0: ਤੇ ਸੁਣ ਲਓ, ਮੈਂ ਚਾਹੁੰਦਾ ਕੀ ਆ, ਮੈਂ ਬਿਲਕੁਲ ਇੱਕ ਵਿਹਲੜ ਨੌਜਵਾਨ ਆ, ਪੱਲੇ ਮੇਰੇ ਢੇਲਾ ਨਹੀਂ, ਪਿਓ ਮੈਨੂੰ ਕੁਛ ਦੇਣਾ ਨਹੀਂ ਚਾਹੁੰਦਾ, ਪਰ ਮੈਂ ਹੀਰਿਆਂ ਦਾ ਵਪਾਰੀ ਬਣਨਾ ਚਾਹੁੰਦਾ, ਦੱਸੋ ਕਰ ਸਕਦੇ ਹੋ ਮਦਦ? ਜੋ ਤੁਸੀਂ ਕਹਿ ਰਹੇ ਹੋ ਕਿ ਵਾਕਈ ਹੋ ਗਿਆ ਮੇਰੇ ਨਾਲ, ਇਹ ਕਹਿ ਕੇ ਹੱਸਣ ਲੱਗ ਪਿਆ। ਫਕੀਰ ਨੇ ਧਿਆਨ ਦੇ ਨਾਲ ਗੌਹ ਦੇ ਨਾਲ ਉਸ ਨੌਜਵਾਨ ਦੇ ਚਿਹਰੇ ਵੱਲ ਵੇਖਿਆ ਤੇ ਕਿਹਾ, ਹਾਂ ਤੂੰ ਬਣ ਸਕਦਾ, ਜੇ ਤੂੰ ਮੇਰੇ ਉੱਤੇ ਵਿਸ਼ਵਾਸ ਰੱਖੇਗਾ, ਉਸ ਰੱਬ ਦੇ ਉੱਤੇ ਵਿਸ਼ਵਾਸ ਰੱਖੇਗਾ, ਤੇ ਤੂੰ ਜ਼ਰੂਰ ਅਮੀਰ ਬਣ ਸਕਦਾ, ਤੂੰ ਜ਼ਰੂਰ ਹੀਰਿਆਂ ਦਾ ਵੱਡਾ ਵਪਾਰੀ ਬਣ ਸਕਦਾ। ਫਕੀਰ ਜੀ ਕਿੱਦਾਂ, ਮੈਂ ਤੈਨੂੰ ਇੱਕ ਹੀਰਾ ਦੇਵਾਂਗਾ, ਉਸ ਹੀਰੇ ਤੋਂ ਤੂੰ ਆਪਣਾ ਵਪਾਰ ਸ਼ੁਰੂ ਕਰ, ਤੇ ਹੌਲੀ ਹੌਲੀ ਜੇ ਤੂੰ ਬੜੀ ਸਿਆਣਫ ਦੇ ਨਾਲ ਅੱਗੇ ਤੁਰਿਆ ਤੇ ਇੱਕ ਦਿਨ ਜ਼ਰੂਰ ਵੱਡਾ ਵਪਾਰੀ ਬਣ ਜਾਏਗਾ। ਹੁਣ ਨੌਜਵਾਨ ਹੈਰਾਨ ਆ ਕਿ ਫਕੀਰ ਦੇ ਕੋਲ ਹੀਰਾ ਕਿੱਥੋਂ ਆ ਗਿਆ, ਢੇਲੀ ਢੇਲੀ ਜਵਾਨੀ ਜਵਾਨੀ ਇੱਥੋਂ ਇਕੱਠੇ ਕਰਕੇ ਇਹਨੇ ਰੋਟੀ ਪਾਣੀ ਖਾਣਾ, ਸੋਚਿਆ ਚਲੋ ਪਰਖ ਹੀ ਲੈਂਦੇ ਹਾਂ। ਤਾਂ ਫਕੀਰ ਜੀ ਉਹ ਹੀਰਾ ਮੈਨੂੰ ਦੇਣ ਦੇ, ਤੁਸੀਂ ਲਓਗੇ ਕੀ, ਮੇਰੇ ਕੋਲ ਤਾਂ ਪੈਸਾ ਵੀ ਕੋਈ ਨਹੀਂ, ਉਹ ਹੀਰਾ ਤੇਰੇ ਲਈ ਬਿਲਕੁਲ ਮੁਫਤ ਆ, ਕੋਈ ਉਹਦਾ ਪੈਸਾ ਨਹੀਂ ਤੇਰੇ ਕੋਲ ਲੈਣਾ, ਹੱਥ ਆਪਣਾ ਅੱਗੇ ਕਰ। ਫਕੀਰ ਨੇ ਆਪਣੇ ਝੋਲੇ 'ਚ ਹੱਥ ਪਾਇਆ, ਰੱਬ ਰੱਬ ਕੀਤਾ, ਆਪਣਾ ਹੱਥ ਨੌਜਵਾਨ ਦੇ ਹੱਥ ਉੱਤੇ ਧਰਿਆ ਤੇ ਕਿਹਾ, ਇਹ ਇੱਕ ਵਡਮੁੱਲਾ ਹੀਰਾ ਮੈਂ ਤੈਨੂੰ ਦੇ ਰਿਹਾ, ਇਹਦਾ ਨਾਂ ਆ ਵਕਤ, ਇਹਦਾ ਨਾਂ ਆ ਸਮਾਂ। ਫਕੀਰਾਂ ਦੇ ਕੋਲ ਇੱਦਾਂ ਦੇ ਹੀ ਹੀਰੇ ਹੁੰਦੇ ਨੇ ਕਾਕਾ, ਜੇ ਤੂੰ ਸਮੇਂ ਦੀ ਕਦਰ ਕਰੇਗਾ, ਸਮਾਂ ਤੇਰੀ ਕਦਰ ਕਰੂਗਾ, ਤੇ ਜੇ ਤੂੰ ਮੇਰੇ 'ਤੇ ਵਿਸ਼ਵਾਸ ਕਰੇਗਾ, ਤੇ ਇਹ ਕਿਸੇ ਹੀਰੇ ਤੋਂ ਘੱਟ ਨਹੀਂ, ਸਾਰੇ ਹੀਰੇ ਇਹਦੇ ਅੱਗੇ ਫਿੱਕੇ ਪੈ ਜਾਂਦੇ ਨੇ ਜੇ ਤੈਨੂੰ ਸਮੇਂ ਦੀ ਕਦਰ ਕਰਨੀ ਆ ਗਈ। ਦੂਸਰਾ ਹੱਥ ਅੱਗੇ ਕਰ, ਦੂਸਰੇ ਹੱਥ 'ਤੇ ਦੂਸਰਾ ਹੱਥ ਫਕੀਰ ਨੇ ਧਰਿਆ, ਰੱਬ ਰੱਬ ਕੀਤਾ ਤੇ ਕਿਹਾ, ਇਹ ਹੀਰਾ ਹੈ ਵਿਸ਼ਵਾਸ ਦਾ, ਜੇ ਤੂੰ ਮੇਰੇ ਕਹੇ ਦੇ ਉੱਤੇ ਵਿਸ਼ਵਾਸ ਰੱਖੇਗਾ, ਇਹ ਜਾਣੇਗਾ ਕਿ ਰੱਬ ਦੇ ਬੋਲ ਫਕੀਰ ਨੇ ਮੈਨੂੰ ਅੱਗੇ ਦਿੱਤੇ ਸੀ, ਜੇ ਤੂੰ ਸਾਂਭ ਕੇ ਰੱਖੇਗਾ ਇਸ ਵਿਸ਼ਵਾਸ ਨੂੰ, ਖਰਚੇਗਾ ਤੂੰ ਉਸ ਸਮੇਂ ਨੂੰ, ਵਰਤੇਗਾ ਇਸ ਵਿਸ਼ਵਾਸ ਨੂੰ, ਸਾਂਭ ਕੇ ਰੱਖੇਗਾ ਇਸ ਵਿਸ਼ਵਾਸ ਨੂੰ, ਤੇ ਤੈਨੂੰ ਕੋਈ ਵੱਡਾ ਆਦਮੀ ਬਣ ਤੋਂ ਨਹੀਂ ਰੋਕ ਸਕਦਾ, ਕੋਈ ਤੈਨੂੰ ਹੀਰਿਆਂ ਦਾ ਵਪਾਰੀ ਬਣ ਤੋਂ ਨਹੀਂ ਰੋਕ ਸਕਦਾ। ਨੌਜਵਾਨ ਦਾ ਮਨ ਤੇ ਨਹੀਂ ਮੰਨ ਰਿਹਾ, ਪਰ ਹੋਰ ਕੋਈ ਚਾਰਾ ਵੀ ਨਹੀਂ ਹੈ, ਨਾ ਮੰਨ ਕੇ ਫਾਇਦਾ ਵੀ ਕੀ। ਫਕੀਰ ਦੇ ਚਿਹਰੇ ਦੇ ਉੱਤੇ ਐਸੀ ਇੱਕ ਰੂਹਾਨੀ ਨੂਰ ਵੇਖ ਕੇ ਆਇਆ ਸੀ ਨੌਜਵਾਨ, ਥੋੜ੍ਹਾ ਜਿਹਾ ਪ੍ਰਭਾਵ ਤਾਂ ਜ਼ਰੂਰ ਪੈ ਗਿਆ। ਅਗਲੇ ਦਿਨ ਉੱਠਿਆ ਤੇ ਉਹੀ ਫਕੀਰ ਦਾ ਚਿਹਰਾ ਫਿਰ ਅੱਖਾਂ ਅੱਗੇ ਘੁੰਮੀ ਜਾਵੇ, ਜੀ ਕਰੇ ਕਿ ਮੈਂ ਵਿਸ਼ਵਾਸ ਨਾ ਕਰਾਂ, ਪਰ ਹੋਰ ਚਾਰਾ ਵੀ ਕੀ ਸੀ। ਐਵੇਂ ਖਾਲੀ ਹੱਥ ਤੇ ਹੱਥ ਧਰ ਕੇ ਫਕੀਰ ਕਹਿੰਦਾ, ਇਹ ਆਹ ਸਮੇਂ ਦਾ ਹੀਰਾ ਲੈ ਜਾ, ਕਿ ਅਨਪੜ੍ਹ ਨੂੰ ਮੂਰਖ ਬਣਾ ਗੱਲ ਵੱਖਰੀ ਹੈ, ਪੜ੍ਹੇ ਲਿਖੇ ਨੂੰ। ਇੱਕ ਦੋ ਦਿਨ ਇਸੇ ਤਰ੍ਹਾਂ ਲੰਘੇ, ਫਕੀਰ ਦਾ ਚਿਹਰਾ ਉਸੇ ਤਰ੍ਹਾਂ ਅੱਖਾਂ ਅੱਗੇ ਘੁੰਮੀ ਜਾਵੇ, ਹੋਰ ਕੋਈ ਚਾਰਾ ਨਾ ਵੇਖਦਿਆਂ ਸੋਚਿਆ ਕਿ ਚਲੋ ਆਪਣੇ ਕੰਮ ਕਾਰ 'ਤੇ ਲੱਗੀਏ, ਐਵੇਂ ਇਸ ਚੱਕਰ ਦੇ ਵਿੱਚ ਸਮਾਂ ਬਰਬਾਦ ਕਰਨ ਡਿਆ। ਇੱਕ ਸੁਨਹਿਰੇ ਦੀ ਦੁਕਾਨ ਦੇ ਉੱਤੇ ਪਹੁੰਚ ਗਿਆ, ਉਹ ਸੁਨਹਿਰਾ ਜਿਹੜਾ ਸ਼ਹਿਰ ਦੇ ਵਿੱਚ ਸਭ ਤੋਂ ਵਧੀਆ ਹੀਰੇ ਵੇਚਦਾ ਸੀ। ਜਾ ਕੇ ਗੱਲ ਕੀਤੀ, ਜੀ ਮੈਂ ਇੱਥੇ ਨੌਕਰੀ ਕਰਨਾ ਚਾਹੁੰਦਾ। ਦੁਕਾਨ ਵਾਲੇ ਨੇ ਪੁੱਛਿਆ, ਦੱਸ ਕੀ ਗਰੰਟੀ ਤੇਰੀ? ਤੇ ਉਹੀ ਫਕੀਰ ਦੀਆਂ ਗੱਲਾਂ ਯਾਦ ਆ ਗਈਆਂ, ਗਰੰਟੀ ਇਹ ਹੈ ਜੀ ਮੈਂ ਸਮੇਂ ਦੀ ਕਦਰ ਕਰੂੰਗਾ ਤੇ ਤੁਸੀਂ ਮੇਰੇ 'ਤੇ ਵਿਸ਼ਵਾਸ ਕਰ ਸਕਦੇ ਹੋ। ਸ਼ਾਇਦ ਸੁਨਹਿਰੇ ਨੂੰ ਉਹਦੀਆਂ ਗੱਲਾਂ ਜੱਚ ਗਈਆਂ ਤੇ ਉਹਨੂੰ ਰੱਖ ਲਿਆ। ਹਰ ਰੋਜ਼ ਜਦੋਂ ਹੁਣ ਕੰਮ ਦੇ ਉੱਤੇ ਜਾਂਦਾ ਜਾਂ ਕੰਮ ਕਰਦਾ, ਆਪਣੇ ਹੱਥ ਵੱਲ ਵੇਖਦਾ ਤੇ ਚੇਤਾ ਆਉਂਦਾ ਕਿ ਇਸ ਹੱਥ ਦੇ ਵਿੱਚ ਮੈਨੂੰ ਸਮੇਂ ਨਾਂ ਦਾ ਇੱਕ ਹੀਰਾ ਦਿੱਤਾ ਸੀ ਫਕੀਰ ਨੇ। ਮੈਂ ਕਦੀ ਸਮੇਂ ਤੋਂ ਲੇਟ ਨਹੀਂ ਹੋਣਾ, ਕਦੀ ਆਪਣੇ ਕੰਮ 'ਚ ਕੋਤਾਹੀ ਨਹੀਂ ਕਰਨੀ, ਜਿੰਨਾ ਸਮਾਂ ਕਿਹਾ ਮਾਲਕ ਨੇ ਉਨਾ ਸਮਾਂ ਮੈਂ ਇਮਾਨਦਾਰੀ ਨਾਲ ਕੰਮ ਕਰਨਾ। ਕਦੀ ਕਿਤੇ ਮਨ ਡੋਲਿਆ ਵੀ, ਕਦੀ ਕਿਤੇ ਥੋੜ੍ਹੀ ਬਹੁਤੀ ਬੇਈਮਾਨੀ ਕਰਨ ਦਾ ਮੌਕਾ ਵੀ ਮਿਲਿਆ, ਪਰ ਦੂਸਰਾ ਹੱਥ ਨਾਲ ਦੀ ਨਾਲ ਹੀ ਚੇਤਾ ਆ ਜਾਂਦਾ ਕਿ ਨਹੀਂ ਮੈਂ ਵਿਸ਼ਵਾਸ ਬਣਾ ਕੇ ਰੱਖਣਾ, ਮੈਂ ਆਪਣੀ ਵਫਾਦਾਰੀ ਬਣਾ ਕੇ ਰੱਖਣੀ, ਮੇਰੇ ਉੱਤੇ ਕਿਸੇ ਨੇ ਵਿਸ਼ਵਾਸ ਕੀਤਾ ਇਹ ਮੈਂ ਨਹੀਂ ਡੋਲਣ ਦੇਣਾ। ਪਤਾ ਨਹੀਂ ਕਿਉਂ ਵਾਰ ਵਾਰ ਜਦੋਂ ਵੀ ਕਿਤੇ ਇੱਦਾਂ ਦਾ ਮੌਕਾ ਬਣਦਾ ਮਨ ਡੋਲਣ ਲੱਗਦਾ ਤੇ ਉਹ ਦੋਵੇਂ ਹੀਰੇ ਵਾਰ ਵਾਰ ਯਾਦ ਆਉਂਦੇ ਰਹਿੰਦੇ। ਮਾਲਕ ਨੇ ਥੋੜ੍ਹਾ ਸਮਾਂ ਸਿੱਧੇ ਸਿੱਧੇ ਤਰੀਕੇ ਦੇ ਨਾਲ ਇਹਦੀ ਇਮਾਨਦਾਰੀ ਚੈੱਕ ਕੀਤੀ। ਇੰਨਾ ਪ੍ਰਭਾਵਿਤ ਹੋਇਆ ਕਿ ਹੌਲੀ ਹੌਲੀ ਤਨਖਾਹ ਵਧਾਉਂਦਾ ਗਿਆ। ਸਾਲ ਕੁ ਦੇ ਵਿੱਚ ਹੀ ਕਹਿੰਦੇ ਨੇ ਕਿ ਇਸ ਜੌਹਰੀ ਦਾ ਕੰਮ ਬਹੁਤ ਜ਼ਿਆਦਾ ਵੱਧ ਗਿਆ, ਮੁਨਾਫਾ ਬਹੁਤ ਜ਼ਿਆਦਾ ਆਉਣ ਲੱਗ ਪਿਆ ਅਤੇ ਉਸ ਪਿੱਛੇ ਇਸ ਨੌਜਵਾਨ ਦਾ ਹੱਥ ਸੀ। ਹੌਲੀ ਹੌਲੀ ਇੱਕ ਸਮਾਂ ਕਹਿੰਦੇ ਨੇ ਉਹ ਆਇਆ ਕਿ ਇਸ ਨੌਜਵਾਨ ਨੂੰ ਆਪਣੇ ਕਾਰੋਬਾਰ ਦੇ ਵਿੱਚ ਇੱਕ ਛੋਟਾ ਜਿਹਾ ਹਿੱਸਾ ਦੇ ਦਿੱਤਾ ਇਸ ਜੌਹਰੀ ਨੇ, ਅਤੇ ਹੌਲੀ ਹੌਲੀ ਵਾਧਾ ਵਾਧਾ ਇਹ ਇੱਕ ਕਾਮੇ ਤੋਂ ਉਸੇ ਕੰਮ ਦਾ ਮਾਲਕ ਬਣ ਗਿਆ, ਉਸੇ ਕੰਮ ਦਾ ਭਾਈਵਾਲ ਬਣ ਗਿਆ। ਅਤੇ ਫਿਰ ਉਹ ਵੀ ਸਮਾਂ ਦੂਰ ਨਹੀਂ ਸੀ ਜਦੋਂ ਹੌਲੀ ਹੌਲੀ ਕਰਦੇ ਕਰਾਉਂਦੇ ਉਸ ਸ਼ਹਿਰ ਦਾ ਸਭ ਤੋਂ ਵੱਡਾ ਜੌਹਰੀ ਬਣਨ ਉਭਰਿਆ। ਪਰ ਅੱਜ ਵੀ ਯਾਦ ਕਰਦਾ ਕਿ ਕਿਸੇ ਫਕੀਰ ਨੇ ਮੈਨੂੰ ਦੋ ਹੀਰੇ ਦਿੱਤੇ ਅਤੇ ਨਾਲ ਇਹ ਵੀ ਕਿਹਾ ਸੀ ਕਿ ਮੈਂ ਲੈਣਾ ਕੁਛ ਨਹੀਂ, ਇਹਨਾਂ ਹੀਰਿਆਂ ਦੀ ਕੋਈ ਕੀਮਤ ਨਹੀਂ, ਪਰ ਜਦੋਂ ਕਿਤੇ ਵੀ ਮੌਕਾ ਮਿਲੇ ਇਹ ਹੀਰੇ ਤੂੰ ਅੱਗੇ ਕਿਸੇ ਨੂੰ ਦੇ ਦੀ। ਵੈਸੇ ਵੇਖਿਆ ਜਾਵੇ ਤਾਂ ਇਹ ਹੀਰੇ ਤੇ ਸਾਨੂੰ ਸਾਡੇ ਵੱਡਿਆਂ ਨੇ, ਸਾਡੇ ਪੁਰਖਿਆਂ ਨੇ, ਸਾਡੇ ਬਾਬਿਆਂ ਨੇ, ਗੁਰੂਆਂ ਨੇ ਸਾਨੂੰ ਦਿੱਤੇ ਨੇ, ਜਿਨ੍ਹਾਂ ਦੇ ਵਿੱਚ ਆਪਾਂ ਵਿਸ਼ਵਾਸ ਕਰਦੇ ਹਾਂ, ਜਿਹੜੇ ਗ੍ਰੰਥਾਂ ਨੂੰ ਆਪਾਂ ਪੜ੍ਹਦੇ ਹਾਂ, ਇਹ ਸਾਡੇ ਧਰਮ ਨੇ ਵੀ ਸਾਨੂੰ ਦਿੱਤੇ ਨੇ। ਪਰ ਜਿੱਥੇ ਵੀ ਕਿਤੇ ਮੌਕਾ ਮਿਲਦਾ ਉੱਥੇ ਆਪਾਂ ਡੋਲਣ ਲੱਗੇ ਮਿੰਟ ਨਹੀਂ ਲਾਉਂਦੇ। ਸ਼ਾਇਦ ਹੀ ਕਦੀ ਕੋਈ ਯਾਦ ਰੱਖਦਾ ਹੋਵੇ ਬੇਈਮਾਨੀ ਕਰਨ ਲੱਗਿਆ ਕਿ ਮੇਰੇ ਗੁਰੂ ਨੇ ਮੈਨੂੰ ਕਿਸੇ ਦਾ ਵਿਸ਼ਵਾਸ ਨਾ ਤੋੜਨ ਦੇ ਲਈ ਵੀ ਉਪਦੇਸ਼ ਦਿੱਤੇ ਨੇ। ਸ਼ਾਇਦ ਹੀ ਕਿਸੇ ਨੂੰ ਯਾਦ ਆਉਂਦਾ ਹੋਵੇ ਕਿ ਮੇਰੇ ਗੁਰੂ ਦੇ ਵੀ ਉਪਦੇਸ਼ ਨੇ ਕਿ ਸਮੇਂ ਦੀ ਕਦਰ ਕਰ। ਸ਼ਾਇਦ ਹੀ ਕਿਸੇ ਨੂੰ ਯਾਦ ਕਰਨਾ ਯਾਦ ਔਖਾ ਹੀ ਆਉਂਦਾ ਹੋਵੇ ਕਿਸੇ ਨੂੰ ਕਿ ਮੇਰੇ ਗੁਰੂ ਨੇ ਮੈਨੂੰ ਕਿਰਤ ਕਰਨ ਦੇ ਲਈ ਕਿਹਾ, ਹੱਕ ਹਲਾਲ ਦਾ ਖਾਣ ਦੇ ਲਈ ਕਿਹਾ। ਜ਼ਰੂਰੀ ਨਹੀਂ ਕਿ ਹਰ ਇੱਕ ਦੀ ਬੰਦੇ ਦੀ ਜ਼ਿੰਦਗੀ ਦੇ ਵਿੱਚ ਇੱਦਾਂ ਦੇ ਫਕੀਰ ਆਉਣ ਅਤੇ ਆ ਕੇ ਹੀਰੇ ਦੇਣ। ਇਹ ਹੀਰੇ ਸਾਨੂੰ ਦਿੱਤੇ ਗਏ ਨੇ ਉਹ ਵੱਖਰੀ ਗੱਲ ਹੈ ਕਿ ਸਾਨੂੰ ਕਦਰ ਨਹੀਂ, ਸਾਨੂੰ ਯਾਦ ਨਹੀਂ, ਜਾਂ ਫਿਰ ਇੱਦਾਂ ਕਹਿ ਲਓ ਕਿ ਸਾਨੂੰ ਵਿਸ਼ਵਾਸ ਨਹੀਂ। ਅਤੇ ਜਿੱਦਣ ਇਹ ਵਿਸ਼ਵਾਸ ਬਣ ਜੂਗਾ ਉਦਣ ਫਿਰ ਤਰੱਕੀ ਕੋਈ ਰੋਕ ਨਹੀਂ ਸਕਦਾ। ਜੋ ਤੁਸੀਂ ਚਾਹੋਗੇ ਉਹ ਤੁਸੀਂ ਵਾਕਈ ਬਣ ਜਾਓਗੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
1: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
2: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
3: ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ? ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸ ਤੰਚ ਵਿੱਚ ਵੀ ਤੁਹਾਡੀ ਸੇਵਾ ਵਿੱਚ।
4: ਫੁਲਕਾਰੀ ਉੱਤੇ ਵੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

0: ਮੈਂ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: हाय, मैं हूं कपिल शर्मा और आप सुन रहे हैं रेडियो हांजी 1674 AM। और ये जिनको जिन्होंने रेडियो ये खोला है वो मेरे दोस्त हैं, बड़े अच्छे लोग हैं, बड़े अच्छे अच्छे गाने चलाएंगे। एक्चुअली मैं आपको बता दूं कि ये जो भी चलाएंगे बहुत अच्छा चलाएंगे और आपको बहुत मज़ा आएगा। सुनते रहिए रेडियो हांजी 1674 AM। थैंक यू।

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਟਿੰਨੋ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫੇਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡਿਆਂ ਸਪੀਕਰਾਂ ਤੇ ਉੱਚੀ ਉੱਚੀ ਬੁਲਾ ਹੁਣ ਸਾਡਿਆਂ ਰੇਡੀਓ ਤੇ ਉੱਚੀ ਉੱਚੀ ਬੁਲਾ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ।

इजाजत है। This is the Richie Rich Beat.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।

0: ਰੇਡੀਓ ਹਾਂਜੀ 1674 ਗਾਣਾ ਤੁਸੀਂ ਸੁਣ ਰਹੇ ਸੀ ਵਿਰਾਸਤ ਸੰਧੂ ਦੀ ਆਵਾਜ਼ ਦੇ ਵਿੱਚ ਨਾਨਕਿਆਂ ਦਾ ਪਿੰਡ ਅਤੇ ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤਾ ਹੋਏਗਾ ਅਤੇ ਨਾਨਕੇ ਤੁਸੀਂ ਪਹੁੰਚ ਚੁੱਕੇ ਹੋਗੇ ਲਿਖਿਆ ਸੀ ਰਾਜ ਲਹਿਲ ਨੇ ਲਹਿਰ ਲਹਿਲਾਂ ਹਾਂ ਰਾਜ ਲਹਿਲਾਂ ਲਹਿਲਾਂ ਕੀ ਪਿੰਡ ਹੋਊਗਾ ਕੋਈ ਚਲੋ ਦੱਸੋ ਜੇ ਕੋਈ ਇਹਦੇ ਲਾਗੇ ਬਣਿੰਦਾ ਵਾ ਅਤੇ ਧੰਨਵਾਦ ਜੀ ਆਸ ਕਰਦੇ ਹਾਂ ਕਿ ਤੁਸੀਂ ਸੋਹਣਾ ਦੇਣਾ ਰੇੜੇ ਪਾ ਲਿਆ ਹੋਊਗਾ ਚਾਹ ਪਾਣੀ ਪੀ ਲਿਆ ਹੋਊਗਾ ਰੋਟੀ ਪਾਣੀ ਛਕ ਲਿਆ ਹੋਊਗਾ ਅਤੇ ਮੀਂਹ ਦਾ ਆਨੰਦ ਮਾਣ ਰਹੇ ਹੋਗੇ ਜੇਕਰ ਤੁਸੀਂ ਮੈਲਬਨ ਦੇ ਵਿੱਚ ਹੋ ਅਤੇ ਜੇ ਕਿਤੇ ਹੋ ਰਹੇ ਹੋ ਅਤੇ ਜ਼ਿਆਦਾ ਵੀ ਆਨੰਦ ਮਾਣ ਰਹੇ ਹੋ ਤੁਸੀਂ ਦੱਸ ਸਕਦੇ ਹੋ ਆਪਾਂ ਪ੍ਰੋਗਰਾਮ ਨੂੰ ਅੱਗੇ ਤੋਰਦੇ ਮੇਰੇ ਨਾਲ ਨੇ ਹਰਮੀਤ ਧੂਰ
1: ਹਾਂਜੀ ਇੱਕ ਵਾਰ ਸਾਰਿਆਂ ਨੂੰ ਫਿਰ ਰਾਮ ਰਾਮ ਅਤੇ ਸਤਿ ਸ਼੍ਰੀ ਅਕਾਲ ਅਤੇ ਜਿੱਦਾਂ ਕਿ ਭਾਅ ਜੀ ਨੇ ਗੱਲ ਕੀਤੀ ਗਾਣਾ ਬੜਾ ਸੋਹਣਾ ਲਾਇਆ ਭਾਅ ਜੀ ਨਾਨਕੇ ਵਾਲਾ ਛੁੱਟੀਆਂ ਦਾ ਮੌਸਮ ਚੱਲਣ ਇਸ ਕਰਕੇ ਲਾਤਾ
0: ਹਾਂ ਕਿਉਂਕਿ ਨਿਆਣਿਆਂ ਦੀਆਂ ਛੁੱਟੀਆਂ ਨਾ ਅਤੇ ਫਿਰ ਆਪਣੀਆਂ ਵੀ ਛੁੱਟੀਆਂ ਯਾਦ ਆ ਜਾਂਦੀਆਂ ਬੰਦੇ ਨੂੰ
1: ਪਰ ਗਾਂ ਨਾਨਕੇ ਨਿਆਣੇ ਨਾਨਕੇ ਨੂੰ ਜਾਂਦੇ ਨਿਆਣਕੇ ਗਾਂ ਅੱਗੇ ਨਾਨਕੇ ਦੇ ਨਿਕਲੇ ਹੁੰਦੇ ਉਹ ਗਾਂ ਅੱਗੇ ਨਿਕਲੇ ਹੁੰਦੇ
0: ਹਾਂ ਉਹ ਤਾਂ ਫਿਰ ਮੈਨੇਜਮੈਂਟ ਜੀ ਕਰਨੀ ਪੈਂਦੀ ਅੱਛਾ ਉਹ ਵੀ ਤਾਂ ਹੁੰਦਾ ਵਾ ਜ਼ਿਆਦਾਤਰ ਤਾਂ ਹੁੰਦਾ ਵਾ ਜੇ ਟਿਊਨਿੰਗ ਹਿੱਲੀ ਹੋਵੇ
1: ਹਾਂ
0: ਨਾਨਕਿਆਂ ਦੇ ਨਾਲ ਟਿਊਨਿੰਗ ਮੰਮੀ ਦੀ ਹਿੱਲੀ ਹੋਵੇ ਨਾ ਤੇ ਫਿਰ ਉਹ ਚੀਜ਼ਾਂ ਹੁੰਦੀਆਂ ਵੀ ਅੱਗੇ ਜਾਂਦੇ ਨੂੰ ਭਰਜਾਈਆਂ ਲੈ ਕੇ ਗਾਂ ਤੁਰ ਪੈਂਦੀਆਂ ਵੀ ਅਸੀਂ ਨਹੀਂ ਇਹਦੇ ਮੱਥੇ ਲੱਗਣਾ
1: ਸਾਡੇ ਸਾਡੇ ਜਿੱਦਾਂ ਮੇਰੇ ਮੰਮੀ ਨੇ ਪੰਜ ਭੈਣਾਂ ਦੋ ਭਰਾ ਅਤੇ ਨਾਨਕੇ ਛੁੱਟੀਆਂ ਦੇ ਵਾਹਵਾ ਰੌਣਕ ਲੱਗੀ ਹੁੰਦੀ ਨਾ ਅਤੇ ਮਾਮੀ ਸਾਡੀ ਨੇ ਮਜ਼ਾਕ 'ਚ ਕਹਿਣਾ ਕਰਨਾ ਲੈ ਆ ਗਏ ਹੁਣ ਥਾਣਾ ਦੇ ਥਾਣ ਪੁਰਾਣੇ ਬਣੇ ਕੱਪੜੇ ਇਹਨਾਂ ਵਾਸਤੇ
0: ਉਦੋਂ ਤਾਂ ਇਹੋ ਹੁੰਦਾ ਸੀ ਥਾਨ ਵੀ ਤੁਸੀਂ ਨਿਆਣੇ ਦਾ ਲਿਆਂਦਾ ਆਪਣੇ ਉਹਦੇ ਵੀ ਵਿੱਚੋਂ ਬਣ ਜਾਣੇ ਉਹਨਾਂ ਦੇ ਵਿੱਚੋਂ
1: ਇੰਨੇ ਸਾਰੇ ਇਕੱਠੇ ਨੇ ਸਾਡੇ ਸੁੱਖ ਨਾ ਸਾਡੇ ਘਰ 'ਚ ਕਿੰਡਰਗਾਰਟਨ ਖੁੱਲ੍ਹਾ ਹੁੰਦਾ ਸੀ ਨਾਨਕਿਆਂ ਦੇ ਇੰਨੇ ਤਾਂ ਜਵਾਕ ਹੁੰਦੇ ਸੀ ਉੱਥੇ
0: ਲਗਭਗ ਹਰ ਇੱਕ ਘਰ 'ਚ ਹੀ ਮੈਨੂੰ ਲੱਗਦਾ ਉਦੋਂ ਤਾਂ ਇੱਦਾਂ ਹੀ ਆਂਢ ਗੁਆਂਢ ਇਕੱਠਾ ਹੋ ਜਾਣਾ ਮਾਮੇ ਵੀ
1: ਮਾਸੀਆਂ ਦੇ
0: ਆਰਾਮ ਨਾਲ ਦੋ ਦਿਨ ਤਿੰਨ ਤਿੰਨ ਦਿਨ ਹੁੰਦੇ ਸੀ ਸਾਰਿਆਂ ਦੇ
1: ਹਾਂ ਉਹ ਤਾਂ ਐਵੇਂ ਜਿਵੇਂ ਕਿੰਡਰਗਾਰਟਨ ਖੁੱਲ੍ਹਾ ਹੁੰਦਾ ਸੀ ਫਿਰਦੇ ਹੁਣ ਇੱਥੇ ਆਰਾਮ ਨਾਲ ਕੁਰਲੋਬਲ ਹੋਈ ਸੀ ਨਾ
0: ਕਿਉਂਕਿ ਤੁਸੀਂ ਜਾਣਾ ਉੱਧਰੋਂ ਤੁਹਾਡੀਆਂ ਮਾਸੀਆਂ ਜਿੰਨੀਆਂ ਵੀ ਆ ਉਹਨਾਂ ਨੇ ਆਉਣਾ ਤੇ ਇੱਧਰੋਂ ਤੁਹਾਡੇ ਜਿਹੜੇ ਮਾਮਿਆਂ ਦੇ ਜੋ ਵੀ ਆਂਢ ਗੁਆਂਢ ਵਾਲੇ ਆ ਠੀਕ ਠਾਕ ਜਿਹਾ ਤੇ ਵੋਲਿਊਮ ਹੋ ਜਾਂਦਾ ਸੀ
1: ਮੰਮੀ ਹੁਣ ਦੇ ਚਾਚੇ ਤਾਏ ਹੋਣੀ ਗਾਂ ਉਹਨਾਂ ਦੀ ਕੁੜੀਆਂ ਉਹ ਵੀ ਆਉਂਦੀਆਂ ਸਾਰੀਆਂ ਤੇ ਉਹ ਗਾਂ ਸੁੱਖ ਨਾਲ ਜਿਹੜੀ ਸਾਡੇ ਨਾਨਕੇ ਵਾਲੀ ਗਲੀ ਸੀ ਨਾ ਉਹ ਗਲੀ ਦੇ ਇੱਕ ਪਾਸੇ ਖੇਤ ਸੀ ਇੱਕ ਪਾਸੇ ਘਰ ਸੀਗੇ ਤੇ ਸਾਰੀ ਟੋਟਲੀ ਗਲੀ ਮੇਰੇ ਨਾਨਕਿਆਂ ਦੀ ਮੇਰੇ ਨਾਨੇ ਦੇ ਚਾਚੇ ਤਾਏ ਸਾਰੇ ਭਰਾ ਇਕੱਠੇ ਰਹਿੰਦੇ ਨਾ ਤੇ ਬਸ ਅਸੀਂ ਵੀ ਗਲੀ ਬਲੋਕ ਕਰ ਦੇਣੀ ਇਹ ਸਾਡੀ ਹੋਈ ਇੱਧਰ ਕਿਸੇ ਨੇ ਨੀ ਆਉਣਾ ਹੁਣ
0: ਇੱਧਰ ਨੇ ਕਿਸੇ ਨੇ ਵੜਨਾ ਇੱਕ ਚੀਜ਼ ਹੋ ਰਹੀ ਨਾ ਹੁਣ ਥੋੜ੍ਹਾ ਜਿਹਾ ਅਲੱਗ ਹੋ ਗਿਆ ਸਿਸਟਮ ਪਰ ਉਦੋਂ ਇਹ ਹੁੰਦਾ ਸੀ ਵੀ ਵੱਡੇ ਵੀ ਸਾਰੇ ਨਾਲ ਹੀ ਖੇਡ ਲੈਂਦੇ
1: ਹਾਂ
0: ਨਿੱਕਿਆਂ ਦੇ ਨਾਲ
1: ਬੜਾ
0: ਉਹੀ ਗੇਮਾਂ
1: ਜਿੱਦਾਂ ਸਾਡਾ ਇੱਕ ਚੇਤੇ ਆਇਆ ਮੈਨੂੰ ਗੱਲ ਆ ਗਈ ਵਿੱਚ ਮੈਂ ਟੋਕਤਾ ਸਾਨੂੰ ਸੋਰੀ ਮੇਰਾ ਮਾਸੀ ਦਾ ਮੁੰਡਾ ਮੰਮੀ ਦੇ ਗਾ ਭੂਆ ਦਾ ਦੋਤਰਾ ਉਹਨੇ ਜਦੋਂ ਜਾਣਾ ਨਾਨਕੇ ਅਸੀਂ ਤਾਂ ਜਾ ਕੇ ਨਾਨਕੇ ਦੇ ਇੰਜੋਏ ਕਰਨਾ ਖੇਡਣਾ ਉਹਨੇ ਜਾਣਾ ਜਦੋਂ ਨਾਨਕਿਆਂ ਦੇ ਨਾ ਮੰਮੀ ਦੀ ਭੂਆ ਦਾ ਘਰ ਵੀ ਮੇਰੇ ਨਾਨੇ ਦੇ ਨਾਲ ਹੀ ਸੀਗਾ ਘਰ ਲਾਗੇ ਹੀ ਉਹਨਾਂ ਦੇ ਨਾ
0: ਤੇ
1: ਉਹਦੇ ਜਾ ਜਦੋਂ ਉਹਨੇ ਨਾਨਕਿਆਂ ਦੇ ਆਉਣਾ ਤਾਂ ਗਾਂ ਉਹਦੇ ਮਾਮੇ ਨੇ ਉਹਨੂੰ ਖੇਤਾਂ 'ਚ ਲੈਣਾ ਕਣਕ ਕਢਾਉਣ ਵਾਸਤੇ ਕਿਉਂਕਿ ਗਰਮੀ ਛੁੱਟੀ ਹੁੰਦੀ ਸੀ ਉਦੋਂ ਜਾਂ ਕੰਮ ਕਰਾਉਣ ਵਾਸਤੇ ਉਹਨੇ ਲੜ ਪੈਣਾ ਤਾਂ ਮਾਮਾ ਜੇ ਕੰਮ ਕਰਾਉਣੇ ਮੈਂ ਉਹਦੇ ਘਰ ਨਾ ਕਰਾਂ ਜਾ ਕੇ ਤੇਰੇ ਕੋਲ ਕਹਦੇ ਵਾਸਤੇ ਕਹਿੰਦਾ ਇੱਥੇ ਆ ਕੰਮ ਤਾਂ ਕਰਾ ਹੁਣ ਜਾਣ ਲੱਗੇ ਪੈਸੇ ਨਹੀਂ ਲੈ ਕੇ ਜਾਣੇ
0: ਉਹ ਡਿਪੈਂਡ ਕਰਦਾ ਨਾ ਫਿਰ ਮਾਮਾ ਕਿਹੜੀ ਕਿਸਮ ਦਾ
1: ਛੋਟੇ ਮਾਮੇ ਜ਼ਿਆਦਾ ਕਰਦੇ ਹੁੰਦੇ
0: ਨਾ ਫਿਰ ਉਹ ਮਾਮਿਆਂ ਨਾਲ ਤੇ ਚਾਚਿਆਂ ਨਾਲ ਫਿਰ ਅਲੱਗ ਤਰ੍ਹਾਂ ਦੀ ਸਾਂਝ ਹੁੰਦੀ ਹੈ ਅਲੱਗ ਤਰ੍ਹਾਂ ਦੀ ਯਾਰੀ ਹੁੰਦੀ ਹੈ ਇੱਕ ਮਤਲਬ ਯਾਰੀ ਵੀ ਹੁੰਦੀ ਆ ਰਿਸ਼ਤੇਦਾਰੀ ਵੀ ਹੁੰਦੀ ਆ ਡਿਪੈਂਡ ਕਰਦਾ ਕੀ ਹੈ ਜਾਂ ਫਿਰ ਉਹ ਇੱਕ ਤਰ੍ਹਾਂ ਦਾ ਕਈ ਤੇ ਬਿਲਕੁਲ ਹਮ ਉਮਰ ਜੇ ਵੀ ਹੁੰਦੇ ਆ ਨਾ
1: ਪਰ ਇੱਕ ਇੱਕ ਰੋੜਾ ਹੋਰ ਹੁੰਦਾ ਸੀ ਸਾਡੇ ਪਿੰਡ ਜਿਵੇਂ ਇੱਕ ਦੁਕਾਨ ਹੁੰਦੀ ਸੀ ਨਾਨਕਿਆਂ ਦੇ ਪਿੰਡ ਉੱਥੇ ਨਾ ਬੰਟੇ ਵਾਲੇ ਮਿਲਦੇ ਹੁੰਦੇ ਸੀ ਉਹ ਕੋਲਡ ਡਰਿੰਕ ਜੇ ਬੰਟਾ ਲੱਗਾ ਉੱਥੇ ਬੱਤਾ ਜਿਹਨੂੰ ਬੱਤਾ ਕਹਿੰਦੇ ਨਾ ਉੱਥੇ ਜੇ ਕਿਤੇ ਸਾਡਾ ਕੋਈ ਮਾਮਾ ਫਸ ਜੇ ਮੰਮੀ ਦੇ ਚਾਚੇ ਤਾਇਆ ਦਾ ਮੁੰਡਾ ਉੱਥੇ ਬੈਠਾ ਹੋਇਆ ਉਹਨੇ ਵੇਖ ਲੈਣਾ ਪੰਜ ਸਾਰੇ ਇਕੱਠੇ ਆ ਕੇ ਲੈ ਵੀ ਇਹ ਨਾਲ ਜੇ ਬਿੱਲ ਬਣਾਓ ਅਸੀਂ ਨੀ ਪੁੱਛਣਾ ਉਹਨੂੰ ਵੀ ਪੀਣਾ ਮਾਮਾ ਪਿਆਰ ਨਾ ਅਸੀਂ ਜਾ ਕੇ ਖੋਲ ਲੈਣਾ ਉਹਨੂੰ ਕਹਿਣਾ ਮਾਮਾ ਬੈਠੇ ਪੈਸੇ ਦੇ ਦੋ
0: ਨਹੀਂ ਉਹਨਾਂ ਨੂੰ ਵੀ ਪਤਾ ਹੁੰਦਾ ਨਾ ਵੀ ਇਹ ਕਿੰਨਾ ਦੇ ਆ ਉਹ ਤੇ ਆਪ ਨੀ ਮਿੰਟ ਲਾਉਂਦੇ ਦਵਾਦਾ ਪੁੱਛਦੇ ਆ ਵੀ ਹਾਂ ਜੀ ਆਹ ਪੀਣਾ ਉਹਨਾਂ ਨੂੰ ਪਤਾ ਵੀ ਇਹ ਆਈ ਜਾਣੇ ਪੈਸੇ ਕਿਹੜੇ ਮਰਨ ਲੱਗੇ
1: ਪਰ ਉਹ ਜਦੋਂ ਹੁਣ ਗਿਆ ਨਾ ਕਈ ਵਾਰੀ ਉਹ ਜਿਹਦੀ ਦੁਕਾਨ ਤੇ ਬਹਿੰਦੇ ਸੀ ਉਹਦਾ ਨਾਂ ਸੁੰਦਰੀ ਸੀ ਉਹਨੂੰ ਪੁੱਛਿਆ ਨਾ ਕੋਈ ਮਿਲਦਾ ਉਹ ਵਿਚਾਰੇ ਦੀ ਅੱਖਾਂ 'ਚ ਪਾਣੀ ਆਇਆ ਕਹਿੰਦਾ 5000 ਕਦੀ ਆਏ ਹੀ ਨਹੀਂ ਮੁੜ ਕੇ ਤੁਸੀਂ ਉਹਦੀ ਅੱਖਾਂ 'ਚ ਪਾਣੀ ਆਇਆ ਤਾਂ ਅੱਗੇ ਇੰਨੀ ਰੌਣਕ ਲੱਗੀ ਸੀ ਨਾ ਕਹਿੰਦਾ ਵੀ ਜੋ ਮਰਜ਼ੀ ਰੌਣਕ ਤੁਹਾਡੇ ਨਾਲ ਹੀ ਸਾਰਿਆਂ ਨਾਲ ਹੁੰਦੀ ਸੀ ਇਕੱਠੇ ਹੁੰਦੇ ਸੀ
0: ਲਗਭਗ ਆਪਾਂ ਉਦੋਂ ਦੇ ਹਿਸਾਬ ਦੇ ਨਾਲ ਵੇਖੀਏ ਤੇ ਇੱਕ ਭਾਂਜਾ ਸਾਰੇ ਪਿੰਡ ਦਾ ਹੀ ਲਗਭਗ ਸਾਂਝਾ ਹੁੰਦਾ ਸੀ ਕਿ ਸਾਰਿਆਂ ਦੇ ਉਹ ਇੱਜ਼ਤ ਮਾਣ ਜਿੱਧਰ ਮਰਜ਼ੀ ਚਲ ਜਾਓ ਚਾਹ ਪਾਣੀ ਤੁਹਾਨੂੰ ਹੈਲੋ ਹਾਏ ਉਹ ਸਾਰੇ ਨੇ ਹਾਲ ਚਾਲ ਪੁੱਛਣਾ ਜਦੋਂ ਗਾਣੇ 'ਚ ਨੀ ਕਹਿੰਦਾ ਵੀ ਤੁਹਾਡੀ ਮਾਂ ਦੇ ਨਾਂ ਨਾਲ ਜਾਣਦੇ ਹੋ ਉਹਨਾਂ ਨੂੰ ਪਤਾ ਹੁੰਦਾ ਕਿ ਅੱਛਾ ਇਹ ਫਲਾਣੀ ਦਾ ਮੁੰਡਾ ਇਹ ਫਲਾਣੀ ਦੀ ਕੁੜੀ ਆ ਆਹ ਕਿੱਡੇ ਵੱਡੇ ਹੋ ਗਏ ਮੰਮੀ ਨਹੀਂ ਆਈ ਸੋ ਇੱਕ ਸਾਂਝ ਸਾਰੇ ਪਿੰਡ ਦੀ ਸੀ ਤੁਸੀਂ ਉਹ ਇਸ ਕਰਕੇ ਵੀ ਸੀ ਕਿਉਂਕਿ ਜਿੱਥੇ ਤੁਸੀਂ ਜਾਣਾ ਮੰਨ ਲਓ ਹੱਟੀ 'ਤੇ ਜਾਣਾ ਉੱਥੇ ਚਾਰ ਜੀ ਇਕੱਠੇ ਬੈਠੇ ਹੁੰਦੇ ਜੇ ਤੁਸੀਂ ਕਿਤੇ ਕੋਈ ਬੋਰਡ ਥੱਲੇ ਬਹਿਣਾ ਕੋਈ ਪਿੰਡ ਦੇ ਜਿਹੜੇ ਕੋਈ ਸਪੋਟਸ ਹੁੰਦੇ ਨੇ ਉੱਥੇ ਤੁਸੀਂ ਬਹਿਣਾ ਜਾਣਾ ਅਤੇ ਉੱਥੇ ਵੀ ਲਗਭਗ ਕਈ ਲੋਕ ਇਕੱਠੇ ਮਿਲਦੇ ਤੁਹਾਨੂੰ ਹੁਣ ਤਾਂ ਆਪੋ ਆਪਣੀ ਥਾਂ ਬਿਜ਼ੀ
1: ਉੱਦਾਂ ਵੀ ਨਾਨਕਿਆਂ ਨਾ ਪਤਾ ਹੁੰਦਾ ਵੀ ਇਹਨਾਂ ਦਿਨਾਂ ਦੇ ਵਿੱਚ ਆਉਣਾ ਭਾਂਜੇ ਭਾਂਜੀ ਸਾਰਿਆਂ ਨੇ ਭੈਣਾਂ ਉਹਨੇ ਸਾਰਿਆਂ ਨੇ ਆਉਣਾ ਉਹ ਆਪਣੇ ਹਿਸਾਬ ਦੇ ਨਾਲ ਨਾ ਉਹ ਤਿਆਰੀ ਕਰਨੀ ਸ਼ੁਰੂ ਕਰ ਦਿੰਦੇ ਹੁੰਦੇ ਸੀਗੇ ਵੀ ਕੋਈ ਕੱਪੜਾ ਲੀੜਾ ਪਹਿਲਾਂ ਲੈ ਕੇ ਰੱਖ ਲੈਣਾ ਕਰਨਾ ਵੀ ਟਾਈਮ ਟੂ ਟਾਈਮ ਨਹੀਂ ਜਾਇਆ ਜਾਂਦਾ ਸ਼ਹਿਰ ਤਾਂ ਪਹਿਲਾਂ ਹੀ ਲੈ ਕੇ ਸਾਰੇ ਰੱਖ ਲੈਣਾ ਵੀ ਜਵਾਕ ਆਉਣ ਵਾਲੇ ਹੋਣੇ ਆ ਵੀ ਇਹਨਾਂ ਨੇ ਚੀਜ਼ਾਂ ਲੈਣੀਆਂ ਜਾਂ ਨਾਨੀ ਨੇ ਕਹਿ ਦੇਣਾ ਪਹਿਲਾਂ ਬਣਾ ਕੇ ਚੀਜ਼ਾਂ ਰੱਖ ਲਓ ਵੀ ਜਵਾਕਾਂ ਨੇ ਆਉਣਾ ਜੇ ਅਤੇ ਸਾਡਾ ਇੱਕ ਹੋਰ ਰੋਲਾ ਹੁੰਦਾ ਸੀ ਸਾਡੀ ਜਿਹੜੀ ਨਾਨਕੇ ਦੀ ਰਸੋਈ ਹੁੰਦੀ ਸੀ ਨਾ ਇੱਕ ਉਦੋਂ ਜਾਲੀ ਵਾਲੇ ਦਰਵਾਜ਼ੇ ਚੱਲਦੇ ਸੀ ਜਿਹਦੇ ਉੱਪਰੋਂ ਸਟੋਪਰ 'ਚ ਲੱਗੇ ਜਿਹੜਾ ਹੌਲੀ ਜਿਹਾ ਦਰਵਾਜ਼ਾ ਬੰਦ ਕਰਦਾ ਉਹ ਖਰਾਬ ਸੀ ਕਿਤੇ ਅਤੇ ਦੁਪਹਿਰ ਨੂੰ ਮੰਮੀ ਮਾਸੀ ਨੇ ਹਾਂ ਮੰਮੀ ਸਾਰਿਆਂ ਨੇ ਸੋ ਜਾਣਾ ਅਤੇ ਸਾਨੂੰ ਕਿਤੇ ਨੀਂਦ ਆਉਣੀ ਜਵਾਕ ਸਾਰੇ ਇਕੱਠੇ ਹੁੰਦੇ ਚੋਰੀ ਚੋਰੀ ਕੋਈ ਨਾ ਕੋਈ ਖੜਕਾ ਕਰੀ ਰੱਖਣਾ ਨਾ ਦੁਪਹਿਰ ਨੂੰ ਅਤੇ ਕਿਚਨ 'ਚ ਕੋਈ ਨਾ ਕੋਈ ਸਮਾਨ ਬਿਸਕੁਟ ਹੋ ਗਿਆ ਨਮਕੀਨ ਹੋ ਗਈ ਕੋਲਡ ਡਰਿੰਕ ਵਗੈਰਾ ਕੋਈ ਚੀਜ਼ ਪਿਆ ਕੋਲਡ ਡਰਿੰਕ ਉਹਨਾਂ ਟਾਈਮਾਂ 'ਚ ਹੁੰਦਾ ਸੀ ਸਪੈਸ਼ਲ ਆਉਂਦੀ ਹੁੰਦੀ ਸੀ ਕੋਈ ਪ੍ਰਾਹੁਣਾ ਆਇਆ ਤਾਂ
0: ਪਹਿਲੇ ਦਿਨ ਮਿਲਦੀ
1: ਹਾਂ ਬਸ ਉਦੋਂ ਸਾਨੂੰ ਹੁੰਦਾ ਵੀ ਕਿਚਨ 'ਚ ਕਿੱਥੇ ਸਮਾਨ ਪਿਆ ਵੀ ਲੈ ਕੇ ਆਉਣਾ ਅਸੀਂ ਭੇਜਣਾ ਇਕੱਲੇ ਇਕੱਲੇ ਨੂੰ ਵੀ ਤੂੰ ਜਾ ਉਹ ਜਿਹੜਾ ਜਾਂਦਾ ਉਹ ਚੇਤਾ ਭੁੱਲ ਜਾਂਦਾ ਜਾਣ ਲੱਗੇ ਵੜ ਜਾਂਦਾ ਅੰਦਰ ਵੀ ਆਰਾਮ ਨਾਲ ਹੌਲੀ ਦਰਵਾਜ਼ਾ ਹੌਲੀ ਵੀ ਦਰਵਾਜ਼ਾ ਆਵਾਜ਼ ਕਰਦਾ ਆਉਣ ਲੱਗੇ ਚੇਤਾ ਭੁੱਲ ਜਾਂਦਾ ਦਰਵਾਜ਼ਾ ਠਾ ਵੱਜਦਾ
0: ਭੱਜ ਕੇ ਜਾਣਾ
1: ਵੀ ਤੋਂ ਪਹਿਲਾਂ ਕੋਈ ਆਵੇ ਦਰਵਾਜ਼ਾ ਠਾ ਵੱਜਦਾ ਇਹਨਾਂ ਨੂੰ ਕੋਈ ਉੱਠ ਪੈਂਦਾ ਅਸੀਂ ਕਿਹੜਾ ਫਿਰਦਾ ਇੰਨੀਆਂ ਗਾਲਾਂ ਪੈਂਦੀਆਂ ਚੋਰੀ ਚੋਰੀ ਚੀਜ਼ਾਂ ਬਣੀਆਂ ਖਾਣੀਆਂ ਉੱਥੇ ਨਾਨਕੇ ਤੇ ਜਾ ਕੇ ਕਿਉਂਕਿ ਸਾਰੇ ਰਲੇ ਹੁੰਦੇ ਸੀ ਤਾਂ ਰੋਲਾ ਹੀ ਬਹੁਤ ਪੈਂਦਾ ਸੀ
0: ਬਹੁਤੀਆਂ ਚੀਜ਼ਾਂ ਤੇ ਖਾਣੀਆਂ ਚੋਰੀ ਪੈਂਦੀਆਂ
1: ਅੱਛਾ ਫਿਰ ਨਾ ਵੀ ਨਹੀਂ ਕਰਦੇ ਸਾਡੇ ਜਿਹੜੇ ਮੰਮੀ ਦੇ ਤਾਏ ਦਾ ਘਰ ਹੁੰਦਾ ਸੀ ਨਾਲ ਉਹਨਾਂ ਦੇ ਅਨਾਰ ਲੱਗੇ ਅਨਾਰ ਵੇਖਣ ਨੂੰ ਬਾਹਰੋਂ ਲਾਲ ਹੁੰਦਾ ਤੇ ਮਾਮੀ ਸਾਡੀ ਨੇ ਪਿੱਟੀ ਜਾਣਾ ਵੀ ਨਾ ਤੋੜਿਓ ਅੰਦਰੋਂ ਇਹ ਉੱਦਾਂ ਬਾਹਰੋਂ ਲਾਲ ਜੇ ਅੰਦਰੋਂ ਕੱਚਾ ਜਿਹਾ ਅਸੀਂ ਮਰਨਾ ਕਿਤੇ ਹੁਣ ਅਸੀਂ ਪੰਜ ਛੇ ਜਣੇ ਹੋਣੇ ਪੰਜ ਛੇ ਅਨਾਰ ਤੋੜ ਲੈਣੇ ਮੇਰਾ ਲਾਲ ਹੋਣਾ ਮੇਰਾ ਲਾਲ ਅੰਦਰੋਂ ਲਾਉਣਾ ਉਹ ਜਿਹਾ ਤੁਹਾਨੂੰ ਕਿਹਾ ਅਸੀਂ ਨਾ ਤੋੜੋ ਪੰਜ ਉਹਨਾਂ ਨੇ ਅਗਲੀ ਵਾਰੀ ਲਿਫਾਫੇ ਚੜਾ ਜਾਂਦੇ ਵੀ ਨਹੀਂ
0: ਇਹਨੂੰ
1: ਨਹੀਂ ਤੋੜਨੇ
0: ਲਿਫਾਫਿਆਂ ਸਣੇ ਵੀ ਟੁੱਟ ਜਾਂਦੇ ਆ
1: ਉਹ ਬੜਾ ਕੁਝ ਤੋੜਨੇ
0: ਤੋ ਖੈਰ ਅੱਜ ਆਪਾਂ ਗੱਲਾਂ ਛੁੱਟੀਆਂ ਦੀਆਂ ਕਰਾਂਗੇ ਬੱਚਿਆਂ ਦੀਆਂ ਛੁੱਟੀਆਂ ਸ਼ੁਰੂ ਹੋ ਚੁੱਕੀਆਂ ਅਤੇ ਤੁਸੀਂ ਵੀ ਆਪਣੀਆਂ ਛੁੱਟੀਆਂ ਦੇ ਵਿੱਚ ਵਾਪਸ ਜਾ ਸਕਦੇ ਹੋ ਤੁਸੀਂ ਵੀ ਦੱਸ ਸਕਦੇ ਹੋ ਵੀ ਤੁਹਾਡਾ ਛੁੱਟੀਆਂ ਦਾ ਕੀ ਪਲੈਨ ਹੁੰਦਾ ਹੈ ਬੇਸਿਕਲੀ ਕੀ ਤੁਸੀਂ ਖੇਡ ਦਿੰਦੇ ਹੋ ਅੱਜ ਦਾ ਸਾਡਾ ਮੁੱਖ ਰਹੂਗਾ ਗੱਲਬਾਤ ਕਰਨ ਦਾ ਵਿਸ਼ਾ ਵੀ ਤੁਸੀਂ ਸਭ ਤੋਂ ਵੱਧ ਇੰਜੋਏ ਕੀ ਕਰਦੇ ਸੀ ਜਦੋਂ ਤੁਸੀਂ ਛੁੱਟੀਆਂ ਜਾਂਦੇ ਸੀ ਨਾਨਕੇ ਜਾਂਦੇ ਸੀ ਮਾਸੀ ਕੋਲ ਜਾਂਦੇ ਭੂਆ ਕੋਲ ਜਾਂਦੇ ਸੀ
1: ਕਈ ਬੱਚੇ ਨਾਨਕੇ ਨਹੀਂ ਜਾਣਾ ਪਸੰਦ ਕਰਦੇ ਮੈਂ ਵੇਖਿਆ ਕਈ ਦਾਦਕੇ 'ਚ ਰਹਿਣਾ ਪਸੰਦ ਕਰਦੇ ਇੱਥੇ ਠੀਕ ਆ
0: ਉਹ ਡਿਪੈਂਡ ਕਰਦਾ ਨਾ ਵੀ ਉਹਨਾਂ ਦਾ ਸੋ ਮੰਨ ਲਓ ਜੇ ਨਾਨਕੇ ਉਹਨਾਂ ਦੇ ਧੀਆਂ ਪੁੱਤ ਵੱਡੇ ਨੇ ਜਾਂ ਬਹੁਤ ਛੋਟੇ ਨੇ ਉਹਨਾਂ ਦੇ ਹਮ ਉਮਰ ਨਹੀਂ ਗਏ ਤੇ ਜਾਂ ਫਿਰ ਜਿੱਦਾਂ ਤੁਸੀਂ ਦੱਸਿਆ ਵੀ ਉਹ ਵੀ ਗਾਂ ਆਪਣੇ ਕਿਤੇ ਗਾਂ ਗਏ ਆ ਤੇ ਫਿਰ ਉੱਥੇ ਬੱਚਾ ਤੇ ਇਹੋ ਹੀ ਵਹਿੰਦਾ ਨਾ ਵੀ ਉਹਦੀ ਵੱਧ ਇੰਜੋਇਮੈਂਟ ਕਿਹੜੀ ਜਗ੍ਹਾ ਦਿੱਤੀ
1: ਹੁਣ ਮੇਰੀ ਭੂਆ ਦੇ ਮੁੰਡੇ ਜ਼ਿਆਦਾ ਬਣਦੀ ਵਧੀਆ ਉਹ ਸਾਡੇ ਕੋਲ ਆਏ ਨੇ ਵੀ ਜੀ ਨਹੀਂ ਕਰਦਾ ਗਾਂ ਜਾਣ ਨੂੰ ਵੀ ਜਦ ਮਾਮੇ ਦਾ ਮੁੰਡੇ ਨਾਲ ਉਹ ਬਾਹਲਾ ਵੱਡਾ ਜਾਂ ਬਹੁਤ ਛੋਟਾ ਵਾ ਜਾਂ ਗਾਂ ਉਹ ਵੀ ਗਿਆ ਹੋਣਾ ਵੀ ਛੱਡ ਪਰ ਉੱਥੇ ਕੀ ਕਰਨਾ ਜਾਣਾ ਨਾ ਬੰਦਾ ਇੱਥੇ ਕਹਿੰਦਾ ਵੀ ਚੱਲ ਇੱਥੇ ਜ਼ਿਆਦਾ ਨਜ਼ਾਰੇ ਲੈਂਦੇ ਆ
0: ਸੋ ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੀਆਂ ਯਾਦਾਂ ਬਹੁਤ ਸਾਰੇ ਐਂਗਲ ਪਰ ਅੱਜ ਦਾ ਸਾਡਾ ਐਂਗਲ ਇਹ ਰਹੂਗਾ ਵੀ ਉੱਥੇ ਜਾ ਕੇ ਨਿੱਕੇ ਹੁੰਦਿਆਂ ਤੁਸੀਂ ਕੀ ਖੇਡਣਾ ਜ਼ਿਆਦਾ ਪਸੰਦ ਕਰਦੇ ਹੋ ਅਤੇ ਇੱਥੇ ਹੋ ਅਤੇ ਇੱਥੇ ਜਿਹੜੇ ਬੱਚੇ ਨਹੀਂ ਉੱਠੇ ਉਹ ਹੁਣ ਤੁਸੀਂ ਕਾਲ ਕਰ ਸਕਦੇ ਹੋ ਅਤੇ ਜਾਂ ਜਿਨ੍ਹਾਂ ਦੀ ਵਾਰੀ ਨਹੀਂ ਆਈ ਅਤੇ ਹੁਣ ਤੁਸੀਂ ਕਾਲ ਕਰਕੇ ਆਪਣੀਆਂ ਪਿਆਰੀਆਂ ਪਿਆਰੀਆਂ ਗੱਲਾਂ ਸੁਣਾ ਸਕਦੇ ਹੋ ਅਤੇ ਨਾਲ ਤੁਸੀਂ ਵੀ ਦੱਸ ਸਕਦੇ ਹੋ ਤੁਹਾਡਾ ਕਿੱਥੇ ਜਾਣ ਨੂੰ ਭੈਣ ਜੀ ਕਰਦਾ ਅੱਜ ਕੱਲ੍ਹ ਹੁਣ ਵੱਡਾ ਫਰਕ ਇਹ ਦੂਰ ਸਾਹਿਬ ਪੈ ਗਿਆ ਵੀ ਉਦੋਂ ਇਹੋ ਰਿਸ਼ਤੇਦਾਰੀਆਂ ਹੁੰਦੀਆਂ ਜਿੱਥੇ ਆਪਾਂ ਜਾਂਦੇ ਹੁੰਦੇ ਹਾਂ ਖਾਸ ਤੌਰ ਦੇ ਉੱਤੇ ਆਪਣੇ ਜਿਹੜੇ ਪਰਿਵਾਰ ਸੀ ਇਹ ਵਾਲੀ ਜਿਹੜੀ ਕਲਾਸ ਸੀ ਅਤੇ ਕੋਈ ਬਹੁਤ ਕਲਾਸ 'ਚ ਇੱਕ ਅੱਧਾ ਹੁੰਦਾ ਸੀ ਜਦੋਂ ਕੋਈ ਇਹ ਸੁਣੀਦਾ ਸੀ ਵੀ ਅਸੀਂ ਸ਼ਿਮਲੇ ਗਏ ਹਾਂ ਅਸੀਂ ਦਿੱਲੀ ਗਏ ਹਾਂ ਅਸੀਂ ਉੱਥੇ ਗਏ ਹਾਂ ਅਤੇ ਅਦਰਵਾਈਜ਼ ਬਾਕੀ ਸਾਰੇ ਹੁੰਦੇ ਸੀ ਵੀ ਮੈਂ ਨਾਨਕੇ ਗਿਆ ਹਾਂ ਮੈਂ ਭੂਆ ਕੋਲ ਗਿਆ ਹਾਂ ਭੂਆ ਸਾਡੇ ਕੋਲ ਆ ਗਈ ਸੀ ਸੋ ਇੱਦਾਂ ਹੀ ਹੁੰਦਾ
1: ਅਸੀਂ ਪੁੱਠਾ ਕੰਮ ਕੀਤਾ ਸੀ ਅਸੀਂ ਜੇ ਮੰਨ ਲਓ ਸ਼ਿਮਲੇ ਨਹੀਂ ਜਾਣਾ ਜਿਵੇਂ ਸਾਡੇ ਨਾਨਕਿਆਂ ਦਾ ਪਿੰਡ ਦਾ ਨਾਂ ਸੀ ਗੁਲਰਾਲਾ ਹੈ ਨਾ ਅਸੀਂ ਉਹਨੂੰ ਗਵਾਲੀਅਰ ਕਹਿੰਦੇ ਹਾਂ ਸਾਡੀ ਮਾਸੀ ਦੀ ਕੁੜੀ ਨੇ ਨਾਂ ਰੱਖੇ ਗਵਾਲੀਅਰ ਅਤੇ ਜੇ ਕਿਤੇ ਕਿਸੇ ਮਾਸੀ ਦੇ ਕੋਲ ਜਾਣਾ ਉਹਨੂੰ ਸ਼ਿਮਲਾ ਰੱਖ ਦੇਣਾ ਨਾਂ ਦਾ ਵੀ ਸ਼ਿਮਲੇ ਜਾਇਆ ਉੱਥੇ ਨਾ ਐਂ ਰੱਖ ਲੈਣਾ ਨਾ ਵੀ ਚੱਲ ਉੱਧਰ ਤੱਕ ਜਾ ਹੁਣ ਇੱਦਾਂ ਹੀ ਚਾਹ ਪੂਰੇ ਕਰ ਲਈਏ
0: ਕਹਿ ਕਹਿ ਕੇ ਨਾ ਉਹ ਜਦੋਂ ਸਾਡੇ ਵੀ ਹੁੰਦਾ ਸੀ ਇੱਕ ਅਤੇ ਉਹਨਾਂ ਦੇ ਯੂਪੀ ਸੀ ਰਿਸ਼ਤੇਦਾਰ ਉਹਨੇ ਆ ਕੇ ਕਹਿਣਾ ਵੀ ਕਿੱਥੇ ਗਿਆ ਉਹਨਾਂ ਯੂਪੇ ਗਿਆ ਫੀਲਿੰਗ ਦਾ ਕੀ ਹੈ ਘੁੰਮ ਲਓ ਆਪਾਂ
1: ਪਰ ਉਹ ਕੁਛ ਤਾਂ ਕਰਨਾ ਹੁਣ ਤਾਂ ਹੋ ਗਿਆ ਨਾ ਪਹਿਲਾਂ ਸਾਡੇ ਟਾਈਮ 'ਤੇ ਬੱਸ 'ਚ ਜਾਣਾ ਅਸੀਂ ਸਵੇਰੇ ਜਾਂ ਮੈਂ ਜਦੋਂ ਬਹੁਤ ਛੋਟਾ ਹੁੰਦਾ ਉਦੋਂ ਅਸੀਂ ਟ੍ਰੇਨ 'ਤੇ ਵੀ ਜਾਂਦੇ ਰਹੇ ਹਾਂ ਫਿਰ ਗਾਂਹ ਜਾ ਕੇ ਬੱਸ ਫੜਨੀ ਫਿਰ ਪਿੰਡ ਦੇ ਗਾਂਹ ਪਹੁੰਚਣ ਤੱਕ ਟੈਂਪੂ ਸ਼ਾਮ ਪੈ ਜਾਣੀ ਕਰਨੀ ਨਾ ਅਤੇ ਹੁਣ ਤਾਂ ਕਾਰਾਂ ਵਾਲਾ ਸਮਾਂ ਆ ਗਿਆ ਵੀ ਜਿੰਦਾ ਸਵੇਰੇ ਗਿਆ ਸ਼ਾਮੀ ਮੁੜਿਆ ਦਾ ਉਦੋਂ ਇੱਕ ਤਾਂਘ ਹੁੰਦੀ ਸੀ ਵੀ ਇੱਕ ਇਹ ਵੀ ਮਜ਼ਾ ਜਿਵੇਂ ਤੁਹਾਨੂੰ ਦੱਸਿਆ ਸਾਡੀ ਇੱਕੋ ਗਲੀ ਹੁੰਦੀ ਸੀਗੀ ਨਾ, ਅਤੇ ਜੇ ਸਾਰਿਆਂ ਨੇ ਆਉਣਾ ਦੂਰੋਂ ਪਤਾ ਲੱਗ ਜਾਂਦਾ ਵੀ ਯਾਰ ਪ੍ਰਾਹੁਣੇ ਆਉਂਦੇ ਨੇ, ਇਹ ਹੁਣ ਮਾਸੀ ਕਿਹੜੇ ਕਿਹੜੀ ਮਾਸੀ ਆਉਣੀ ਅਤੇ ਕਿਹੜੇ ਘਰ ਵੜਨਗੇ, ਉਹ ਦੂਰੋਂ ਆਈਡੀਆ ਲਾਉਣਾ ਕਰਨਾ ਵੀ ਕਿਹੜੇ ਘਰ ਜਾ ਕੇ ਵੜਨਾ, ਅਤੇ ਸ਼ਾਮ ਪੈਣੀ ਅਤੇ ਮੰਮੀ ਸਾਡੀ ਮਾਸੀ ਸਾਰੀ ਨੇ ਇਕੱਠੀਆਂ ਹੋ ਕੇ ਨਾ ਚਾਚੇ ਤਾਇਆਂ ਦੇ ਘਰ ਮਿਲਣ ਚਲੀ ਜਾਣਾ, ਦੋ ਇੱਕ ਮਾਸੀ ਉੱਧਰ ਚਲੀ ਗਈ, ਦੂਜੀ ਉੱਧਰ ਚਲੀ ਗਈ, ਅਤੇ ਮਾਮੇ ਸਾਡੇ ਨੇ ਫਿਰ ਕਹਿਣਾ ਕਰਨਾ ਸਾਡੀਆਂ ਉਹਦੀ ਕੁੜੀਆਂ ਨੂੰ, ਭੈਣਾਂ ਸਾਡੀਆਂ ਨੂੰ, ਵੀ ਜਾਓ ਨੀ ਭੂਆਰ ਲੱਭ ਕੇ ਲਿਆਓ ਕਿਹੜੇ ਕਿਹੜੇ ਚਾਚੇ ਤਾਇਆਂ ਘਰ ਵੜੀ,
0: ਉਹਨਾਂ ਨੇ ਆਪਣੀਆਂ ਵੱਖਰੀਆਂ ਗੱਲਾਂ ਮਾਰੀ ਜਾਣੀਆਂ ਸਾਰਾ ਦਿਨ,
1: ਪਰ ਉਹ ਬਹੁਤ ਪਿਆਰ ਸੀ ਉਹਨਾਂ ਨੂੰ ਵੀ, ਚਾਹ ਹੁੰਦਾ ਸੀ ਵੀ ਮੈਂ ਮੰਮੀ ਦੀ ਤਾਈਆਂ ਦਾ ਚਾਚੀਆਂ ਦਾ ਵੀ ਆਈਆਂ ਕੁੜੀਆਂ, ਅਤੇ ਪਤਾ ਨਹੀਂ ਕਿਹੜੀਆਂ ਗੱਲਾਂ ਲੈ ਕੇ ਉਹਨਾਂ ਨੇ ਬਹਿ ਜਾਣਾ, ਅਤੇ ਫਿਰ ਰੋਟੀ ਪਾਣੀ ਇੱਥੋਂ ਖਾ ਕੇ ਆਉਣਾ, ਅਤੇ ਮਾਮੀ ਸਾਡੀ ਨੇ ਦਾਲ ਸਬਜ਼ੀ ਬਣਾ ਲੈਣੀ ਉਹਨੇ ਰੋਟੀ, ਕਹਿੰਦੀ ਤੇਰੀ ਜਦੋਂ ਭੈਣ ਜੀ ਆਣਗੇ ਫਿਰ ਹੀ ਬਣਾਵਾਂਗੀ, ਕੀ ਪਤਾ ਉਧਰੋਂ ਖਾ ਕੇ ਹੀ ਆਉਣ।
0: ਵੇਖ ਲਓ ਇੱਕ ਨਾ ਅਜੀਬ ਜੀ ਤੂਰ ਸਾਹਿਬ ਆਪਣੀ ਹਵਾ ਦੇ ਵਿੱਚ, ਇਸ ਮੌਲ ਚਾਲ ਦੇ ਵਿੱਚ, ਸਮੇਂ ਦੇ ਵਿੱਚ ਇੱਕ ਬੇਚੈਨੀ ਜੀ ਪੈਦਾ ਹੋ ਗਈ ਆ ਪੱਕੇ ਤੌਰ ਦੇ ਉੱਤੇ, ਜਿਹੜੀ ਕਿ ਸਟੇ ਕਰ ਗਈ ਆ ਹੁਣ। ਉਹ ਤੁਸੀਂ ਵੇਖੋਗੇ ਕਿ ਪਹਿਲੀਆਂ ਦੇ ਵਿੱਚ ਇਹ ਥੋੜ੍ਹੀ ਜਿਹੀ ਘਰਾਂ ਦੇ ਵਿੱਚ ਕੰਮ ਨਹੀਂ ਹੁੰਦੇ, ਸਾਰਾ ਕੁਛ ਹੀ ਸਾਰਾ ਕੁਛ ਕਰਦੇ, ਮੈਨੂੰ ਲੱਗਦਾ ਅੱਜ ਤੋਂ ਵੱਧ ਬੀਬੀਆਂ ਕੰਮ ਉਦੋਂ ਕਰਦੀਆਂ ਸੀ, ਪਰ ਪਤਾ ਹੁੰਦਾ ਸੀ ਵੀ ਛੁੱਟੀਆਂ ਦੇ ਵਿੱਚ ਆ ਮਹੀਨਾ ਵਾ, ਦੋ ਮਹੀਨੇ ਦੀਆਂ ਛੁੱਟੀਆਂ ਅਤੇ ਮਹੀਨਾ ਚਲੇ ਹੀ ਜਾਣਾ ਕਿਤੇ ਨਾ ਕਿਤੇ ਨਾ, ਜਾਂ ਹਫ਼ਤਾ ਦੋ ਹਫ਼ਤੇ ਕਿਤੇ ਨਾ ਕਿਤੇ ਹੋ ਹੀ ਆਉਣਾ। ਅੱਜ ਦੇ ਮਾਹੌਲ ਚਾਲ ਦੇ ਵਿੱਚ ਤੁਸੀਂ ਵੇਖੋ ਵੀ ਕੀ ਕੋਈ ਇਹ ਚੀਜ਼ ਅਫੋਰਡ ਕਰ ਸਕਦਾ ਵਾ ਵੀ ਮੈਂ ਦੋ ਹਫ਼ਤੇ ਜਾ ਕੇ ਆਪਣੇ, ਹਾਲਾਂਕਿ ਇੱਥੇ ਹੁਣ ਬਹੁਤ ਇੱਦਾਂ ਦੇ ਪਰਿਵਾਰ ਨੇ ਜਿਨ੍ਹਾਂ ਦੇ ਬੱਚਿਆਂ ਦੇ ਨਾਨਕੇ ਇੱਥੇ ਹੀ ਆ, ਕਿਸੇ ਦਾ ਭਰਾ ਬਹੁਤਿਆਂ ਦੇ ਇੱਥੇ ਨੇ, ਜਾਂ ਭੂਆ ਇੱਥੇ ਆ, ਚਾਚੇ ਇੱਥੇ ਨੇ, ਮਤਲਬ ਕਿੰਨੀਆਂ ਰਿਸ਼ਤੇਦਾਰੀਆਂ ਇੱਥੇ ਆ, ਪਰ ਸ਼ਾਇਦ ਹੀ ਕੋਈ ਇੱਦਾਂ ਕਰਦਾ ਹੋਊਗਾ। ਹਾਂ ਕਿਤੇ ਚਲ ਜਾਂਦਾ ਹੋਊਗਾ ਚਾਰ ਦਿਨ, ਪਰ ਉਹ ਵੀ ਇਸ ਕਰਕੇ ਵੀ ਇਕੱਠੇ ਹੋ ਕੇ ਗਾਹਾਂ ਕਿਤੇ ਚਲ ਜਾਂਗੇ। ਸੋ ਉਹ ਵਾਲਾ ਸਮਾਂ ਆਪਾਂ ਕਹਿਣ ਨੂੰ ਪਹਿਲਾਂ ਦੇ ਨਾਲੋਂ ਜ਼ਿਆਦਾ ਪੈਸੇ ਵਾਲੇ ਹਾਂ, ਕਹਿਣ ਨੂੰ ਜ਼ਿਆਦਾ ਸੌਖੇ ਹਾਂ, ਜਿੱਦਾਂ ਤੁਸੀਂ ਦੱਸਿਆ ਹੁਣ ਸਾਡੇ ਕੋਲ ਕਾਰਾਂ ਵੀ ਨੇ, ਹੁਣ ਸਾਡੇ ਕੋਲ ਪੈਸਾ ਵੀ ਆ, ਅਤੇ ਪਰ ਕੁੱਲ ਮਿਲਾ ਕੇ ਸਮਾਂ ਨਹੀਂ ਹੈਗਾ ਹੁਣ। ਹੁਣ ਤੁਸੀਂ ਇਹ ਨਹੀਂ ਵਿਚਾਰ ਕਰ ਸਕਦੇ ਵੀ ਤੁਹਾਨੂੰ ਦੋ ਮਹੀਨੇ ਦੀਆਂ ਛੁੱਟੀਆਂ ਲੈ ਕੇ ਅਤੇ ਤੁਸੀਂ ਨਿਆਣਿਆਂ ਨੂੰ ਲੈ ਕੇ ਉੱਥੇ ਮਹੀਨਾ ਰਹੋ, ਮਤਲਬ ਤੁਹਾਨੂੰ ਭਾਵੇਂ ਘਰਦੇ ਭਾਵੇਂ ਅਲਾਓ ਕਰਨ, ਪਰ ਮੈਨੂੰ ਲੱਗਦਾ ਵਾ ਵੀ ਜੀਆਂ ਨੂੰ, ਮਾਵਾਂ ਨੂੰ, ਆਪ ਨੂੰ ਇੱਕ ਬੇਚੈਨੀ ਜੀ ਆ
1: ਹੈਗੀ ਭਾਅ ਜੀ। ਉਹਦਾ ਇੱਕ ਰੀਜ਼ਨ ਇਹ ਵੀ ਰਹਿਣਾ ਜੋ ਮੈਂ ਸਮਝਦਾ ਹਾਂ ਵੀ ਜਿਹੜੇ ਹੁਣ ਸਾਡੇ ਬੱਚਿਆਂ ਨੂੰ ਤਾਂ ਪਤਾ ਉਹ ਸੰਭਾਲੀ ਜਿਹੜੇ ਹੁਣ ਉਹਨਾਂ ਦੇ ਨਾਨੇ ਆ ਸਾਡੇ ਸਹੁਰਿਆਂ ਦੇ ਕਾਰਨ ਉਹੀ ਰਹਿੰਦੇ ਆ ਬਣੇ, ਅਜੇ ਉਹਨਾਂ ਨੇ ਕੋਈ ਚੇਂਜਿਸ ਨਹੀਂ ਕੀਤੇ। ਪਰ ਲੇਕਿਨ ਜਿਹੜੀ ਚੀਜ਼ ਮੈਂ ਸੋਚਦਾ ਪਿਆ ਵੀ ਜਦੋਂ ਅਸੀਂ ਨਾਨਕੇ ਦੇ ਜਾਣਾ ਬੰਦਾ ਰੀਫਰੈਸ਼ ਕਦੋਂ ਹੁੰਦਾ, ਮੈਮਰੀਜ਼ ਪੁਰਾਣੀਆਂ ਯਾਦ ਕਦੋਂ ਕਰਦਾ ਵੀ ਜਦੋਂ ਪੁਰਾਣੀਆਂ ਜਗ੍ਹਾ 'ਤੇ ਪਹੁੰਚਦਾ, ਪੁਰਾਣੀਆਂ ਚੀਜ਼ਾਂ ਵੇਖਦਾ। ਅਤੇ ਮੇਰੇ ਤਾਂ ਸਾਰੇ ਨਾਨਕੇ ਦੇ ਸਾਰਿਆਂ ਨੇ ਘੱਟ ਆ ਕੇ ਡੇਢੀ ਕੋਠੀਆਂ ਪਾਤੀਆਂ, ਉੱਥੇ ਤਾਂ ਗਲੀ 'ਚ ਵੜਨ ਨੂੰ ਥਾਂ ਨਹੀਂ ਲੱਭਦੀ,
0: ਸਮੱਸਿਆ ਵਾ।
1: ਅਤੇ ਉੱਥੇ ਜਾ ਕੇ ਲਿਟਰਲੀ ਮੈਂ ਇਸੇ ਸਾਲ ਜਾ ਕੇ ਆਇਆ ਵਿਆਹ 'ਤੇ, ਅਤੇ ਜੀ ਨਹੀਂ ਲੱਗਾ। ਪਹਿਲੀ ਵਾਰੀ ਐਂ ਹੋਇਆ ਪਈ, ਇੱਕ ਤਾਂ ਚਲੋ ਇਹ ਵੀ ਫਰਕ ਪੈਂਦਾ ਵੀ ਨਾਨਕੇ ਹੁੰਦੇ ਨੇ ਮਾਂ ਨਾਲ, ਜੇ ਮਾਂ ਨਹੀਂ ਹੈਗੀ ਤਾਂ ਫਿਰ ਕਈ ਵਾਰ ਨਾਨਕਿਆਂ ਤੋਂ ਵੀ ਉਹ ਚੀਜ਼ ਬੰਦਾ ਮਹਿਸੂਸ ਕਰਦਾ। ਕੋਈ ਨਹੀਂ, ਮਾਸੀਆਂ ਵੀ ਪੂਰਾ ਪਿਆਰ ਦਿੰਦੀਆਂ ਨੇ, ਪਰ ਇੱਕ ਚੀਜ਼ ਮਹਿਸੂਸ ਹੁੰਦੀ ਉਹ ਚੀਜ਼ ਲੈ ਕੇ ਵੀ ਚਲੋ ਜੇ ਮਾਂ ਹੋਵੇ ਤਾਂ ਗੱਲ ਵੱਖਰੀ ਹੈ। ਪਰ ਫਿਰ ਵੀ ਉਹ ਪੁਰਾਣੀ ਹੈ ਹੀ ਨਹੀਂ, ਕੋਈ ਪੁਰਾਣਾ ਘਰ ਨਹੀਂ ਉਹਨਾਂ ਨੇ ਛੱਡੀ, ਪੁਰਾਣੀ ਚੀਜ਼ ਛੱਡੀ ਨਹੀਂ। ਅਸੀਂ ਉੱਥੇ ਸਾਰਿਆਂ ਨੇ ਢਾ ਕੇ, ਹੁਣ ਕੋਠੀਆਂ ਬੰਦ ਪਈਆਂ ਨੇ, ਸਾਰੇ ਬਾਹਰ ਚਲੇ ਗਏ, ਉਹ ਬੰਦ ਹੀ ਪਈ ਹੈ, ਉਹ ਖਿੱਚ ਨਹੀਂ। ਪਹਿਲੇ ਤਾਂ ਪਹਿਲਾਂ ਬੜੀ ਖਿੱਚ ਹੁੰਦੀ ਸੀ ਵੀ ਮਾੜੀ ਜੀ, ਈਵਨ ਸਾਡੇ ਪਿੰਡ ਨਾਨਕਿਆਂ ਤੋਂ ਵੀ ਕੋਈ ਆਇਆ ਹੁੰਦਾ ਸੀ ਨਾ, ਅਸੀਂ ਉਹਨੂੰ ਜੱਫੀ ਪਾ ਕੇ ਮਿਲਾਂ ਕਿ ਬਹਾਨਾ ਮਾਰਨਾ ਵੀ ਕਿਸੇ ਤਰੀਕੇ ਸਾਨੂੰ ਨਾਲ ਲੈ ਜਾ, ਵੀ ਨਿੱਕੇ ਹੁੰਦੇ ਹਾਂ ਵੀ ਛੁੱਟੀਆਂ ਆਉਣੀਆਂ, ਹੋਰ 10 ਦਿਨ ਛੁੱਟੀ ਸ਼ੁਰੂ ਹੋਣ ਵਾਲੀਆਂ, ਵੀ ਸਾਨੂੰ ਨਾਲ ਹੀ ਲੈ ਜਾ, ਮੰਮੀ ਦੇ ਚਾਚੇ ਤਾਇਆ ਦਾ ਮੁੰਡਾ ਕੋਈ ਆਇਆ ਹੁੰਦਾ, ਇੰਨਾ ਚਾਅ ਚੜਦਾ ਸੀ ਨਾਲਕਿਆਂ ਦਾ ਕੋਈ ਆਇਆ ਹੋਵੇ। ਪਰ ਹੁਣ ਗਏ, ਹੁਣ ਉਹਨਾਂ ਨੇ ਸਾਰਿਆਂ ਨੇ ਕੋਠੀਆਂ ਉਹਦੀ ਪਾਈਆਂ ਨੇ ਅਤੇ ਸਾਰੇ ਬਾਹਰ ਫਿਰਦੇ ਆ, ਹੁਣ ਉਹ ਚਾਹ ਜਾਂ ਨਹੀਂ ਰਹਿ ਗਿਆ। ਨਹੀਂ ਤਾਂ ਇੱਕ ਕੋਠੇ ਦੂਜਾ ਕੋਠਾ, ਦੂਜੇ ਕੋਠੇ ਤੀਜੇ ਕੋਠੇ ਛਾਲਾਂ ਮਾਰਨੀ ਆ, ਜਿਵੇਂ ਪਹਿਲਾਂ ਆਪਾਂ ਜ਼ਿਕਰ ਕਰਦੇ ਸੀ ਕਿਤੇ ਖੇਡਣ ਆਪਣਾ ਲੁਕਣ ਮਿਟੀ, ਤਾਂ ਉਹ ਚੁੱਭਣ ਛੁਪਾਈ ਜਿਹਨੂੰ ਹਿੰਦੀ 'ਚ ਕਹਿੰਦੇ, ਸਾਡੇ ਲੁਕਣ ਮਿਟੀ ਕਹਿੰਦੇ ਆ, ਅਤੇ ਉਹ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਲੁੱਕ ਜਾਣਾ, ਤਾਂ ਸਾਰੀ ਗਲੀ ਉਹ ਆਪਣੀ ਲੱਗਦੀ ਸੀ, ਸਾਰਾ ਮੁੱਲਾ ਹੀ ਆਪਣਾ ਲੱਗਦਾ ਸੀ ਉੱਥੇ, ਤਾਂ ਬੰਦੇ ਨੂੰ ਪਰਵਾਹ ਹੀ ਨਹੀਂ ਹੁੰਦੀ ਸੀ ਖੇਤਾਂ 'ਚ ਜਾਣਾ। ਖੇਤਾਂ ਵਾਲਾ ਵੀ ਕੰਮ ਉਹਨਾਂ ਨੇ ਮੁਕਾਇਆ ਹੋਇਆ, ਜ਼ਮੀਨਾਂ ਟੇਕੇ ਤੇ ਦੇਤੀਆਂ, ਹੁਣ ਜਾ ਖੇਤਾਂ 'ਚ ਜਾ ਕੇ ਕਰਨਾ ਵੀ ਕੀ ਉੱਥੇ, ਇਹ ਹੁਣ ਠੀਕ ਹੈ ਤਾਂਘ ਰਹਿੰਦੀ ਹੈ। ਪਰ ਹੁਣ ਉਹ ਜਿਹੜੀ ਤਾਂਘ ਹੈ ਨਾ, ਮੈਂ ਆਪਣੇ ਬੱਚੇ ਤੋਂ ਪੂਰੀ ਵੇਖਦਾ ਪਿਆ, ਮੇਰਾ ਬੱਚਾ ਜਦੋਂ ਨਾਨਕਿਆਂ ਨੂੰ ਜਾਂਦਾ ਨਾ, ਉਹਨੂੰ ਮੱਝਾਂ ਨਾਲ ਬੜਾ ਪਿਆਰ, ਬੜਾ ਪਿਆਰ। ਉਹ ਜਦੋਂ ਮੈਂ ਪੁੱਛਿਆ ਨਾ ਫਲਾਣੇ ਰਿਸ਼ਤੇਦਾਰ ਦੇ ਘਰ ਜਾਣਾ, ਉਹ ਪਤਾ ਲੱਗਾ ਮੱਝਾਂ ਹੈਗੀ ਨੇੜੀ ਉੱਥੇ, ਮੈਂ ਕਹਿ ਗਿਆ ਮੈਂ ਰੀਕੁਰ ਕਹਿੰਦਾ ਮੱਝਾਂ ਦਾ ਬੜਾ ਪਿਆਰ। ਉਹਨੇ ਸਵੇਰੇ ਉੱਠ ਜਾਣਾ, ਉਹਨੇ ਨਾਨੇ ਦੇ ਨਾਲ ਰਹਿਣਾ, ਨਾਨੂੰ ਚਲੋ ਆਪਾਂ ਬੈੜੀ ਬਾਹਰ ਕੱਢੀਏ, ਆਪਾਂ ਗੋਹਾ ਸਾਫ਼ ਕਰੀਏ, ਸਾਰਾ ਕੰਮ ਕਰਾਉਣਾ ਨੇ ਨਾਨੇ ਦੇ ਨਾਲ। ਮੈਨੂੰ ਵਧੀਆ ਲੱਗਦਾ, ਮੈਂ ਕਹਿ ਰਿਹਾ ਇਹੀ ਚੀਜ਼ ਅਸੀਂ ਕਰਦੇ ਰਹੇ ਹਾਂ, ਐਟਲੀਸਟ ਇਹਨੂੰ ਪਤਾ ਵਾ। ਉਹ ਮੈਂ ਆਪਣੇ ਨਾਨਕੇ ਲਈ ਜਿਹੜੀ ਕਮੀ ਹੈ ਨਾ, ਜਿਹੜੀ ਕਮੀ ਮਿਸ ਕਰਦਾ, ਉਹਦੇ 'ਚ ਪੂਰੀ ਕਰ ਲੈਂਦਾ, ਉਹਨੂੰ ਵੇਖ ਕੇ ਵੀ ਭਰਾਵਾ ਤੂੰ ਤਾਂ ਨਾਨਕੇ ਦੇ ਨਜ਼ਾਰੇ ਲੈ।
0: ਚੰਗਾ ਚੰਗਾ, ਨਿਆਣਿਆਂ ਦੀ ਅਟੈਚਮੈਂਟ ਆ, ਨਹੀਂ ਤਾਂ ਸਾਡਾ ਕੋਈ ਮਿੱਤਰ ਗਿਆ ਸੀ ਅਤੇ ਉਹ ਆਉਂਦਾ ਉੱਥੇ ਅਸੀਂ ਗੱਡੀ 'ਚੋਂ ਜਾ ਕੇ ਉਤਰੇ ਅਤੇ ਮੁੰਡਾ ਕਹਿੰਦਾ ਮੱਝਾਂ ਵੱਜੀਆਂ ਸੀ ਨਾ, ਅਤੇ ਮੁੰਡਾ ਕਹਿੰਦਾ ਪਾਪਾ ਲੁੱਕ ਐਲੀਫੈਂਟਸ। ਚਲੋ ਆਪਾਂ ਸ਼੍ਰੇਆ ਦੇ ਨਾਲ ਗੱਲ ਨਹੀਂ ਸੀ ਹੋਈ ਅਤੇ ਫਿਰ ਆਪਾਂ ਗੱਲਬਾਤ ਅੱਗੇ ਤੋਰਦੇ ਹਾਂ, ਸੋ ਤੁਸੀਂ ਉਹਨਾਂ ਚਿਰ ਯਾਦ ਕਰੋ ਵੀ ਵਾਂਡੇ ਜਾ ਕੇ, ਨਾਨਕੇ ਜਾ ਕੇ, ਭੂਆ ਪਿੰਡ ਜਾ ਕੇ ਸਭ ਤੋਂ ਵੱਧ ਕਿਹੜੀ ਖੇਡ ਤੁਸੀਂ ਖੇਡਣੀ ਪਸੰਦ ਕਰਦੇ ਹੋ, ਜ਼ਿਆਦਾ ਕਿਹੜੀ ਚੀਜ਼ ਦੀ ਖਿੱਚ ਹੁੰਦੀ ਸੀ ਤੁਹਾਨੂੰ, ਅਤੇ ਇੱਥੇ ਹੁਣ ਬੱਚਿਆਂ ਦੇ ਵਿੱਚ ਤੁਸੀਂ ਕੀ ਵੇਖਦੇ ਹੋ, ਉਹਨਾਂ ਨੂੰ ਕਿੱਥੇ ਜਾਣ ਦੀ ਜ਼ਿਆਦਾ ਖਿੱਚ ਹੁੰਦੀ ਹੈ? ਸ਼੍ਰੇਆ ਤੁਸੀਂ ਆਉਂਦੇ ਰਹੋ। ਤੁਸੀਂ ਏਦਾਂ ਕਿਉਂ ਕਿਹਾ?
1: ਮਲਟੀਗ੍ਰੇਨ ਆਟਾ ਹੋਣਾ ਹੈ।
0: ਹੈਂ ਸ਼੍ਰੇਆ,
2: ਅੱਜ ਫਰੂਟ ਟਾਈਮ ਆ।
0: ਅੱਛਾ, ਅੱਜ ਫਰੂਟ ਟਾਈਮ ਆ। ਤੁਸੀਂ ਕੀ ਖਾ ਰਹੇ ਹੋ, ਕਿਹੜਾ ਫਰੂਟ ਖਾ ਰਹੇ ਹੋ?
2: ਕੀਵੀ।
0: ਅਮਰੂਦ ਦੀ ਰਿਸ਼ਤੇਦਾਰ ਫਰੂਟਾਂ ਨੂੰ ਆਪਾਂ ਭੇਜਣਾ ਭੇਜਣਾ ਵਾ।
1: ਕੋਈ ਨੀ ਕੋਈ ਨੀ, ਜੇਕਰ ਡੇਟ ਡਿਸਾਈਡ ਹੋ ਗਈ ਭੇਜ ਦਿੰਦੇ ਕੀਵੀ ਨੂੰ।
0: ਕੀਵੀ ਦਾ ਅਸਲ ਚੇਤਾ ਨੀ ਰਹਿੰਦਾ, ਉਹ ਨਾ ਦਿੱਲੀ ਵਿਆਹੇਗੀ।
1: ਦੂਰ
0: ਵਾਲੀ ਆ ਨਾ, ਉਹਦੇ ਚ ਉਹਦਾ ਚੇਤਾ ਭੁੱਲ ਜਾਂਦਾ, ਵੇਖ ਲੋ ਨਾ ਦੂਰ ਜਾ ਕੇ ਪੋਲੜ ਜੀ ਹੋ ਗਈ ਵਿਚਾਰੀ।
1: ਕੀਵੀ ਯਾਦ ਆਇਆ, ਪਤਾ ਉਹਨੂੰ ਵੀ ਨੀ ਸੁਣਿਆ ਭੇਜਿਆ ਡਰੈਗਨ ਫਰੂਟ ਨੂੰ, ਉਹ ਵੀ ਰਹਿ ਗਿਆ।
0: ਹਾਂ ਨਹੀਂ, ਹਲੇ ਫਿਰ ਨਾ ਇੱਕ ਵਾਰੀ ਬਹਿ ਕੇ ਵਿਚਾਰ। ਡਰੈਗਨ ਫਰੂਟ ਅਸਲ ਚ ਬਾਅਦ ਚ ਬਣੇ ਨਾ, ਬਣੀਆਂ ਨਾ ਰਿਸ਼ਤੇਦਾਰੀਆਂ, ਇਹ ਪਹਿਲੀਆਂ ਕੋਰ ਰਿਸ਼ਤੇਦਾਰੀਆਂ ਚੁਣੀ ਗਏ। ਹਾਂਜੀ, ਸੱਸ ਬਣਾ ਦੀਏ ਨਹੀਂ, ਪਰ ਉਹ ਤੇ ਮੇਲ ਆ ਨਾ, ਡਰੈਗਨ ਫਰੂਟ ਤੇ ਮੇਲ ਹੁੰਦਾ। ਕੀਵੀ ਨੂੰ ਬਣਾ ਸਕਦੇ ਸੱਸ, ਪਰ ਨਹੀਂ, ਅਮਰੂਦ ਦੀ ਮਾਂ ਥੋੜੀ ਸੱਸ ਹੋਊਗੀ।
1: ਨਹੀਂ, ਅਮਰੂਦ ਦੀ ਮਾਂ ਤਾਂ ਅਮਰੂਦ ਹੀ ਹੋਵੇਗੀ ਨਾ।
0: ਹਾਂਜੀ, ਚਾਹ ਚੂ ਪੀ
1: ਲਈ, ਚਾਹ ਪੀ ਲਈ,
0: ਚਾਹ ਪੀ ਲਈ, ਹੁਣ ਤੇ ਫਰੂਟ ਖਾਣ ਲੱਗੇ ਆ।
2: ਹਾਂਜੀ,
0: ਇਹ ਸਭ ਗੁੱਡ ਗੁੱਡ
1: ਬੱਚੇ, ਗੁੱਡ ਗੁੱਡ ਬੱਚੇ, ਵੈਰੀ ਨਾਈਸ।
0: ਗੁੱਡ ਬੱਚਿਆਂ ਨੇ ਕੀ ਖਾਦਾ?
1: ਕੀਵੀ।
2: ਬ੍ਰੇਕਫਾਸਟ,
0: ਬ੍ਰੇਕਫਾਸਟ ਖਾ ਲਿਆ
2: ਹਲੇ
0: ਖਾਦਾ। ਅਸੀਂ ਤੇ ਹਲੇ ਚਾਹ ਪੀਤੀ,
1: ਅਸੀਂ ਤਾਂ ਫਰੂਟ ਇਕੱਠੇ ਕਰਦੇ ਪਏ।
2: ਕੀ ਖਾਓਗੇ ਰੇ?
0: ਹੈਂ, ਅਸੀਂ
2: ਕੀ ਖਾਓਗੇ ਫਰੂਟ ਵਿੱਚ?
0: ਹੁਣ ਨੈਕਸਟ ਮੈਂ ਗ੍ਰੇਪਸ ਖਾਊਂਗਾ।
2: ਆਏ
0: ਯਮੀ ਯਮੀ ਯਮੀ।
1: ਗ੍ਰੇਪਸ ਵੀ ਕਈ ਤਰ੍ਹਾਂ ਦੇ ਆਉਂਦੇ ਨੇ।
0: ਮੇਰੇ ਕੋਲ ਗ੍ਰੀਨ ਨੇ, ਤੁਹਾਡੇ ਕੋਲ ਕਿਹੜੇ ਆ?
2: ਹੈਗੇ ਨਹੀਂ ਆਪਣੇ
0: ਕੋਲ। ਓਏ, ਗ੍ਰੇਪਸ ਨਹੀਂ ਹੈਗੇ,
1: ਉਹ ਵਿਆਹ ਤੇ ਗਿਆ।
2: ਹੂੰ, ਅਸੀਂ ਬਣਾਣਾ ਔਰੇਂਜ, ਐਪਲ,
0: ਤੁਸੀਂ ਮੰਮਾ ਨਾਲ ਸ਼ੋਪਿੰਗ ਕਰਨ ਜਾਂਦੇ ਹੋ?
2: ਹਾਂਜੀ।
0: ਗੁੱਡ ਗਰਲ। ਤੇ ਤੁਸੀਂ ਓਕੇ ਕੋਲਸਕੋ? ਓਕੇ। ਤੇ ਸ਼੍ਰੇਆ, ਤੁਸੀਂ ਕਿੱਥੇ ਜਾਣਾ ਪਸੰਦ ਕਰਦੇ ਹੋ ਛੁੱਟੀਆਂ ਚ? ਪਰ ਹੁਣ ਤੇ ਠੰਡ ਆ।
1: ਨਹੀਂ, ਉਹ ਤਾਂ ਗਰਮੀ ਚ ਜਾਓਗੇ ਨਾ, ਜਦੋਂ ਸਮਰ
2: ਆਉਂਦਾ।
0: ਅੱਛਾ, ਜਦੋਂ ਸਮਰ ਆਉਂਦਾ
1: ਤੇ ਵਿੰਟਰ ਚ।
0: ਤੇ ਹੁਣ ਕਿੱਥੇ ਜਾਓਗੇ? ਤੁਹਾਡਾ ਮਨ ਕਿੱਥੇ ਕਰਦਾ ਜਾਣ ਨੂੰ? ਸਿਟੀ ਜਾਣ ਨੂੰ। ਕੀ ਕਰੋਗੇ ਉੱਥੇ ਸਿਟੀ ਚ? ਕੀ ਕਰਨਾ ਜਾ ਕੇ?
2: ਲੇ
0: ਹੈਂ,
2: ਇਹ ਪਾਣੀ ਵੇਖਣਾ,
1: ਪਾਣੀ ਵੇਖਣਾ,
2: ਵਾਟਰਫਾਲ, ਵਾਟਰਫਾਲ
1: ਸਿਟੀ ਚ। ਵਾਟਰਫਾਲ
0: ਸਿਟੀ ਚ? ਵਾਟਰਫਾਲ ਕਿੱਥੇ ਆ?
1: ਉਹ ਤਾਂ ਉਹ ਫਾਊਂਟਨ ਲੱਗੇ ਉੱਥੇ।
0: ਹੂੰ,
2: ਇਨਸਾਈਡ ਪਾਣੀ ਵਗਦਾ।
0: ਅੱਛਾ, ਇਨਸਾਈਡ ਪਾਣੀ ਵਗਦਾ, ਉਹ ਕਰਾਉਨ
1: ਤੇਰਾ ਭਲਾ ਜਣੀ।
0: ਹਾਂ,
1: ਅੱਗੇ ਜਾਣ ਨੀ ਦਿੰਦੇ ਨਾ, ਅੱਗੇ ਬੱਚਿਆਂ ਨੂੰ ਜਾਣ ਨੀ ਦਿੰਦੇ, ਉੱਥੇ ਤੱਕ ਰਹਿ ਜਾਂਦੇ,
0: ਉੱਥੇ ਫੋਟੋ ਖਿੱਚਾ ਕੇ ਆ ਜੀ ਦਾ। ਥੈਂਕ ਯੂ ਸ਼੍ਰੇਆ।
2: ਸਵਿਮਿੰਗ ਪੂਲ,
0: ਸਵਿਮਿੰਗ ਪੂਲ, ਓਕੇ ਓਕੇ ਓਕੇ ਓਕੇ, ਗੁੱਡ ਗੁੱਡ ਗੁੱਡ ਚੋਇਸ। ਪੂਲ
1: ਮਿਲਾ ਕੇ ਪਾਣੀ ਹੈ,
0: ਪਾਣੀ ਪਸੰਦ ਹੈ,
1: ਗਰਮੀਆਂ ਤਾਂ ਬਾਹਰ ਦਾ ਪਾਣੀ, ਸਰਦੀਆਂ ਅੰਦਰ ਦਾ ਪਾਣੀ,
0: ਇਹ ਆਸਟ੍ਰੇਲੀਆ ਨੂੰ ਜਾਣੇ ਆ ਭਾਈ,
1: ਪੂਲ ਮਿਲਾ ਕੇ ਪਾਣੀ।
0: ਚਲੋ ਵੀਰ ਜੀ, ਕਿੱਥੇ?
2: ਸਨੋਮੈਨ ਜਲੋਂਗ ਵਿੱਚ ਦੇਖਿਆ ਨਾ।
0: ਅੱਛਾ, ਸਨੋਮੈਨ ਜਲੋਂਗ ਚ ਵੇਖ ਕੇ ਆਉਣਾ, ਓਕੇ ਗੁੱਡ।
2: ਅਸੀਂ ਦਾ ਗੱਲ ਕਰੋ।
0: ਹਾਂਜੀ, ਕਰਾ ਦੋ ਕਰਾ ਦੋ
1: ਕਰਾ ਦੋ ਕਰਾ।
0: ਹੈਲੋ ਹੈਲੋ,
1: ਸ਼੍ਰੇਆ
0: ਕੀ ਐਂਬੂਲੈਂਸ ਆ ਗਈ ਵੀਰਾ? ਪੁਲਿਸ ਗੱਡੀ ਕੀ ਐਂਬੂਲੈਂਸ?
1: ਦੇਖਿਆ, ਫਰੂਟ ਮਿੱਧਿਆ ਤੇ ਪੁਲਿਸ ਆ ਗਈ।
2: ਦੋ ਬੱਚੇ ਹੈਗੇ ਸੀ, ਉਹ ਵੀ ਚਲੇ ਗਏ ਸੀ ਗੱਡੀ ਲੈ ਕੇ।
0: ਦੋ ਬੱਚੇ, ਦੋ ਬੱਚੇ ਰਾਜੇ ਦੇ, ਦੋ ਬੱਚੇ।
1: ਬਾਏ ਬਾਏ ਮਾਨਾ ਬਿੱਲੀ, ਖਵਾ ਪਿਆ ਕੇ ਸਵਾਦ।
0: ਅੱਗੇ
1: ਤੁਸੀਂ ਮਿੱਧਣੇ ਤੋਂ ਕਿਹਾ ਨਾ, ਮਿੱਧ ਅੱਜ ਮਿੱਧਾਂਗੇ ਨਾ, ਮੈਨੂੰ ਮਸਲਾ ਯਾਦ ਆ ਗਿਆ, ਮਸਲ ਦੇ ਨਾ। ਕਹਿੰਦਾ ਵੀ ਇੱਕ ਵਾਰ ਨਾ ਉਹ ਕਿਸੇ ਤਲਾਅ ਦੇ ਕੰਢੇ ਤੇ ਚੂਹਿਆਂ ਦੀ ਖੁੱਡ ਹੁੰਦੀ, ਹਾਥੀ ਨਣ ਜਾਂਦਾ ਨਾ, ਤੇ ਪਾਣੀ ਤਿਆਗਦਾ, ਚੂਹੇ ਦੀ ਖੁੱਡ ਚ ਪਾਣੀ ਪੈ ਜਾਂਦਾ, ਚੂਹੇ ਬੜੇ ਤੰਗ। ਕਹਿੰਦੇ ਯਾਰ ਇਹ ਰੋਜ਼ ਆ ਜਾਂਦਾ ਨਾ, ਇਹਦਾ ਕੋਈ ਕਰੀਏ ਹੱਲ। ਉਹ ਕਹਿੰਦਾ ਵੀ ਕੀ ਕਰੀਏ, ਉਹ ਸਾਰੇ ਨਾ ਪੇੜ ਤੇ ਚੜ ਜਾਂਦੇ ਆ
0: ਚੂਹੇ
1: ਤੇ ਕਹਿੰਦੇ ਹਾਥੀ ਆਉਣਾ, ਅੱਜ ਨੂੰ ਫੜਨਾ। ਉਹ ਜਦੋਂ ਹਾਥੀ ਪੇੜ ਥੋੜਾ ਲੰਘਿਆ ਨਾ, ਮਾੜਾ ਜਿਹਾ ਕਿਤੇ ਰਗੜ ਖਾ ਗਿਆ ਪੇੜ ਦੇ ਨਾਲ, ਤੇ ਇੱਕ ਚੂਹਾ ਬਾਈ ਚਾਂਸ ਹਾਥੀ ਉੱਤੇ ਡਿੱਗ ਪਿਆ ਤੇ ਪਿੱਛੋਂ ਸਭ ਨੇ ਰੋਲਾ ਪਾਤਾ, ਮਸਲ ਮਸਲ ਦੇ, ਕਹਿੰਦਾ ਇੱਥੇ ਮਸਲ ਦੇ,
0: ਜਾਣਨ ਨਹੀਂ
1: ਇਹਨੂੰ, ਜਾਣ ਮਸਲ ਦੇ, ਕਹਿੰਦਾ ਇੱਥੇ ਮਸਲ, ਮੈਨੂੰ ਮਸਲ ਉੱਤੇ ਜਿੱਤੇ ਆ ਗਿਆ ਮਸਲ ਮਸਲ
0: ਮਸਲ ਦੇ ਮਸਲ ਦੇ। ਸੋ ਅੱਜ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਨੇ ਛੁੱਟੀਆਂ ਦੇ ਉੱਤੇ, ਤੁਸੀਂ ਆਪਣੀਆਂ ਛੁੱਟੀਆਂ ਦੇ ਵਿੱਚ ਕਿੱਥੇ ਜਾਂਦੇ ਸੀ ਅਤੇ ਕੀ ਖੇਡਣਾ ਪਸੰਦ ਕਰਦੇ ਸੀ, ਅਤੇ ਬੱਚਿਆਂ ਦਾ ਰੁਝਾਨ ਕੀ ਆ, ਇਹ ਹੁਣ ਤੁਸੀਂ ਆਪ ਦੱਸ ਸਕਦੇ ਹੋ, ਇੱਥੇ ਬੱਚੇ ਤੁਹਾਡੇ ਕੀ ਪਸੰਦ ਕਰਦੇ ਨੇ। ਸਤਿ ਸ਼੍ਰੀ ਅਕਾਲ ਮਨਦੀਪ ਜੀ, ਤੁਸੀਂ ਆਉਂਦੇ ਹੋ।

0: लग गया ना पता फिर केड़ा रेडियो बजदा।
1: हांजी हांजी हांजी हांजी हांजी हांजी
2: रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन।
3: यार तू इतनी इनी चेती आके पक्का भी हो गया, की जुगाड़ लाया है?
4: जुगाड़ नहीं, ए है 8 सालां तो भी वद्दा तजुर्बा बंसल इमीग्रेशन दा, जिन्ना ने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
3: नंबर दा दे बंसल इमीग्रेशन वालिया दा।
4: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
0: लादे फेरे।
5: हां जी हां जी, ओए हां जी हां जी,
6: हां जी रेडियो।
3: जदों भी कॉमेडी मूवी दी गल हुंदी है ता एक मूवी दा नाम हमेशा आंदा है, ओ मूवी जिन्हें सब नू हसा हसा के लोटपोट कीता, ओ मूवी जिदी स्टोरी ने ब्रेन रॉट कीता।
7: गिप्पी ग्रेवाल, बिन्नू ढिल्लो, सरगुन मेहता फिर तो लेके आ रहे ने पंजाबी सिनेमा दी सब तो वड्डी फ्रेंचाइज कैरी ऑन जट्टा 4, जिथे एडवोकेट ढिल्लो फिर कहेंगे
8: पर ढिल्लो ने काला कोट एवें नहीं पाया।
3: दिस 26 जून कैरी ऑन जट्टा 4 दे नाल थिएटर्स होंगे लाफ्टर दा स्टेडियम, क्योंकि ये सिर्फ फिल्म नहीं ए लाफ्टर दा फेस्टिवल है। हुन थोड़े मोढे नाल मोढा मिला के थोड़ी तरक्की दी राह नूं होर भी सौखा अते सुरक्षित बनाउण दा वादा करदा है वेरी बी टोयोटा,
9: जिथे है टोयोटा दी बेस्ट टेक्नोलॉजी, बेस्ट कस्टमर सर्विस अते बेस्ट गूगल रिव्यूज। तुहाडी जरूरत अनुसार प्रितपाल सिंह तुहानू हेल्प करनगे तुहाडी अपनी टोयोटा चूज करन लई, जो ने एक दहाके तो वेर बी टोयोटा दे नाल।
3: बेस्ट डील लई कॉल करो 0431-465-186 ते 212-216 ओल्ड जी लोंग रोड हॉपर्स क्रॉसिंग। वेरी बी टोयोटा द स्मार्ट चॉइस। सुनो जी, गड्डी अक्षरा ज्वेलर्स वाल ले लो।
10: और जो हुकम मेरी सरकार।
3: ओ आ किधर, हैरी स्पार्क वाल जाना, तुसी आ किथे जा रहे हो?
10: अक्षरा ज्वेलर्स दी दूजी लोकेशन रिवर्स तंच,
3: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
10: आहो जी आहो,
3: अक्षरा ज्वेलर अपनी दूजी लोकेशन 56 गारफील्ड रोड ईस्ट रिवर्सटन विच वी तुहाडी सेवा विच।
11: लेखा जोखा आ की मैं अगर उस बंदे नू चाह पिला दिंदी मना ना कर दी ना तो सही गल सी, कल जे कोई होर नहीं आया तो कोई होर किसी होर ने सहेली जे बगार पाती, मैं दीप आज कर रही हां चल फिर चाह पिला दे।
12: हां ओ हुन जिन्ने नहीं रेडियो सुनया उन्ने ते चाह पी जानी है ना।
11: हां उन्होंने ने सुनया,
12: बाकियां नु ते तुसीं दस्सा। कल वैसे तुहानू मैं दसा, मैं ना मैसेज तो हिसाब लाया, सुखविंदर भैन जी कल गुस्से च बड़े ही, उन्हां ने बड़ा गुस्से च मैसेज कीता है,
11: जिहड़ियां गल्लां पता है उन्होंने की लिखिया मैं दसदा ही शामी उन्हें
12: घर जाके जिहड़ियां गल्लां करी दियां कहिंदे सारियां जाके ते रेडियो ते दस दिंदी है।
11: पकौड़े
12: बना के खवाउंदे हो?
11: मैं उन्होंने सिखाउणे आ, सिखाए भी आ पर हुण ओह सिखियो भी किते मैनूं दस नहीं रही।
13: उन्होंने आउंदे आ, जान के नहीं बनाउंदे
12: यार, हुण अद्धी उम्र नंगी ऐ, इस उम्र च थोड़ी पकौड़े कोई सिखूगा, ओह ते जिहनूं आउणे उहनूं पहले ही आउणे आ।
11: नोट
12: किया होगा ना केड़ी चीज च उन्हां नूं कंफ्यूजन रहिंदी, नहीं तो बंदा यूट्यूब तो वेख लैंदा।
11: हां मैं भेजिया उन्हां नूं, उन्हां नूं पकौड़े ना मतलब पूरी रेसिपी पूरी जिहड़ा पूरा प्रोसीजर है उही नहीं करना आंदा,
12: कुछ भी नहीं आता शुरू तो ही,
13: मतलब कोरी ना जे तुहाडे कोल ही आउणगे बस
12: फिर तो कुछ नहीं होता। फिर तो कम
11: जे उहनां नूं आंदा है तां मैनूं प्रूफ करन, अज मीं पैंदा अज मैनूं पकौड़े खलाउण।
12: वाह ओके, केड़े खाने तुसीं गल करो, एड्डी नहीं गल दसो तुसीं, पालक वाले खाने आ, गोभी वाले खाने आ, ब्रैड वाले खाने,
13: प्याज वाले खाने,
12: प्याज वाले खाने आ, बताऊं वाले खाने आ, मिर्च वाले खाने आ, केड़े खाने अरबी वाले,
13: जैली पीने वाले,
12: हां एक अरबी दे पत्ते वाले भी हुंदे आ। हां
11: अज कि सुखविंदर भैन जी घरे ना हो,
12: क्यों डरदे जी?
11: ਨਹੀਂ ਪਤਾ ਨੀ ਹੁਣ ਘਰੇ ਨਾ ਹੁਣ ਮੇਰੇ ਲੱਗੇ ਦਰਵਾਜ਼ਾ ਖੜਕਾਇਆ ਹੋਵੇ ਉਹਨੇ ਤੇ ਆ ਤੂੰ ਬਾਹਰ ਨਿਕਲ ਪਹਿਲਾਂ ਇੱਧਰ ਤੂੰ ਦਿਲੀ ਗੱਲ ਲੱਗੀ
12: ਦੋਵੇਂ ਭੈਣਾਂ ਗੱਲ ਨਾ ਪੈਣ ਤੁਹਾਡੇ ਕਿਤੇ ਬਚ ਕੇ
13: ਪਹਿਲਾਂ ਤੈਨੂੰ ਤਲੀਏ ਲਿਆ ਨਹੀਂ ਨਹੀਂ ਉਹ ਭੈਣ ਜੀ ਏਦਾਂ ਨੀ ਕਰਦੇ
12: ਨਹੀਂ
13: ਤੁਸੀਂ ਇਸ ਤਰ੍ਹਾਂ ਕਿਹਾ ਕਰੋ ਨਾ ਵੀ ਤੁਸੀਂ ਐਂ ਕਰੋ ਵੀ ਕੱਚਾ ਸਮਾਨ ਲੈ ਆਓ ਆਪਾਂ ਰਲ ਨਾਲ ਕੇ ਨਾਲੇ ਮੈਂ ਵਿਖਾਵਾਂਗੀ ਕਿਵੇਂ ਰਲਾਈ ਦਾ ਕਿਵੇਂ ਬਣਾਈ ਦਾ ਨਾਲੇ ਕੱਢ ਕੇ
12: ਵੈਸੇ ਖਵਿੰਦਰ ਭੈਣ ਜੀ ਤੁਹਾਨੂੰ ਮੈਂ ਇੱਕ ਚੀਜ਼ ਦੱਸਾਂ ਅੱਜ ਨਾ ਤੁਸੀਂ ਦੋਵੇਂ ਭੈਣਾਂ ਭਾਵੇਂ ਘੰਟਾ ਪਹਿਲਾਂ ਛੁੱਟੀ ਲਓ ਤੇ ਤੁਸੀਂ ਜਾ ਕੇ ਤੇ ਬਣਾਓ ਪਕੌੜੇ ਘੈਂਟ ਜੇ ਤੇ ਪਕੌੜੇ ਬਣਾ ਕੇ ਨਾਲ ਬਣਾਓ ਚਾਹ ਕੈਟਲ ਚ ਪਾਓ ਚਾਹ ਤੇ ਇਹਨਾਂ ਦੇ ਘਰ ਜਾ ਕੇ ਇਹਨਾਂ ਦੇ ਕੋਲ ਬਹਿ ਕੇ ਪੀਓ
13: ਹਾਂ ਆ ਪੀ ਕੇ ਆ ਜਾ ਬਸ ਇਹਨਾਂ ਨੂੰ ਬਣਾ
12: ਨਹੀਂ ਇਹਨਾਂ ਨੂੰ ਪਿਆਓ ਇਹਨਾਂ ਨੂੰ ਮਨਦੀਪ ਜਾ ਤੂੰ ਆਪਣੀ ਬਣਾ ਲਾ ਹੁਣ
11: ਹੋਰ ਫੇਰ ਮੈਂ ਕਿਹਾ ਠੀਕ ਆ ਵਧੀਆ ਮੈਂ ਗੱਲਾਂ ਗੁੱਲਾਂ ਕਰਕੇ ਕਹਿੰਦੀ ਪਕੌੜੇ ਨੀ ਖਿਲਾਉਣੇ ਮੈਂ ਕਿਹਾ ਚਲੋ ਚਲੋ ਪਹੁੰਚੋ ਪਹੁੰਚੋ ਆਪਣੇ ਆਪਣੇ ਘਰ ਜਲਦੀ ਜਲਦੀ
12: ਜਾਂ ਕੋਈ ਕਰਮ ਵਾਲਾ ਘਰ ਹੁੰਦਾ ਜਿੱਥੇ ਆ ਕੇ ਕੋਈ ਪਕੌੜੇ ਖਾਂਦਾ ਤੁਸੀਂ ਮਨਦੀਪ ਜੀ ਕਿਉਂ ਐਵੇਂ ਦੱਸੋ ਸਾਧ ਬੰਦੇ ਆ
13: ਇਹ ਸਾਂਝ ਪਕੌੜਿਆਂ ਨਾਲ ਹੀ ਜੇ
11: ਸਵੇਰੇ ਜਲਦੀ ਉੱਠ ਕੇ ਜਿਹੜੀ ਕੰਮ ਕਰਨ ਦੀ ਖੁਸ਼ੀ ਆ ਨਾ ਉਹ ਮੈਨੂੰ ਚਾਹੀਦੀ ਨੀ ਮੈਨੂੰ ਨੀ ਚਾਹੀਦੀ ਉਹ
12: ਵਾਹ ਵਾਹ ਵਾਹ ਤੁਸੀਂ ਇਕੱਠੇ ਹੋ ਗਏ ਨਾ ਕਿ ਇੱਧਰ ਨੂੰ ਆ ਜਾਓ ਅਸੀਂ ਖਵਾ ਦਿੰਦੇ ਪਕੌੜੇ
11: ਅਸੀਂ ਤਾਂ ਤਿਆਰ ਨਾ
12: ਆ ਜਾਓ ਆ ਜਾਓ ਤੁਸੀਂ
11: ਰਾਤ ਕਾ ਖਾਣਾ ਪਸੰਦ ਕਰ ਅਸੀਂ ਤਿਆਰ ਆ ਤੁਸੀਂ ਦੱਸੋ
12: ਰਾਤ ਨੂੰ ਥੋੜੀ ਖਾਈਦੇ ਪਕੌੜੇ
11: ਨਹੀਂ ਉਹਦਾ ਕਹਾਵਤ ਹੈ ਉਹ ਕਹਾਵਤ ਨੀ ਹੈਗੀ
13: ਨਹੀਂ ਉਹ ਕਹਾਵਤ ਐਵੇਂ ਨਾ ਅਸਾਂ ਦਾ ਖਾਣਾ ਪਸੰਦ ਕਰ ਰਾਤ ਦਾ ਖਾਣਾ ਨਹੀਂ
12: ਰਾਤ ਕੋਲ ਪਾਈ ਜਾਂਦੇ ਨਾ
11: ਪੱਲੇ ਹਾਂ ਭਾਜੀ ਤੁਸੀਂ ਸਹੀ ਹੈ
13: ਪੱਲੇ ਰਾਤ ਪੱਲੇ ਰਾਤ ਨਹੀਂ ਪਾਣੀ ਤੁਸੀਂ ਫਿਰ ਤਾਂ ਅਸੀਂ ਸੋ ਜਾਣਾ ਕੁਛ ਨੀ ਮਿਲਣਾ
11: ਨਾਨਕਿਆਂ ਦਾ ਇਹ ਹੁੰਦਾ ਸੀਗਾ ਵੀ ਸਾਰੀਆਂ ਪੰਜ ਛੇ ਮਾਸੀਆਂ ਦੀਆਂ ਸਾਰੇ ਨਿਆਣਿਆਂ ਨੇ ਉੱਥੇ ਜਾਣਾ ਔਰ ਘਰ ਘਰ ਖੇਡਣ ਦਾ ਬਹੁਤ ਚਾਅ ਹੁੰਦਾ ਸੀ ਘਰ ਵੀ ਉਹ ਇੱਕ ਗਰੁੱਪ ਉੱਧਰ ਬਣ ਜਾਂਦਾ ਸੀ ਕੁੜੀਆਂ ਦਾ ਪੰਜ ਚਾਰ ਕੁੜੀਆਂ ਇੱਕ ਇੱਧਰ ਫਿਰ ਉਹਨਾਂ ਨੇ ਘਰ ਆਉਣਾ ਅਸੀਂ ਮਿੱਟੀ ਦੇ ਭਾਂਡੇ ਬਣਾਉਣੇ ਗਿੱਲੀ ਮਿੱਟੀ ਕਰਕੇ ਉਹਦੇ ਭਾਂਡੇ ਬਣਾ ਕੇ ਫਿਰ ਪੱਤੇ ਪੁੱਤੇ ਤੋੜ ਕੇ ਉਹਦੀ ਸਬਜ਼ੀ ਦਾਲ ਐਵੇਂ
12: ਅੱਛਾ
11: ਵੀ ਹਾਂ ਆਏ ਆ ਪ੍ਰਾਹੁਣੇ ਆਏ ਭੈਣ ਜੀ ਤੁਸੀਂ ਬੈਠੋ ਤੁਸੀਂ
12: ਅੱਛਾ ਕੁੜੀਆਂ ਦੇ ਨਾ ਆਹ ਵਾਲੀਆਂ ਖੇਡਾਂ ਬੜੀਆਂ ਇੰਟਰਸਟਿੰਗ ਹੁੰਦੀਆਂ ਉਦੋਂ ਜਿੱਦਾਂ ਇੱਕ ਦਿਨ ਗੁਰਜੀਤ ਭੈਣ ਜੀ ਵੀ ਦੱਸਣ ਡੇ ਸੀ ਵੀ ਦੋਵੇਂ ਭੈਣਾਂ ਉਹਨਾਂ ਨੇ ਗੁੱਡੇ ਗੁੱਡੀ ਬਣਾ ਕੇ ਤੇ ਉਹਨਾਂ ਦਾ ਵਿਆਹ ਸਾਰਾ ਦਿਨ ਕਰਦੇ ਰਹਿਣਾ ਤੇ ਇਹ ਬਾਕੀ ਇਹ ਕੁੜੀਆਂ ਦੀ ਹੁੰਦੀ ਸੀ ਨਿੱਕੀਆਂ ਨਿੱਕੀਆਂ ਖੇਡਾਂ ਨਾ ਉਹ ਮੁੰਡਿਆਂ ਨੂੰ ਉਦੋਂ ਵੇਖ ਕੇ ਲੱਗਦਾ ਹੁੰਦਾ ਸੀ ਵੀ ਆਹ ਕੀ ਐਵੇਂ ਸਾਰੀ ਦਿਹਾੜੀ ਐਵੇਂ ਦਿਮਾਗ ਖਰਾਬ ਕਰਦੇ ਰਹਿੰਦੇ ਪਰ ਉਹ ਇਹ ਕਿੱਡੀ
13: ਜੇ ਨਾਨਕਿਆਂ ਦੇ ਕੁੜੀਆਂ ਦੀ ਤਾਦਾਦ ਜ਼ਿਆਦਾ ਹੁੰਦੀ ਤਾਂ ਮੁੰਡੇ ਵੀ ਨਾਲ ਲੱਗ ਜਾਂਦੇ ਹੁੰਦੇ ਜੇ ਮੁੰਡੇ ਦੀ ਜ਼ਿਆਦਾ ਹੁੰਦੀ ਨਾ ਫਿਰ ਕੁੜੀਆਂ ਉਹਨਾਂ ਨਾਲ ਲੱਗ ਜਾਂਦੇ ਹੁੰਦੇ
12: ਖੇਡੀ ਤਾਂ ਮੈਂ ਤਾਂ ਰੋੜੇ ਬਹੁਤ ਖੇਡੇ ਮੈਂ
13: ਗੀਟੇ
12: ਹਾਂ ਗੀਟੇ ਮੁੰਡੇ ਕੁੜੀਆਂ ਦੋਵੇਂ ਖੇਡ ਲੈਂਦੇ ਨਾ ਹਾਂ ਸਟਾਪੂ ਬਹੁਤ ਖੇਡਿਆ ਭੈਣਾਂ ਨਾਲ ਤੇ ਰੋੜੇ ਬੜੀ
13: ਜਦੋਂ ਸਟਾਪੂ ਦੀ ਇੱਕ ਹੁੰਦੀ ਨਾ ਖੇਡ ਜੀ ਜਦੋਂ ਸਾਰਾ ਡੱਬੇ ਕਰੋਸ ਕਰਕੇ ਤੇ ਉਹ ਅੱਖਾਂ ਜੀ ਬੰਦ ਕਰਕੇ ਪਿੱਛੇ ਨੂੰ ਸੁੱਟਦੇ ਆ ਬਥੇਰੇ ਸਿਰ ਪਾੜ ਕੈਚ ਤਾਂ ਹੁੰਦਾ ਨੀ
11: ਬਾਂਦਰ ਕਿੱਲਾ ਭਾਜੀ
12: ਬਾਂਦਰ ਕਿੱਲਾ ਉਦੋਂ ਦੀਆਂ ਖੇਡਾਂ ਹੀ ਹੋਰ ਹੀ ਆ ਨਾ
11: ਤੇ ਹੁਣ ਬੱਚਿਆਂ ਨੂੰ ਇੱਥੇ ਵਾਲਿਆਂ ਨੂੰ ਜਿੱਦਾਂ ਹੁਣ ਮੇਰੇ ਬੱਚੇ ਇਹਨਾਂ ਨੂੰ ਇਹ ਹੁੰਦਾ ਕਿ ਸਲੀਪ ਓਵਰ ਕਰਨਾ ਚਾਹੇ ਉਹ ਅਰਮਾਨ ਦੇ ਨਾਲ ਹੋਵੇ ਜਾਂ ਫਰੈਂਡ ਦੇ ਨਾਲ ਹੋਵੇ ਜਾਂ ਇਹਨਾਂ ਨੂੰ ਸਲੀਪ ਓਵਰ ਦਾ ਬੜਾ ਹੁੰਦਾ ਨਹੀਂ ਅਸੀਂ ਉੱਥੇ ਸੌਣ ਜਾਣਾ
12: ਸਲੀਪ ਓਵਰ ਇੱਥੇ ਆਣਾ ਕਿਸੇ ਨੇ ਬੇਸਿਕਲੀ ਇਹਨਾਂ ਦਾ ਜਿਹੜਾ ਆਪਾਂ ਕਹਿੰਦੇ ਵਨਡੇ ਜਾਣਾ ਇਹਨਾਂ ਦਾ ਵਨਡੇ ਜਾਣ ਦਾ ਨਾਂ ਹੀ ਸਲੀਪ ਓਵਰ ਆ ਮਤਲਬ ਰਾਤ ਉੱਥੇ ਰਹਿਣਾ ਆਪਾਂ ਤੇ ਸਾਨੂੰ ਇਹ ਹੁੰਦਾ ਸੀ ਵੀ ਆਪਾਂ ਉਦੋਂ ਸਲੀਪ ਓਵਰ ਤਾਂ ਨਹੀਂ ਕਹੀਦਾ ਕੋਈ ਪਤਾ ਸੀ ਜੇਕਰ ਪਹੁੰਚ ਕੇ ਰਾਤ ਵਾਪਸ ਤੇ ਮੁੜੇ ਨਹੀਂ
13: ਮੁੜੇ ਨਹੀਂ ਨਹੀਂ ਕਈਆਂ ਦੇ ਨਾਨਕੇ ਜਮੀ ਲੱਗ ਗਏ ਹੁੰਦੇ ਨਾ ਉਹ ਵਿਚਾਰੇ ਉਹਨਾਂ ਨੂੰ ਚਾਹ ਹੀ ਨਹੀਂ ਹੁੰਦਾ ਸੀ ਵੀ ਅਗਲੇ ਪਿੰਡ ਦੇ ਨਾਨਕੇ ਨੇ ਕੀ ਕਰ ਜਾਣਾ
12: ਪਰ ਫਿਰ ਵੀ ਕੌਣ ਆਉਂਦਾ ਸੀ ਥੋੜੀ ਕਿਤੇ ਨਿਆਣਾ ਤੇ ਕੋਈ ਨੀ ਆਉਂਦਾ ਸੀ ਬਿੰਦੇ ਬਿੰਦੇ ਆ ਜੂਗਾ
11: ਮੇਰੀ ਮਾਸੀ ਨੇ ਸਾਰੇ ਨਿਆਣੇ ਇਕੱਠੇ ਕਰਨੇ ਪਹਿਲਾਂ ਸਾਡੇ ਘਰ ਇਕੱਠੇ ਹੋਣੇ ਫਿਰ ਮੇਰੀ ਮਾਸੀ ਹੁਣੀ ਲੈ ਕੇ ਜਾਣੇ ਨਾਨਕਿਆਂ ਵੀ ਉਹਨਾਂ ਨੇ ਵੀ ਨਾਲੇ ਇੱਕ ਰਾਤ ਰਹਿ ਕੇ ਫਿਰ ਨਾਨਕੇ ਪਿੰਡ ਜਾਣਾ ਸਾਡੇ ਪਿੰਡ ਜਿਹੜੀ ਬੱਸ ਚੱਲਦੀ ਸੀ ਅਸੀਂ ਸਾਰੇ ਜਣੇ ਬਹਿ ਜਾਣਾ ਉਹਦੇ ਚ ਜਦੋਂ ਉਤਰਨੇ ਹੋਣ ਹੁੰਦੇ ਵੀ 15-16 ਜਣੇ ਸੀ ਅਸੀਂ ਸਾਰੇ ਜਣੇ ਤੇ ਜਦੋਂ ਅਸੀਂ ਉਤਰੇ ਤੇ ਕੰਡਕਟਰ ਮੇਰੀ ਮਾਸੀ ਨੂੰ ਕਹਿੰਦਾ ਗਿਣ ਲਿਆ
12: ਉਹਨੂੰ ਉਹਨੂੰ ਇਹ ਲੱਗਾ ਉਹਨੂੰ ਕੰਡਕਟਰ ਨੂੰ ਤੇ ਲੱਗਾ ਹੋਣਾ ਵੀ ਇੱਥੋਂ ਬੱਸ ਵਾਪਸ ਮੋੜ ਲਈ ਹੁਣ ਵਿਹਲੀ ਤੇ ਹੋ ਗਈ ਡਰਾਈਵਰ ਹੀ ਕਲਰ ਰਹਿ ਗਿਆ
13: ਤੁਸੀਂ ਤਾਂ ਉਹ ਗੱਲ ਕਰਤੀ ਮੇਰੇ ਨਾ ਮਾਸੀ ਦੇ ਮੁੰਡੇ ਦਾ ਪੱਥਰੀ ਦਾ ਆਪਰੇਸ਼ਨ ਹੋਇਆ ਬੜੀ ਯੰਗ ਏਜ ਚ ਪਟਿਆਲੇ ਨਾ ਤੇ ਉਹੀ ਪਤਾ ਲੈਣ ਗਿਆ ਮੰਮੀ ਹੋਣੀ ਤੇ ਉੱਥੇ ਨਾ ਜਿਹੜੇ ਆ ਬਾਜੀਗਰ ਨੀ ਹੁੰਦੇ ਗੱਡੀ ਮਾਰ ਜਿਹੜੇ ਗੱਡੀਆਂ 'ਚ ਫਿਰਦੇ ਹੁੰਦੇ ਆ ਉਹਨਾਂ ਦਾ ਕੋਈ ਦਾਖਲ ਸੀ ਕੋਈ ਡਿਲੀਵਰੀ ਸੀ ਉਹਨਾਂ ਦੀ ਕੋਈ ਕੰਪਲੀਕੇਟ ਕੇਸ ਵਗੈਰਾ ਉੱਥੇ ਆਇਆ ਤੇ ਮੰਮੀ ਉਹਨੂੰ ਪੁੱਛ ਲਿਆ ਹੋਰ ਭੈਣ ਜੀ ਸਤਿ ਸ਼੍ਰੀ ਅਕਾਲ ਤੇ ਬਈ ਠੀਕ ਕਹਿੰਦੇ ਵੀ ਕੌਣ ਆ ਤੇਰਾ ਦਾਖਲ ਕਹਿੰਦੇ ਜੀ ਮੇਰੀ ਭੈਣ ਦੀ ਡਿਲੀਵਰੀ ਹੋਈ ਆ ਬੱਚੇ ਦੇ ਤੇ ਉਹਦੇ ਕੋਲ ਆ ਚਾਰ ਪੰਜ ਜਵਾਕ ਖਲੋਤੇ ਸੀ ਨਾ ਉਹਦੇ ਕਹਿੰਦੇ ਵੀ ਇਹ ਬੱਚੇ ਕਹਿੰਦੇ ਜੀ ਇਹ ਮੇਰੀ ਭੈਣ ਦੇ ਆ ਮੇਰੇ ਤਾਂ ਅਜੇ ਘੱਟ ਨੇ ਤੇਰੇ ਕਿੰਨੇ ਕਹਿੰਦੇ ਮੇਰੇ 7 ਨੇ ਭੈਣ ਦੇ 9 ਨੇ ਪਰ ਕਹਿੰਦੇ ਸਾਰੇ ਤੇਰੇ ਨੇ ਕਹਿੰਦੇ ਨੀ ਮੇਰੇ ਨੀ ਮੇਰੇ ਤਾਂ ਕੰਮ ਹੈ ਜੀ ਮੇਰੇ ਤੋਂ 7 ਹੈ ਜੀ 7 ਹੈ ਜੀ ਭੈਣ ਦੇ ਕਹਿੰਦੇ 9 ਨੇ ਜਵਾਕ
11: ਨਿਆਣੇ
12: ਜੰਮਦੀਆਂ ਨੀ ਥੱਕਦੀਆਂ ਰੋਟੀਆਂ
13: ਤੰਦੂਰ ਲਾਉਂਦੇ ਸੀ ਨਾ ਤੰਦੂਰ ਤਾਣਾ ਉਹਨਾਂ ਨੇ ਤੇ ਉਹ ਇੱਕ ਘਰ ਨੇ ਇੱਕ ਵਾਰ ਇੱਕ ਦਿਨ ਤਾਣਾ ਦੂਜੇ ਨੇ ਦੂਜੇ ਦਿਨ ਤਾਣਾ ਉਹਨਾਂ ਨੇ ਸਾਰਿਆਂ ਨੂੰ ਕਹਿ ਦੇਣਾ ਭੈਣ ਜੀ ਅਗਲੇ ਦਿਨ ਸਾਡੇ ਘਰ ਆ
12: ਜਾਓ
13: ਉਹਨਾਂ ਨੇ ਪੇੜੇ ਲੈ ਕੇ ਚਲੇ ਜਾਣਾ ਉੱਥੇ ਮਾਸੀਆਂ ਮਾਮੀਆਂ ਸਾਰੀਆਂ ਨੇ ਇਕੱਠੀਆਂ ਹੋ ਗਏ ਨੇ ਇਕੱਠੀਆਂ ਰਲ ਕੇ ਲਾ ਦੇਣੀਆਂ ਦੋ ਜਿਹੜੇ ਤੰਦੂਰ ਤੇ ਹੋਈਆਂ ਦੋ ਪੇੜੇ ਤੇ ਹੋਈਆਂ ਦੋ ਨੂੰ ਉੱਤੇ ਲਾ ਨੂੰ ਘਿਓ ਮੱਖਣ ਲਾ ਨੂੰ ਫੜਾ ਫੜ ਰੋਟੀਆਂ ਤਾੜ ਕੇ ਆਪਣੇ ਆਪਣੇ ਘਰੋਂ ਵੜ ਜਾਣਾ
12: ਗੱਲ ਤੇ ਕੋਈ ਨਹੀਂ ਕਰਦੀ
13: ਗੱਲਾਂ ਤਾਂ ਬਹੁਤ ਕਰਦੀ
12: ਸਾਰੀਆਂ ਬਿਜ਼ੀ ਹੁੰਦੀਆਂ ਅੱਛਾ ਉਦੋਂ ਨਾ ਤੁਹਾਡਾ ਪਤਾ ਨਹੀਂ ਕਿੱਦਾਂ ਹੀ ਸਿਸਟਮ ਉਦੋਂ ਬਿਲਕੁਲ ਜੀ ਨਹੀਂ ਕਰਦਾ ਹੁੰਦਾ ਤੰਦੂਰ ਵਾਲੀ ਰੋਟੀ ਖਾਣ ਨੂੰ ਵੀ ਇਹ ਕਿੱਧਰ ਬਣਾ ਲਈ ਆ ਹੈ ਨਾ ਹੁਣ ਹੁਣ ਪਤਾ ਕੀ ਕਹਿੰਦੇ ਟ੍ਰੈਡੀਸ਼ਨਲ ਰੋਟੀ ਹੈ ਨਾ ਤੰਦੂਰੀ ਰੋਟੀ ਹੈ ਨਾ ਉਦੋਂ ਧੱਪ ਚੜ੍ਹਦਾ ਹੁੰਦਾ ਵੀ
13: ਜਦੋਂ ਰੋਟੀ ਬਣ ਜਾਣੀ ਉਦੋਂ ਖਵਾਣੀ ਉਦੋਂ ਅਸੀਂ ਖਾਣੀ ਨੀ ਤੇ ਜਿਹੜੀ ਬਾਅਦ ਚ ਛਾਬੇ ਚ ਪਈ ਹੁੰਦੀ ਸ਼ਾਮ ਨੂੰ ਚਾਹ ਬਣਾਉਣੀ ਜਿਹੜੀ ਉਹਨਾਂ ਨੇ ਉਹਦੇ ਪਿੱਛੇ ਭਾਵੇਂ ਇੱਕ ਰੋਟੀ ਪਈ ਲੜਾਈ ਪੈ ਜਾਣੀ ਤੇ ਉਦੋਂ ਨਾਨੀ ਉਹਨਾਂ ਨੇ ਗਾਲਾਂ ਕੱਢਣੀਆਂ ਵੀ ਜਦੋਂ ਮਿਲਦੀਆਂ ਸੀ ਉਦੋਂ ਖਾਂਦੇ ਨੀ ਤੇ ਹੁਣ ਇੱਕ ਵਜੀ ਦੇ ਵਿੱਚ ਕਿਵੇਂ ਬਾਂਦਰਾਂ ਦਾ ਲੜਦੇ ਫਿਰਦੇ ਅੰਬ ਦਾ ਚਾਹ ਰੱਖ ਕੇ ਨਾ ਚਾਹ ਦਾ ਮਿੱਠਾ ਪਾ ਕੇ ਉਹ ਖਾਣੀ ਉਦੋਂ ਬੜੀ ਲੜਾਈ ਹੁੰਦੀ ਹੁੰਦੀ ਸੀ ਮੈਂ ਖਾਣੀ ਮੈਂ ਖਾਣੀ ਜਦੋਂ ਦੇਣੀ ਉਦੋਂ ਖਾਣੀ ਨੀ
12: ਅਸਲ ਵਿੱਚ ਮਨਦੀਪ ਜੀ ਅੰਬ ਦੇ ਚਾਰ ਦੀ ਵੀ ਕਦਰ ਉਦੋਂ ਹੀ ਹੁੰਦੀ ਸੀ ਨਾ ਬਹੁਤੀਆਂ ਕੁੜੀਆਂ ਉਦਾਂ ਹੀ ਚੱਟੀ ਜਾਂਦੀਆਂ ਸੀ ਹੁਣ ਉਹ ਵਾਲੀ ਕਦਰ ਨੀ ਅੰਬ ਦੇ ਚਾਰ ਦੀ ਇਹਦੇ ਪੱਕਾ ਹੀ ਇੱਕ ਟਾਈਮ ਦੀ ਸਬਜ਼ੀ ਇਹਦੇ ਨਾਲ ਹੀ ਰਿਪਲੇਸ ਹੁੰਦੀ ਸੀ
11: ਭਾਜੀ ਮੇਰੇ ਮੰਮੀ ਹੈ ਨਾ ਉਹਨਾਂ ਨੂੰ ਥੋੜਾ ਕੁਕਿੰਗ ਦਾ ਮੇਰੇ ਮੰਮੀ ਨੂੰ ਹੈਗਾ ਆ ਕਿ ਸਬਜ਼ੀ ਬਣਾ ਤਾਂ ਦੋਗੇ ਪਰ ਬਹੁਤ ਜ਼ਿਆਦਾ ਚੀਜ਼ਾਂ ਜਿੱਦਾਂ ਕਹਿੰਦੇ ਮੈਨੂੰ ਟਿਸ਼ਨ ਮਿਸ਼ਨ ਜਿਹਾ ਨਹੀਂ ਕਰਨੇ ਆਉਂਦੇ ਵਿਆਹ ਚੀਜ਼ ਇੱਦਾਂ ਬਣ ਸਿੰਪਲ ਸਾਦੀ ਰੋਟੀ ਸਬਜ਼ੀ ਬਣਾ ਦੇਣਗੇ ਉਹ ਬਹੁਤੀਆਂ ਵਰਾਇਟੀਜ਼ ਨਹੀਂ ਬਣਾਉਣੀਆਂ ਹੁੰਦੀਆਂ ਵੀ ਰੈਸਿਪੀ ਫੋਲੋ ਕਰਨ ਜਾਂ ਕੁਛ ਮੇਰੇ ਜਿਹੜੇ ਮਾਸੀ ਆ ਉਹਨਾਂ ਨੂੰ ਬਹੁਤ ਜ਼ਿਆਦਾ ਸੀ ਵੇ ਆਲੂ ਵਾਲੇ ਪਕੌੜੇ ਆਹ ਗੋਭੀ ਵਾਲੇ ਪਰੌਂਠੇ ਸਭ ਕੁਛ ਉਹ ਬਣਾ ਲੈਂਦੇ ਸੀ ਉਹਨੇ ਮੰਮੀ ਨੂੰ ਜਾਣ ਕੇ ਕਹਿਣਾ ਮੰਮੀ ਉਹ ਤੋਂ ਛੋਟੇ ਸੀ ਤੇ ਮੰਮੀ ਨੇ ਕਹਿਣਾ ਕਿ ਤੂੰ ਬਣਾ ਮੰਮੀ ਨੇ ਕਹਿਣਾ ਮੇਰੇ ਤੋਂ ਨੀ ਬਣਦੇ ਤੇਰੇ ਵਰਗੇ ਤੇ ਸਾਡੇ ਨਾ ਪਿੰਡ ਜਗ੍ਹਾ ਆ ਉੱਥੇ ਨਾ 21-22 ਤਰੀਕ ਦਾ ਮੇਲਾ ਹੁੰਦਾ ਉਹ ਜਿੱਦਾਂ ਮੁਸਲਮਾਨ ਦੀ ਜਗ੍ਹਾ 3 ਦਿਨ ਮੇਲਾ ਚੱਲਦਾ ਤੇ ਉੱਥੇ ਨਾ ਵੀਰਵਾਰ ਨੂੰ ਜਗ੍ਹਾ ਤੇ ਪਕੌੜੇ ਚੜ੍ਹਦੇ ਸੀਗੇ ਵੀਰਵਾਰ ਨੂੰ ਜਾਂ ਬੁੱਧਵਾਰ ਇੱਕ ਦਿਨ ਇੱਦਾਂ
12: ਫਿਰ ਪਕੌੜੇ ਆ ਗਏ ਵਿੱਚ ਅੱਜ ਭੈਣ ਜੀ ਸੁਖਵਿੰਦਰ ਭੈਣ ਜੀ ਅੱਜ ਨਾ ਚਾੜ ਦਿਓ ਤੁਸੀਂ ਸਮਾਧ ਦੇ ਪਕੌੜੇ ਕਿਸੇ ਵੀ ਤਰ੍ਹਾਂ
13: ਵੇਖੋ ਕਿਤੇ ਕਦੀ ਲੜ ਕੇ ਸਮਾਧ ਹੀ ਨਾ ਬਣਾ
11: ਮੇਰੀ ਮਾਸੀ ਅਚਾਨਕ ਆ ਗਈ ਬੁੱਧਵਾਰ ਨਾਲ ਨਿਆਣੇ ਸੀਗੇ ਤੇ ਇਹ ਸਾਡੇ ਉਸ ਜਗ੍ਹਾ ਤੋਂ ਪਕੌੜੇ ਆਏ ਸੀ ਘਰ ਤੇ ਮੰਮੀ ਮਾਸੀ ਕਹੇ ਪਕੌੜੇ ਕਹਿੰਦੇ ਬਣਾਏ ਮੰਮੀ ਕਹਿੰਦੇ ਮੈਂ ਬਣਾਏ ਆ ਮੰਮੀ ਮਾਸੀ ਕਹਿੰਦੇ ਐਡੇ ਜੋਗੀ ਤੂੰ ਹੈ ਨੀ ਕਹਿੰਦੇ ਮਾਸੀ ਚਲੇ ਤਾਂ ਗਏ ਜਿੱਦਾਂ ਕਿੱਦਾਂ ਕਰਕੇ ਰਾਤ ਰਹਿ ਕੇ ਮਾਸੀ ਦੋ ਤਿੰਨ ਹਫ਼ਤੇ ਬਾਅਦ ਬੁੱਧਵਾਰ ਫੇਰ ਆ ਗਈ ਉਹਦਾ ਦਿਨ ਵੀ ਉਦਾਂ ਦਾ ਹੀ ਸੀਗਾ ਵੀ ਉਹ ਬੁੱਧਵਾਰ
12: ਹੀ ਆਈ ਮਾਸੀ
11: ਨੂੰ ਫੇਰ ਸਾਡੇ ਮਾਸੀ ਦਾ ਮਾਸੀ ਕਹਿੰਦੀ ਮੈਂ ਤਾਂ ਇਹ ਤਾਂ ਪੂਰੀ ਚਾਨਵੀਨ ਕਰਕੇ ਰਹੂੰਗੀ ਮਾਸੀ ਫਿਰ ਬੁੱਧਵਾਰ ਆ ਗਈ ਤੇ ਪਕੌੜੇ ਫਿਰ ਸਾਡੇ ਘਰ ਆਏ ਸੀ ਮਾਸੀ ਕਹਿੰਦੇ ਹੁਣ ਰੇਸ਼ਮੋ ਇੱਥੇ ਬਹਿ ਜਾ ਪਹਿਲਾਂ ਮੈਨੂੰ ਇਹ ਦੱਸ ਆਉਂਦੇ ਕਿੱਥੋਂ ਆ
12: ਤੁਸੀਂ ਫੇਰ ਆ ਗਏ
13: ਤੁਸੀਂ ਪੱਕੇ ਨਾ ਪਕੌੜੇ ਰੋਜ਼ ਹੀ ਲੈ
12: ਤੁਸੀਂ ਹੁਣ ਨਾ ਇਹ ਇਹ ਮੈਨੂੰ ਨਾ ਇੱਦਾਂ ਵੀ ਲੱਗ ਰਿਹਾ ਵੀ ਇਹਨਾਂ ਨੇ ਨਾ ਚੌਲ ਮਿੱਠੇ ਰਿਪਲੇਸ ਕਰਤੇ ਆ ਪਕੌੜਿਆਂ ਨਾਲ ਉਹ ਕਿਉਂ ਕੀਤੇ ਤੁਹਾਨੂੰ ਪਤਾ ਲੱਗ ਗਿਆ ਅੱਛਾ ਅੱਗੇ ਫਿਰ
13: ਸੁਖਿੰਦਰ ਭਾਅ ਜੀ ਸਮਝ ਲਓ ਇਸ਼ਾਰਾ ਬਸ
12: ਅੱਛਾ ਫਿਰ
11: ਤੇ ਫਿਰ ਮਾਸੀ ਜਦੋਂ ਪਤਾ ਲੱਗਾ ਹਨਾ ਵੀ ਇਹ ਪਕੌੜੇ ਉੱਥੋਂ ਉੱਦਾਂ ਕਰਕੇ ਉੱਥੇ ਜਿਹੜਾ ਜਗ੍ਹਾ ਤੇ ਬੁੱਧਵਾਰ ਜਾਂ ਜਦੋਂ ਵੀ ਹੁੰਦਾ ਤੇ ਉਦੋਂ ਇੱਦਾਂ ਕਰਦੀ ਆ ਇਹ ਵੀ ਆਪ ਨੀ ਬਣਾਉਂਦੇ ਹੈਗੇ ਮੰਮੀ ਝੂਠ ਬੋਲਦੇ ਸੀ ਮਾਸੀ
13: ਫਿਰ ਜੇ ਮਾਸੀ ਨੇ ਆ ਕੇ ਇੰਨੀ ਵਾਰ ਕਹਿਣਾ ਤੇ ਮੰਮੀ ਨੇ ਫਿਰ ਕੁਛ ਤਾਂ ਕਹਿਣਾ ਸੀ ਨਾ ਵੀ ਮੈਂ ਹੀ ਬਣਾਇਆ ਜਾ ਕਰ ਲੈਣਾ ਕਰਨਾ
12: ਭੈਣਾਂ ਨੂੰ ਭੈਣਾਂ ਦਾ ਪਤਾ ਹੀ ਹੁੰਦਾ ਵਾ ਥੈਂਕ ਯੂ ਮਨਦੀਪ ਜੀ, ਥੈਂਕ ਯੂ,
11: ਥੈਂਕ ਯੂ ਬਾਜੀ, ਥੈਂਕ ਯੂ ਜੀ, ਥੈਂਕ ਯੂ।
12: ਕੀ ਖੇਡਣਾ ਕੀ ਸਭ ਤੋਂ ਵੱਧ ਪਸੰਦ ਕਰਦੇ ਹੋਏ ਤੇ ਦੱਸਿਆ ਨਹੀਂ ਤੁਸੀਂ?
11: ਖੇਡਣਾ ਬੰਟੇ, ਆ ਜਿਹੜੇ ਰੋੜੇ ਨਹੀਂ ਹੁੰਦੇ ਬੰਟੇ ਜਿਹੜੇ, ਉਹ ਕੀ ਕਹਿੰਦੇ ਆ ਉਹਨਾਂ
12: ਨੂੰ? ਨਹੀਂ ਗੀਟੇ ਰੋੜੇ ਜਾਂ ਬੰਟੇ, ਬਰੰਟੇ ਕੀ
13: ਬਰੰਟੇ
11: ਕਹਿੰਦੇ ਆ? ਰੋੜੇ ਨਹੀਂ ਖੇਡਦੇ ਹੁੰਦੇ ਉਹ, ਪੰਜ ਜਿਹੜੇ ਆਪਾਂ ਕੀ ਕਹਿੰਦੇ, ਇੱਥੇ ਤਾਂ ਮੈਨੂੰ ਪਤਾ ਨਹੀਂ, ਰੋੜੇ ਕਹਿੰਦੇ ਹੁੰਦੇ, ਰੋੜੇ ਖੇਡਦੇ।
12: ਹਾਂ ਰੋੜੇ, ਹਾਂਜੀ ਗੀਟੇ ਰੋੜੇ।
13: ਇੱਕ ਇੱਕ ਫਿੱਟੋ ਵੀ ਹੁੰਦੀ ਸੀ ਨਾ, ਉਹ ਠੀਕਰੀਆਂ ਜਿਹਨੂੰ ਇਕੱਠੀ ਕਰਕੇ ਤੇ ਉਹਨੂੰ ਮਾਰ ਕੇ ਭੱਜਣਾ,
11: ਸਭ
12: ਤੋਂ ਸੋਹਣਾ ਬਾਂਦਰ ਕੌਣ ਬਣਦਾ?
13: ਬੜੀ ਬੇਟੀ ਜਿੱਤੀ ਇਹਨੂੰ ਸਾਡੇ ਪਾਸੇ, ਇਹਨੂੰ ਬਾਂਦਰ ਕਿੱਲੇ ਨੂੰ ਨਾ ਸਾਡੇ ਪਾਸੇ ਜੂਤ ਪਲਾਂਗ ਵੀ ਕਹਿੰਦੇ। ਜੂਤ ਪਲਾਂਗ,
12: ਜੂਤ ਪਲਾਂਗ,
13: ਜੁੱਤੀਆਂ ਪੈਣੀਆਂ ਨਾ। ਤੇ ਇੱਕ ਹੋਰ ਹੁੰਦਾ ਸੀ ਜਿਹੜਾ ਦਰਖਤਾਂ ਦੇ ਉੱਤੇ ਨਾ, ਉਹ ਵੀ ਓਦਾਂ ਹੀ ਹੁੰਦਾ ਸੀਗਾ,
12: ਜੰਡ ਬ੍ਰਾਹਮਣ
13: ਨਹੀਂ ਦਰਖਤਾਂ ਤੇ ਚੜ੍ਹਨਾ, ਉਹਨੂੰ ਅਸੀਂ ਕਹਿੰਦੇ ਸੀ ਪੀਂਗ ਪਲਾਂਗੜਾ,
12: ਥੱਲੇ ਜੇ ਟਾਣੇ ਤੇ ਕਿਤੇ ਬੈਠਾ ਰਹਿੰਦਾ,
13: ਫੜਿਆ ਜਾਂਦਾ।
12: ਤੁਹਾਡੇ ਵੀ ਏਦਾਂ ਹੁੰਦਾ? ਸਾਡੇ ਤੇ ਹੁੰਦਾ ਵੀ ਉੱਤੇ ਚੜ ਕੇ ਤੁਸੀਂ ਤੇ ਉਹਦੇ ਪੈਰ ਤੇ ਪੈਰ ਲਾਉਣਾ ਤੇ ਫੇਰ ਉਹਦੀ ਵਾਰੀ ਉਹਦੇ ਸਿਰਾਉਣੀ,
13: ਅਸੀਂ ਡੰਡਾ
12: ਚੁੰਮਣਾ
13: ਪਹਿਲਾਂ।
12: ਅੱਛਾ ਜੇ ਤੇ ਉਹ ਹੈਗਾ ਥੱਲੇ ਜ਼ਮੀਨ ਤੇ, ਥੱਲੇ ਭੱਜਣ ਲੱਗ ਪਿਆ, ਫਿਰ ਉਹਨੂੰ ਤੁਸੀਂ ਟੱਚ ਹੀ ਕਰਨਾ, ਤੇ ਜੇ ਉਹ ਰੁੱਖ ਤੇ ਆ ਤੇ ਫਿਰ ਉਹਦੇ ਪੈਰ ਤੇ ਪੈਰ ਲਾਉਣਾ,
13: ਪੈਰ ਤੇ ਪੈਰ ਤੇ। ਸਾਨੂੰ ਇਹ ਟੱਚ ਇਹਨਾਂ ਨਹੀਂ, ਮੈਨੂੰ ਯਾਦ ਰਿਹਾ, ਟੱਚ ਕਰਦੇ ਇਹਨੂੰ, ਟੱਚ ਕਰਕੇ ਥੱਲੇ ਆਉਣਾ ਭੱਜ ਕੇ, ਜਾਂ ਉਹ ਪਹਿਲਾਂ ਉਤਰੇ ਭੱਜ ਕੇ, ਜੇ ਚੁੰਮ ਲਏ ਦੁਬਾਰਾ ਫਿਰ ਉਹਦੀ ਵਾਰੀ ਆ ਜਾਣੀ ਹੈ ਜਿਹੜਾ ਪਹਿਲਾਂ ਵਾਰੀ ਦੇ ਰਿਹਾ ਸੀ, ਤੇ ਜਾਂ ਜਿਹਨੇ ਲਾਇਆ ਵਾ ਉਹ ਭੱਜ ਕੇ ਉਹ ਕਰੇ, ਫਿਰ ਜਿਹੜਾ ਜਿਹਨੂੰ ਨਹੀਂ ਮੇਰੇ ਸਿਰ ਫਿਰ ਵਾਰੀ ਆ।

0: ਦਾ ਆਪਣੀ
1: ਤੇ ਆਪਣਾ ਨੈਕਸਟ ਸਾਡੇ ਨਾਲ ਰੂਬੀ ਜੀ ਨੇ ਬ੍ਰੇਕ ਆਪਾਂ ਫਿਰ ਇੱਕ ਵਾਰੀ ਲੈਂਦੇ ਹਾਂ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ, ਤੁਸੀਂ ਆਉਂਦੇ ਰਹੋ।
2: ਪਿਛਲੇ ਤੋਂ ਪਿਛਲੇ ਹਫ਼ਤੇ ਮੇਰੀ ਮਨਦੀਪ ਨਾਲ ਗੱਲ ਹੋਈ, ਮੈਨੂੰ ਛੁੱਟੀਆਂ ਆਉਣ ਵਾਲੀਆਂ ਨੇ, ਕਹਿੰਦੇ ਛੁੱਟੀਆਂ ਚ ਕਿਸੇ ਦਿਨ ਪਲਾਨ ਬਣਾਈਏ ਲੰਚ ਦਾ। ਮੈਂ ਕਿਹਾ ਹਾਂ ਕਰ ਲੈਂਦੇ ਹਾਂ, ਮੈਂ ਕਿਹਾ ਹੁਣ ਅੱਜ ਗੱਲਾਂ ਤੋਂ ਪਹਿਲਾਂ ਮੈਂ ਸੋਚਦੀ ਸੀ ਵੀ ਮੈਂ ਅੱਜ ਕਲਾਈਡ ਵੱਲ ਨੂੰ ਜਾਣਾ, ਮਨਦੀਪ ਨੂੰ ਫੋਨ ਮੈਂ ਵੀ ਕਰਦਾ।
0: ਉਹ ਕਰੇ ਹੀ ਨੇ ਅੱਜ
1: ਇਹ ਫਿਰ ਤੁਸੀਂ ਤੇ ਸਹਿਜ ਹੀ ਬਚ ਗਏ, ਪਰ ਅੱਜ ਚਲ ਜਾਓ ਤੁਸੀਂ, ਅੱਜ ਭੈਣਾ ਭੈਣਾ ਪਕੌੜੇ ਬਣਾ ਕੇ ਉੱਥੇ ਪਹੁੰਚਣ ਲੱਗੀਆਂ, ਤੁਹਾਨੂੰ ਤੇ ਦੇ ਹੀ ਦੇਣਗੀਆਂ।
2: ਮੈਂ ਉਹੀ ਕਹਿਣ ਲੱਗੀ ਸੀ ਵੀਰ ਜੀ, ਮੈਂ ਕਿਹਾ ਜਿਸ ਹਿਸਾਬ ਨਾਲ ਮਨਦੀਪ ਨੇ ਰੇਡੀਓ ਤੇ ਸਾਰਾ ਕੁਛ ਦੱਸਿਆ, ਮੈਂ ਤਾਂ ਹੁਣ ਇਹੀ ਸੋਚਦੀ ਸੀ ਵੀ ਜਾਣਾ ਤਾਂ ਹੈਗਾ, ਮੈਂ ਆਪ ਹੀ ਬਣਾ ਕੇ ਲੈ ਜਾ ਪਕੌੜੇ।
3: ਹੁਣ ਚਲੋ ਤੁਸੀਂ ਕੁਛ ਤਾਂ ਲੈ ਜਾਓ ਨਾ।
1: ਹਾਂ ਵੇਖੋ ਇਹਨਾਂ ਦੀ ਤੇ ਸਕੀਮ ਹੀ ਇਹੋ ਵੀ ਕੋਈ ਕਾਬੂ ਆਵੇ।
3: ਮਸ਼ਰੂਮ ਲੈ ਜਾਓ, ਵੱਖਰੇ ਖਾਓ ਮਸ਼ਰੂਮ ਵਾਲਾ ਪਕੌੜਾ।
1: ਹਾਂ ਤੁਸੀਂ ਲੈ ਜਾਓ, ਤੁਸੀਂ
2: ਸਹੀ ਗੱਲ ਹੈ, ਮਸ਼ਰੂਮ ਪਕੌੜਾ।
1: ਹਾਂਜੀ ਨਹੀਂ ਵੇਲੇ ਸਿਰ
3: ਔਰਤਾਂ ਕੁਛ ਨੀ, ਸਾਰਾ ਨਾਂ ਲੈ ਲੈ ਕੇ ਆਪਣੇ ਮੂੰਹ ਚ ਅਸੀਂ ਪਾਣੀ ਤੇ ਲਿਆ ਹੁਣ ਮਸ਼ਰੂਮ ਵਾਲੇ ਪਕੌੜੇ ਖਾ ਆਲੇ ਖਾ, ਅਸੀਂ ਤਾਂ ਘੱਟੋ ਘੱਟ ਸਵਾਦ ਲਈ ਤੇ ਬੈਠੇ, ਸਾਡੇ ਵਰਗੇ ਕਈ ਹੋਰ ਸੁਣਦੇ ਹੋਣੇ।
1: ਮਿਲਣਗੇ ਤੂਰ ਸਾਹਿਬ, ਤੁਹਾਨੂੰ ਸ਼ਨੀਵਾਰ ਖਵਾਵਾਂਗੇ, ਸ਼ਨੀਵਾਰ ਤੁਹਾਨੂੰ ਖਵਾਵਾਂਗੇ।
2: ਸ਼ਨੀਵਾਰ
1: ਤੁਹਾਨੂੰ ਪਕੌੜੇ, ਕਈਆਂ ਨੂੰ ਘਾਹ ਕਈਆਂ ਨੂੰ ਪਕੌੜੇ, ਘਾਹ ਪਕੌੜੇ ਘਾਹ ਪਕੌੜੇ
3: ਘਾਹ ਪਕੌੜੇ ਖਾਣੇ।
1: ਹਾਂਜੀ ਭੈਣ ਜੀ, ਹਾਂਜੀ ਹਾਂਜੀ ਭੈਣ ਜੀ, ਕੀ ਕੀ ਕੀ ਖੇਡਣਾ ਪਸੰਦ ਕਰਦੇ ਹੋ, ਕਿੱਥੇ ਜਾਣਾ ਪਸੰਦ ਕਰਦੇ ਹੋ?
3: ਮੇਰੀ ਮਾਸੀ ਉਧਰ ਰਹਿੰਦੀ ਪਾਤੜਾ,
1: ਪਾਤੜਾ
3: ਪਾਤੜਾ ਲਾ ਕੇ ਪਿੰਡ ਖਾਣੇ ਵਾਲ ਉੱਥੇ ਨਾਲ
1: ਰਹਿੰਦੀ ਨੀ, ਕਹੀਦਾ ਮਾਸੀ ਵਿਆਹੀ ਉੱਥੇ
3: ਨਹੀਂ ਨਹੀਂ ਰਹਿੰਦੀ ਕਹੀਦਾ, ਜਿੱਥੇ ਵਿਆਹੀ ਸੀ ਉਹ ਤਾਂ ਪਿੰਡ ਛੱਡ ਕੇ ਗਾਂ ਹੋਰ ਪਿੰਡ ਚਲੇ ਗਏ, ਫਿਰ ਇੱਥੇ ਆ ਕੇ ਵਸੇ ਬਾਅਦ ਚ। ਤਾਂ ਕਹਿੰਦਾ ਵਿਆਹੀ ਤਾਂ ਕਹੀ ਜਿਹੜੇ ਪਿੰਡ ਵਿਆਹੀ ਉੱਥੇ ਰਹਿੰਦੇ, ਫਿਰ
1: ਉੱਥੇ ਹੀ ਰਹੇ,
3: ਉੱਥੋਂ ਉੱਥੋਂ ਮੂੰਹ ਕਰਕੇ ਬਸ ਡੋਲੀ, ਫਿਰ ਤਾਂ ਰਹਿੰਦੀ ਕਿਹੜਾ ਬੇੜਾ ਵੀ ਉੱਥੇ ਰਹਿੰਦੀ।
2: ਹਾਂਜੀ ਮੇਰੇ ਨਾਨਕ ਪਾਤੜਾ ਸੀਗੇ, ਤੇ ਹੁਣ ਤਾਂ ਚਲੋ ਪਟਿਆਲੇ ਸ਼ਿਫਟ ਹੋ ਗਏ, ਉਹ ਵੀ ਕਾਫੀ ਸਾਲ ਹੋ ਗਏ
1: ਜੀ।
2: ਤੇ ਮੈਨੂੰ ਵੀ ਜੀ ਆਪ ਇੰਨਾ ਚਾਅ ਹੁੰਦਾ ਸੀ ਵੀ ਜਿੱਦਣ ਛੁੱਟੀਆਂ ਹੋਈਆਂ ਨੇ ਉਸੇ ਦਿਨ ਹੀ ਮੈਨੂੰ ਹੁੰਦਾ ਸੀ ਵੀ ਅੱਜ ਮੈਂ ਹੁਣ ਸਕੂਲ ਤੋਂ ਆਉਣਾ ਤੇ ਮੈਨੂੰ ਕੋਈ ਹੋਵੇ, ਚਾਹੇ ਮੈਨੂੰ ਬੇਬੇ ਛੱਡਿਆ ਆਵੇ ਚਾਹੇ ਮੰਮੀ ਛੱਡਿਆ ਹੋਣ, ਵੀ ਅੱਜ ਹੀ ਛੱਡਿਆ ਬਸ, ਅੱਜ ਹੁਣ ਪਹਿਲੀ ਛੁੱਟੀ ਹੋਣ ਤੋਂ ਪਹਿਲਾਂ ਹੀ ਵੀ ਅੱਜ ਖਤਮ ਤੇ ਅੱਜ ਸਕੂਲ ਖਤਮ, ਕੱਲ ਨੂੰ ਪਹਿਲੀ ਛੁੱਟੀ ਆ, ਮੈਨੂੰ ਪਹਿਲੀ ਛੁੱਟੀ ਨਾਨਕੇ ਹੋਣੀ ਚਾਹੀਦੀ ਆ।
1: ਤੁਸੀਂ ਤੇ ਫੇਰ ਚੰਗੇ ਵਾਈ ਤੇ ਜਦੋਂ ਛੁੱਟੀ ਹੋਣੀ ਹੁੰਦੀ ਨਾ ਲਾਸਟ, ਅਸੀਂ ਮਾੜੇ ਮੋਟੇ ਲੀੜੇ ਕੱਪੜੇ ਘਰੋਂ ਲੈ ਕੇ ਤੁਰਦੇ ਹਾਂ, ਉਦੋਂ ਹੀ ਪਰੇ ਨੂੰ ਜਲਦੀ ਡਾਇ
3: ਸਾਡੇ ਲਾਗੇ ਸੀ ਨਾ,
1: ਨਹੀਂ ਲਾਗੇ ਬਹੁਤਾ ਵੀ ਨਹੀਂ, ਪਰੇ ਵੀ ਉਹ ਡਾਇਰੈਕਸ਼ਨ ਦੂਜੀ ਪੈ ਜਾਂਦੀ।
3: ਕਿੰਨੇ ਕਿਲੋਮੀਟਰ ਸੀਗਾ?
1: ਹੋਊਗਾ ਕੋਈ 15-20 ਕਿਲੋਮੀਟਰ ਤੇ ਹੋਊਗਾ।
3: ਵਾਹ ਲੱਗ ਗਈ ਸਾਡੇ ਵਾਲਾ ਤਾਂ 130 ਕਿਲੋਮੀਟਰ,
1: ਉਹ ਤਾਂ ਸਾਡੇ ਸਾਰੇ ਏਦਾਂ ਹੀ ਆ। ਤੁਹਾਨੂੰ ਕਿੰਨੀ ਵਾਰੀ ਦੱਸਿਆ ਵੀ ਸਾਡੀਆਂ ਸਾਰੀਆਂ ਰਿਸ਼ਤੇਦਾਰੀਆਂ ਅੰਮ੍ਰਿਤਸਰ ਗੁਰਦਾਸਪੁਰ ਜੀ ਆ,
3: ਇਹ ਤਾਂ ਰੂਬੀ ਭੈਣੀ ਸ਼ੁਰੂ ਕਰੋ। ਅਰਜੋਤ ਭਾਜੀ ਪੁਲਿਸ 'ਚ ਨਹੀਂ ਸੀ, ਕਿਉਂਕਿ ਜੇ ਪੁਲਿਸ 'ਚ ਹੱਥ ਲੰਬੇ ਹੋਣੇ, ਕਾਨੂੰਨ ਕੇ ਹੱਥ ਲੰਬੇ ਹੋਣੇ, ਉੱਥੇ ਮੈਂ ਘਰੇ ਬੈਠੇ ਮਿਲਿਆ ਕਰ ਸਾਰਿਆਂ ਨੂੰ,
1: ਹੱਥ ਸੁੱਟ ਲਿਆ ਕਰ।
3: ਤੁਹਾਡੇ ਪਾਸੇ ਵੀ ਹੈਗਾ ਨਾ ਲਾਗੇ ਤਾਗੇ ਸਾਰੇ ਰਿਸ਼ਤੇਦਾਰੀ ਨੇੜੇ ਤੇੜੇ ਹੁੰਦੀਆਂ ਨਾ, ਮੇਰੇ ਲੋਸ ਪਾਸੇ ਵੀ ਉਹਨਾਂ ਦੀ ਸਾਰੀ ਰਿਸ਼ਤੇਦਾਰੀ ਸਾਰੀ ਨੇੜੇ ਤੇੜੇ ਹੀ ਨੇ ਸਾਰੀ।
1: ਮੈਂ ਤੁਹਾਨੂੰ ਅੱਗੇ ਦੱਸਿਆ ਬੜੀ ਵਾਰੀ ਵੀ ਮਾਝੇ ਦੇ ਵਿੱਚ ਜ਼ਿਆਦਾਤਰ ਤੁਹਾਨੂੰ ਏਦਾਂ ਦੇ ਕੇਸ ਮਿਲਣਗੇ, ਹੁਣ ਨਹੀਂ ਹੁਣ ਜਿਹੜੇ ਹੁਣ ਤਾਂ ਬਦਲ ਗਿਆ ਕੰਮ, ਪਰ ਪਹਿਲੇ ਜਿਹੜੀ ਵਾ ਉਹ ਤੁਹਾਨੂੰ ਸਾਰੇ ਏਦਾਂ ਹੀ ਮਿਲਣਗੇ,
3: ਹੁਣ ਤਾਂ ਦੂਰ ਦੂਰ ਹੋ ਗਏ। ਹਾਂਜੀ ਭੈਣ ਜੀ,
1: ਹੁਣ ਤਾਂ ਆਸਟ੍ਰੇਲੀਆ ਤੱਕ ਫੈਲ ਗਏ। ਹਾਂਜੀ
2: ਮੈਂ ਕਿਹਾ ਅਸੀਂ ਜਾਣਾ ਤੇ ਪਹਿਲੇ ਦਿਨ ਹੀ ਚਲੀ ਜਾਣਾ ਉੱਥੇ ਜਾ ਕੇ, ਜਦ ਮੇਰੇ ਮਾਮਾ ਜੀ ਦਾ ਵਿਆਹ ਨਹੀਂ ਸੀ ਹੋਇਆ ਪਹਿਲਾਂ, ਪਹਿਲਾਂ ਬਸ ਸਿਰਫ ਨਾਨਾ ਨਾਨੀ ਤੇ ਮਾਮਾ ਜੀ ਹੁੰਦੇ ਸੀ, ਪਰ ਨਾਨਕਿਆਂ ਦਾ ਕਹਿੰਦੇ ਚਾਈ ਨਾ ਹੀ
1: ਕਹੀਦਾ ਹੁੰਦਾ ਪਹਿਲਾਂ, ਏਦਾਂ ਨੀ ਕਹੀਦਾ ਹੁੰਦਾ ਵਿਆਹ ਨੀ ਹੋਇਆ, ਏਦਾਂ ਲੱਗਦਾ ਪਤਾ ਨੀ ਕਿਉਂ ਨੀ ਹੋਇਆ। ਤੁਸੀਂ ਕਿਆ ਕਰੋ ਵੀ ਉਦੋਂ ਮੇਰੇ ਮਾਮਾ ਜੀ ਰਿਚੜ ਹੁੰਦੇ ਸੀ, ਸਿੰਬੋਲਿਕ ਸ਼ਬਦ ਯੂਜ਼

0: कर ली
1: नहीं नहीं नहीं रिचर्ड रिचर्ड नहीं नहीं रिचर्ड नहीं रिचर्ड नहीं कहना मामा जी का ब्याह होया ही नहीं सी उदो रिची सी रिचर्ड तो बाद च बना
0: चलो पर ऐदा नहीं कहता
2: रिचर्ड जी दी रिचर्ड जी दी किसे ने मेनू सिफारिश पाई कहते इना दा करा दो कहते तुस कोटा कहते रेडियो ते होण दा की फायदा कहते तुस जे रिचर्ड जी दा रिश्ता नहीं करा सकदे
0: नहीं गल ते सही है
1: असी तो मसा मसा अमरूद दा सिरे चढ़े
0: होर की गल तुसी इत्थे इत्थे भिंडियां तक अमरूद तक व्याह जान डे तो बंदा एक व्याह नहीं जान डे
1: असी प्रोग्राम ही रिश्ते वाला बंद कीता
0: ਕੱਠੀਆਂ ਹੋ ਕੇ ਪਕੌੜੇ ਖਾ ਕੇ ਬੀਬੀ ਹੋ ਤੁਸੀਂ ਘਰਾਂ ਨੂੰ ਮੁੜ ਜਾਂਦੀਆਂ ਕੋਈ ਰਿਸ਼ਤਾ ਰਿਸ਼ਤਾ ਹੀ ਕੋਈ
1: ਕਰਾ ਅੱਜ ਚਾਰ ਜਣੀ ਇਕੱਠੀਆਂ ਹੋ ਕੇ ਗੱਲ ਕਰਦੇ ਹਾਂ
2: ਕਾਂਕਰ ਨੇ ਗੁਰਦੁਆਰੇ ਰੋਕ ਕੇ ਸਪੈਸ਼ਲ ਕਿਹਾ
1: ਕਿਸੇ ਅੰਕਲ
0: ਤੁਹਾਡੇ ਕੋਲ ਨੀ ਗੱਲ ਬਣਨੀ ਮੈਨੂੰ ਲੱਗਦਾ ਜਸਵਾਲ ਸਾਹਿਬ ਨੂੰ ਕਹਿਣਾ ਪੈਣਾ ਉਹ ਖਿਆਲ ਰੱਖਣ ਦਾ
2: ਚਲੋ ਐਨੀਵੇ ਆਪਾਂ ਬੈਕ ਟੂ ਟੌਪਿਕ ਵਾਲੇ ਆ ਵੀ ਜੀ
0: ਮਾਮਾ ਜੀ ਤੁਹਾਡੇ ਉਦੋਂ
2: ਮਾਮਾ ਜੀ ਤੋਂ ਵਿਆਹ ਨੀ ਸੀ ਹੋਇਆ
0: ਰਿਚਰਡ ਸੀ
2: ਜਦੋਂ ਮੇਰੇ ਮਾਮਾ ਜੀ ਰਿਚਰਡ ਹੁੰਦੇ
0: ਸੀ
2: ਚਾਹ
0: ਕਾਹਦੇ ਕਰਨੇ ਵੀ ਮਾਮਾ ਹਲੇ ਵਿਆਹ ਨੀ ਆ ਕਿ ਤੁਹਾਡੇ ਆਉਣ ਦੇ
2: ਨਹੀਂ
1: ਨਾਨੀ ਤਾਂ ਚਾਹ ਆਪੇ ਹੋਣਾ ਨੂੰ ਅਜੇ ਆਈ ਨੀ ਨਾ
0: ਪਤਾ ਤੇ ਲੱਗੇ ਚਾਹ ਕਾਹਦੇ
2: ਬਾਪੂ ਜੀ ਨੇ ਲੈ ਕੇ ਦੇ ਦੇਣੀ ਜਦੀ ਜਦੋਂ ਬਾਪੂ ਜੀ ਨੇ ਕਦੇ ਕਦੇ ਸ਼ਾਮ ਨੂੰ ਉਹਨਾਂ ਦਾ ਪੱਕਾ ਹੁੰਦਾ ਸੀਗਾ ਵੀ ਸ਼ਾਮ ਨੂੰ ਉਹਨਾਂ ਨੇ ਸਾਨੂੰ ਸਾਹਮਣੇ ਇੱਕ ਛੋਲੇ ਕੁਲਚੇ ਆਉਣਾ ਹੁੰਦਾ ਸੀ ਰੇਹੜੀ ਵਾਲਾ ਉਹ ਵੀ ਲੈ ਕੇ ਦੇਣੇ ਕਦੇ ਗੋਲ ਗੱਪੇ ਖਵਾਉਣੇ ਕਦੇ ਕੁਛ ਕਦੇ ਕੁਛ ਹਨਾ
0: ਬੀਬੀਆਂ ਦਾ ਤਾਂ ਇੰਨਾ ਕੀ ਹੁੰਦਾ ਬਸ
2: ਨਹੀਂ ਨਹੀਂ
0: ਲਾਗੇ ਗੋਲ ਗੱਪੇ ਵਾਲਾ ਹੋਵੇ ਤੇ ਕੁਛ
1: ਉਹਨੂੰ ਪਤਾ ਹੁੰਦਾ ਸੀ ਵੀ ਇਸ ਘਰ ਦੇ ਨਾਨਕੇ ਤੋਂ ਆਏ ਨੇ ਸਾਰੇ ਬਾਹਰੋਂ ਆਏ ਆ
2: ਅੱਛਾ ਕਦੇ ਨੀ ਸੀ ਹੁੰਦਾ ਵੀਰ ਜੀ ਵੀ ਕੋਈ ਇੱਕ ਵੀ ਸ਼ਾਮ ਇਹੋ ਜਿਹੀ ਲੰਘਦੀ ਨੀ ਸੀ ਹੁੰਦੀ ਵੀ ਸਾਡੇ ਉੱਥੋਂ ਨਾਨਕਿਆਂ ਦੇ ਘਰ ਦੇ ਮੂਹਰਾਂ ਦੀ ਕੋਈ ਬੰਦਾ ਲੰਘ ਜਵੇ ਤੇ ਸਾਨੂੰ
1: ਅੱਛਾ ਉਹਨਾਂ ਦੀ ਖਾਸੀਅਤ ਇਹ ਹੁੰਦੀ ਸੀ ਨਾ ਉਹ ਪਿੱਛੋਂ ਬੜੇ ਆਰਾਮ ਨਾਲ ਘਰ ਦੇ ਕੋਲ ਆ ਕੇ ਕਰਕੇ ਪਾ ਪਾ
2: ਬੇਬੇ ਨੇ ਸਾਡੀ ਨੇ ਜਿਵੇਂ ਦੁਪਹਿਰੇ ਉਹ ਫਰਿੱਜ ਚੋਂ ਬਰਫ ਕੱਢਣੀ ਬਰਫ ਫਿਰ ਉਹ ਪੌਣੇ ਚ ਪਾ ਕੇ ਕੁੱਟ ਕੇ ਨਾ ਐਨ ਕੁੱਟ ਕੇ ਫਿਰ ਉਹ ਚ ਰੂਹ ਅਫਜ਼ਾ ਪਾ ਕੇ ਦੇਣਾ ਮੈਂ ਕਿਹਾ ਇਹ ਤੋਂ ਬਿਨਾਂ ਇਹ ਮਤਲਬ ਉਹ ਜਿਹਾ ਸਵਾਦ ਮੈਂ ਵੀ ਕਈ ਵਾਰ ਕੋਸ਼ਿਸ਼ ਕਰ ਦਿੰਦੀ ਹਾਂ ਬੱਚਿਆਂ ਨੂੰ ਗਰਮੀ ਬਣਾ ਕੇ ਦੇਣ ਲਈ ਪਰ ਜਿਹੜਾ ਉਹ ਨਾਨੀ ਦੇ ਹੱਥ ਦਾ ਜਾਦੂ ਸੀ ਨਾ ਉਹ ਬਣਦੀ ਨੀ ਚੀਜ਼ ਅੱਜੇ ਬੜਾ ਵਧੀਆ ਲੱਗਦਾ ਹੁੰਦਾ ਸੀ ਤੇ ਮੈਂ ਵੀ ਜੀ ਇਕੱਲੇ ਆਪਦੇ ਨਾਨਕੇ ਨੀ ਮੈਂ ਮਤਲਬ ਮੈਂ ਆਪਦੇ ਮੰਮੀ ਦੇ ਨਾਨਕੇ ਮੈਂ ਆਪਦੀ ਮੰਮੀ ਦੀ ਭੂਆ ਕੋਲੇ ਮੈਂ ਬਹੁਤ ਜ਼ਿਆਦਾ ਗਈ ਹਾਂ ਸਾਡਾ ਇਹ ਵੀ ਹੁੰਦਾ ਸੀ ਵੀ ਜੇ ਮੈਨੂੰ ਨੀ ਸੀ ਛੱਡ ਕੇ ਆਉਂਦੇ ਤਾਂ ਮੇਰੀ ਨਾਨੀ ਨੇ ਆ ਜਾਣਾ ਮੈਂ ਕਈ ਵਾਰ ਸੋਚਦੀ ਹੁੰਦੀ ਹਾਂ ਹੁਣ ਵੀ ਉਦੋਂ ਕਿਹੜਾ ਕੁਛ ਫੋਨ ਹੁੰਦੇ ਸੀ ਜਾਂ ਕੁਛ ਹਨਾ ਵੀ ਕਿਵੇਂ ਮੈਸੇਜ ਬੇਬੇ ਨੂੰ ਕਿਵੇਂ ਪਤਾ ਲੱਗ ਜਾਂਦਾ ਸੀ ਵੀ ਇਹਦੀਆਂ ਹੁਣ ਛੁੱਟੀਆਂ ਹੋ ਗਈਆਂ ਹੋਣੀਆਂ ਨੇ ਬੇਬੇ ਨੇ ਆ ਜਾਣਾ ਫੇਰ ਮੈਨੂੰ ਲੈ ਕੇ ਜਾਣਾ ਨਾਲ ਫੇਰ ਅਸੀਂ ਮੰਮੀ ਦੇ ਨਾਨਕੇ ਮੇਰੀ ਮੰਮੀ ਦੀ ਭੂਆ ਕੋਲੇ ਫੇਰ ਮੇਰੀ ਮਾਸੀ ਉਹ ਸਾਰੇ ਇੱਕ ਕਹਿ ਲਓ ਕਿ ਇੱਕ ਬੈਲਟ ਜੀ ਦੇ ਵਿੱਚ ਹੀ ਰਹਿੰਦੇ ਸੀਗੇ ਤੇ ਅਸੀਂ ਉੱਥੇ ਫਿਰ ਜਾਣਾ ਬਹੁਤ ਬਹੁਤ ਜ਼ਿਆਦਾ ਵੀ ਜੀ ਫਨ ਕਰਦੇ ਹੁੰਦੇ ਸੀ ਉਦੋਂ ਆਹ ਸਾਡੇ ਮੇਰੇ ਮੰਮੀ ਦੇ ਜਿਹੜੇ ਨਾਨਕੇ ਨੇ ਨਾ ਉਹਨਾਂ ਦੇ ਵਿਹੜੇ ਚ ਪਿੱਪਲ ਹੁੰਦਾ ਸੀਗਾ
0: ਜੀ
2: ਬਹੁਤ ਵੱਡਾ ਪਿੱਪਲ ਆ ਤੇ ਉਹਦੇ ਆਲੇ ਦੁਆਲੇ ਮੰਮੀ ਦੇ ਚਾਰ ਮਾਮਿਆਂ ਦੇ ਘਰ ਸੀਗੇ ਪਿੱਪਲ ਦੇ ਆਲੇ ਦੁਆਲੇ
0: ਜੀ
2: ਸਾਹਮਣੇ ਖੇਤ ਹੁੰਦੇ ਸੀਗੇ ਤੇ ਅਸੀਂ ਉੱਥੇ ਜਾ ਕੇ ਵੀ ਜੀ ਇੰਨਾ ਜਿਹੜੀ ਮੰਮੀ ਦੀਆਂ ਕਜ਼ਨ ਸੀਗੀਆਂ ਇੱਕ ਦੋ ਬਹੁਤ ਛੋਟੇ ਸੀ ਜਿਹੜੇ ਸਭ ਨਾਲ ਛੋਟੇ ਮਾਮੇ ਦੇ ਬੱਚੇ ਸੀ ਉਹ ਤਕਰੀਬਨ ਮੇਰੇ ਤੋਂ ਥੋੜੇ ਦੋ ਚਾਰ ਸਾਲ ਹੀ ਵੱਡੇ ਹੋਣੇ ਆ ਬਹੁਤ ਜ਼ਿਆਦਾ ਖੇਡੀਆਂ ਉਹਨਾਂ ਨਾਲ ਅਸੀਂ ਆਹ ਪਿੱਠੂ ਗਰਮ ਗੁੱਲੀ ਡੰਡਾ ਬਹੁਤ ਖੇਡੀਆਂ ਵੀਰ ਜੀ ਮੈਂ ਬਹੁਤ ਖੇਡੀ ਗੁੱਲੀ ਡੰਡਾ ਮੇਰਾ ਫੇਵਰੇਟ ਹੁੰਦਾ ਸੀ ਗੁੱਲੀ ਡੰਡਾ ਮੇਰਾ ਫੇਵਰੇਟ ਹੁੰਦਾ ਸੀਗਾ
0: ਗੁੱਲੀ ਡੰਡਾ
2: ਕੁਛ ਮਤਲਬ ਅਸੀਂ ਮਲੇਰਕੋਟਲੇ ਸ਼ਹਿਰ ਚ ਜਾਂਦੇ ਸੀ ਉਹ ਚਾਹੇ ਛੋਟਾ ਜਿਹਾ ਸ਼ਹਿਰ ਸੀ ਪਰ ਜਦੋਂ ਉੱਥੇ ਜਾਣਾ ਨਾ ਉੱਥੇ ਸਾਰੇ ਜਿਹੜੇ ਨਿਆਣੇ ਹੁੰਦੇ ਸੀ ਉਹਨਾਂ ਨੂੰ ਚਾਹ ਚੜ ਜਾਂਦਾ ਸੀ ਵੀ ਹਾਂ ਸ਼ਹਿਰ ਤੋਂ ਆਈ ਆ ਉਹਨਾਂ ਨੇ ਮੈਨੂੰ ਮੇਰਾ ਇੰਨਾ ਉਹ ਕਰਨਾ ਵੀ ਇਹਨੂੰ ਆਹ ਖਿਡਾਈਏ ਇਹਨੂੰ ਆਹ ਖਿਡਾਈਏ ਬਹੁਤ ਹੀ ਜ਼ਿਆਦਾ ਮੇਰੇ ਤਾਂ ਕੁਛ ਖੈਰ ਸ਼ਹਿਰੀਆਂ ਵਾਲਾ ਹੈ ਵੀ ਨੀ ਹਲੇ ਵੀ ਨੀ ਹੈਗਾ ਮੈਨੂੰ ਤਾਂ ਲੱਗਦਾ ਪਰ ਫਿਰ ਵੀ ਉਹਨਾਂ ਨੂੰ ਉਹੀ ਚਾਹ ਜਿਹਾ ਹੁੰਦਾ ਸੀ ਵੀ ਹਾਂ ਉੱਥੋਂ ਆਈ ਆ ਤੇ ਸਾਰਿਆਂ ਨਾਲ ਬਹੁਤ ਜ਼ਿਆਦਾ ਹੁਣ ਅੱਜ ਸੋਚ ਕੇ ਮੈਂ ਦੇਖਦੀ ਹਾਂ ਨਾ ਜੇ ਮੈਂ ਦੇਖਾਂ ਵੀ ਕਿੰਨਾ ਅਸੀਂ ਫਨ ਕਰਦੇ ਸੀਗੇ ਉਹ ਟਾਈਮ ਇੰਨਾ ਵਧੀਆ ਹੁੰਦਾ ਸੀ, ਉਵੇਂ ਤੁਰ ਜਾਣਾ ਕੋਲੇ ਸਾਹਮਣੇ ਖੇਤ ਹੁੰਦਾ ਸੀ, ਉੱਥੋਂ ਆਹ ਸ਼ਲਗਮ ਪੱਟ ਲੈਣੇ, ਉਵੇਂ ਹੀ ਉਹ ਮਾੜਾ ਧੋਂਦੇ ਵੀ ਨੀ ਸੁਣਦੇ, ਮੂੰਹ ਨਾਲ
3: ਛਿਲਕੇ ਉਹ ਖਾ ਲੈਣੇ।
2: ਹਾਂਜੀ ਹਾਂ, ਮਤਲਬ ਉਹ ਕਿੰਨੇ ਵਧੀਆ ਦਿਨ ਹੁੰਦੇ ਸੀ। ਅੱਜ ਤੁਸੀਂ ਬੈਕ ਟੂ ਮੈਮਰੀਜ਼ ਲੈ ਗਏ, ਮੈਨੂੰ ਸਾਰਾ ਕੁਛ ਹੁਣ ਯਾਦ ਆ ਰਿਹਾ ਵੀ ਕਿੰਨਾ ਕੁਛ ਕੀਤਾ ਹੋਇਆ।
0: ਸਹੀ ਗੱਲ ਹੈ, ਬੜੀ ਹੁਣ ਉਹ ਵਾਲੇ ਉਦਾਂ ਦੇ ਚਾਅ ਤੁਸੀਂ, ਇਹ ਨਹੀਂ ਵੀ ਸਾਨੂੰ ਹੁੰਦੇ ਹੀ, ਹੁਣ ਆਪਾਂ ਉਸ ਉਮਰ ਚ ਨਹੀਂ ਰਹੇ, ਉਹ ਉਦਾਂ ਦੇ ਚਾਅ ਤੁਸੀਂ ਬੱਚਿਆਂ ਚ ਵੀ ਨੀ ਵੇਖ ਪਾਉਂਦੇ। ਹੁਣ ਉਹ ਵਾਲੀ ਖੁਸ਼ੀ, ਉਹ ਵਾਲਾ ਚਾਅ, ਉਦਾਂ ਦੀਆਂ ਸ਼ਰਾਰਤਾਂ ਉਹ ਹੈ ਨੀ ਗੀਆਂ ਬੱਚਿਆਂ ਚ ਵੀ।
2: ਮੰਜੇ ਜੋੜ ਕੇ ਉਹਨਾਂ ਤੇ ਉਹ ਪਾ ਲੈਣੀ, ਖੇਸ ਪਾ ਲੈਣੇ, ਹਨਾ, ਚਾਦਰਾ ਪਾ ਲੈਣੇ, ਉਹ ਘਰ ਬਣਾ ਬਣਾ ਖੇਡਣੇ, ਉਹ ਚੀਜ਼ਾਂ ਹੀ ਨੀ ਹੈਗੀਆਂ ਬੱਚਿਆਂ ਕੋਲ ਉਹ ਜਿਹੀਆਂ ਖੇਡਣ ਵਾਲੀਆਂ।
3: ਭਾਈ ਜੀ ਇਹ ਨਾ ਵੀ ਜੇ ਕਿਸੇ ਨੇ ਪਿੱਛੇ ਘਰ ਚ ਸੰਭਾਲ ਕੇ ਰੱਖੀ ਹੋਈਆਂ, ਸ਼ਾਇਦ ਹੋਣ ਬੱਚੇ ਜਾ ਕੇ ਉਹ ਵੇਖਣ ਕਰਨ, ਜਿੱਦਾਂ ਹੁਣ ਸਾਡੇ ਵਾਲਾ ਜਾਂਦਾ ਜਵਾਕ ਮੇਰਾ ਉਹਦੇ ਨਾਨਕਿਆਂ ਦੇ, ਉਹਨਾਂ ਨੇ ਪਾਥੀਆਂ ਪਥਵਾ ਕੇ ਰੱਖੀ ਹੁੰਦੀ ਕੋਠੇ ਜਰਾਵਰ ਆ ਗਿਆ, ਕਹਿੰਦੇ ਨੇ ਪਾਥੀਆਂ ਤੋੜੇਗਾ, ਕਹਿੰਦੇ ਚੱਲ ਕੋਈ ਨਾ, ਅਭੀ ਨਾਨਕਿਆਂ ਦਾ, ਨਾਨਕਿਆਂ ਦਾ ਕੋਈ ਗੱਲ ਨੀ। ਉਹ ਬਾਅਦ ਚ ਮਿਸ ਕਰਦੇ ਆ ਸਾਰੇ ਨੂੰ ਵੀ, ਯਾਰ ਉਹ ਆਉਂਦਾ ਸ਼ਰਾਰਤਾਂ ਕਰਦਾ ਇੱਥੇ, ਉਹਨੂੰ ਅਜੇ ਵੀ ਕਹੀਏ ਪਾਥੀਆਂ ਸੁੱਟਣੀ, ਕਹਿੰਦਾ ਕੋਈ ਚੱਕਰ ਹੀ ਜਾ ਕੇ, ਉਹ ਤਾਂ ਨਹਾਉਂਦਾ ਨੀ ਹੁੰਦਾ, ਉਹਨੇ ਦੋ ਦਿਨ ਨਾਲਾ ਨੀ ਕਰਨਾ, ਨਾਲ ਕੇ ਖੇਡੀ, ਮੈਂ ਖੇਡੀ ਜਾਣਾ ਬਸ ਵੀ ਆਹ ਖੇਡਣਾ, ਕਦੀ ਉਹ ਖੇਡਣਾ, ਧੱਕੇ ਨਾਲ ਫੜ ਫੜ ਕੇ। ਜਿਵੇਂ ਸਾਡੀਆਂ ਮਾਵਾਂ, ਮੈਂ ਦੱਸਿਆ ਨਾ ਵੀ ਮੈਂ ਆਪਣਾ ਨਾਨਕੇ ਪਾਣ ਵਾਲਾ ਵੇਖ, ਉਹਦੇ ਚ ਵੇਖ ਦਿੰਦਾ ਵੀ ਸਾਡੀਆਂ ਮਾਵਾਂ ਨੇ ਸਾਨੂੰ ਫੜ ਫੜ ਕੇ ਨਹਾਉਣਾ ਵੀ, ਨਾ ਤਾਂ ਲਵੋ ਘੱਟੋ ਘੱਟ ਭੱਜੇ ਫਿਰਦੇ ਬਾਹਰ, ਆਉਣਾ ਹੀ ਨੀ ਕਦੇ।
2: ਸਹੀ ਗੱਲ ਆ ਵੀ ਜੀ, ਹਾਂ ਸਾਡੇ ਦੁਪਹਿਰੇ, ਸਾਡੇ ਵੀ ਛਿੱਤਰ ਪੈਂਦੇ ਹੁੰਦੇ ਸੀ ਦੁਪਹਿਰੇ ਨਾ, ਵੀ ਮੰਮੀ ਨੇ ਕਹਿਣਾ ਵੀ ਸੌ ਜਾਓ, ਹਨਾ, ਗਰਮੀ ਆ, ਇੰਨੀ ਗਰਮੀ ਚ ਭੱਜੇ ਫਿਰਦੇ ਹੋ, ਸੌ ਜਾਓ। ਅਸੀਂ ਮੰਮੀ ਦੇ ਡਰ ਤੋਂ ਆ ਕੇ ਪੈ ਜਾਣਾ ਮਾੜੀ ਥੋੜੀ ਜਿਹੀ ਦੇਰ ਲਈ, ਜੋ ਦੇਖਣਾ ਵੀ ਹਾਂ ਹੁਣ ਮੰਮੀ ਦੀ ਅੱਖ ਲੱਗ ਗਈ, ਫੇਰ ਹੌਲੀ ਹੌਲੀ ਪੈ ਦੇ ਧੱਕੇ, ਫੇਰ ਭਰ ਜਾਂਦਾ,
0: ਛੁੱਟੀਆਂ ਦੇ ਬਾਰੇ, ਤੁਹਾਡੀਆਂ ਛੁੱਟੀਆਂ ਦੇ ਬਾਰੇ ਕੀ ਖੇਡ ਦਿੰਦੇ ਹੋ ਤੁਸੀਂ ਛੁੱਟੀਆਂ ਦੇ ਵਿੱਚ? ਗੁਰਜੀਤ ਜੀ ਕਹਿੰਦੇ ਕਿ ਥੈਂਕ ਯੂ ਅਗੇਨ, ਦਿਦਾਰ ਸਿੰਘ ਜੀ ਨੇ ਬੜਾ ਸੋਹਣਾ ਫਿੱਟ ਕੀਤਾ ਤੇ ਨਾਨਕਾ ਪਿੰਡ ਦ ਬੈਸਟ, ਥੈਂਕ ਯੂ ਜੀ। ਪ੍ਰੀਤ ਜੀ ਧੰਨਵਾਦ, ਕਹਿੰਦੇ ਕਿ ਬੜਾ ਬਿਊਟੀਫੁਲ ਸੌਂਗ, ਲਵ ਇਟ, ਥੈਂਕ ਯੂ। ਅਤੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਬਹੁਤ ਸੋਹਣੀ ਆਵਾਜ਼ ਸੀ ਅਤੇ ਗੀਤ ਦੇ ਬੋਲ ਵੀ, ਧੰਨਵਾਦ, ਮਿਹਰਬਾਨੀ ਤੁਹਾਡੀ ਘੁੰਮਣ ਸਾਹਿਬ। ਅਤੇ ਇੰਦਰ ਜੀ ਧੰਨਵਾਦ, ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਅਤੇ ਅਨਾਊਂਸ ਕੀ ਕਰਨਾ ਜੀ? ਅੱਛਾ, ਕਹਿੰਦੇ ਨੇ ਕਿ ਇਮੀਜੀਏਟ ਸਟਾਰਟ ਰਿਕੁਆਇਰਡ ਹੈ ਇਹਨਾਂ ਨੂੰ, ਕੌਣ ਡਰਾਈਵਰ, ਵੈਨ ਦਾ ਡਰਾਈਵਰ ਚਾਹੀਦਾ ਇਹਨਾਂ ਨੂੰ, ਅਤੇ ਗੁੱਡ ਸੈਲਰੀ ਐਕਸਪੀਰੀਅੰਸ ਨੋਟ ਰਿਕੁਆਇਰਡ ਬਟ ਸ਼ੁੱਡ ਬੀ ਵੈਲ ਪ੍ਰਜੈਂਟਿਡ ਐਂਡ ਹਾਰਡ ਵਰਕ ਨੀਡਿਡ। ਅਤੇ ਟੈਕਸ ਕਰ ਦਿਓ, ਨੰਬਰ ਇਹਨਾਂ ਦਾ ਆ ਗਿਆ ਜੀ, ਕਹਿੰਦੇ ਨੇ ਕਿ ਆਪਣਾ ਨਾਂ ਅਤੇ ਸੰਪਰਕ ਭੇਜ ਦਿਓ ਇਸ ਨੰਬਰ 'ਤੇ। ਜੇ ਕਿ ਇਹ ਵੈਨ ਦੀ ਜੋਬ ਚਾਹੀਦੀ ਹੈ, ਵੀ ਵੈਨ ਡਰਾਈਵਰ ਕੋਈ ਹੈਗਾ ਤਾਂ ਦੱਸ ਦਿਓ। ਕਲਾਈਡ ਨਿਊ ਸਾਊਥ ਵੇਲ ਤੋਂ ਇਹ ਕਰ ਰਹੇ ਨੇ ਮੈਸੇਜ, 5 ਦਿਨ ਦਾ ਕੰਮ ਹੈ, ਦੱਸ ਦਿਓ ਜੇ ਕਿਸੇ ਨੂੰ ਚਾਹੀਦਾ। ਅਤੇ ਸੁਖਵਿੰਦਰ ਭੈਣ ਜੀ ਕਹਿੰਦੇ ਕਿ ਮੈਨੂੰ ਤਾਂ ਗੈਸ, ਸੋਰੀ ਕਹਿੰਦੇ ਮੈਨੂੰ ਤਾਂ, ਅੱਛਾ, ਗੈਸ ਵੀ ਬਾਲਣੀ ਨਹੀਂ ਆਉਂਦੀ, ਮੈਂ ਘਰੇ ਕਹਿੰਦੇ ਵੀ ਮੈਨੂੰ ਪ੍ਰੋਬਲਮ ਹੁੰਦੀ ਪਕੌੜਿਆਂ ਨਾਲ, ਓਕੇ। ਅਤੇ ਕਹਿੰਦੇ ਕਿ ਅੱਜ ਸ਼ਬਦ ਨਹੀਂ ਹੈਗੇ, ਹਾਂ ਲੈ ਸ਼ਬਦ ਭੁੱਲ ਗਏ, ਦੱਸ ਸ਼ਬਦ ਭੁੱਲ ਗਏ, ਸ਼ਬਦ ਕਿੱਦਾਂ ਭੁੱਲ ਗਏ, ਹੈ ਲੈ ਦੱਸ, ਅਗਲੀਆਂ ਤਿਆਰ ਹੋ ਕੇ ਬੈਠੀਆਂ ਤੇ ਤੁਸੀਂ ਸ਼ਬਦ ਨਹੀਂ ਦੱਸੇ, ਸ਼ਬਦ
3: ਕੋੜਿਆਂ ਚ ਉਲਝਾ ਲਿਆ,
0: ਹਾਂ ਸ਼ਬਦ ਦੱਸੋ ਤੇ ਫਿਰ ਆਪਾਂ ਬ੍ਰੇਕ ਤੇ ਚੱਲੀਏ, ਤੁਸੀਂ ਉਹਨਾਂ ਚਿਰ ਸ਼ਬਦ ਕੱਢੋ ਤੇ ਮੈਂ ਮੈਸੇਜ ਪੜ੍ਹਦਾ ਉਹਨਾਂ ਚਿਰ। ਜਸਵਾਲ ਸਾਹਿਬ ਕਹਿੰਦੇ ਨੇ ਕਿ ਲਹਿਲਾ ਪਿੰਡ ਆ ਜੀ ਲੁਧਿਆਣੇ ਕੋਲ,
3: ਓਕੇ,
0: ਅੱਛਾ ਕਾਹਦੀ ਗੱਲ,
3: ਜਿਹੜਾ ਲਿਰਿਕਸ ਸੀਗਾ, ਲਿਰਿਕਸ,
0: ਅੱਛਾ ਲਹਿਲਾ, ਹਾਂ ਬਸ ਫਿਰ, ਬਸ ਫਿਰ ਉੱਥੋਂ ਦਾ, ਇਹ ਵੀ ਉੱਧਰ ਦਾ ਹੀ ਆ ਮੁੰਡਾ ਆਪਣਾ ਗਾਉਣ ਵਾਲਾ। ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਕਿ ਇਹਨਾਂ ਨੂੰ ਅਮਰੂਦ ਖਾਣਾ ਹੈ, ਉਸਦਾ ਵਿਆਹ ਹੈ, ਅੱਛਾ ਕਹਿੰਦਾ ਕਿ ਸਤਿ ਸ਼੍ਰੀ ਅਕਾਲ ਬੋਥ ਆਫ ਯੂ, ਇਹਨਾਂ ਨੂੰ ਅਮਰੂਦ ਖਾਣਾ ਹੈ, ਉਸਦਾ ਵਿਆਹ ਹੈ, ਅੱਛਾ ਥੈਂਕ ਯੂ ਜੀ। ਅੰਮ੍ਰਿਤ ਭੈਣ ਜੀ ਕਹਿੰਦੇ ਨੇ ਕਿ ਗੁੱਡ ਆਈਡੀਆ, ਅੱਛਾ ਉਹ ਵਾਲਾ ਪਕੌੜਿਆਂ ਵਾਲਾ, ਓਕੇ ਠੀਕ ਹੈ ਜੀ। ਕਰਮ ਜੀ ਕਹਿੰਦੇ ਕਿ ਅਸੀਂ ਤੇ ਇੱਕ ਮਿੰਟ ਜੀ, ਅਸੀਂ ਤੇ ਕਹਿੰਦੇ ਕਿ 3 ਮਾਸੀਆਂ ਐਂਡ ਉਹਨਾਂ ਸਾਰੀਆਂ ਦੇ ਬੱਚੇ ਐਂਡ ਮਾਮਿਆਂ ਦੀ ਭੂਆ 7, ਉਹ ਵੀ ਸਾਰੇ ਇਕੱਠੇ ਹੋ ਜਾਂਦੇ ਸੀ ਮਾਮਿਆਂ, ਬਹੁਤ ਇੰਜੋਏ ਕੀਤਾ ਉਸ ਟਾਈਮ 'ਚ, ਰਾਤ ਨੂੰ ਥੱਲੇ ਗੱਦੇ ਵਿਛਾ ਕੇ ਸੌਣਾ, ਪਲੇ ਗੇਮ ਬਾਂਦਰ ਕਿੱਲਾ ਅਤੇ ਪਿੱਠੂ ਗਰਮ, ਕਲਰ ਟੱਚ ਅਤੇ ਊਚ ਨੀਚ, ਊਚ ਨੀਚ ਕਾ ਪੜਿਆ,
3: ਪਾਪੜ ਹੋਣਾ,
0: ਪਾਪੜਿਆ, ਹੋਰ ਵੀ ਓਕੇ ਸੋ ਇਹ ਗੇਮਾਂ ਅੱਛਾ ਇੱਕ ਕਿੱਦਾਂ ਭੁੱਲ ਸਕਦੇ ਸਾਰੇ ਵੀ ਸਭ ਤੋਂ ਜ਼ਿਆਦਾ ਜਿਹੜੀ ਹੁੰਦੀ ਸੀ ਉਹ ਹੁੰਦੀ ਸੀ ਗਰਮੀਆਂ ਦੇ ਵਿੱਚ ਬਰੰਟੇ
3: ਬੰਟੇ
0: ਹਾਂ ਬੰਟੇ ਕਹਿੰਦੇ ਅਤੇ ਹਾਂਜੀ ਤੁਸੀਂ ਦੱਸੋ ਸ਼ਬਦ ਅਤੇ ਫਿਰ ਆਪਾਂ ਚੱਲੀਏ
3: ਪਹਿਲਾ ਸ਼ਬਦ ਹੈ ਜੀ ਆਪਣੇ ਕੋਲ ਹਰਲ ਹਰਲ
0: ਹਰਲ ਹਰਲ
3: ਹਾਂਜੀ ਹਾਂ ਦੂਜਾ ਸ਼ਬਦ ਹੈਗਾ ਜੀ ਪਾਰਲਾ
0: ਅੱਛਾ ਮੈਂ ਕਹਿੰਦੇ ਪਰਲ ਪਰਲ ਵੀ ਕਰੋਗੇ ਓਕੇ ਅੱਛਾ ਹਰਲ ਹਰਲ ਅਤੇ ਪਾਰਲਾ
3: ਫਿਰ ਹੈਗਾ ਜੀ ਅੰਬਾਰਾ ਅੰਬਾਰਾ
0: ਅੰਬਾਰਾ ਓਕੇ ਅੰਬਾਰਾ
3: ਚੱਲ
0: ਚੱਲ
3: ਝੁੱਗਾ ਝੁੱਗਾ
0: ਝੁੱਗਾ ਓਕੇ
3: ਪੁਆਟਾ
0: ਪੁਆਟਾ
3: ਪੁਆਟਾ ਪੱਬੇ ਤੋਂ ਪੁਆਟਾ
0: ਅਤੇ
3: ਇੱਕ ਹੈਗਾ ਜੀ ਉਸਲਵੱਟਾ
0: ਅੱਛਾ ਉਸਲਵੱਟਾ ਓਕੇ ਸੋ ਆ ਜੀ ਸਾਡੇ ਸ਼ਬਦ ਅਤੇ ਕਰੀ ਮੈਂ ਰਿਪੀਟ ਕਰ ਦਿੰਦਾ ਹਰਲ ਹਰਲ ਪਾਰਲਾ ਅੰਬਾਰਾ ਅਤੇ ਝੁੱਲ ਝੁੱਗਾ ਪੁਆਟਾ
3: ਚੁੱਲਣੀ ਚੱਲ
0: ਚੱਲ ਅਤੇ ਉਸਲਵੱਟਾ ਸੋ ਇਹ ਹੈ ਜੀ ਸ਼ਬਦ ਅਤੇ ਅਗਲੇ ਹੁਣ ਹਿੱਸੇ ਦੇ ਵਿੱਚ ਆ ਕੇ ਤੁਸੀਂ ਦੱਸਿਓ ਫਿਲਹਾਲ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ
3: ਸੁਣਦੇ ਰਹੋ
0: ਰੇਡੀਓ ਹਾਂਜੀ 1674 AM

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
5: ਗਿੱਪੀ ਗਰੇਵਾਲ, ਬਿੰਨੂ ਟਿੰਨੋ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
6: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
4: ਦਿਸ 26 June ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਤੇ ਅੱਜ ਗੱਲਾਂ ਬਾਤਾਂ ਚੱਲ ਰਹੀਆਂ ਨੇ ਨਾਨਕਿਆਂ ਬਾਰੇ ਗੱਲਾਂ ਬਾਤਾਂ ਚੱਲ ਰਹੀਆਂ ਨੇ ਛੁੱਟੀਆਂ ਬਾਰੇ ਤੇ ਛੁੱਟੀਆਂ ਦੇ ਵਿੱਚ ਤੁਸੀਂ ਕੀ ਖੇਡਣਾ ਪਸੰਦ ਕਰਦੇ ਸੀ ਕਿੱਥੇ ਜਾ ਕੇ ਇਹ ਗੱਲਾਂ ਬਾਤਾਂ ਚੱਲ ਰਹੀਆਂ ਨੇ ਤੇ ਮੇਰੇ ਨਾਲ ਨੇ ਹਰਮੀਤ ਤੂੰ
1: ਹਾਂਜੀ ਇੱਕ ਵਾਰ ਫਿਰ ਤੋਂ ਸਵਾਗਤ ਸਾਰਿਆਂ ਦਾ ਜੀ ਅੱਜ ਗੱਲਾਂ ਚੱਲ ਰਹੀਆਂ ਜੀ ਛੁੱਟੀਆਂ ਦੇ ਵਿੱਚ ਨਾਨਕੇ ਨਾਨਕਿਆਂ ਜਾ ਕੇ ਖੇਡਾਂ ਕਿਹੜੀਆਂ ਕਿਹੜੀਆਂ ਖੇਡਾਂ ਤੇ ਮੈਂ ਖੇਡਾਂ ਤੁਸੀਂ ਵੀ ਖੇਡੀਆਂ ਹੋਣਗੀ ਖੇਡਾਂ ਕੀ ਮਿਸ ਕਰਦੇ ਹੋ ਕੀ ਬੱਚੇ ਤੁਹਾਡੇ ਇੱਥੇ ਕੀ ਫੀਲ ਕਰਦੇ ਆ ਜਦੋਂ ਜਾਂਦੇ ਆ ਇੰਡੀਆ ਜੇ ਨਾਨਕੇ ਉਹਨਾਂ ਦੀ ਇੰਡੀਆ ਨੇ ਉੱਥੇ ਜਾ ਕੇ ਕੀ ਖੇਡਾਂ ਖੇਡੀਆਂ ਪਸੰਦ ਕਰਦੇ ਆ ਇਹਨਾਂ ਬਾਰੇ ਗੱਲਾਂ ਬਾਤਾਂ ਚੱਲ ਰਹੀਆਂ ਨੇ ਕੁਛ ਅਸੀਂ ਆਪਣੀਆਂ ਵੀ ਰੀਫਰੈਸ਼ ਕਰ ਰਹੇ ਹਾਂ ਕਿਹੜੀਆਂ ਕਿਹੜੀਆਂ ਖੇਡਾਂ ਅਸੀਂ ਖੇਡਦੇ ਰਹੇ ਹਾਂ ਪਲੱਸ ਜਾਂ ਕੋਈ ਇਹੋ ਜਿਹੀ ਨਾਨਕੇ ਦੀ ਯਾਦ ਖਾਸ ਕਰਕੇ ਛੁੱਟੀਆਂ ਦੇ ਵਿੱਚ ਸਾਡੇ ਨਾਲ ਜੁੜੀ ਹੁੰਦੀ ਹੈ ਕਿਉਂਕਿ ਨਾਨੀ ਅਕਸਰ ਨਾਨੀ ਨੂੰ ਨਾਨੇ ਨੂੰ ਤੇ ਮਾਮਿਆਂ ਨੂੰ ਵੀ ਕਈ ਵਾਰ ਚਾਹ ਹੁੰਦਾ ਲੇਕਿਨ ਜਿਹੜੇ ਮਾਮੇ ਕੁਆਰੇ ਹੁੰਦੇ ਨਾ ਉਹਨਾਂ ਨੂੰ ਘੱਟ ਚਾਹ ਹੁੰਦਾ ਸੀ ਨਵਜੋਤ ਭਾਜੀ ਉਹਨਾਂ ਨੂੰ ਹੁੰਦਾ ਵੀ ਯਾਰ ਇੱਕ ਮਸਾਂ ਬੀਬੀ ਬਾਬੂ ਤੋਂ ਪੈਸੇ ਮਿਲਦੇ ਨੇ ਇਹਨਾਂ ਨਾਲ ਇਹਨਾਂ ਨੇ ਇਹਨਾਂ ਦੇ ਲਾਣੇ ਪੈਣੇ ਪੈਸੇ ਤੇ ਇੱਕ ਅਸੀਂ ਹੁੰਦਾ ਵੀ ਅਸੀਂ ਨਾਨਕਿਆਂ ਦਾ ਕੋਈ ਸਕੂਟਰ ਕੋਈ ਮੋਟਰਸਾਈਕਲ ਉੱਥੇ ਚਲਾਉਣ ਨੂੰ ਮਿਲ ਜਾਂਦਾ ਹੁੰਦਾ ਸੀ ਲੈ ਜਾਣਾ ਜਦੋਂ ਤੇਲ ਜਮੀ ਮੁੱਕ ਜਾਣਾ ਚੋਰੀ 'ਚ ਵੀ ਖੜੇ ਕਰ ਦੇਣਾ ਅਤੇ ਜਦੋਂ ਮਾਮੇ ਨੇ ਲੈ ਕੇ ਜਾਣਾ ਮਾਮੇ ਨੇ ਫਿਰ ਉਦੋਂ ਗਾਲਾਂ ਕੱਢਣੀਆਂ ਵੀ ਤੇਲ ਮੁੱਕ ਗਿਆ ਦੱਸ ਤਾਂ ਦਿਓ ਜਾਂ ਥੋੜ੍ਹਾ ਰਹਿ ਗਿਆ ਤਾਂ ਵੀ ਦੱਸ ਦਿਓ ਆਦਰਾ ਚ ਮੁੜ ਕੇ ਆਉਣਾ ਵਾਪਸ ਪਰ ਜਿਹੜੇ ਪੁੱਠੇ ਕੰਮ ਕੀਤੇ ਸੀ ਸਾਰੇ ਨਾਨਕੇ ਜਾ ਕੇ ਕੀਤੇ ਆ ਕਿਸੇ ਦੀ ਜੀਪ ਆ ਜਾਣੀ ਮਾਸੜ ਦੀ ਜਾਂ ਗਾਂਹ ਅੱਗੋਂ ਮੰਮੀ ਉਹਨਾਂ ਦੇ ਕਿਸੇ ਦੇ ਰਿਸ਼ਤੇਦਾਰ ਦੀ ਆਈ ਹੋਣੀ ਤੇ ਜੀਪ ਦੇ ਪੁਰਾਣੀ ਜੀਪ ਦਾ ਇਹੋ ਜਾਂਦਾ ਨਾ ਉਹਦੀ ਕਿਹੜੇ ਖਿੜਕੀ ਲੱਗਦੀ ਉਹ ਕਿਹੜਾ ਲੋਕ ਲੱਗਦੀ ਹੁੰਦੀ ਸੀ ਖੁੱਲੀ ਹੁੰਦੀ ਸੀਗੀ
0: ਜਾਂ ਟਰੈਕਟਰ ਟਰੁਕਟਰ ਚਲਾਉਣਾ ਸਿੱਖਣਾ
1: ਟਰੈਕਟਰ ਸਾਰੇ ਉਹ ਚੀਜ਼ ਉੱਥੇ ਸਿੱਖੇ ਆ ਤੇ ਕਈ ਵਾਰ ਲੈ ਜਾਣੀ ਚੋਰੀ ਫਿਰ ਗਾਲ ਅੱਛਾ ਉਹਨੇ ਇਹ ਗਾਲਾਂ ਕੱਢੀਆਂ ਯਾਰ ਦੋ ਤਿੰਨ ਇਹਨੂੰ ਕੀ ਕਹਿਣਾ ਚੱਲ ਕੋਈ ਨਾ ਉਹਦਾ ਪੋਤਰਾ ਉਹਨੇ ਕੁੱਟ ਦੇਣਾ
0: ਕਹਿ ਨਹੀਂ ਸਕਦੇ ਤੁਸੀਂ ਜਿੰਨਾ ਚਿਰ ਨਾਨੀ ਬੈਠੀ ਨਾਨਾ ਬੈਠਾ ਉਹਨਾਂ ਚਿਰ ਉੱਦਾਂ ਹੀ ਨਹੀਂ ਤੁਸੀਂ ਕੁਛ ਕਹਿ ਸਕਦੇ
1: ਚੱਲ ਕੋਈ ਨਾ
0: ਚਲੋ ਆਪਾਂ ਤੋਰਦੇ ਹਾਂ ਜੀ ਅੱਜ ਦੀ ਗੱਲਬਾਤ ਨੂੰ ਅੱਗੇ ਤਾਂ ਤੁਸੀਂ ਵੀ ਦੱਸੋ ਵੀ ਕੀ ਖੇਡਣਾ ਤੁਸੀਂ ਪਸੰਦ ਕਰਦੇ ਹੁੰਦੇ ਹੋ ਤੁਸੀਂ ਬਰਾਂਟੇ ਖੇਡਣਾ ਪਸੰਦ ਕਰਦੇ ਹੋ ਜੰਡ ਪ੍ਰਾਂਬਲ ਦੀ ਗੱਲ ਹੋਈ ਆ ਲੁਕਣ ਮਚਾਈ ਦੀ ਛਟਾਪੂ ਹੋ ਗਏ ਰੋੜੇ ਹੋ ਗਏ ਗੁੱਡੀਆਂ ਪਟੋਲੇ ਅਤੇ ਆਪਾਂ ਇਹ ਵੇਖਦੇ ਹਾਂ ਵੀ ਇਹ ਕੋਮਨ ਖੇਡਾਂ ਨੇ ਅਤੇ ਬਾਕੀ ਇਹ ਆ ਵੀ ਹੋਰ ਨਾਲ ਡਿਪੈਂਡ ਕਰਦਾ ਤੁਸੀਂ ਕਿਹੜੇ ਇਲਾਕੇ ਤੋਂ ਛਪਾਈ ਚੋਰ ਛਪਾਈ
1: ਸਾਡੇ ਨਾਨਕਿਆਂ ਦੇ ਖੇਤਾਂ 'ਚ ਜੰਡ ਹੁੰਦਾ ਸੀ ਅਤੇ ਉੱਥੇ ਪੀਰ ਬਾਬੇ ਦਰਗਾਹ ਬਣਾਈ ਅਤੇ ਉਹ ਹਰ ਵੀਰਵਾਰ ਉੱਥੇ ਪ੍ਰਸ਼ਾਦ ਚੜ੍ਹਾਉਂਦੇ ਸੀ ਨਾ ਉਹ ਕਿਹੜਾ ਕੱਦੂ ਕਰਨ ਡਿਆ ਅਤੇ ਟਰੈਕਟਰ ਫਸ ਗਿਆ ਉੱਦਾਂ ਕਿਸੇ ਨੇ ਕਹਿਤਾ ਵੀ ਅੱਜ ਵੀਰਵਾਰ ਵੀ ਉੱਦਾਂ ਚੋਲ ਚੁਲ ਬਣਾ ਲਿਆ ਉਹ ਅਤੇ ਨਾਲੇ ਅਰਦਾਸ ਕਰਦੇ ਵੀ ਟਰੈਕਟਰ ਬਹੁਤ ਫਸਿਆ ਪਿਆ ਅਤੇ ਨਾਲੇ ਨਿਕਲ ਜੂਗਾ ਅਤੇ ਉੱਧਰੋਂ ਮੋਟਰ ਜਿਹੜੀ ਖੂਹ ਬੜਾ ਡੂੰਘਾ ਸਾਡਾ ਨਾਨਕਿਆਂ ਦਾ ਦੇਖਿਆ ਤਕਰੀਬਨ ਉਸ ਟਾਈਮ 'ਤੇ 150-200 ਫੁੱਟ ਤੱਕ ਹੋਣਾ 150 ਤੱਕ ਦਾ ਹੋਏਗਾ ਅਤੇ ਉਹ ਥੱਲੇ ਕਿਤੇ ਮੋਟਰ ਖਰਾਬ ਹੋਈ ਸੀ ਉਹਦੀ ਅਤੇ ਥੱਲੇ ਬੜੇ ਸੀ ਮਿਸਤਰੀ ਦੇ ਨੌਕਰ ਥੱਲੇ ਜਾ ਕੇ ਬੈਠੇ ਨਾ ਉਹ ਠੀਕ ਕਰਨ ਗਏ ਹੋਏ ਅਤੇ ਉੱਧਰੋਂ ਪ੍ਰਸ਼ਾਦ ਬਣ ਕੇ ਆ ਗਿਆ ਅਤੇ ਪ੍ਰਸ਼ਾਦ ਜਦੋਂ ਬਾਬੇ ਦੇ ਪੀਰ ਚੜ੍ਹਾ ਕੇ ਅਤੇ ਮਾਂ ਮੁੜ ਕੇ ਵੰਡਣਾ ਸੀ ਸਾਰਿਆਂ ਨੂੰ ਇਕੱਠੇ ਕਰ ਲਿਆ ਸੀ ਉੱਥੇ ਸਾਰੇ ਆਣ ਗਾਣ ਨੂੰ ਪਿੰਡ ਸਾਰੇ ਗਿਆ ਸੀ ਵੀ ਚੱਲੀਏ ਉਹ ਮਾਮਾ ਜੀ ਨੇ ਸਾਡੀ ਮਾਸੀ ਛੋਟੀ ਨੂੰ ਕਹਿਤਾ ਵੀ ਜਾ ਤੂੰ ਖੂਹ 'ਚ ਵੀ ਪਾਇਆ ਵੀ ਖੁਆਜਾ ਪੀਰ ਮਾਸੀ ਸਾਡੀ ਨੇ ਵੇਖਿਆ ਤਾਂ ਹੈ ਨਹੀਂ ਥੱਲੇ ਮਿਸਤਰੀ ਬੈਠਾ ਅਤੇ ਨਾਲੇ ਨੌਕਰ ਬੈਠਾ ਥੱਲੇ ਚੌਲਾਂ ਦੀ ਪਲੇਟ ਗਰਮ ਕਰੀ ਭਾਈ ਉੱਤੋਂ ਸੁੱਟਦੀ ਅੱਛਾ ਖੂਹ ਜੇ ਕਹਿੰਦੀ ਵੀ ਉਹਦੀ ਆਵਾਜ਼ ਕਿਤੇ ਹੋਰ ਜਾਂਦੀ ਜਿਹੜੇ ਥੱਲੇ ਕੁਛ ਵੀ ਬੋਲੇਗਾ ਨਾ ਤਾਂ ਉੱਤੇ ਬਹੁਤ ਸਾਫ਼ ਸੁੱਟਦਾ ਹੁੰਦਾ ਚੀਕਾਂ ਮਾਰਦੇ ਭਾਜੀ ਵੀਰ ਜੀ ਕਾ ਖੂਹ 'ਚ ਕੋਈ ਹੈਗਾ ਕਹਿੰਦੇ ਹੈਗਾ ਤਾਂ ਮਿਸਤਰੀ ਬੈਠਾ ਤੂੰ ਇਹ ਥੱਲੇ ਚੌਲ ਪਾਉਣ ਲੱਗੀ ਗਰਮ ਚੌਲ ਸੁੱਟਦੇ
0: ਖਵਾਜਾ ਬੈਠਾ ਥੱਲੇ
1: ਉਹ ਵੀ ਬੜਾ ਹੁੰਦਾ ਸੀ ਨਾ ਉਹ ਸਾਨੂੰ ਕਹਿੰਦਾ ਵੀ ਨਾਨਕਿਆਂ 'ਤੇ ਜਾਣਾ ਨਾ ਵੀ ਇਹ ਛੋਟੀ ਛੋਟੀ ਚੀਜ਼ਾਂ ਪਤਾ ਹੁੰਦਾ ਸੀ ਨਾਨਕਿਆਂ ਪਿੰਡ 'ਤੇ ਕਿਸੇ ਦਾ ਕੋਈ ਮੇਲਾ ਲੱਗਦਾ ਜਾਂ ਨਾਨਕਿਆਂ ਪਿੰਡ 'ਤੇ ਅੱਛਾ ਵਿਆਹ ਆ ਜਾਵੇ ਉਹਦਾ ਵੱਖਰਾ ਮਜ਼ਾ ਆਉਂਦਾ ਸੀ ਕਿਉਂਕਿ ਉਦੋਂ ਪੈਲਸ ਹੁੰਦੇ ਨਹੀਂ ਸੀਗੇ ਅਤੇ ਖਾਸ ਕਰਕੇ ਉਹਨਾਂ ਨੇ ਘਰ ਦੇ ਸਾਹਮਣੇ ਜਿਹੜੀ ਜ਼ਮੀਨ ਹੁੰਦੀ ਸੀ ਉਹਨਾਂ ਨੂੰ ਉੱਦਾਂ ਹੀ ਉਹਨਾਂ ਨੇ ਚੰਗੀ ਤਰ੍ਹਾਂ ਵਾਹ ਕੇ ਟੈਂਟ ਉੱਥੇ ਹੀ ਲਾਉਣਾ ਉਹ ਟੈਂਟ ਦਾ ਤਾਂ ਕਹਿ ਲਓ ਮਜ਼ਾ ਹੀ ਵੱਖਰਾ ਹੁੰਦਾ ਸੀ ਨਾ ਵੀ ਕੰਮ ਕਰਨ ਦਾ ਘਰਦੇ ਦੀ ਜਾਗੋ ਵੱਖਰੀ ਕੱਢਣੀ ਅਸੀਂ ਆਪਣਾ ਵੱਖਰਾ ਖੇਡਣ ਕਿਤੇ ਹੋਰ ਗਏ ਹੁੰਦੇ ਹਾਂ ਇਹਨਾਂ ਚਾਹ
0: ਵੱਖਰਾ ਹੀ ਰਹਿਣਾ
1: ਅਸੀਂ ਵੱਖਰਾ ਹੀ ਰਹਿਣਾ ਕਿਸੇ ਵੇ ਖੇਡਣ ਜਾਇਆ ਨਾ
0: ਅਜੇ ਕ ਅਮਰੂਦ ਦੇ ਉੱਤੇ ਰਿਸਰਚ ਚੱਲ ਰਹੀ ਹੈ ਵਿਆਹ ਦੇ ਉੱਤੇ ਅਤੇ ਮੰਡ ਸਾਹਿਬ ਨੇ ਪੀ ਆਈ ਦੀ ਸਹਾਇਤਾ ਲੈ ਕੇ ਅਤੇ ਕੁਛ ਇੱਕ ਚੀਜ਼ਾਂ ਭੇਜੀਆਂ ਨੇ ਕਹਿੰਦੇ ਕਿ ਰਸਮਾਂ ਦੀ ਲਿਸਟ ਕੁਛ ਇਸ ਤਰ੍ਹਾਂ ਦੇ ਨਾਲ ਹੋਊਗੀ ਰੋਕਾ ਅਤੇ ਮੰਗਣੀ ਥੀਮ ਹੋਊਗਾ ਲਾਲ ਰੰਗ ਦੀ ਚਮਕ ਅਤੇ ਹਰੇ ਰੰਗ ਦੀ ਮਿਠਾਸ ਅਤੇ ਖਾਸ ਪਲ ਹੋਣਗੇ ਭਿੰਡੀ ਅਤੇ ਅਮਰੂਦ ਦੇ ਮੱਥੇ 'ਤੇ ਸਜਦਾ ਹੈ ਅਤੇ ਅਮਰੂਦ 'ਤੇ ਆਪਣੀ ਮਿੱਠੀ ਮਿੱਠੀ ਖੁਸ਼ਬੂ ਦੇ ਨਾਲ ਪੂਰੇ ਮਾਹੌਲ ਨੂੰ ਮਹਿਕਾਉਂਦਾ ਹੈ ਸ਼ਗਨ ਹੋਣਗੇ ਅਮਰੂਦ ਵੱਲੋਂ ਬਿੰਦੀ ਨੂੰ ਚਮਕਦਾਰ ਨਗਾਂ ਵਾਲਾ ਤੋਹਫ਼ਾ ਅਤੇ ਬਿੰਦੀ ਵੱਲੋਂ ਹਾਂ ਭਿੰਡੀ ਵੱਲੋਂ ਹਾਂ ਬਿੰਦੀ ਇਹ ਨਾ ਬਿੰਦੀ ਬਿੰਦੀ ਲਿਖਿਆ ਵਸਾਰ 'ਚ ਫਿਰ ਉਹ ਭਾਬਾ ਨਹੀਂ ਲੱਭਾ ਹੋਣਾ ਇਹਨੂੰ ਅਤੇ ਭਿੰਡੀ ਵੱਲੋਂ ਅਮਰੂਦ ਨੂੰ ਚਾਟ ਮਸਾਲਾ ਭੇਟ ਕੀਤਾ ਜਾਵੇਗਾ ਨਾਈਸ ਅਤੇ ਮਤਲਬ ਸੰਗੀਤ ਅਤੇ ਜਾਗੋ ਨਾਈਟ ਦੇ ਉੱਤੇ ਕਹਿੰਦੇ ਨੇ ਕਿ ਮੱਥੇ ਚਮਕੇ ਬਿੰਦੀ ਅਮਰੂਦਾਂ ਦੇ ਬਾਗਾਂ ਵਿੱਚ ਤੇ ਨਾਲ ਚਲੂਗਾ ਨਿਮ ਜਾਗੋ ਕਢਣੀ ਮਰੂਦ ਰਸੀਲੇ ਦੀ ਜਾਗੋ ਦੀ ਲੁੱਕ ਜਾਗੋ ਦੇ ਘੜੇ ਉੱਤੇ ਚਮਕਦੀਆਂ ਹੋਈਆਂ ਲਾਲ ਬਿੰਦੀਆਂ ਲਾਈਆਂ ਜਾਣਗੀਆਂ ਤੇ ਵਿਆਹ ਦੇ ਦਿਨ ਅਮਰੂਦ ਦੀ ਐਂਟਰੀ ਹੋਊਗੀ ਕੁਛ ਅਮਰੂਦ ਸਾਹਿਬ ਇੱਕ ਸੁੰਦਰ ਟੋਕਰੀ ਦੇ ਵਿੱਚ ਸੱਜ ਕੇ ਉੱਪਰ ਥੋੜਾ ਜਿਹਾ ਨਮਕ ਮਸਾਲਾ ਛਿੜਕ ਕੇ ਸ਼ਾਹੀ ਅੰਦਾਜ਼ ਦੇ ਵਿੱਚ ਆਉਣਗੇ ਤੇ ਉਧਰ ਲਾੜੀ ਯਾਨੀ ਕਿ ਭਿੰਡੀ ਭਿੰਡੀ ਜੀ ਇੱਕ ਲਾਲ ਮਖਮਲੀ ਰੇਸ਼ਮੀ ਰੁਮਾਲ ਦੇ ਉੱਤੇ ਸੱਜ ਕੇ ਪੂਰੀ ਚਮਕ ਦਮਕ ਗਲਿਟਰ ਵਗੈਰਾ ਲਾ ਕੇ ਐਂਟਰੀ ਮਾਰਨਗੇ ਗੁੱਡ ਸਪੈਸ਼ਲ ਮੈਨਿਊ ਕੁਛ ਇਸ ਤਰ੍ਹਾਂ ਦੇ ਨਾਲ ਹੋਏਗਾ ਵਿਆਹ ਦਾ ਖਾਣਾ ਦੋਵਾਂ ਪਾਸਿਆਂ ਤੋਂ ਖੱਟਾ ਅਤੇ ਮਿੱਠਾ ਅਤੇ ਚਟਪਟਾ ਹੋਵੇਗਾ ਅਮਰੂਦ ਦੀ ਸਪੈਸ਼ਲ ਚਾਟ ਨਿੰਬੂ ਅਤੇ ਕਾਲੇ ਨਮਕ ਧੂੜ ਕੇ ਅਤੇ ਮੇਨ ਕੋਰਸ ਹੋਊਗਾ ਸ਼ਾਹੀ ਪਕਵਾਨ ਜੋ ਹਰ ਮਹਿਫਲ ਦੀ ਸ਼ਾਨ ਬਣਨ ਅਤੇ ਮਰੂਦ ਦੀ ਕੁਲਫੀ ਡਿਜ਼ਰਟ ਦੇ ਵਿੱਚ ਮਰੂਦ ਦੀ ਕੁਲਫੀ ਅਤੇ ਭਿੰਡੀ ਦੇ ਸਟਾਈਲ ਵਰਗੇ ਗੋਲ ਗੋਲ ਗੁਲਾਬ ਜਾਮੁਨ ਵਾ ਅਤੇ ਵਿਆਹ ਦਾ ਸੱਦਾ ਪੱਤਰ ਭਿੰਡੀ ਦੀ ਚਮਕ ਅਮਰੂਦਾਂ ਦਾ ਦਿਲ ਲੁੱਟਿਆ ਦੋਵਾਂ ਦੇ ਪਿਆਰ ਦੇ ਦੇਖੋ ਅੱਜ ਭਾਂਡਾ ਫੋਟਿਆ ਖੱਟੀ ਮਿੱਠੀ ਖੁਸ਼ੀ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਤੁਹਾਨੂੰ ਸਭ ਨੂੰ ਸੱਦਾ ਹੈ ਹੱਸਣ ਗਾਉਣ ਦੇ ਲਈ ਭਿੰਡੀ ਅਤੇ ਅਮਰੂਦ ਦੇ ਵਿਆਹ ਦੇ ਵਿੱਚ ਆਉਣ ਦੇ ਲਈ ਦੱਸੋ ਕੀ ਪਲੈਨਿੰਗ ਦੇ ਵਿੱਚ ਹੋਰ ਕੋਈ ਖਾਸ ਕੋਈ ਗਰਮ ਗਰਮ ਛਾਪਾ ਛਪਾਈ ਕੁਛ ਕਰਨੀ ਕੁਛ ਜੁੱਤੀ ਲਕਾਈ ਕਰਨੀ ਹੋਵੇ ਕੁਛ ਰੀਬਨ ਕੱਟਣਾ ਸ਼ਾਮਿਲ ਕਰਨਾ ਹੋਵੇ ਜਾਂ ਕੋਈ ਹੋਰ ਖਾਸ ਰਸਮ ਜੋੜਨੀ ਹੋਵੇ ਤਾਂ ਮੈਨੂੰ ਦੱਸੋ ਮੈਂ ਤੁਹਾਡੀ ਹੈਲਪ ਕਰਾਂਗੀ ਮਨ ਸਾਹਿਬ ਧੰਨਵਾਦ ਧੰਨਵਾਦ ਧੰਨਵਾਦ ਤੁਹਾਡਾ ਮਿਹਰਬਾਨੀ ਤੁਸੀਂ ਤੇ ਜਿਹਨਾਂ ਦਾ ਵਿਆਹ ਆ ਉਹਨਾਂ ਨੂੰ ਲੂਣ ਲਾ ਛੱਡਿਆ ਤੁਸੀਂ ਥੈਂਕ ਯੂ ਅੰਮ੍ਰਿਤ ਭੈਣ ਜੀ ਤੁਸੀਂ ਆਉਂਦੇ ਰਹੋ
2: ਹੈਲੋ
0: ਹੈਲੋ
2: ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਨਾਂ ਨੂੰ
3: ਹੈਲੋ ਸਤਿ ਸ਼੍ਰੀ ਅਕਾਲ ਵੀਰ ਜੀ
0: ਜੇ ਤਾਂ ਨਾਮ ਅੰਮ੍ਰਿਤ ਆ ਉਹ ਕਰ ਲਓ ਗੱਲ ਭਾਈ ਤੁਸੀਂ ਡਿਸਾਈਡ ਕਰ ਲਓ ਹੁਣ
1: ਦੋਨੋਂ
2: ਨਹੀਂ ਕਰ ਲੈਣ ਦੋ ਕੱਲ ਮੈਂ ਬਾਅਦ ਕਰ ਲੈਣੀ ਇਹਨਾਂ ਨੂੰ ਕਰ ਲੈਣੀ
0: ਨਹੀਂ ਜਿਨ੍ਹਾਂ ਦਾ ਨਾਮ ਅੰਮ੍ਰਿਤ ਆ ਉਹ ਕਰਨਾ ਪਹਿਲਾਂ
2: ਵੀਰ ਜੀ ਪੂਰਾ ਮੂਡ ਬਣਾ ਲਿਆ ਸੀ ਲਿਸਟ ਬਣਾ ਲਈ ਸੀ ਪਕੌੜਿਆਂ ਦੀ ਅੱਗੇ ਤਾਂ ਰੂਬੀ ਦੀ ਕਾਲ ਆ ਗਈ ਕਹਿੰਦੀ ਮੈਂ ਲਿਆਉਂਦੀ ਹਾਂ ਮਖਾ ਚੱਲ ਕੈਂਸਲ ਕਰ ਪਹਿਲਾਂ ਹੋ ਗਿਆ ਪਕੌੜਿਆਂ ਦਾ
1: ਤੁਸੀਂ ਵੀ ਲਿਖੀਆਂ ਹੀ ਸੀ
0: ਅੱਛਾ ਉਹ ਲਿਆ ਰਹੇ ਫਿਰ
2: ਮੈਂ ਮੈਸੇਜ ਕਰਤਾ ਮਖਾ ਰੂਬੀ ਨੂੰ ਕਹਿੰਦੇ ਰੂਬੀ ਥੋੜਾ ਲੇਟ ਆ ਜੀ 6:30 ਦੇ ਬਾਅਦ ਆ ਜੀ ਪਕੌੜੇ ਲੈ ਕੇ ਤਾਂ ਆਈ ਰਹੀ ਹੈ
0: ਚਾਹ ਵੀ ਤੁਸੀਂ ਉਹਨਾਂ ਦੇ ਘਰ ਜੱਗ ਬਣਾ ਲੈਣੀ ਵੇਖੋ ਪੱਤੀ ਤੇ ਪਈ ਹੁੰਦੀ ਦੁੱਧ ਪਿਆ ਹੁੰਦਾ ਗੱਲ ਤੇ ਸਿਰਫ ਬੰਦੇ ਦੀ ਨੀਤ ਦੀ ਹੁੰਦੀ ਹੈ ਬੰਦਾ ਉਦਾਂ ਲੇਜੀ ਹੋਇਆ ਹੁੰਦਾ ਤੇ ਉਹ ਤੁਸੀਂ ਜਾ ਕੇ ਬਣਾ ਲੈਣੀ ਹੈ ਪਤੀਲਾ ਤੇ ਹੋਊਗਾ ਹੀ
2: ਨਹੀਂ ਉਹ ਤਾਂ ਚਾਹ ਸਾਡੇ ਘਰੇ ਆਉਂਗੇ ਨਾ ਪਕੌੜੇ ਉਧਰ ਗਏ ਤਾਂ ਫਿਰ ਤਾਂ ਮਿਲਣੇ ਨੀ ਨਾ ਸਾਨੂੰ ਫਿਰ ਤਾਂ ਮੂੰਹ ਹੀ ਦੇਖਣੇ ਫਿਰ
0: ਅੱਛਾ ਪਕੌੜੇ ਤੁਹਾਡੇ ਆ ਲਾਉਣੇ ਆ ਲੈ ਯਾਰ ਆ ਕੰਮ
1: ਜੋ ਬਚਿਆ ਇੱਥੇ
2: ਰਹਿ ਜਾਂਦਾ
0: ਪਕੌੜੇ ਲੈ ਕੇ ਚਾਹ ਲੈ ਕੇ ਥਰਮਸ ਤੇ ਤੁਸੀਂ ਉਹਨਾਂ ਦੇ ਸਾਹਮਣੇ ਬਹਿ ਕੇ ਜਾ ਕੇ ਖਾਣੇ ਉਹਨਾਂ ਦੇ ਘਰ
2: ਤਾਂ ਕਹਿੰਦੀ ਹਿੱਲਾ ਪਕੌੜਿਆਂ ਦਾ ਰੂਬੀ ਨੇ ਕਰਤਾ ਲਿਸਟ ਸਾਡੀ ਕੈਂਸਲ ਕਰਵਾ ਦੀ ਫਰੂਟ ਸਬਜ਼ੀਆਂ ਦੀ
0: ਚਲੋ ਤੁਹਾਡਾ ਸਰ ਗਿਆ ਚਲੋ ਪਕੌੜੇ ਤੇ ਆ ਕੇ
1: ਪੇਪਰ ਤਾਂ ਵੇਸਟ ਹੋਇਆ ਹੀ ਹੈ ਅਗਲੇ ਨੇ ਭਾਵੇਂ ਪਕੌੜੇ ਨਾ ਬਣਾਏ ਹੁਣ ਉੱਥੇ ਹੀ ਪਕੌੜੇ ਲੱਭਦੇ ਫਿਰੀ ਸੁਣ ਰਹੇ ਹੋ ਜਜਮਾਨ ਜਜਮਾਨ ਸੁਣ ਰਹੇ ਹੈ ਤੇ ਪਕੌੜੇ ਬਣਾ ਕੇ ਰੱਖਿਓ
0: ਜਜਮਾਨ ਜਿੰਨੇ ਬੰਦੇ ਸੱਦ ਲਿਆ ਨਾ ਉਹ ਲਾ ਗਲੇ ਖਾਲੀ ਪਲਾਟ ਚ ਖੁਰਲੀ ਬਣਾਓ ਇੱਕ ਖੁਰਲੀ ਚ ਸੁੱਟੋ ਪਕੌੜੇ ਖੁੱਲੇ
1: ਜਜਮਾਨ ਸੁਣ ਰਿਹਾ
0: ਹਾਂਜੀ ਭੈਣ ਜੀ ਕੀ ਕੀ ਤੁਸੀਂ ਕੀ ਖੇਡਦੇ ਰਹੇ ਨਿੱਕੇ ਹੁੰਦੇ ਕਿੱਥੇ ਜਾਣਾ
2: ਪਸੰਦ ਕਰਦੇ ਪਹਿਲਾਂ ਤਾਂ ਮੈਂ ਅੱਖਰ ਲਈ ਕਿਹਾ ਵੀਰ ਜੀ ਹਰਲ ਹਰਲ ਤਾਂ ਹੁੰਦਾ ਸ਼ਾਇਦ ਕਾਲੀ ਮਚਾਣਾ ਜਿੱਦਾਂ ਆਪਾਂ ਹਰਲ ਹਰਲ ਕਰਦੇ ਪਏ ਤੇ ਮਤਲਬ ਕਾਫੀ ਕਾਲੀ ਜੀ ਮਚਾਣਾ ਦੌੜ ਭੱਜ ਜੀ ਕਰੀ ਜਾਣਾ ਪਰਲੋ ਹੁੰਦੇ ਆ ਕਿ ਦੂਜੇ ਪਾਸੇ ਪਰਲਾ
1: ਜੀ
2: ਤੇ ਅੰਬਾਰਾ ਨੀ ਮੈਨੂੰ ਪਤਾ
0: ਪਰਲ ਨੀ ਪਾਰਲਾ ਕਿ
1: ਪਾਰਲਾ
0: ਪਾਰਲਾ
1: ਪਾਰਲਾ
2: ਪਰਲਾ ਦੂਜੇ ਪਾਸੇ
1: ਸ਼ਾਰਟ ਫਾਰਮ ਯੂਜ਼
2: ਦੂਜੇ ਪਾਸੇ ਕਹਿ ਦਿੰਦੇ ਪਰਨ
0: ਜੀ
2: ਤੇ ਫਿਰ ਚੱਲ ਹੁੰਦੀ ਸਹਿਣ ਕਰਨਾ ਜਾਂ ਫਿਰ ਚੱਲ ਹੋ ਗਈ ਇੱਕ ਆਪਾਂ ਜਿਹੜੀ ਪਾਣੀ ਦੀ ਛੱਲ ਉਹਨੂੰ ਵੀ ਕਹਿ ਦਿੰਦੇ ਕਈ ਵਾਰ ਛੱਲ ਮਾਰਦਾ ਪਿਆ
0: ਉਹ ਛੱਲ ਹੁੰਦੀ
1: ਹੈ ਛੱਲ ਹੁੰਦੀ ਹੈ ਛੱਲ ਚੱਜੇ ਵਾਲਾ ਛੱਲ
0: ਚੱਜਾ ਝੰਡਾ ਚੱਜਾ ਛੱਲ
1: ਹਾਂਜੀ
2: ਛੱਲ ਸਹਿਣ ਕਰਨਾ ਤਾਂ ਨਹੀਂ
0: ਨਹੀਂ ਛੱਲ
1: ਚਲੋ ਅੱਗੇ ਚੱਲ
0: ਸਹਿਣ ਕਰਨਾ ਛੱਲ ਖਲਾਰਨਾ ਹੁੰਦਾ
2: ਹੋਇਆ ਫਿਰ ਨਹੀਂ ਮੈਂ ਗੈਸ ਲਗਾਦੀ ਵੀਰ ਜੀ ਵੀ
1: ਛੱਲ ਛੱਡੋ ਅੱਗੇ ਚੱਲੋ
0: ਜੀ
2: ਅਗਲਾ ਅੱਗੇ ਕਿਹੜਾ ਵਰਸੀ ਕਿਹੜਾ ਸੀ
1: ਚੁੱਗਾ ਚੁੱਗਾ
2: ਝੁੱਗਾਂ ਦੇ ਝੋਪੜੀ ਜੀ ਪਾਣੀ ਜਿੱਦਾਂ ਛੱਪੜ ਪਾਇਆ ਹੋਇਆ ਉਹਨੂੰ ਕਹਿ ਦਿੰਦੇ ਆ। ਤੇ ਉਹਦੇ ਅਗਲਾ ਹੈਗਾ
1: ਪੁਆਟਾ,
2: ਪੁਆਟਾ ਹੁੰਦਾ ਕਜ਼ਨਸ ਨੂੰ ਕਹਿ ਦਿੰਦੇ ਆਪਾਂ ਸ਼ਾਇਦ,
1: ਛੱਡਦੇ ਕੋਈ ਨੀ ਅੱਗੇ ਚੱਲਾਂਗੇ।
0: ਓਕੇ,
1: ਉਸ ਤੋਂ ਬਾਅਦ ਆ ਗਿਆ ਉਸਲਵੱਟਾ,
2: ਉਸਲਵੱਟਾ ਹੁੰਦਾ ਕਰਵਟਾ ਬਦਲਣਾ, ਜਿਹਦਾ ਮੰਜੇ ਤੇ ਪਏ ਕਦੀ ਇੱਧਰ ਨੂੰ ਕੱਥੜ ਬਦਲੀ ਕਦੇ ਉੱਧਰ ਬਦਲਣਾ ਉਹਨੂੰ ਕਹਿ ਦਿੰਦੇ
1: ਜੀ ਜੀ ਬੇਚੈਨੀ। ਠੀਕ ਹੈ,
2: ਉਸਲਵੱਟਾ ਹਾਂਜੀ ਬੇਚੈਨੀ ਲੱਗੀ ਉਸਲਵੱਟੀ ਆ ਕਦੀ
1: ਇੱਧਰ ਨੂੰ ਕੱਥੜ ਲਈ ਕਦੇ ਉੱਧਰ, ਪਕੌੜੇ ਬਣਾ ਰਹੇ ਸੀ ਤੁਹਾਨੂੰ ਮਿਲ ਨਹੀਂ ਰਹੀ ਤੁਸੀਂ ਉਸਲਵੱਟੇ ਲੈ ਰਹੇ।
0: ਕੀ ਕਸਮ
1: ਉਧਰ ਭੈਣ ਜੀ ਦੂਜੇ ਭੈਣ ਜੀ ਫੋਨ ਤੇ ਗੱਲ ਕਰਨਾ ਚਾਹ ਰਹੇ ਹੋਣਗੇ, ਉਸ ਰੋਟੇ ਲੈ ਰਹੇ ਹੋਣੇ ਮੇਰੀ ਵਾਰੀ ਆਵੇ।
2: ਨਹੀਂ ਮਨਿੰਦਰ ਨੇ ਮਨਦੀਪ ਨੇ ਕਿਹਾ ਕਿਉਂਕਿ ਫਟਾਫਟ ਫੋਨ ਵੀ ਸਾਡੇ ਕੋਲ ਲਾ ਦੇ ਕਿ ਗੁੱਸਾ ਨਾ ਬੰਨੇ ਹੋਇਆ, ਕੋਈ ਨੀ ਹੁਣ ਤਾਂ ਹੋ ਗਈ
1: ਨਾ, ਗੁੱਸਾ ਨਾ ਕਰੋ ਪਕੌੜੇ ਜਾਂਦੇ ਰਹਿਣਗੇ।
2: ਨਾ ਨਾ ਨਾ ਗੁੱਸਾ ਜੇ ਏਦਾਂ ਦੀ ਗੱਲਾਂ ਚ ਵੀਰ ਜੀ ਗੁੱਸਾ ਕਰਨ ਲੱਗੇ ਫਿਰ ਤਾਂ ਮਿਲ ਲੈ ਪਕੌੜੇ
0: ਖਾਣੇ ਪੈਂਦੇ ਹੁਣ, ਉਹ ਵੀ ਕਹਿ ਕਹਿ ਕੇ ਇੱਧਰ ਵੀ ਤੇ ਪੱਕੇ ਕਰਨ ਨੀ ਡੇ। ਇਹ ਵੀ ਦੱਸ ਦੋ ਕਿਹੜੇ ਚਾਹੀਦੇ ਆ, ਫੇਰ ਨਾ ਹੋਵੇ ਭਲਾ ਵੀ
1: ਬੜੇ ਮਸ਼ਹੂਰ ਨੇ ਆਈਸਕ੍ਰੀਮ ਦੇ ਪਕੌੜੇ। ਜੇ ਖਾਣੇ ਮੇਰੀ ਗੱਲ ਸੁਣ,
2: ਨਹੀਂ ਨਹੀਂ
1: ਜੇ ਅਗਲਾ ਕਹਿ ਰਿਹਾ ਭੈਣ ਜੀ ਆ ਜਾਓ ਵੀ ਮੈਂ ਬਣਾ ਦਾਂਗੀ ਪਕੌੜੇ, ਤੇ ਕੋਈ ਫਿਰ ਆਈਸਕ੍ਰੀਮ ਵਾਲੇ ਬਣਾਈ ਨਾ ਆਲੂ ਖਰਾਬ ਹੁੰਦੇ ਨੇ ਕਹਿੰਦਾ ਚੱਲ ਪਕੌੜੇ
2: ਜਿਹੜਾ ਪਕੌੜੇ ਬਣਾਉਂਦਾ ਪਿਆ ਤਾਂ ਲਿਸਟ ਚ ਕੋਈ ਬੰਦਾ ਐਡ ਆਨ ਹੋਇਆ ਨਾ ਆਪਣੀ ਤਰਫ ਤੋਂ ਬਣਾ ਕੇ ਲਿਆਂਦਾ ਪਿਆ, ਰੂਬੀ ਜੀ ਬਣਾਉਂਦੇ ਪਏ ਹੁਣ ਜਿਹੜਾ ਮਰਜ਼ੀ ਬਣਾ ਦੇ ਖਿਲਾ ਦੇਣਾ।
0: ਚਲੋ ਜੋ ਵੀ ਮਿਲ ਜੇ ਵੇਖੋ ਉਹੀ ਚੰਗਾ,
2: ਜੋ ਵੀ ਮਿਲ
1: ਜੇ ਸਾਡੇ ਘਰ ਪਰਸੋਂ ਪਾਰਟੀ ਜੇ ਆਇਆ ਜੇ ਵੀ ਚੰਗੀ ਮੀਟ ਦਰ ਚੱਲੇਗੀ, ਕਹਿੰਦਾ ਕੀ ਕੋਈ ਫੰਕਸ਼ਨ, ਕਹਿੰਦਾ ਨਹੀਂ ਸਾਡਾ ਕੱਟਾ ਬਿਮਾਰ ਫਿਰਦਾ ਉਹ ਅੱਜ ਕੱਲ ਜਾਣ ਹੀ ਵਾਲਾ
0: ਉਹ ਸ਼ਬੂ ਕੋ ਬਣੂਗਾ
1: ਸਾਨੂੰ ਪਿੰਡੀ ਰੋਜ਼ ਦੁਕਾਨ।
0: ਹਾਂਜੀ ਭੈਣ ਜੀ,
1: ਹਾਂਜੀ ਭੈਣ ਜੀ।
2: ਤੇ ਵੀਰ ਜੀ ਅਸੀਂ ਛੁੱਟੀਆਂ ਜ਼ਿਆਦਾਤਰ ਨਾਨਕੇ ਜ਼ਿਆਦਾ ਪਸੰਦ ਕਰਦੇ ਸੀ, ਪਹਿਲਾਂ ਹੀ ਦੱਸਿਆ ਮੈਂ ਦਾਦਕੇ ਜਿੱਥੇ ਸਾਡੇ ਪੈਂਦੇ ਕਿ ਸਾਡੇ ਦੋਨੋਂ ਪਾਸੇ ਪਿੰਡ ਪੈਂਦੇ ਕਿ ਸਾਡੇ ਬੱਸਾਂ ਬੁੱਸਾਂ ਨੀ ਆਉਂਦੀ ਸੀ ਨਾ ਪਹਿਲਾਂ
0: ਜੀ,
2: ਤੇ ਪੈਦਲ ਤੁਰਨੇ ਦੇ ਚੱਕਰ ਚ ਅਸੀਂ ਨਾਨਕੇ ਜਾਂਦੇ ਸੀ
0: ਜੀ।
2: ਉਹਦੇ ਕਰਕੇ ਫਿਰ ਅਸੀਂ ਮਤਲਬ ਨਾਨਕੇ ਜਾਂਦੇ ਸੀ ਤੇ ਅਸੀਂ ਖੇਲਦੇ ਸੀ, ਜਿੱਦਾਂ ਸਾਨੂੰ ਕਹਿਣਾ ਇਹਨਾਂ ਨੇ ਸ਼ਹਿਰ ਤੋਂ ਬੱਚੇ ਆਏ ਨੇ ਤੇ ਅਸੀਂ ਖੇਲਦੇ ਸੀ, ਇੱਕ ਗੇਮ ਹੁੰਦੀ ਸੀ ਪੋਸ਼ਮ ਪਾ ਬਈ ਪੋਸ਼ਮ ਪਾ,
1: ਡਾਕੀਏ ਨੇ ਕਿਆ ਕਿਆ,
2: ਪੋਸ਼ਮ ਪਾ ਬਈ ਪੋਸ਼ਮ ਪਾ, ਡਾਕੀਏ ਨੇ ਕਿਆ ਕਿਆ, 100 ਰੁਪਏ ਕੀ ਘੜੀ ਚੁਰਾਈ, ਅਬ ਤੋ ਜੇਲ ਮੇ ਜਾਣਾ ਪੜੇਗਾ,
1: ਜੇਲ ਕੀ ਰੋਟੀ ਖਾਣੀ ਪੜੇਗੀ,
2: ਜੇਲ ਕੀ ਰੋਟੀ ਖਾਣੀ ਪੜੇਗੀ, ਠੰਡਾ ਪਾਣੀ ਪੀਣਾ ਪਏਗਾ। ਫਿਰ ਉਹਦੇ ਬਾਅਦ ਗਾਉਂਦੇ ਸੀ ਰਾਜਾ ਰਾਜਾ ਤੇਰੀ ਨਗਰੀ ਮੇ ਚੋਰ ਬਾਂਧ ਲੋ ਕਿਸਕੇ ਸਾਥ ਰੱਸੀ ਕੇ ਸਾਥ,
1: ਵੀ ਖੇਡਦੇ ਆ ਕੋਕਲਾ ਛਪਾਕੀ ਜਿਵੇਂ ਰਾਤ ਆਈ ਹੈ,
2: ਹਾਂ ਜਿਹੜਾ ਅੱਗੇ ਪਿੱਛੇ ਦੇਖੇ ਉਹਦੀ ਸ਼ਾਮਤ ਆਈ
1: ਹੈ, ਬੜਾ ਵਧੀਆ ਜੀ।
2: ਹਾਂਜੀ ਉਹ ਵੀ ਅਸੀਂ ਖੇਲੇ ਬਹੁਤ ਵੀਰ ਜੀ, ਆਹ ਗੇਮਾਂ ਹੁੰਦੀ ਸੀ ਸਾਡੇ, ਮਤਲਬ ਉਹ ਕਹਿੰਦੇ ਸੀ ਕਿ ਚਲੋ ਇਹ ਬੱਚੇ ਆਏ ਨੇ ਇਹਨਾਂ ਨੂੰ ਅਲੱਗ ਕੋਈ ਗੇਮਾਂ ਖੇਡਣਗੇ, ਫਿਰ ਸਾਰਿਆਂ ਨੂੰ ਗਾਣੇ ਸਿਖਾ ਕੇ ਜਾਣੇ ਅਸੀਂ ਬੱਚੇ, ਇਹ ਕਹਿੰਦੇ ਤਾਂ ਨਾ
1: ਜਿਹੜੇ ਜਿਹੜੇ ਥੋੜੇ ਫਿਜ਼ੀਕਲੀ ਘੱਟ ਐਕਟਿਵ ਹੁੰਦੇ ਨਾ ਉਹ ਚਿੜੀ ਉਡਕਾ ਉਡੀ ਖੇਡਦੇ
2: ਭਾਰਾ
1: ਬਣਾ ਹੁੰਦਾ ਸੀ ਉਹਦੇ ਕੋਲ ਬਹਿ ਕੇ ਬੰਟੇ ਨੀ ਖੇਡੇ ਜਾਂਦੇ, ਗੋਡੇ ਮੁੱਦੇ ਮਾਰ ਕੇ ਖੇਡਦਾ, ਪੈਰਾਂ ਭਾਰ ਬਹਿਣਾ ਪੈਂਦਾ ਬੈਠਾ ਨੀ ਜਾਂਦਾ,
0: ਉਹ ਤਾਂ ਫਿਰ ਉਹਨਾਂ ਸਮਿਆਂ ਦਾ ਟ੍ਰੇਡੀ ਪਲੇਅਰ ਹੀ ਤੇ।
2: ਔਰ ਜੇ ਵੀਰ ਜੀ ਜਿਸ ਨੂੰ ਨਹੀਂ ਖਿਲਾਉਣਾ ਉਹਨੇ ਐਸਾ ਖਿਲਾਰਾ ਪਾਉਣਾ ਨਾ ਕਹਿੰਦਾ ਵਿੱਚ ਅੱਡੀ ਮਾਰ ਕੇ ਮੈਂ ਪਿੱਲ ਤੋੜ ਕੇ ਚੱਲ ਜਾਣੀ ਕਿ ਖੇਲੋ, ਮੈਨੂੰ ਵੀ ਨੀ ਖਿਲਾਉਂਦੇ ਤੁਸੀਂ ਵੀ ਨੀ ਖੇਲਣ ਜੋ ਕਿਹਾ ਡੱਡਣਾ ਮੈਂ।
0: ਇਹ ਤਾਂ ਫਿਰ ਹੈ ਹੀ ਹੈ, ਪਰ ਉਹਨੂੰ ਕੀ ਕਰ ਸਕਦਾ ਅਗਲਾ। ਥੈਂਕ ਯੂ ਭੈਣ ਜੀ,
2: ਹਾਂਜੀ ਥੈਂਕ ਯੂ ਵੀਰ ਜੀ, ਥੈਂਕ ਯੂ ਰਾਜਾ,
0: ਥੈਂਕ ਯੂ ਜੀ, ਥੈਂਕ ਯੂ ਜੀ। ਹਾਂਜੀ ਰੀਤੂ ਜੀ ਹੁਣ ਤੁਹਾਡੀ ਵਾਰੀ ਹੈ।
3: ਹਾਂਜੀ ਰਾਮ ਰਾਮ ਦੋਨਾਂ ਭਾਈਆਂ ਦੇ,
1: ਰਾਮ ਰਾਮ
0: ਜੀ, ਰਾਮ ਰਾਮ,
1: ਕਿਵੇਂ ਹੋ?
3: ਹਾਂਜੀ ਠੀਕ ਹੋ, ਮੈਂ ਸੰਗਰੂਰ ਤੋਂ ਆ ਤੂੰ ਵੀ ਜੀ?
1: ਅੱਛਾ ਸੰਗਰੂਰ,
3: ਸਾਡਾ ਨਹੀਂ ਕਸੂਰ, ਸਾਡਾ ਜ਼ਿਲ੍ਹਾ ਸੰਗਰੂਰ। ਔਰ ਉਹਦੀ ਆਈਸਕ੍ਰੀਮ ਪਕੌੜੇ ਇੰਨੇ ਜ਼ਿਆਦਾ ਵਧੀਆ ਹੁੰਦੇ ਆ ਨਾ, ਸਾਡੇ ਘਰ ਤੋਂ ਹਾਰਡਲੀ 5-10 ਮਿੰਟ ਲੱਗਦੇ ਨੇ ਗੇ,
1: ਤਾਂ ਤੁਸੀਂ ਬੜੇ ਖਾਦੇ
3: ਜਦੋਂ ਦਾ ਕੰਮ। ਹਾਂ ਉਹਨਾਂ ਦਾ ਪਤਾ ਕੀ, ਸਟਾਰਟਿੰਗ ਚ ਜਦੋਂ ਕੰਮ ਚੱਲਿਆ ਨਾ, ਮਤਲਬ ਸਟਾਰਟ ਕੀਤਾ ਉਹਨਾਂ ਨੇ, ਤੇ ਉਹ ਹੁਣ ਤਾਂ ਮੈਨੂੰ ਪਤਾ ਨੀ ਜ਼ਿਆਦਾ ਦਿੰਦੇ ਆ ਜੀ, ਇੱਕ ਬੰਦਾ ਆਉਂਦਾ ਸੀ ਨਾ ਖਾਣ ਨੂੰ, ਇੱਕ ਤੋਂ ਵੱਧ ਨੀ ਸੀ ਦਿੰਦੇ। ਨਮਕੀਨ ਦਾ ਟੇਸਟ ਆਂਦਾ ਹੈਗਾ
0: ਹੁਣ ਵੀ ਖਾਂਦੇ ਹੋ ਜਦੋਂ ਜਾਂਦੇ ਹੋ
3: ਹਾਂਜੀ ਜਦੋਂ ਵੀ ਜਾਂਦੇ ਆ ਇੰਡੀਆ ਹੁਣ ਤਾਂ ਜਿੱਦਾਂ ਗਏ ਨੀ ਦੋ ਢਾਈ ਸਾਲ ਹੋ ਗਏ ਆ ਤੇ ਜਦੋਂ ਵੀ ਜਾਂਦੇ ਆ ਤੇ ਹਾਂ ਹੁਣ ਮੈਂ ਲਾਸਟ ਟਾਈਮ ਗਏ ਸੀ ਉਦੋਂ ਤਾਂ ਨੀ ਵੈਸੇ ਉਹਨਾਂ ਨੇ ਕੀਤਾ ਸੀਗਾ ਦੇਤਾ ਸੀਗਾ ਦੋ ਜਾਣੇ ਨੂੰ ਬਟ ਸਟਾਰਟਿੰਗ
1: ਕੰਮ ਵਧਾ ਲਿਆ ਉਹਨਾਂ ਨੇ ਨਾ
0: ਕੋਈ ਸੋਚ ਕੇ ਦੱਸੋ ਆਪਣੇ ਨਾ ਕੋਈ ਐਨੀ ਆਫ ਜਿਹੜਾ ਪਕੌੜਿਆਂ ਦਾ ਕੰਮ ਹੋਵੇ ਤੇ ਤੁਸੀਂ ਉਹਨੂੰ ਖੁਸ਼ ਵੇਖਿਆ ਹੋਵੇ ਤੁਸੀਂ ਸਾਰੇ ਯਾਦ ਕਰੋ ਜਿੰਨੇ ਪਕੌੜਿਆਂ ਵਾਲੇ ਹੁੰਦੇ ਆ
3: ਸਾਡੇ ਨੇ ਇੱਕ ਹੋਰ ਹੈ ਆਪਣੇ ਤੁਸੀਂ ਠਾਕੁਰ ਪਕੌੜੇ ਵਾਲੇ ਆ ਸਾਡੇ ਸੰਗਰੂਰ ਕਿਸੇ ਨੂੰ ਵੀ ਪੁੱਛ ਕੇ ਦੇਖਿਓ ਉਹਨਾਂ ਦੀ ਨਾ ਸੈਕਿੰਡ ਕਿ ਥਰਡ ਜਨਰੇਸ਼ਨ ਵੀ ਪਕੌੜਿਆਂ ਦਾ ਕੰਮ ਕਰ ਰਿਹਾ ਉਹਦੀ ਉਹ ਅੰਕਲ ਵੀ ਮਤਲਬ ਪਤਾ ਨੀ ਕਿਉਂ ਇੰਨੇ ਸਵਾਦ ਉਹ ਬੜਾ ਬਣਾਉਂਦੇ ਮਿਰਚੀ ਬਣਾਉਂਦੇ ਬੜੇ ਬੜੇ ਟੇਸਟੀ ਹੋਟ ਡੋਗ ਬਣਾਉਂਦੇ ਆਲੂ ਦੀ ਸਟਫਿੰਗ ਕਰਕੇ ਨਾ ਉਹ 5 ਵਜੇ ਤੋਂ ਬਾਅਦ ਜਾਓਗੇ ਤੁਹਾਨੂੰ ਮਿਲਣਗੇ ਨੀ ਉਹ ਵੀ ਔਰ ਉਹਨਾਂ ਦੀ
0: ਚਟਨੀ
3: ਅੰਕਲ ਦੀ ਗੱਲ ਕਰ ਰਹੀ ਹਾਂ ਕਾਫੀ ਟਾਈਮ ਇੰਨੀ ਖੁਸ਼ ਹੋਈ ਮੈਂ ਕਿਹਾ ਚਲ ਫੇਸ ਤੇ ਸਮਾਈਲ ਨੀ ਸੀ ਕਮ ਸੇ ਕਮ ਇਹਨਾਂ ਨੇ ਦੁਕਾਨ ਤਾਂ ਕਰਵਾਈ
1: ਸਾਰਾ ਦਿਨ ਕੜਾਈ ਦੇ ਕੋਲ ਖਲੋਤੇ ਰਹਿਣਾ ਬੰਦੇ ਨੂੰ ਆਸਾ ਕਿੱਥੇ
0: ਸਾਰਾ ਦਿਨ ਭੱਠੀ ਕੋ ਬੈਠੇ ਰਹੋ ਤੁਸੀਂ ਫਿਰ ਤੁਹਾਨੂੰ ਪਤਾ ਲੱਗੇ ਅਸੀਂ ਦਾ ਕਿੱਦਾਂ ਜ਼ਿਆਦਾਤਰ ਬਣਨ ਗਿਆ
3: ਬਣਨਗੇ ਪਕੌੜੇ ਮੇਰਾ ਤਾਂ ਮੱਲੋ ਮੱਲੀ ਜੀ ਫਿਰੀ ਜਾਂਦਾ ਹੈਗਾ ਕੋਈ ਸੱਦੇ ਨਾ ਸੱਦੇ ਤਾਂ ਆਪ ਬਣਾ ਕੇ ਖਾ ਲੈਣੇ ਤੇ ਕਹਿ ਵੀ ਦੇਣਾ ਜੇ ਬਣਾ ਲੈ ਖਾਣੇ ਬਾਅਦ
0: ਹਾਂਜੀ
1: ਕਈਆਂ ਜਾ ਘਰ ਜਾ ਕੇ ਪਕੌੜੇ ਕੱਢੋ
0: ਰੂਬੀ ਅੱਛਾ ਇੱਕ ਮਿੰਟ ਜਨ ਹਿੱਤ ਵਿੱਚ ਜਾ ਰਹੀ ਅੰਮ੍ਰਿਤ ਜੀ ਸੁਖਵਿੰਦਰ ਜੀ ਆਪਣਾ ਭੈਣ ਜੀ ਦਾ ਆਇਆ ਮੈਸੇਜ ਰੂਬੀ ਦਾ ਕਹਿੰਦੇ ਕਿ ਵੀਰ ਜੀ ਮੇਰੀਆਂ ਭੈਣਾਂ ਨੂੰ ਰੇਡੀਓ ਦੇ ਮਾਧਿਅਮ ਰਾਹੀਂ ਦੱਸ ਦਿਓ ਐਵੇਂ ਆਸਾ ਨਾ ਰੱਖਣ ਮੇਰੀਆਂ ਬਾਹਾਂ ਬਹੁਤ ਦੁੱਖ ਰਹੀਆਂ ਨੇ ਖਾਲੀਆਂ ਖਾ ਲਓ ਤੁਸੀਂ ਪਕੌੜੇ
1: ਇਹਦਾ ਵਰਾਸ਼ਾ ਸਾਫ ਕਰ ਕਰੋ ਬੇਟੇ
0: ਏਦਾਂ ਕਰੋ ਤੁਸੀਂ ਬਾਕੀ ਸਾਰੀ ਤਿਆਰੀ ਕਰੋ ਬਾਹਾਂ ਜਸਵਾਲ ਸਾਹਿਬ ਦੀਆਂ ਦੇਣੇ ਤੁਹਾਨੂੰ
1: ਹਾਂਜੀ
0: ਕਿੱਥੇ ਜਾਂਦੇ ਸੀ ਕੀ ਖੇਡਣਾ ਪਸੰਦ ਕਰਦੇ ਸੀ ਛੁੱਟੀਆਂ
3: ਮੇਰੇ ਜਿਹੜੇ ਨਾਨਕੇ ਸੀ ਨਾ ਤੇ ਉਹ ਜਦੋਂ ਮੈਂ ਕੱਲ ਮਾਮਾ ਜੀ ਦੀ ਫੋਟੋ ਭੇਜੀ ਸੀ ਨਾ ਜਿਹੜੀ ਉਹ ਸਭ ਤੋਂ ਛੋਟੀ ਮੇਰੇ ਮਾਮਾ ਜੀ ਤੇ ਉਹਨਾਂ ਦਾ ਨਾ ਮਤਲਬ ਮੈਰਿਜ ਇੱਦਾਂ ਮਤਲਬ ਮੇਰੀ ਸੂਟ ਸੰਭਾਲੀ ਚ ਹੋਇਆ ਮੈਂ 56 ਚ ਸੀ ਤਾਂ ਮੈਨੂੰ ਇੱਦਾਂ ਹੁੰਦਾ ਸੀ ਮੇਰੇ ਮਾਮਾ ਜੀ ਹੀ ਮਤਲਬ ਲੈਣ ਆਉਣ ਛੁੱਟੀਆਂ ਦੇ ਵਿੱਚ ਨਾ ਤੇ ਸਾਡਾ ਨਾਨਕੇ ਦਾ ਘਰ ਸਿਰਫ ਹਾਰਡਲੀ ਸਾਡੇ ਘਰ ਤੋਂ ਮੈਨੂੰ ਲੱਗਦਾ ਜੇ ਅਸੀਂ ਪੈਦਲ ਜਾਵਾਂਗੇ 10 ਮਿੰਟ ਔਰ ਉਸੇ ਤੋਂ 5 ਮਿੰਟ ਮੇਰੀ ਭੂਆ ਦਾ ਘਰ ਫਿਰ ਮੇਰੀ ਮਾਸੀ ਦਾ ਘਰ ਸਾਰਿਆਂ ਦਾ ਘਰ ਨੇੜੇ ਨੇੜੇ ਤੁਹਾਨੂੰ ਪਤਾ ਹੈ ਬਿਲਕੁਲ ਹਾਂਜੀ ਤੇ ਅਸੀਂ ਇੱਕ ਵੇੜੇ ਦੇ ਵਿੱਚ ਹੀ ਮਤਲਬ ਉੱਪਰ ਮੇਰੇ ਵੱਡੇ ਮਾਮਾ ਜੀ ਰਹਿੰਦੇ ਸੀ ਨੀਚੇ ਦੋ ਹਨਾ ਮਾਮਾ ਜੀ ਤੇ ਮੈਂ ਉਹ ਕਦੀ ਮਾਸੀ ਦੇ ਘਰ ਚਲੇ ਜਾਣਾ ਕਦੀ ਭੂਆ ਦੇ ਘਰ ਚਲੇ ਜਾਣਾ ਔਰ ਸਾਡਾ ਘਰ ਇੰਨਾ ਨੇੜੇ ਸੀ ਨਾ ਮੈਂ ਛੁੱਟੀਆਂ ਜਿਵੇਂ ਕੱਢਣ ਆਉਂਦੀ ਨਾ ਆਪਾਂ ਗਰਮੀਆਂ ਦੀ ਛੁੱਟੀਆਂ ਆਉਂਦੇ 8-10 ਦਿਨ ਵਾਸਤੇ ਹੈ ਮੈਂ ਵਿੱਚ ਆਪਣੇ ਘਰ ਹੀ ਗੇੜਾ ਮਾਰੇ ਹੁੰਦੀ ਸੀ
0: ਸਾਰੇ
3: ਕਹਿੰਦੇ ਤੂੰ ਆਪਣੇ ਹਾਂਜੀ ਬਿਲਕੁਲ ਰਿਐਲਿਟੀ ਦੱਸ ਰਹੀ ਹਾਂ ਉਹ ਕਹਿੰਦੇ ਤੂੰ ਆਪਣੇ ਨਾਲ ਕਿਹੜੀ ਗਈ ਹੋਈ ਸੀਗੀ ਮੈਂ ਨਾ ਆਪਣੇ ਮਾਮਾ ਜੀ ਨੂੰ ਨਾ ਕਹਿਣਾ ਕਿ ਮੈਨੂੰ ਬਹੁਤ ਛੁੱਟੀਆਂ ਦੀ ਚਕਾਲੀ ਹੋਣੀ ਕਿ ਮਾਮਾ ਜੀ ਤੁਸੀਂ ਲੈ ਕੇ ਜਾਓ ਪਰ ਮੈਨੂੰ ਨਾ ਥੋੜੇ ਦਿਨਾਂ ਬਾਅਦ ਰਹਿ ਕੇ ਸਭ ਨਾਲ ਹੁੰਦਾ ਹੋਊਗਾ, ਆਪਾਂ ਰਹਿ ਲੈਂਦੇ ਨਾ ਆਪਾਂ ਨੂੰ ਜਾਣ ਦੀ ਵੀ ਉਨੀ ਕਾਲੀ ਹੋ ਜਾਂਦੀ ਸੀ। ਮੇਰੇ ਮਾਮਾ ਜੀ ਨੇ ਹਮੇਸ਼ਾ ਮੈਨੂੰ ਕਹਿਣਾ ਤੈਨੂੰ ਆਉਣ ਦੀ ਵੀ ਕਾਲੀ, ਤੈਨੂੰ ਜਾਣ ਦੀ ਵੀ ਕਾਲੀ, ਕਿਉਂਕਿ ਉਹ ਫਿਰ ਉਹਨਾਂ ਨੇ ਜਿਹੜੀਆਂ ਚੀਜ਼ਾਂ ਸਾਨੂੰ ਦਵਾ ਦਿੱਤੀਆਂ ਹੁੰਦੀਆਂ ਸੀ ਨਾ, ਜਿਵੇਂ ਪਤਾ ਸੀ ਮਾਮਾ ਜੀ ਵਿਆਹ 'ਚ ਵਿਆਹ ਨਹੀਂ ਸੀ ਹੋਇਆ, ਸਾਨੂੰ ਪਤਾ ਸੀ ਅਸੀਂ ਇਸੇ ਦੀ ਰੋਹ ਪਾ ਸਕਦੇ ਹਾਂ, ਕਦੀ ਉਹਨਾਂ ਨੇ ਸਾਨੂੰ ਫਰੂਟੀ ਲਿਆ ਦੇਣੀ, ਕਦੀ ਕੁਛ ਲਿਆ ਦੇਣਾ ਹਨਾ। ਤੇ ਅੱਛਾ ਫਿਰ ਕਈ ਵਾਰੀ ਪਤਾ ਇਹੋ ਜਿਹਾ ਕੁਛ ਕਰਦੀ ਸੀ, ਮੰਗਲਵਾਰ ਹੁੰਦਾ ਨਾ ਮੈਂ ਕਿਹਾ ਮਾਮਾ ਜੀ ਮੈਨੂੰ ਨਾ 10 ਰੁਪਏ ਦੇ ਦੋ, 5 ਰੁਪਏ ਦੇ ਮੈਂ ਮੰਦਿਰ ਜਾਊਂਗੀ ਨਾ, ਫਿਰ ਭੋਗ ਚੜਾਉਂਗੀ ਹਨਾ, ਬਦਾਣਾ ਲਊਂਗੀ, ਉਹ ਤਾਂ ਮੈਂ ਲੈਂਦੀ ਨਹੀਂ ਸੀ ਬਦਾਣਾ। ਮਤਲਬ ਇਹ ਸਾਰੀਆਂ ਚੀਜ਼ਾਂ, ਔਰ ਸਭ ਤੋਂ ਵੱਡੀ ਗੱਲ ਖੇਡਾਂ ਤਾਂ ਸਾਰਿਆਂ ਨੇ ਜਿਹੜੀਆਂ ਕਈਆਂ ਨੇ ਨਾ ਖੇਡਾਂ ਖੇਡਣੀਆਂ। ਸਾਡੀ ਨਾ ਛੱਤ ਦੇ ਉੱਪਰ ਇੱਕ ਨਾ ਛੱਤੀ ਨੀ ਹੋਈ ਸੀ, ਅਸੀਂ ਉੱਤੇ ਕੱਲਾ ਲੋਹੇ ਦਾ ਐਂਗਲ ਨੀ ਹੁੰਦਾ, ਚੁੱਲਾ ਪਾਇਆ ਹੋਇਆ ਸੀ ਤੇ ਪਾਣੀ ਦੀ ਟੈਂਕੀਆਂ ਸੀਮੈਂਟਡ ਹੁੰਦੀਆਂ ਸੀ, ਉਹ ਪਾਣੀ ਚ ਚਲੇ ਜਾਣਾ, ਫਿਰ ਗਾਣੇ ਗਾਣੇ, ਰੱਬਾ ਰੱਬਾ ਮੀਂਹ ਵਰਸਾ ਜਦੋਂ ਮੀਂਹ ਆਣਾ, ਮਤਲਬ ਓਦਾਂ ਦਾ ਟਾਈਮ, ਤੇ ਬੰਟੇ ਵਗੈਰਾ, ਲੁੱਡੋ, ਇਹ ਸਾਰੀਆਂ ਚੀਜ਼ਾਂ ਤਾਂ ਖੇਡਣੀਆਂ। ਔਰ ਜਿਹੜਾ ਸਭ ਤੋਂ ਜ਼ਿਆਦਾ ਨਾਨੀ ਦੇ ਘਰ ਦਾ ਚਾਂਦ ਦੇ ਵਿੱਚ ਮੈਨੂੰ ਐਕਸਾਈਟਮੈਂਟ ਹੁੰਦੀ ਸੀ ਨਾ, ਇਹਦੇ ਮਾਮਾ ਜੀ ਦੇ ਘਰ ਦੇ ਬਿਲਕੁਲ ਸਾਹਮਣੇ ਇੱਕ ਨਾ ਆਂਟੀ ਸੀ, ਬਜ਼ੁਰਗ ਸੀਗੇ, ਉਹ ਨਾ ਇਮਲੀ ਮਿੱਠੀ ਪਾ ਕੇ ਨਾ ਆਪਣੀ ਅੰਗੀਠੀ ਦੇ ਬਣਾਉਂਦੇ ਹੁੰਦੇ ਸੀ, ਰਜਾ ਰਜਾ ਕੇ ਇਮਲੀ ਦੇ ਗੁੜ ਨੂੰ ਪਾ ਕੇ ਨਾ ਫਿਰ ਅਖਬਾਰ ਤੇ ਰੱਖ ਕੇ ਦਿੰਦੇ ਸੀ, ਤੇ ਜਿਹੜੇ ਖਰਬੂਜੇ ਦੇ ਬੀਜ ਹੁੰਦੇ ਸੀ ਉਹਨਾਂ ਨੂੰ ਧੋ ਕੇ ਸੁਕਾ ਕੇ ਉਹਨਾਂ ਨੂੰ ਵੀ ਸੇਲ ਕਰਦੇ ਸੀਗੇ। ਤੇ ਉਹ ਬੜੇ, ਹਾਂ ਉਹਦੀ ਬੜਾ ਚਾਹੁੰਦਾ ਸੀ, ਉਹਨਾਂ ਦੀ ਗਲੀ ਦੇ ਵਿੱਚ ਫਿਰ ਆਉਂਦਾ ਸੀਗਾ ਛੱਲੀ ਵਾਲਾ ਨਾ, ਤੇ ਉਹ ਵੀ ਆਈ ਆਉਂਦਾ ਸੀ ਬੋਇਲ ਕੀਤੀ ਹੋਈ ਇਮਲੀ ਦੀ ਚਟਨੀ ਪਾ ਕੇ ਦੇਣੀ, ਤੇ ਉਹ ਚੀਜ਼ਾਂ ਦਾ ਵੀ ਬੜੀ ਖੁਸ਼ੀ ਹੁੰਦੀ ਸੀ ਕਿ ਜਾਵਾਂਗੇ ਨਾਨਕੇ, ਉੱਥੇ ਉੱਥੇ ਹੀ ਮਿਲਦੀ ਆ ਜੀ ਚੀਜ਼ਾਂ। ਇੱਕ ਰਸ ਆਉਂਦੇ ਸੀਗੇ, ਉਹ ਰਸ ਵੀ ਡਿਪ ਕਰਕੇ ਦਿੰਦੇ ਸੀ, ਉਹਦੇ ਵਿੱਚ ਵੀ ਮਿੱਠੀ ਚਟਨੀ, ਬਹੁਤ ਸਾਰੀਆਂ ਅਲੱਗ ਅਲੱਗ ਇਸ ਤਰ੍ਹਾਂ ਦੀਆਂ ਚੀਜ਼ਾਂ ਆਉਂਦੀਆਂ ਸੀਗੀਆਂ। ਤੇ ਗੀਟੇ ਜਿਹੜੇ ਖੇਡਦੇ ਸੀਗੇ, ਤੇ ਉਹਦੇ ਵਿੱਚ ਨਾ ਸ਼ਾਇਦ ਤੁਰਵੀ ਜੀ ਤੁਹਾਨੂੰ ਪਤਾ ਹੋਊਗਾ, ਹਰਿਦੁਆਰ ਤੋਂ ਇੱਕ ਕਲਰਫੁੱਲ ਗੀਟੇ ਮਿਲਦੀ ਆ ਨਾ,
0: ਹਰਿਦੁਆਰ ਹਰਿਦੁਆਰ ਪੂਤੀਆਂ ਵੇਚਦੇ ਰਹੇ,
1: ਉਹਨੇ ਉਹ ਰਿਮਾਇੰਡ ਕਰਾ ਰਿਹਾ ਵੀ ਸ਼ਾਇਦ ਵੇਖੀ ਹੋਵੇ। ਸਾਡੇ ਤਾਂ ਦੇਖੋ ਮੇਰੀ ਗੱਲ ਸੁਣੋ, ਜਿਹੜੇ ਸਾਡੇ ਤਾਂ ਐਂ ਕਹਿੰਦੇ ਵੀ ਜਿਹੜਾ ਹਰਿਦੁਆਰ ਗਿਆ ਮੁੜ ਕੇ ਕਦੀ ਮੁੜਿਆ ਨੀ, ਉਹ ਤਾਂ ਬੋਲ ਕੇ
3: ਲੋਕ ਨਾ ਘੁੰਮਣ ਫਿਰਨ ਲਈ ਨੀ ਜਾਂਦੇ ਨੇਗੇ ਹਰਿਦੁਆਰੀ, ਕੈਸੀ ਉਹ ਹੈਗੀ ਆ ਪਲੇਸ, ਮਤਲਬ ਓਦਾਂ ਨੀ ਕਹਿ ਰਹੀ ਮੈਂ ਤੁਹਾਨੂੰ। ਹਾਂਜੀ ਹਾਂਜੀ, ਤੇ ਉਹ ਗੀਟੇ ਵੀ ਬੜੀ ਖੇਡੇ ਆ ਉਹ ਉਹਦੇ ਨਾਲ ਨਾ, ਤੇ ਇੱਕ ਨਾ ਕਿਚਨ ਦੈਟ ਮੇਰੀ ਜਿਹੜੀ ਕਜ਼ਨ ਸੀ ਨਾ ਉਹ ਸਾਰੀ ਮੇਰੀ ਏਜ ਤੋਂ ਜ਼ਿਆਦਾ ਵੱਡੇ ਸੀ, ਤੇ ਉਹ ਸਾਨੂੰ ਛੋਟਿਆਂ ਨੂੰ ਤਾਂ ਕੁਝ ਸਮਝਦੇ ਨੀ ਹੈਗੇ ਸੀ ਨਾ, ਰੋਮ ਵੀ ਮਾਰ ਦਿੰਦੇ ਸੀ, ਗੁੱਸਾ ਵੀ ਬੜਾ ਆਉਂਦਾ ਸੀਗਾ। ਤੇ ਫਿਰ ਅਸੀਂ ਜਿਹੜੀਆਂ ਮੇਰੇ ਨਾਲ ਦੀਆਂ 2 ਦਿਨ ਸੀ ਅਸੀਂ ਕਿਚਨ ਸੈੱਟ ਨਾਲ ਹੀ ਖੇਲੀ ਜਾਣਾ ਨਾ, ਤੇ ਹੁਣ ਮੈਨੂੰ ਏਦਾਂ ਲੱਗਦਾ ਕਿ ਰੂਹਾਨੀ ਵੀ ਜਿਵੇਂ ਕਈ ਆਪਣੀ ਫਰੈਂਡ ਨਾਲ ਖੇਲਦੀ ਆ, ਮੈਂ ਏਦਾਂ ਹੀ ਵੀਡੀਓ ਬਣਾ ਲੈਂਦੀ ਹਾਂ। ਮੈਨੂੰ ਲੱਗਦਾ ਕਿ ਬਚਪਨ ਦੇ ਵਿੱਚ ਤੁਸੀਂ ਦੇਖੋ ਮੁੰਡੇ ਨੀ ਖੇਲਦੇ, ਇਹ ਕੁੜੀਆਂ ਨੂੰ ਸਟਾਰਟਿੰਗ ਚ ਪਤਾ ਹੈ ਕਿ ਅਸੀਂ ਛੋਟੇ ਛੋਟੇ ਭਾਂਡੇ ਕਦੋਂ ਸਾਡੇ ਵੱਡੇ ਬਣ ਜਾਣੇ ਆ, ਤੇ ਛੋਟੇ ਦਿਨ ਤਾਂ ਅਸੀਂ ਪਕੌੜੀਆਂ ਵੀ ਬਣਾ ਲੈਣੇ, ਅੱਛਾ ਤੂੰ ਆ ਬਣਾ ਕੇ ਦੇ, ਹੁਣ ਦੇਖੋ ਪਕੌੜਿਆਂ ਦੀ ਕੋਈ ਗੱਲ ਕਰੇ ਕਿੱਦਾਂ ਬਣਾਈਏ ਹਨਾ। ਇਹ ਬਚਪਨ ਚ ਹੀ ਹੁੰਦੀਆਂ ਨਾ, ਦੇਖੋ ਸਟਾਰਟਿੰਗ ਚ ਪਤਾ ਹੁੰਦਾ ਕਿ ਅਸੀਂ ਇਹ ਚੀਜ਼ਾਂ ਖੇਡਾਂ ਦੇ ਨਾਲ ਖੇਡਣਾ। ਔਰ ਇੱਕ ਸਭ ਤੋਂ ਵੱਡੀ ਗੱਲ ਨਾ ਜਿਹੜੀ ਮੈਨੂੰ ਹਮੇਸ਼ਾ ਨਾ ਇੱਕ ਮੈਮਰੀ ਦੇ ਵਿੱਚ ਯਾਦ ਆਉਂਦੀ ਹੈ, ਸਮੈਲ। ਮੇਰੇ ਜਿਹੜੇ ਨਾਨਕੇ ਦੇ ਵਿੱਚ ਕਿਚਨ ਦੇ ਵਿੱਚ ਪਰਾਂਠੇ ਬਣਦੇ ਸੀ ਨਾ, ਉਹ ਨਮਕ ਮਿਰਚ ਵਾਲੀ, ਤੇ ਜਿਹੜਾ ਉਹ ਪੂਣਾ ਲਪੇਟਦੇ ਸੀ ਨਾ, ਉਹ ਨਾ ਗਰਮ ਵੀ ਨੀ ਕਰਦੇ ਸੀ, ਉਹ ਠੰਡੇ ਜਿਹੜੇ ਖਾਏ ਜਾਂਦੇ ਸੀ ਨਾ, ਉਦਾਂ ਦੀ ਸਮੈਲ ਨਾ, ਮਤਲਬ ਮੈਂ ਕਈ ਵਾਰੀ ਫੀਲ ਕਰਦੀ ਆ ਕਿ ਹਾਏ ਮੈਨੂੰ ਬਹੁਤ ਘੱਟ ਮਿਲਦੀ ਹੈ ਦੇਖਣ ਦੀ, ਉਹ ਉਹ ਉਹ ਬਚਪਨ ਦੇ ਵਿੱਚ ਉਹ ਵੀ ਮੇਰੇ ਜ਼ਹਿਨ ਚ ਬੜੀ ਬੈਠੀ
0: ਹੁਣ ਛੇਤੀ ਧੋ ਲੈਂਦੇ ਨਾ ਸਾਰੇ।
3: ਬੜਾ ਵਧੀਆ, ਨਹੀਂ ਨਹੀਂ ਉਦਾਂ ਦੀ ਸਮੈਲ ਨੀ, ਪੋਜ਼ਿਟਿਵ ਪੋਜ਼ਿਟਿਵ ਸਮੈਲ ਨਾ, ਤੇ ਉਹ ਬੜਾ ਉਹ ਡਿਫਰੈਂਟ ਜੀ ਹੁੰਦੀ ਹੈਗੀ ਆ। ਉਹ ਮੱਖਣ ਘਰ ਦਾ ਦੇਸੀ ਘਿਓ ਮੱਖਣ ਆਇਆ ਹੋਇਆ, ਉਹ ਸਾਰੀਆਂ ਚੀਜ਼ਾਂ ਨਾਨਕੇ ਮਿਲਦੀਆਂ ਸੀਗੀਆਂ, ਬਸ ਉਹ ਖਾਣ ਪੀਣ ਲਈ ਜਾਣਾ ਚਾਹੁੰਦੇ ਸੀ, ਬੜਾ ਚਾਹ ਹੁੰਦਾ ਸੀ
0: ਨਾਨਕਿਆਂ ਦਾ, ਫਿਰ ਇਹੋ ਹੀ ਚਾਹ ਆ ਜੀ। ਚਲੋ ਥੈਂਕ ਯੂ ਤੁਹਾਡਾ। ਰਫਤਾਰ ਕੁਛ ਇਸ ਤਰ੍ਹਾਂ ਭੱਜੀ ਕਿ ਪਹਿਲਾਂ ਜੋ ਘਰ ਮੇਰਾ ਸੀ ਵਿਆਹੀ ਪਿੱਛੋਂ ਉਹ ਹੋ ਗਿਆ ਮਾਂ ਬਾਪ ਦਾ, ਉਹੀ ਵਿਹੜਾ ਉਹੀ ਛਾਵਾਂ ਇੱਕੋ ਰਾਹਾਂ ਦੀਆਂ ਉਹੀ ਪੈੜਾਂ, ਤੇ ਘਰ ਹੋ ਗਿਆ ਨਾਨੀ ਨਾਨੇ ਦਾ। ਸਮਾਂ ਬਦਲਿਆ, ਰਿਸ਼ਤੇ ਬਦਲੇ, ਤੇ ਅਖੀਰ ਦੇ ਵਿੱਚ ਘਰ ਹੋ ਗਿਆ ਮਾਮੇ ਮਾਮੀ ਦਾ। ਗੁੱਡ। ਇਹ ਵੀ ਇੱਕ ਸਾਡੀ ਪਤਾ ਨਹੀਂ ਕਿਉਂ ਇਨਸਾਨੀ ਵੇਖ ਲਓ ਫਿਤਰਤ ਹੈ, ਜਿਹੜੀ ਚੀਜ਼ ਸਾਡੇ ਕੋਲੋਂ ਖੁੱਸਦੀ ਆ ਅਸੀਂ ਉਹਨੂੰ ਬਹੁਤ ਆਪਾਂ ਯਾਦ ਕਰਦੇ ਹਾਂ, ਉਹਦੇ ਉੱਤੇ ਬਹੁਤ ਗੱਲ ਹੁੰਦੀ ਹੈ, ਪਰ ਜੋ ਸਾਨੂੰ ਮਿਲਦਾ ਵਾ ਉਹ ਚੀਜ਼ ਗਵਾ ਕੇ ਉਹਦੀ ਕਦੀ ਕੋਈ ਗੱਲ ਨਹੀਂ ਕਰਦਾ, ਕਦੀ ਉਹਨੂੰ ਅੰਡਰਲਾਈਨ ਨਹੀਂ ਕਰੂੰਗਾ।
1: ਆਈ ਥਿੰਕ ਕਈ ਵਾਰੀ ਆਪਾਂ ਨੂੰ ਡਰ ਵੀ ਹੁੰਦਾ ਨਾ ਵੀ ਮੈਨੂੰ ਪਤਾ ਮੈਂ ਕਿਹੜੀ ਚੀਜ਼ ਤੋਂ ਕਮਜ਼ੋਰ ਹਾਂ, ਵੀ ਆਪਾਂ ਮੰਨ ਲੈਂਦੇ ਵੀ ਜੋ ਸਮਾਂ ਜੋ ਰੱਬ ਕਰ ਰਿਹਾ ਜਾਂ ਠੀਕ ਕਰ ਰਿਹਾ, ਜੋ ਸਮਾਂ ਹੈਗਾ ਠੀਕ ਆ, ਆਪਾਂ ਨਹੀਂ ਪਿੱਛੇ ਮੁੜਨਾ ਚਾਹੁੰਦੇ ਕਿ ਜਦੋਂ ਨਹੀਂ ਜਾਣਾ ਚਾਹੁੰਦਾ ਬੰਦਾ, ਆਪਾਂ ਸੋਚਦੇ ਵੀ ਠੀਕ ਹੈ ਜੋ
0: ਨਹੀਂ ਇਹਦੇ ਚ ਤੇ ਪਿੱਛੇ ਇਹਦੇ ਚ ਤੇ ਪਿੱਛੇ ਮੁੜਨ ਵਾਲਾ ਨਹੀਂ ਆ, ਮਤਲਬ ਆ ਜਿੱਦਾਂ ਆਪਾਂ ਇੱਕ ਇਸ ਚੀਜ਼ ਦੇ ਉੱਤੇ ਕੋਸਣਾ ਵੀ ਹਾਂ ਮੇਰਾ ਘਰ ਹੁਣ ਮੇਰਾ ਨਹੀਂ ਰਿਹਾ, ਉਹ ਹੁਣ ਨਾਨੇ ਨਾਨੀ ਦਾ ਹੋ ਗਿਆ, ਉਹ ਹੁਣ ਮਾਮੇ ਮਾਮੀ ਦਾ ਹੋ ਗਿਆ,
1: ਸ਼ੁਰੂ ਤੋਂ ਆਪਣੀ ਸਾਈਕਲ ਚ ਬਿਠਾਇਆ ਗਿਆ ਨਾ ਵੀ ਕੁੜੀਆਂ ਬਗਾਨਾ ਤੁਹਾਨੂੰ ਆਉਂਦੀਆਂ ਵੀ ਤੁਸੀਂ ਚਲੇ ਜਾਣਾ ਉੱਧਰ ਰਹਿਣਾ ਵੀ ਏਦਾਂ ਦੀ ਗੱਲ ਨੀ, ਜਦੋਂ ਨਾਨਾ ਨਾਨੀ ਕਹੀ ਜਾਂਦੇ ਨਹੀਂ ਹੁੰਦੇ, ਮਾਮੇ ਵੀ ਪੂਰਾ ਸਤਿਕਾਰ ਕਰਦੇ
0: ਮੈਂ ਇਹ ਗੱਲ ਕਰ ਰਿਹਾ ਵੀ ਹਮੇਸ਼ਾ ਇਹ ਚੀਜ਼ ਦੇ ਉੱਤੇ ਅੰਡਰਲਾਈਨ ਜ਼ਰੂਰ ਆਪਾਂ ਕਰਦੇ ਹਾਂ ਵੀ ਉਹ ਘਰ ਹੁਣ ਸਾਡਾ ਨਹੀਂ ਰਿਹਾ, ਉਹ ਕਿੱਦਾਂ ਦਾ ਕਿਸੇ ਦਾ ਕੋਈ ਵਰਤੋਂ ਪਿਆ ਰਿਹਾ, ਕਿੱਦਾਂ ਕੋਈ ਵਰਤਦਾ, ਉਹ ਗੱਲ ਅਲੱਗ ਆ,
1: ਪਰ
0: ਗੱਲ ਮੈਂ ਹੋਰ ਗੱਲ ਕਰ ਰਿਹਾ ਵੀ ਜਿਹੜੀ ਚੀਜ਼ ਸਾਨੂੰ ਅੱਗਿਓਂ ਮਿਲੀ ਹੁੰਦੀ ਆ, ਮੰਨ ਲਓ ਜੇ ਇੱਕ ਪਰਿਵਾਰ ਆਪਾਂ ਗਵਾਇਆ ਹੁੰਦਾ ਵਾ ਤੇ ਇੱਕ ਤੁਹਾਨੂੰ ਮਿਲਿਆ ਵੀ ਹੁੰਦਾ ਵਾ, ਉਸ ਮਿਲੇ ਦੀ ਕਦੀ ਕੋਈ ਜ਼ਿਕਰ ਨਹੀਂ ਹੁੰਦਾ, ਪਰ ਜੋ ਗੁਆਚਾ ਉਹਦੀ ਆਪਾਂ ਹਮੇਸ਼ਾ ਜ਼ਿਕਰ ਕਰਦੇ ਹਾਂ, ਉਹਨੂੰ ਆਪਾਂ ਹਮੇਸ਼ਾ ਅੰਡਰਲਾਈਨ ਕਰਦੇ ਹਾਂ, ਮੰਨ ਲਓ ਜਿਹੜਾ ਉੱਥੇ ਆ ਕੇ, ਮੰਨ ਲਓ ਹੁਣ ਮਾਮਾ ਮਾਮੀ ਆ ਫੋਰ ਐਗਜ਼ਾਮਪਲ, ਜਿਹੜੀ ਮਾਮੀ ਆ ਉਹਨੇ ਵੀ ਤੇ ਕੁਛ ਗਵਾ ਕੇ ਆਈ ਆ, ਉਹ ਆਪਣਾ ਉਹੀ ਰਾਗ ਉਹ ਲੱਭਦੀ ਹੋਊਗੀ, ਉਹਦੀ ਜਿਹੜੀ ਪਿੱਛੇ ਉਹਦੇ ਬੰਜਾਣਿਆਂ ਦੀ ਮਾਮੀ ਆ ਉਹ ਅੱਗੇ ਪਿੱਛੇ ਲੱਭਦੀ ਹੋਊਗੀ, ਮਤਲਬ ਇਹਨੂੰ ਇਸ ਨਜ਼ਰੀਏ ਦੇ ਨਾਲ ਆਪਾਂ ਬਹੁਤ ਘੱਟ ਵੇਖਦੇ ਹਾਂ ਵੀ ਇੱਕ ਚੀਜ਼ ਆਪਾਂ ਛੱਡੀ ਤੇ ਇੱਕ ਭਰਿਆ ਭਰਾਇਆ ਘਰ ਸਾਨੂੰ ਅੱਗੇ ਵੀ ਤੇ ਮਿਲਿਆ। ਸੋ ਇਨਸਾਨ ਦੀ ਇਕੱਲੀ ਇਸ ਇਕੱਲੀ ਸੈਗਮੈਂਟ ਦੇ ਵਿੱਚ ਨਹੀਂ, ਇਸ ਇਕੱਲੇ ਵਿਸ਼ੇ ਦੇ ਉੱਤੇ ਨਹੀਂ, ਇਨਸਾਨ ਹਰ ਇੱਕ ਜ਼ਿੰਦਗੀ ਦੇ ਪੜਾਅ ਦੇ ਵਿੱਚ ਹਰ ਇੱਕ ਸ਼ੈਅ ਨੂੰ ਲੈ ਕੇ ਸਿਰਫ ਉਸੇ ਚੀਜ਼ ਦਾ ਪਛਤਾਵਾ ਕਰਦਾ ਜਿਹੜੀ ਉਹਦੇ ਕੋਲ ਨਹੀਂ ਹੁੰਦੀ, ਪਰ ਉਹ ਜਦੋਂ ਉਹ ਗਵਾ ਕੇ ਆਪਾਂ ਹੋਰ ਕੁਛ ਨਾ ਕੁਛ ਜ਼ਰੂਰ ਅਚੀਵ ਕੀਤਾ ਹੁੰਦਾ, ਭਾਵੇਂ ਜੋ ਮਰਜ਼ੀ ਹੋਵੇ ਦੁਨੀਆਂ ਦਾ, ਤੁਸੀਂ ਉਹ ਚੀਜ਼ ਤੁਹਾਡੇ ਕੋਲ ਗਵਾਚੀ ਹੁੰਦੀ ਆ, ਪਰ ਸਾਡਾ ਨਾ ਇੱਕ ਇਨਸਾਨੀ ਸੁਭਾਅ ਆ, ਅਸੀਂ ਚਾਹੁੰਦੇ ਹਾਂ ਵੀ ਗਵਾਚੇ ਵੀ ਕੁਛ ਨਾ ਅਤੇ ਨਵਾਂ ਵੀ ਆਉਂਦਾ ਜਾਵੇ ਅਤੇ ਬੇਸਿਕਲੀ ਅਸੀਂ ਤੰਗ ਵੀ ਤਾਂ ਹੋਈ ਹਾਂ ਕਿਉਂਕਿ ਹੁਣ ਉਹ ਸਮਾਂ ਆ ਜਦੋਂ ਆਪਾਂ ਕੈਰੀ ਕਰ ਸਕਦੇ ਹਾਂ, ਪਹਿਲਾਂ ਵੀ ਕੋਲ ਰੱਖ ਕੇ ਨਵਾਂ ਵੀ ਆਪਾਂ ਲਈ ਜਾਂਦੇ ਹਾਂ, ਅਤੇ ਇੰਨੀਆਂ ਸਾਰੀਆਂ ਚੀਜ਼ਾਂ ਦੇ ਨਾਲ ਤੁਹਾਡਾ ਵਰਤਣਾ ਟੈਕਲ ਕਰਨਾ ਉਹੋ ਹੀ ਤੁਹਾਡੀ ਸਮੱਸਿਆ। ਰਿਚਰਡ ਜੀ ਤੁਸੀਂ ਆਉਂਦੇ ਰਹੋ।
1: ਵਾਹ,
0: ਹੈਲੋ,
4: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਰਾਮ ਰਾਮ, ਸਲਾਮ ਅਦਾਬ, ਨਮਸਤੇ,
0: ਸਤਿ ਸ਼੍ਰੀ ਅਕਾਲ ਰਿਚਰਡ ਜੀ, ਅੱਜ ਤੇ ਪੂਰੀ ਫੋਰਮ ਚ ਲੱਗਦੇ ਤੁਸੀਂ,
1: ਤਾਂ ਪ੍ਰੋਗਰਾਮ ਤੁਸੀਂ ਕਰਨਾ ਹੁਣ,
0: ਅੱਜ ਤੇ ਪੂਰੀ ਐਨਰਜੀ ਅੱਜ ਤਾਂ ਐਂ ਲੱਗਦਾ ਜਿੱਦਾਂ ਸੜਕ ਤੇ ਜਾਂਦੇ ਜਾਂਦੇ ਕੋਈ ਰਿਚਰਡ ਦੀ ਵੇਖ ਲਈ ਹੁੰਦੀ ਹੈ।
1: ਆਈਡੀਆ ਦੇ ਦਿੱਤੇ ਲੇਕਿਨ ਆਪਕੀ ਤਰਫ ਸੇ ਕੁਛ ਵੀ ਪੋਜ਼ਿਟਿਵ ਕੋਈ ਰਿਜ਼ਲਟ ਨਹੀਂ ਆਤਾ,
0: ਕਰਦੇ ਨੀ ਨਾ, ਅਸੀਂ
1: ਆਈਡੀਆ ਦੇ ਸਕਦੇ ਨਾ,
0: ਇਹ ਗਾਹ ਨੀ ਨਾ ਤੁਰਦੇ ਕੋਈ,
1: ਹਮਨੇ ਉਹ ਪੰਜਾਬੀ ਮਤਲਬ ਮਰਦੇ ਨੇ ਅੱਕ ਚੱਬਿਆ, ਅਬ ਜਾ ਕੇ ਹਮ ਸਬਜ਼ੀ ਔਰ ਫਲੋਂ ਕੀ ਤਰਫ ਹੋ ਗਏ,
0: ਅੱਗੋਂ ਵੀ ਬੋਲੋ ਨਾ ਹਾਰ ਕੇ ਜੇਠ ਨਾ ਲਾਈਆਂ, ਹੁਣ ਕਿੱਥੇ ਲਾਉਣੀਆਂ,
1: ਅਸੀਂ ਹੁਣ ਅਮਰੂਦਾ ਬਸ ਹੀ ਹੋ ਗਿਆ ਵੀ ਜੇ ਰਿਚਰਡ ਜੀ ਨੂੰ ਇੰਨੇ ਮੌਕੇ ਦਿੱਤੇ ਵੀ ਬਾਹਰ ਚਲੇ ਜਾਓ ਕਿਤੇ ਘੁੰਮ ਕੇ ਆਓ ਜਾ ਕੇ ਉੱਥੇ ਲੱਭ ਕੇ ਆਓ ਕੀ ਪਤਾ ਲੱਭ ਜਾਵੇ ਤੁਹਾਨੂੰ ਉੱਥੇ,
0: ਐਫਰਟ ਨਹੀਂ ਨਾ ਕਰਦੇ
1: ਐਫਰਟ ਨਹੀਂ
4: ਨਹੀਂ ਨਹੀਂ ਉਹ ਮੇਰੇ ਫ੍ਰੈਂਡ ਕੇ ਡੈਡ ਨੇ ਰੂਬੀ ਜੀ ਕੋ ਵੀ ਜਾ ਕੇ ਬੋਲਾ ਗੁਰਦੁਆਰੇ ਮੇ, ਤੋ ਰੂਬੀ ਜੀ ਨੇ ਕਹਾ ਹਾਂਜੀ ਅੰਕਲ,
0: ਤੁਸੀਂ ਨਾ ਉਹ ਜਿੱਦਾਂ ਮੈਨੂੰ ਤੁਸੀਂ ਐਫਰਟ ਨਹੀਂ ਨਾ ਕਰਦੇ, ਤੁਹਾਨੂੰ ਆਪਾਂ ਆਈਡੀਆ ਦਿੰਦੇ ਤੁਸੀਂ ਕਰਦੇ ਨਹੀਂ, ਤੇ ਮੈਨੂੰ ਨਾ ਕਦੀ ਕਦੀ ਲੱਗਦਾ ਤੁਸੀਂ ਨਾ ਉਹ ਦੂਸਰੇ ਅੱਜ ਕੱਲ ਜਿਹੜੇ ਟਾਇਰ ਆਉਂਦੇ ਆ ਨਾ ਜਿਹੜੇ ਟਿਊਬਲੈਸ, ਉਹਨਾਂ ਵਰਗੇ ਹੋ ਗਏ ਉਹ, ਵੀ ਆਪੇ ਘੁੰਮ ਘੁੰਮ ਕੇ ਫੇਰ ਪੈਂਚਰ ਲੱਗ ਹੀ ਜਾਊਗਾ ਆਪੇ ਕਿਤੇ
1: ਲਿਕੁਇਡ,
0: ਹਾਂ ਉਹ ਏਦਾਂ ਥੋੜੀ ਹੋਣਾ, ਆ ਰਹੇ ਹੁਣ ਆ ਰਹੇ ਸੀ ਵੀ ਸੱਦਣੀ ਪੈਣੀ
1: ਅਲਾਈਨਮੈਂਟ ਕਰਾਉਣੀ ਪੈਣੀ ਹੈ, ਅਲਾਈਨਮੈਂਟ ਕਰਾਉਣੀ ਇੱਕ ਤਰਫ ਜ਼ਿਆਦਾ ਕੱਸ ਜਾਂਦੇ
4: ਅੱਜਕਲ ਤੋਂ ਟਾਇਰਸ ਵਿਦ ਗਲੂ ਆ ਗਿਆ ਇਨਸਾਈਡ ਰੇਜ਼ਨ ਕਿ ਉਹ ਪੰਚਰ ਵੀ ਨਹੀਂ ਹੋਤੇ ਅਬ,
0: ਹਾਂ ਉਸੇ ਦੀ ਗੱਲ ਕਰ ਰਹੇ ਹਾਂ ਕਿ ਉਸੇ ਦੀ ਗੱਲ ਕਰ ਰਹੇ ਵੀ ਤੁਸੀਂ ਉਸ ਟਾਇਰ ਵਰਗੇ ਹੋ ਗਏ ਵੀ ਆਪੇ ਲੱਗ ਜੂਗਾ ਪੰਚਰ, ਆਪੇ ਥੋੜੀ ਲੱਗ ਜਾਣਾ ਹੁਣ,
1: ਨਹੀਂ ਨਹੀਂ
4: ਹਾਂਜੀ ਹਾਂਜੀ
0: ਹਾਂਜੀ
4: ਹਾਂਜੀ ਔਰ ਪਕੌੜੇ ਸੇ ਮੁਝੇ ਯਾਦ ਆਇਆ, ਆਈ ਡੋਂਟ ਨੋ ਇਫ ਯੂ ਆਲ ਹੈਵ ਏਵਰ ਟ੍ਰਾਈਡ ਕਮਲ ਕੇ ਪੱਤੋਂ ਕਾ ਪਕੌੜਾ ਬਣਤਾ ਹੈ,
1: ਪਤੋੜਾ ਪਤੋੜਾ
4: ਐਂਡ ਬੈਗਨ ਕਾ ਪਕੌੜਾ ਐਂਡ ਵੋ ਕਿਆ ਬੋਲਤੇ ਹੈ ਉਸਕਾ ਸਟੈਂਪ ਸੇ ਵੀ ਬਣਤਾ ਹੈ,
1: ਜੀ ਜੀ ਜੀ ਜੀ ਜੀ ਬਣਤੇ ਹੈ,
4: ਮੇਰੀ ਦਾਦੀ ਕੇ ਘਰ ਬਿਕੋਜ਼ ਇਟ ਵਾਜ਼ ਅ ਕਨਵੈਂਟ
0: ਜੀ,
4: ਦੇ ਲਿਵਡ ਇਨ ਦਾ ਕਨਵੈਂਟ, ਸੋ ਸਬ ਕਜ਼ਨਸ ਆਤੇ ਥੇ ਬਿਕੋਜ਼ ਪੂਰਾ ਕਨਵੈਂਟ ਹਮਾਰਾ ਹੋਤਾ ਥਾ, ਚਾਹੇ ਜਾ ਕੇ ਸੌਕਰ ਖੇਲੋ, ਚਾਹੇ ਬਾਸਕਟਬਾਲ ਖੇਲੋ, ਚਾਹੇ ਸਵਿਮਿੰਗ ਕਰੋ, ਜੋ ਮਰਜ਼ੀ ਕਰਨਾ ਹੈ ਸਭ ਮਸਤੀ ਸੇ ਕਰਦੇ ਥੇ, ਔਰ ਅਗਰ ਇਫ ਯੂ ਆਰ ਸ਼ੌਕਡ ਲਿਸਨਿੰਗ ਟੂ ਹਾਊ ਮਚ ਮੋਮੋ ਆਈ ਏਟ, उस समय अगर मोमो आप बैठ के सब लेडीज बनाते थे, यू कैन इमेजिन ऑल द किड, हर फैमिली में 4 से 5 बच्चे एंड कुछ भी फल आते थे वहां पेटियों के हिसाब से आते, स्पेशली मैंगोज वुड कम इन पेटीज और उसको हम ठंडे पानी में फेंक देते थे एंड देन वी वुड ईट टिल वी ड्रॉप. तो वहां खाने की कमी नहीं थी क्योंकि वहां मंडी था बहुत बड़ा ओल्ड दिल्ली में, सब्जी मंडी एंड ऑल काइंड ऑफ मंडीज एंड बिकॉज माय अंकल वाज अ हेडमास्टर, एनीथिंग ऑन अ फोन कॉल वुड कम टू द हाउस, पांगे में आता था, हम लोग बहुत मस्ती करते थे एंड जो साउथ दिल्ली में गेम्स नहीं होते थे वो सब वहां होते थे, चाहे कंचा हो, चाहे गुल्ली डंडा हो, चाहे पिट्ठू हो, इलास्टिक, यू नेम इट, वी हैव प्लेड एवरी सिंगल गेम आउट देयर एंड ऑल आवर कजिन्स रेमिनिस दीज मेमोरीज सो फॉन्डली. और हमारे बच्चे कोई ये सब करने को तैयार नहीं है अब.
0: सही है जी, समा बहुत बदल गया जी, हुण ओह चीज़ां उस तरीके दे नाल नहीं है ना, असल दे विच जिहड़ा कट्ठे हो के सब थां दे उत्ते इक शब्द तुसीं नोट कर रहे होगे ओह आ रहा भी असीं कट्ठे हो के खेडदे हां, बेसिकली ओह कट्ठा कट्ठ नहीं रहा ओह, हुण तुसीं इत्थे कई टीम गेम्स हैगियां ने तुसीं उहनां दे विच वी जा के महसूस करदे हो कि उत्थे वी एक लैवल तक दा ही सिर्फ तुहानूं टीम वर्क मिलदा जिन्नी क लोड़ आ, अदरवाइज़ ओह जिहड़ा कट्ठ आ ओह नहीं हैगा, हर कोई कल्ला कल्ला सरवाइव कर रहा, कल्ले कल्ले दा सरवाइवल बड़ा सौखा हो गया, आपो अपनी थां दे उत्ते हर कोई खेडना रहना पसंद करदा, ਉਹ ਬਹੁਤ ਵੱਡੀ
1: ਸਾਇਲੈਂਟ ਪਾਰਟਨਰ ਸੋਸ਼ਲ ਮੀਡੀਆ ਹੋ ਗਿਆ ਨਾ,
0: ਇਹ ਬਹੁਤ ਮਸਲਾ ਵਾ ਨਾ. ਥੈਂਕ ਯੂ ਰਿਚਰਡ ਜੀ.
4: ਸਿਸਟਰਸ ਵੁੱਡ ਪਲੇ ਸੋਕਰ ਵਿਦ ਅਸ, ਹਾਕੀ ਵਿਦ ਅਸ, ਬਾਸਕਟਬਾਲ, ਤੋ ਮਤਲਬ ਹਮਕੋ ਬਾਹਰ ਸੇ ਬੰਦੂ ਕੀ ਜ਼ਰੂਰਤ ਹੀ ਨਹੀਂ ਹੋਤੀ ਥੀ ਕਿਉਂਕਿ ਹਮ ਕਜ਼ਨ ਵੀ ਇਤਨੇ ਸਾਰੇ ਹੋ ਜਾਤੇ ਥੇ ਦੈਟ ਵੀ ਆਲ ਯੂਜ਼ ਟੂ ਮੇਕ ਆਰ ਓਨ ਟੀਮ ਐਂਡ ਪਲੇ ਪ੍ਰੋਪਰ ਗੇਮ ਲਾਈਕ ਨੋ ਸ਼ਾਰਟਕਟ.
1: ਜੀ
0: ਸਹੀ,
4: ਹਾਂਜੀ,
0: ਥੈਂਕ ਯੂ ਰਿਚਰਡ ਜੀ,
4: ਓਕੇ ਜੀ,
0: ਸਿਫਤ ਕਰਨੀ ਹੁੰਦੀ ਆ ਤੇ ਅਸੀਂ ਸੱਚੀ ਕਹਿੰਦੇ ਆ ਕਿ ਮਨਦੀਪ ਨੇ ਜੋ ਪਕੌੜੇ ਖਿਲਾਏ ਉਹ ਬਹੁਤ ਹੀ ਬਹੁਤ ਹੀ ਬਹੁਤ ਹੀ ਟੇਸਟੀ ਸੀ. ਸਾਨੂੰ ਮਿਲਦੇ ਹੈ ਪਕੌੜੇ, ਉਸ ਦਾ ਅਸਰ ਸਾਡੇ ਤੇ ਤੁਸੀਂ ਵੇਖ ਸਕਦੇ ਹੋ. ਪਰ ਤੂਰਵੀਰ ਜੀ ਨੇ ਆਈਸਕ੍ਰੀਮ ਵਾਲੇ ਪਕੌੜੇ ਦੀ ਗੱਲ ਕਰਕੇ ਸਾਡੇ ਪਕੌੜੇ ਕੈਂਸਲ ਕਰਵਾ ਦਿੱਤੇ ਨੇ, ਰੂਬੀ ਦੀ ਬਾਂਹ ਦੁਖਣ ਲਗਾ ਦਿੱਤੀ, ਹੁਣ ਤਾਂ ਲੋ ਤੁਹਾਡੇ ਤੇ ਦੋਸ਼ ਆ ਗਿਆ.
1: ਇਹ ਤਾਂ ਬਾਹਾਂ ਤਨਾਂ ਦੀਆਂ ਪਹਿਲਾਂ ਦੁਖਣ ਲੱਗ ਗਏ, ਪਕੌੜੇ ਤਾਂ ਬਾਅਦ ਚੋਂ ਆਏ.
0: ਇਹ ਬੰਦਾ ਵੀ ਪਕੌੜਿਆਂ ਨਾਲ ਕਾਹਦੀਆਂ ਬਾਹਾਂ ਦੁਖਣ, ਪਕੌੜੇ ਪਕੌੜੇ ਕਿਹੜੇ ਤੰਦੂਰ ਚਲਾਉਣੇ ਆ ਵੀ ਬਾਹਾਂ ਦੁਖਣ ਲੱਗ.
1: ਤੁਸੀਂ ਕਹੋ ਰੂਬੀ ਭੈਣ ਜੀ ਤੁਸੀਂ ਤੇਲ ਚ ਪਾਈ ਜਾਓ, ਸੁਖਿੰਦਰ ਭੈਣ ਜੀ ਕੱਢ ਤੁਸੀਂ ਲਿਆ ਜੇ, ਕਿਹੜੀ ਗੱਲ ਹੈ, ਤਾਂ ਪਾਉਣਾ ਹੀ ਆ. ਨਾਲੇ ਸਬਸਟੀਟਿਊਟ ਦੇ ਦਿੱਤਾ ਸੀ ਅਸੀਂ ਵੀ ਜਸਵਾਲ ਸਾਹਿਬ ਨੇ, ਆਮੀ ਭਰ ਦਿੱਤੀ
0: ਕਿਤੇ ਘਰ ਹੁੰਦਾ ਹੀ ਆ ਕੋਈ ਨਾ ਕੋਈ.
1: ਹਾਂ ਕਿਹੜੀ ਗੱਲ ਹੈ,
0: ਇਦਾਂ ਹੀ ਆ, ਚਲੋ ਅੱਜ ਕੋਈ ਖਵਾ ਦੇ ਕੱਲ ਨੂੰ ਕੋਈ ਖਵਾ ਦੂਗਾ ਨਾ, ਇੱਕ ਦੂਸਰੇ ਤੋਂ ਆਸ ਹੁੰਦੀ ਹੈ ਨਾ.
1: ਚਲੋ
0: ਚਲੋ ਮੇਰੇ ਵੇਖੋ ਅਸੀਂ ਤੇ ਇਹੋ ਕਹਿੰਦੇ ਆ ਵੀ ਚਲੋ ਚਲੋ
1: ਕੁੱਲ ਮਿਲਾ ਕੇ
0: ਜਸਵਾਲ ਸਾਹਿਬ
1: ਨਾ ਹੀ
0: ਜਸਵਾਲ ਸਾਹਿਬ ਕਹਿੰਦੇ ਬਾਹਾਂ ਰੈਡੀ ਨੇ ਪਕੌੜੇ ਬਣਾਉਣ ਦੇ ਲਈ, ਤੇ ਨਾਲੇ ਮਾਮਾ ਜੀ ਤੋਂ ਇੰਨਾ ਟੈਲੈਂਟ ਸਾਂਭਿਆ ਨਹੀਂ ਜਾਂਦਾ ਸੀ ਨੀਤੂ ਜੀ ਦਾ. ਕੁੜੀਆਂ ਦਾ ਤਾਂ ਕਹਿੰਦੇ ਕਿ ਪਤਾ ਨਹੀਂ, ਪਰ ਇੱਕ ਦੋ ਮੁੰਡੇ ਹੈਗੇ ਆ ਵਿਆਹ ਦੇ ਲਈ. ਲੈ ਤੁਸੀਂ ਚੰਗਾ ਜਸਵਾਲ ਸਾਹਿਬ ਆਂਦਾ ਮਾਲਗਣੀਆਂ ਨਹੀਂ. ਤੇ ਥੈਂਕ ਯੂ ਕਹਿੰਦੇ ਸ਼ੁਭ ਸਵੇਰ, ਕਹਿੰਦੇ ਨੇ ਕਿ ਕਿੰਨਾ ਵਧੀਆ ਸੀ ਉਹ ਵਕਤ ਜਦੋਂ ਧੀਆਂ ਵੱਲੋਂ ਛੁੱਟੀਆਂ ਵਿੱਚ ਆਪਣੇ ਜਵਾਕ ਜੱਲੇ ਨਾਲ ਲੈ ਕੇ ਆਪਣੇ ਪੇਕੇ ਤੇ ਜਵਾਕ ਤੇ ਨਾਨਕਿਆਂ ਘਰ ਆਉਣਾ, ਕੁਝ ਦਿਨ ਬੇਚੈਨ ਤੇ ਬੇਫਿਕਰ ਹੋ ਕੇ ਸੌਣਾ ਤੇ ਸਵੇਰੇ ਬਿਨਾਂ ਅਲਾਰਮ ਦੇ ਉੱਠਣਾ, ਕੁਝ ਦਿਨ ਬੇਪਰਵਾਹੀ ਦੇ ਨਾਲ ਹੱਸਣਾ ਖੇਡਣਾ, ਕੁਝ ਦਿਨ ਜ਼ਿੰਮੇਵਾਰੀ ਦਾ ਭਾਰ ਹੌਲਾ ਕਰਕੇ ਫਿਰ ਤੋਂ ਧੀਆਂ ਬਣ ਕੇ ਜੀਣਾ, ਕੁਝ ਦਿਨ ਪੁਰਾਣੀਆਂ ਸਹੇਲੀਆਂ ਦੇ ਨਾਲ ਪੁਰਾਣੇ ਸਮੇਂ ਨੂੰ ਯਾਦ ਕਰਕੇ ਬਚਪਨ ਵਰਗੀ ਮੌਜ ਨੂੰ ਫਿਰ ਤੋਂ ਮਾਨਣਾ, ਪਰ ਹੁਣ ਇਹ ਕਵਾਇਦ ਬੱਚਿਆਂ ਦੇ ਵਿਦੇਸ਼ ਵੱਲ ਨੂੰ ਪਲੈਨ ਕਰਨ ਕਰਕੇ ਲਗਭਗ ਅਲੋਪ ਹੁੰਦੀ ਜਾ ਰਹੀ ਹੈ, ਬਲਕਿ ਹੁਣ ਪੇਕੇ ਖੁਦ ਛੁੱਟੀਆਂ ਕੱਟਣ ਆਪਣੀਆਂ ਧੀਆਂ ਕੋਲ ਆਸਟ੍ਰੇਲੀਆ, ਅਮਰੀਕਾ ਜਾਂ ਕੈਨੇਡਾ ਜਾਣ ਲੱਗ ਪਏ ਨੇ. ਹਰਪਾਲ ਜੀ ਸਿਡਨੀ ਤੋਂ ਕਰਦੇ ਨੇ ਮੈਸੇਜ, ਅਤੇ ਧੰਨਵਾਦ ਜੀ ਤੁਹਾਡਾ. ਇਹ ਵੀ ਇੱਕ ਸਾਰੀ ਫੈਮਿਲੀ ਨੂੰ. ਤੇ ਵੀਰ ਜੀ ਕਹਿੰਦੇ ਨੇ ਕਿ ਕੌਡੀਆਂ ਕਿਸ ਕਿਸ ਖੇਡੀਆਂ ਨੇ, ਕੌਡੀ ਮੈਂ ਤੇ ਨੀ ਖੇਡੀ, ਤੁਸੀਂ ਖੇਡੀਆਂ ਕੌਡੀਆਂ?
1: ਖੇਡਦੇ ਰਹੇ, ਕੌਡੀਆਂ ਵੀ ਖੇਡਦੇ
0: ਰਹੇ. ਅੱਛਾ, ਮੈਨੂੰ ਨੀ ਕੌਡੀਆਂ ਦਾ ਆਈਡੀਆ. ਤੇ ਧੰਨਵਾਦ ਤੁਹਾਡਾ, ਮਿਹਰਬਾਨੀ. ਤੇ ਕਹਿੰਦੇ ਨੇ ਕਿ ਓਕੇ, ਅਤੇ ਆਪਣਾ ਅੱਜ ਜੈਸਮੀਨ ਜੀ ਦਾ ਜਨਮਦਿਨ ਹੈ ਪਹਿਲਾਂ, ਦਮਨ ਸਾਹਿਬ ਧੰਨਵਾਦ ਤੁਹਾਡਾ, ਤੁਸੀਂ ਯਾਦ ਕਰਾਇਆ ਅਤੇ ਸਾਨੂੰ ਹੁਣ ਕੰਫਰਮੇਸ਼ਨ ਵੀ ਆ ਗਈ ਆ, ਅਤੇ ਬਹੁਤ ਬਹੁਤ ਵਧਾਈਆਂ, ਹੈਪੀ ਬਰ

0: ਮੁਬਾਰਕ ਹੈ ਜਸਮੀਨ ਜੀ, ਬਹੁਤ ਬਹੁਤ ਜਨਮਦਿਨ ਦੀਆਂ ਸਾਰੇ ਪਰਿਵਾਰ ਨੂੰ, ਤੁਸੀਂ ਇਸੇ ਤਰ੍ਹਾਂ ਆਪਣੀ ਜ਼ਿੰਦਗੀ 'ਚ ਤਰੱਕੀਆਂ ਕਰੋ, ਖੁਸ਼ ਰਹੋ, ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ। ਸਾਰੇ ਪਰਿਵਾਰ ਵੱਲੋਂ, ਰੇਡੀਓ ਹਾਂਜੀ ਵੱਲੋਂ, ਸਾਰੇ ਸਰੋਤਿਆਂ ਵੱਲੋਂ ਜੋ ਤੁਹਾਨੂੰ ਸੁਣਦੇ ਆ, ਉਹਨਾਂ ਨੂੰ ਇੱਕ ਵਾਰੀ ਫਿਰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
1: ਬਹੁਤ ਤੁਹਾਨੂੰ ਮੁਬਾਰਕਾਂ, ਤੇ ਆਪਾਂ ਸ਼ਬਦ ਫਿਰ ਉਸ ਤੋਂ ਬਾਅਦ ਦੇ ਜਾਚ ਲੈਂਦੇ ਹਾਂ
0: ਜੀ।
1: ਹਰਲ ਹਰਲ ਕਰੋ ਜੀ,
0: ਹਰਲ ਹਰਲ
1: ਕਰਦੇ ਨਿਕਲਾਂਗੇ।
0: ਇਹ ਜੀ ਇੱਕ ਉਤਸ਼ਾਹ ਵਿੱਚ ਕੰਮ ਕਰਨਾ, ਹਰਲ ਹਰ ਨੂੰ ਉਤਸ਼ਾਹ ਨਾਲ ਜੁੜਿਆ ਜਾਂਦਾ ਵੀ ਘਰ 'ਚ ਕੋਈ ਪ੍ਰਾਹੁਣਾ ਆ ਗਿਆ ਤਾਂ ਸਾਰਿਆਂ ਨੇ ਹਰਲ ਹਰਲ ਕਰਕੇ ਕੰਮ ਨਿਬੇੜਿਆ। ਪਾਰਲਾ ਪਾਰਲਾ ਪਰਲਾ ਆਪਾਂ ਸ਼ੋਰਟ ਫੋਰਮ 'ਚ ਜਿਵੇਂ ਆਪਾਂ ਕੇਰਾਂ ਕਹਿ ਦਈਦਾ, ਇੱਕ ਵਾਰੀ ਇੱਕ ਕੇਰਾਂ, ਪਾਰਲਾ ਪਰਲਾ ਇਹ ਦੂਸਰਾ ਪਾਸਾ, ਕਿਸੇ ਵੀ ਚੀਜ਼ ਦਾ ਦੂਸਰਾ ਪਾਸੇ ਨੂੰ ਪਾਰਲੇ 'ਚ ਲੈ ਜਾਂਦੇ ਹਾਂ। ਅੰਬਾਰਾ ਹੁੰਦਾ ਕੋਈ ਸਟੋਰੇਜ ਹਾਊਸ, ਜਿਵੇਂ ਆਪਾਂ ਕਹਿੰਦੇ ਯਾਰ ਕੱਪੜਿਆਂ ਦਾ ਅੰਬਾਰ ਲਾ ਛੱਡਿਆ ਉੱਥੇ, ਹੈ ਨਾ। ਅੰਬਾਰਾ ਸਟੋਰ ਹਾਊਸ, ਛੋਟਾ ਜਿਹਾ ਸਟੋਰ ਜਿਹਨੂੰ ਕਹਿ
1: ਦਈਏ,
0: ਵੇਰਾ ਜ਼ਿਆਦਾ ਹੋ ਗਿਆ, ਘਰ 'ਚ ਇੰਨਾ ਭਾਂਡੇ ਦਾ ਅੰਬਾਰ ਲੱਗਾ, ਆਪਾਂ ਭਾਂਡੇ ਨੂੰ ਕਹਿੰਦੇ ਇੰਨਾ, ਮੈਂ ਗਈ ਅੰਬਾਰਾ ਲਾਇਆ ਉੱਥੇ ਨਾ,
1: ਢੇਰ
0: ਢੇਰ। ਚੱਲ ਹੁੰਦਾ ਹਲਕੀ ਪਾਗਲਪਨ ਵਾਲੀ ਹਰਕਤ, ਵੀ ਹਲਕੀ ਵੀ ਚੱਲ ਕੀ ਹੈ, ਚੱਲ ਜਾ ਖਿਲਾਰਿਆ ਜੀ, ਚੱਲ ਮਾਰੀ ਜਾਂਦਾ ਆ,
1: ਚੱਲੀ ਤੋਂ ਚੱਲ
0: ਚੱਲ ਚੱਲ ਜੇ ਮਾਰਦਾ ਕੋਈ ਚੀਜ਼, ਉਹ ਗੱਲਬਾਤ ਨੂੰ ਇੱਕ ਸਹੀ ਸੈਂਸ 'ਚ ਨਹੀਂ ਕਰਨਾ ਕਿਸੇ ਨੂੰ ਗੱਲ ਵੀ,
1: ਚੱਲ ਉਹ ਵੀ ਹੁੰਦਾ ਨਾ ਵੀ ਚੱਲ ਚੱਲ ਗਿਆ ਬਈ,
0: ਚੱਲ ਜਾਣਾ,
1: ਜਰ ਗਿਆ,
0: ਸਹਿਣ ਸਹਿਣ ਸਹਿਣ ਕਰ ਜਾਣਾ, ਤੇ ਇਹ ਚੱਲ ਹੈਗੀ ਜਿਹੜੀ
1: ਚੱਲ ਖਿਲਾਰਨ
0: ਚੱਲ ਖਿਲਾਰਨ ਚ। ਝੁੱਗਾ ਛੋਟਾ ਕੱਚਾ ਘਰ, ਉਹਨੂੰ ਝੁੱਗੇ ਨੂੰ ਕਹਿੰਦੇ ਨੇ, ਤਾਂ ਕਿ ਕਈ ਵਾਰ ਆਪਾਂ ਕਹਿੰਦੇ ਤੇਰੇ ਝੁੱਗੇ 'ਚ ਹੈ ਕੀ ਆ,
1: ਝੁੱਗਾ ਚੌੜ,
0: ਝੁੱਗਾ ਚੌੜ ਕਰਾ ਲਿਆ ਤੂੰ,
1: ਝੁੱਗੀ ਤੋਂ ਝੁੱਗਾ,
0: ਝੁੱਗੀ ਤੋਂ ਝੁੱਗਾ, ਛੋਟਾ ਕੱਚੇ ਘਰ ਨੂੰ ਅਸੀਂ ਝੁੱਗਾ ਕਹਿੰਦੇ ਨੇ, ਫਲਾਣੇ ਦੇ ਝੁੱਗਾ ਪਾ ਕੇ ਬੈਠਾ ਉੱਥੇ। ਪੁਆਟਾ ਹੁੰਦਾ ਧੂੜ ਦਾ ਚੱਕਰ, ਬਈ ਉਹ ਕੱਪੜੇ ਲਾ ਲਓ ਬਈ ਉਹ ਪੁਆਟਾ ਤੁਰਿਆ ਆਉਣ ਡਿਆ ਜੀ, ਵਾਵਰੋਲਾ ਜੀ ਕਹਿੰਦੇ ਇਹ, ਖਾਸ ਕਰਕੇ ਮਾਲਵੇ 'ਚ ਜ਼ਿਆਦਾ ਵਰਤਦੇ ਆ, ਅਤੇ ਪੁਆਟਾ ਤੋਂ ਜਾਂਦਾ। ਉਸਲਵੱਟਾ ਤੁਸੀਂ ਬੇਚੈਨੀ, ਇੱਕ ਉਤਵੀ ਜੀ ਲੱਗਣੀ ਕਿਸੇ ਚੀਜ਼ ਨੂੰ,
1: ਕਰਵੱਟੇ,
0: ਹਾਂ ਉਤਵੀ ਜੀ ਲੱਗਣੀ, ਮਤਲਬ ਤੁਹਾਡੀ ਮਨ ਦੇ ਵਿੱਚ ਬੇਚੈਨੀ ਕਿਸੇ ਚੀਜ਼ ਦੀ ਹੈਗੀ, ਤੁਸੀਂ ਕਰਨਾ ਚਾਹ ਰਹੇ ਹੋ ਨਹੀਂ ਰਹੀਆਂ, ਜਾਂ ਇੱਕ ਤਰ੍ਹਾਂ ਦੀ ਇਹਨੂੰ ਲਿਟਲ ਬਿਟ ਐਕਸਾਈਟਮੈਂਟ ਵੀ ਕਹਿ ਸਕਦੇ ਹਾਂ ਵੀ ਮੈਂ ਕੁਛ,
1: ਹਾਂ ਹਾਂ,
0: ਚਿੱਤ ਹੈਗਾ ਚਿੱਤ ਨਹੀਂ ਵੀ ਹੈਗਾ,
1: ਠਹਿਰਾ ਨਾ ਆਉਣਾ,
0: ਉਹ ਇਹ ਉਸਲਵੱਟੇ ਲੈਂਦੇ ਆ ਸਾਰੇ ਜਿਹੜੇ ਵੀ, ਮੈਂ
1: ਆਪਾਂ ਵਾਰ ਵਾਰ ਪਾਸਾ ਬਦਲੀ ਜਾਈਏ, ਸੁੱਤੇ ਪਏ ਤੋਂ ਕਹਿੰਦੇ ਤੂੰ ਵੀ ਉਸਲਵੱਟੇ 'ਚ ਲਈ ਜਾਣਾ ਸੌਂ ਜਾ ਆਰਾਮ,
0: ਇਹ ਟੈਨਸ਼ਨ ਜੀ ਹੋਈ ਕਿਸੇ ਤਰੀਕੇ ਦੀ, ਇਹ ਸਾਡਾ ਉਸਲਵੱਟਾ ਵਿੱਚ
1: ਇਹ ਨੇ ਜੀ ਸਾਡੇ ਅੱਜ ਦੇ ਸ਼ਬਦ। ਅਤੇ ਹੁਣ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਅਤੇ ਆਸ ਕਰਦੇ ਕਿ ਸੋਹਣਾ ਤੁਸੀਂ ਨਾਨਕੇ ਘੁੰਮ ਲਿਆਊਗਾ, ਭੂਆ ਪਿੰਡ ਘੁੰਮ ਲਿਆਊਗਾ, ਛੁੱਟੀਆਂ ਇੰਜੋਏ ਕਰ ਲਈਆਂ ਹੋਣਗੀਆਂ, ਅਤੇ ਇਸੇ ਤਰ੍ਹਾਂ ਦੇ ਨਾਲ ਆਪਣੇ ਬੱਚਿਆਂ ਨੂੰ ਵੀ ਤੁਸੀਂ ਇੰਜੋਏ ਕਰਵਾ ਰਹੇ ਹੋਗੇ। ਸੋ ਇਹਨਾਂ ਛੁੱਟੀਆਂ ਦੇ ਵਿੱਚ ਜਿੱਥੇ ਜਿੱਥੇ ਵੀ ਜਿੱਦਾਂ ਜਿੱਦਾਂ ਵੀ ਬੱਚਿਆਂ ਦਾ ਜਾਣ ਆਉਣ ਜਿੱਥੇ ਜਿੱਥੇ ਵੀ ਆ, ਅਤੇ ਉਸ ਹਿਸਾਬ ਦੇ ਨਾਲ ਤੁਸੀਂ ਬਹੁਤ ਸਾਰਾ ਖੂਬ ਤੁਸੀਂ ਇੰਜੋਏ ਕਰੋ, ਅਤੇ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਪਕੌੜੇ ਖਾਓ ਤੁਸੀਂ ਅਤੇ ਚਾਹਵਾਂ ਪੀਓ,
0: ਬੱਚਿਆਂ ਦੇ ਨਾਲ ਬਹਿ ਕੇ ਆਪਣੇ ਬਚਪਨ ਦੀਆਂ ਖੇਡਾਂ ਵੀ ਡਿਸਕਸ ਕਰਿਆ ਕਰੋ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ।
2: Hi, this is Umang Kumar aur pyar se log mujhe okay kehte hain. Aap sun rahe hain Radio Hanji 1674 AM. Keep listening.

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਟਿੰਨੂ, ਸਰਗੁਣ ਮਹਿਤਾ ਫੇਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫੇਰ ਕਹਿਣਗੇ।

0: ਲੈਲੋ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
1: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ
2: Hi man, I'm Saiko Mirbai from Manipur, Commonwealth champion, gold medalist. Sunte rahiye radio Hanji.
3: Bale bale bale.
2: Bale bale bale.

0: ਪਫ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
2: ਅਕਸ਼ਰ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸ। ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ।
4: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦਿਲਪ੍ਰੀਤ ਢਿੱਲੋਂ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ।

0: ATA appeals, skilled visas, PR, US visitor visa ਅਤੇ ਹੋਰ ਵੀ ਕਈ migration services provide ਕਰਦੇ ਨੇ।
1: ਨੰਬਰ ਤਾਂ ਦੇ ਬਾਂਸਲ immigration ਵਾਲਿਆਂ ਦਾ।
0: ਹਾਂਜੀ, appointment book ਕਰਵਾਉਣ ਲਈ call ਕਰੋ 0406 660 960 ਦੇ

ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਵਿੱਚ ਉਹੀ ਖਬਰ ਜਿਸ ਦਾ ਸਵੇਰ ਦੀਆਂ ਖਬਰਾਂ ਦੇ ਵਿੱਚ ਅਸੀਂ ਅੰਦਾਜ਼ਾ ਲਗਾ ਰਹੇ ਸੀ ਕਿ ਅਮਰੀਕਾ ਦੀ ਤਰਫ ਤੋਂ ਤਾਂ ਟਿੱਪਣੀ ਆ ਗਈ। ਦੇਖੀਏ ਕਿ ਇਰਾਨ ਅਮਰੀਕਾ ਦੀ ਟਿੱਪਣੀ ਨੂੰ ਮੰਨਦਾ ਜਾਂ ਅਮਰੀਕਾ ਨੇ ਜਿਹੜਾ ਦਾਅਵਾ ਕੀਤਾ ਹੈ ਕਿ ਨਹੀਂ। ਦੁਪਹਿਰ ਹੁੰਦਿਆਂ ਉਹੀ ਗੱਲ ਹੋਈ, ਇਰਾਨ

ਦੇ ਵਿਦੇਸ਼ ਮੰਤਰਾਲੇ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੁਆਰਾ ਦੋਹਾ ਦੇ ਵਿੱਚ ਈਰਾਨ ਦੇ ਨਾਲ ਹੋਣ ਵਾਲੀ ਬੈਠਕ ਦੇ ਦਾਅਵੇ ਨੂੰ ਖਾਰਜ ਹੀ ਕਰ ਦਿੱਤਾ। ਬੀਬੀਸੀ ਫਾਰਸੀ ਦੀ ਸੇਵਾ ਦੇ ਮੁਤਾਬਕ ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਬਕਾਈ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਈਰਾਨ ਅਮਰੀਕੀ ਪੱਖ ਦੇ ਨਾਲ ਕਿਸੇ ਵੀ ਕਿਸਮ ਦੀ ਕਿਸੇ ਵੀ ਪੱਧਰ ਦੇ ਉੱਤੇ ਕੋਈ ਬੈਠਕ ਨਹੀਂ ਕਰੇਗਾ। ਉਹਨਾਂ ਇਸ ਗੱਲ ਦੇ ਉੱਤੇ ਵੀ ਜ਼ੋਰ ਦਿੱਤਾ ਹੈ ਕਿ ਅਮਰੀਕਾ ਦੇ ਵਿੱਚ ਅਮਰੀਕੀ ਪ੍ਰਤੀਨਿਧੀਆਂ ਦੀ ਯਾਤਰਾ ਦਾ ਈਰਾਨੀ ਪ੍ਰਤੀਨਿਧੀ ਮੰਡਲ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਬੀਬੀਸੀ ਦੀ ਸੇਵਾ ਦੇ ਮੁਤਾਬਕ ਈਰਾਨ ਦੇ ਉਪ ਵਿਦੇਸ਼ ਮੰਤਰੀ ਤੇ ਤਕਨੀਕੀ ਗੱਲਬਾਤ ਦੇ ਪ੍ਰਮੁੱਖ ਕਾਜ਼ੇਮ ਗਰੀਬਾਬਾਦੀ ਨੇ ਕਿਹਾ ਹੈ ਕਿ ਇਸ ਹਫ਼ਤੇ ਐਸੀ ਕੋਈ ਵੀ ਬੈਠਕ ਨਾ ਤਾਂ ਅਸੀਂ ਯੋਜਨਾਬੱਧ ਕੀਤੀ ਸੀ ਅਤੇ ਨਾ ਹੀ ਇਸ ਕਿਸਮ ਦੀ ਸਾਨੂੰ ਕੋਈ ਜਾਣਕਾਰੀ ਹੈ। ਈਰਾਨ ਦੇ ਅਧਿਕਾਰੀਆਂ ਦਾ ਇਹ ਬਿਆਨ ਅਮਰੀਕੀ ਰਾਸ਼ਟਰਪਤੀ ਦੇ ਦਾਅਵੇ ਤੋਂ ਬਾਅਦ ਆਇਆ ਜਦੋਂ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਸੀ ਕਿ ਈਰਾਨ ਨੇ ਅਮਰੀਕਾ ਨੂੰ ਅਪੀਲ ਕੀਤੀ ਹੈ ਕਿ ਸਾਡੇ ਨਾਲ ਬੈਠਕ ਕਰੋ ਅਤੇ ਹੁਣ 30 ਜੂਨ ਨੂੰ ਅਮਰੀਕੀ ਅਤੇ ਈਰਾਨੀ ਵਫਦ ਦੋਹਾ ਦੇ ਵਿੱਚ ਮਿਲਣਗੇ। ਵਾਈਟ ਹਾਊਸ ਦੇ ਪ੍ਰੈਸ ਸਕੱਤਰ ਕੈਰੋਲਾਈਨ ਲੈਵਿਟ ਨੇ ਦੱਸਿਆ ਕਿ ਟਰੰਪ ਦੇ ਪ੍ਰਤੀਨਿਧੀ ਸਟੀਵ ਵਿਟਕੋਫ ਅਤੇ ਜੈਰਡ ਕੁਸ਼ਨਰ ਇਸ ਬੈਠਕ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ। ਉੱਥੇ ਹੀ ਅਗਲੀ ਖਬਰ ਅਫਗਾਨਿਸਤਾਨ ਦੇ ਨਾਲ ਜੁੜੀ ਜਿੱਥੇ ਸੰਯੁਕਤ ਰਾਸ਼ਟਰ ਦੇ ਅਫਗਾਨਿਸਤਾਨ ਮਿਸ਼ਨ ਦਾ ਕਹਿਣਾ ਹੈ ਕਿ ਪਾਕਿਸਤਾਨ ਨੇ ਐਤਵਾਰ ਦੇ ਦਿਨ ਸਰਹੱਦ ਦੇ ਨਾਲ ਲੱਗਦੇ ਅਫਗਾਨ ਸੂਬਿਆਂ ਦੇ ਵਿੱਚ ਹਵਾਈ ਹਮਲੇ ਕੀਤੇ ਅਤੇ ਫੌਜੀ ਭੇਜ ਕੇ ਜ਼ਮੀਨੀ ਮੁਹਿੰਮ ਵੀ ਚਲਾਈ। ਇਸ ਦੇ ਵਿੱਚ ਘੱਟੋ ਘੱਟ 28 ਆਮ ਨਾਗਰਿਕਾਂ ਦੀ ਮੌਤ ਹੋ ਗਈ। UNMA ਦੇ ਮੁਤਾਬਕ ਇਹਨਾਂ ਹਮਲਿਆਂ ਦੇ ਵਿੱਚ 49 ਲੋਕ ਜ਼ਖਮੀ ਹੋਏ ਨੇ। ਮ੍ਰਿਤਕਾਂ ਅਤੇ ਜ਼ਖਮੀਆਂ ਦੇ ਵਿੱਚ ਮਹਿਲਾਵਾਂ ਅਤੇ ਬੱਚੇ ਸ਼ਾਮਲ ਨੇ। ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਦਾ ਕਹਿਣਾ ਹੈ ਕਿ ਹਮਲੇ ਦੇ ਵਿੱਚ ਆਮ ਨਾਗਰਿਕਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਨੂੰ ਇੱਕ ਬੜੀ ਹੀ ਗਲਤ ਕਾਰਵਾਈ ਦੱਸਦਿਆਂ ਹੋਇਆਂ, ਅੱਤਿਆਚਾਰ ਕਾਰਵਾਈ ਦੱਸਦਿਆਂ ਹੋਇਆਂ, ਇਸ ਨੂੰ ਇੱਕ ਡਰਾਵਨੀ ਕਾਰਵਾਈ ਵੀ ਦੱਸਿਆ। ਉੱਥੇ ਹੀ ਪਾਕਿਸਤਾਨ ਦੀ ਤਰਫ ਤੋਂ ਕਿਹਾ ਗਿਆ ਕਿ ਅਫਗਾਨਿਸਤਾਨ ਦੇ ਪਕਤਿਕਾ ਅਤੇ ਕੁਨਾਰ ਸੂਬਿਆਂ ਦੇ ਵਿੱਚ ਕੱਟੜਪੰਥੀਆਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਦੋਵੇਂ ਗੁਆਂਢੀ ਦੇਸ਼ ਪਿਛਲੇ ਸਾਲ ਅਕਤੂਬਰ ਮਹੀਨੇ ਦੇ ਵਿੱਚ ਵੀ ਕਈ ਹਫ਼ਤਿਆਂ ਤੱਕ ਝੜਪਾਂ ਦੇ ਵਿੱਚ ਸ਼ਾਮਲ ਹੋਏ ਸੀ। ਬਾਅਦ ਦੇ ਵਿੱਚ ਜੰਗਬੰਦੀ ਦੇ ਉੱਤੇ ਸਹਿਮਤੀ ਜਿਤਾਈ ਗਈ ਸੀ ਪਰ ਮਗਰੋਂ ਇਹ ਸਮਝੌਤਾ ਟੁੱਟ ਗਿਆ। ਇੱਧਰ ਭਾਰਤ ਦੇ ਨਾਲ ਜੁੜੀਆਂ ਖ਼ਬਰਾਂ 'ਚ ਜਿੱਥੇ ਭਾਰਤ ਨੇ ਅਫਗਾਨਿਸਤਾਨ ਦੇ ਵਿੱਚ ਪਾਕਿਸਤਾਨ ਦੇ ਹਵਾਈ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਇਹਨਾਂ ਹਮਲਿਆਂ ਦੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਦੇ ਪ੍ਰਤੀ ਸੰਵੇਦਨਾ ਵੀ ਜ਼ਾਹਰ ਕੀਤੀ ਹੈ। ਇਸ ਨੂੰ ਲੈ ਕੇ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕੀਤਾ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਭਾਰਤ ਅਫਗਾਨ ਖੇਤਰ ਦੇ ਵਿੱਚ ਪਾਕਿਸਤਾਨ ਦੇ ਹਵਾਈ ਹਮਲਿਆਂ ਦੀ ਸਖ਼ਤ ਨਿੰਦਾ ਕਰਦਾ ਹੈ ਜਿੱਥੇ ਆਮ ਨਾਗਰਿਕਾਂ ਦੀ ਮੌਤ ਹੋਈ ਹੈ। ਭਾਰਤ ਨੇ ਕਿਹਾ ਹੈ ਕਿ ਪਾਕਿਸਤਾਨ ਦੀ ਇਹ ਖੁੱਲ੍ਹੀ ਆਕ੍ਰਾਮਕ ਕਾਰਵਾਈ ਅਫਗਾਨਿਸਤਾਨ ਦੀ ਸੋਵਰੈਨਿਟੀ ਦੇ ਉਹਨਾਂ ਦੀ ਪ੍ਰਭੂਸੱਤਾ ਦੇ ਉੱਤੇ ਇੱਕ ਹਮਲਾ ਹੈ ਅਤੇ ਇਸ ਦੇ ਲਈ ਖਤਰਾ ਵੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਹਮਲੇ ਪਾਕਿਸਤਾਨ ਦੇ ਲਾਪਰਵਾਹ ਵਿਵਹਾਰ ਨੂੰ ਵੀ ਦਰਸਾਉਂਦੇ ਨੇ ਅਤੇ ਆਪਣੀਆਂ ਕੌਮਾਂਤਰੀ ਪੱਧਰ ਦੇ ਉੱਤੇ ਅਸਫਲਤਾਵਾਂ ਨੂੰ ਵੀ ਦੇ ਉੱਤੇ ਵੀ ਧਿਆਨ ਭਟਕਾਉਣ ਦੇ ਲਈ ਕੀਤਾ ਗਿਆ ਇੱਕ ਹਮਲਾ। ਇਸ ਤੋਂ ਇਲਾਵਾ ਭਾਰਤ ਨੇ ਅਫਗਾਨਿਸਤਾਨ ਦੀ ਜਿਹੜੀ ਸੰਪ੍ਰਭਤਾ ਹੈ ਉਸ ਦੇ ਉੱਤੇ ਇਸ ਨੂੰ ਆਪਣਾ ਇਸ ਦੀ ਆਪਣੀ ਹਮਾਇਤ ਜਤਾਈ। ਪਾਕਿਸਤਾਨ ਫੌਜਾਂ ਦੀ ਤਰਫ ਤੋਂ ਐਤਵਾਰ ਅਤੇ ਸੋਮਵਾਰ ਦੀ ਰਾਤਾਂ ਦੇ ਦਰਮਿਆਨ ਅਫਗਾਨਿਸਤਾਨ ਦੇ ਵਿੱਚ ਜ਼ਮੀਨੀ ਅਤੇ ਹਵਾਈ ਹਮਲਿਆਂ ਦੀ ਗੱਲ ਕਬੂਲੀ ਵੀ ਗਈ ਸੀ। ਉੱਥੇ ਹੋਰਨਾਂ ਖ਼ਬਰਾਂ ਦੀ ਸਾਂਝ ਪਾਈਏ ਅਤੇ ਭਾਰਤ ਦੇ ਨਾਲ ਅਮਰੀਕਾ ਦੀ ਟ੍ਰੇਡ ਡੀਲ ਆਪਣੇ ਆਖਰੀ ਦੌਰ ਦੇ ਵਿੱਚ ਹੈ। ਅਮਰੀਕਾ ਦੇ ਰਾਜਦੂਤ ਸਰਜੀਓ ਗੌਰ ਨੇ ਮੰਗਲਵਾਰ ਦੇ ਦਿਨ ਕਿਹਾ ਕਿ ਭਾਰਤ ਅਤੇ ਅਮਰੀਕਾ ਵਪਾਰ ਸਮਝੌਤਾ ਗੱਲਬਾਤ ਦੇ ਵਿੱਚ ਸਿਰਫ 1-2% ਦਾ ਕੰਮ ਰੁਕਿਆ ਹੋਣ ਕਰਕੇ ਲਟਕਿਆ ਹੋਇਆ, ਜਦਕਿ ਇਹ ਵੀ ਛੇਤੀ ਪੂਰਾ ਹੋ ਜਾਏਗਾ। ਉਹਨਾਂ ਭਰੋਸਾ ਜਤਾਇਆ ਕਿ ਲਗਭਗ 18 ਮਹੀਨਿਆਂ ਦੀ ਗੱਲਬਾਤ ਤੋਂ ਬਾਅਦ ਇਹ ਸਮਝੌਤਾ ਜਲਦ ਆਪਣਾ ਆਖਰੀ ਰੂਪ ਧਾਰ ਲਏਗਾ। ਵਾਸ਼ਿੰਗਟਨ ਦੇ ਵਿੱਚ ਆਯੋਜਿਤ US ਇੰਡੀਆ ਸਟ੍ਰੈਟੇਜਿਕ ਪਾਰਟਨਰਸ਼ਿਪ ਫੋਰਮ ਲੀਡਰਸ਼ਿਪ ਸਮਿਟ ਨੂੰ ਸੰਬੋਧਨ ਕਰਦਿਆਂ ਆਇਆ ਸਰਜੀਓ ਗੌਰ ਨੇ ਕਿਹਾ ਕਿ ਉਹ ਇਸ ਸਮਝੌਤੇ ਦੇ ਪੂਰਾ ਹੋਣ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਆਸਵੰਦ ਹੈ ਕਿਉਂਕਿ ਦੋਹਾਂ ਦੇਸ਼ਾਂ ਨੂੰ ਇਸ ਦਾ ਫਾਇਦਾ ਹੋਣਾ ਹੈ। ਉਹਨਾਂ ਕਿਹਾ ਕਿ ਇਸ ਸਮਝੌਤੇ ਦੇ ਆਖਰੀ ਗੇੜ ਦੇ ਵਿੱਚ ਪਹੁੰਚਣ ਦੇ ਨਾਲ ਹੀ ਦੋਹਾਂ ਧਿਰਾਂ ਦੇ ਲਈ ਕੁਝ ਚੀਜ਼ਾਂ ਨੇ ਜਿਹੜੀਆਂ ਕਿ ਕਾਫ਼ੀ ਅਹਿਮ ਨੇ ਉਹ ਬਚੀਆਂ ਨੇ ਔਰ ਉਹਨਾਂ ਨੂੰ 1-2% ਮੰਨ ਸਕਦੇ ਹੋ। ਇਸ ਤੋਂ ਇਲਾਵਾ ਸਰਜੀਓ ਗੌਰ ਨੇ ਪ੍ਰਧਾਨ ਮੰਤਰੀ ਮੋਦੀ ਦੀ ਤਰਫ ਤੋਂ ਸੰਭਾਵਿਤ ਤੌਰ ਦੇ ਉੱਤੇ ਕੀਤੀ ਜਾ ਰਹੀ ਅਮਰੀਕਾ ਯਾਤਰਾ ਦੇ ਬਾਰੇ ਵੀ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਮੁਲਾਕਾਤ ਦੇ ਦਰਮਿਆਨ ਉਹਨਾਂ ਨੂੰ ਸੱਦਾ ਦਿੱਤਾ ਸੀ ਜੇਕਰ ਅਸੀਂ ਉੱਥੇ
ਉਹ ਫੇਰ ਇੱਥੇ ਆਉਂਦੇ ਨੇ ਤਾਂ ਸਾਨੂੰ ਖੁਸ਼ੀ ਹੋਏਗੀ। ਮੈਨੂੰ ਪਤਾ ਹੈ ਕਿ ਦਸੰਬਰ ਦੇ ਵਿੱਚ G20 ਸਮਿਟ ਦੇ ਲਈ ਉਹ ਅਮਰੀਕਾ ਆਉਣ ਜਾ ਰਹੇ ਨੇ। ਉਧਰ ਭਾਰਤ ਦੀਆਂ ਦੂਜੀਆਂ ਖਬਰਾਂ ਦੀ ਸਾਂਝ ਪਾਈਏ ਤੇ ਰਾਮ ਮੰਦਰ ਦੇ ਨਾਲ ਜੁੜੀ ਖਬਰ, ਇਹ ਹਾਲੇ ਭਾਰਤ ਦੇ ਵਿੱਚ ਜਿਹੜੇ ਨੇਤਾ ਨੇ ਜਾਂ ਸੱਤਾਧਾਰੀ ਧਿਰ ਹੈ ਉਹਨਾਂ ਦਾ ਘੱਟੋ ਘੱਟ ਤਾਂ ਇਸ ਖਬਰ ਦੇ ਨਾਲ ਹਾਲੇ ਲੈਣਾ ਦੇਣਾ ਲੱਗਿਆ ਰਹੇਗਾ। ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਸਕੱਤਰ ਚੰਪਤ ਰਾਏ ਨੇ ਅਯੋਧਿਆ ਪੁਲਿਸ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਵਾਉਂਦੇ ਹੋਏ ਕਿਹਾ ਕਿ ਚੜਾਵਾ ਚੋਰੀ ਦੇ ਵਿੱਚ ਉਹਨਾਂ ਦੀ ਕੋਈ ਵੀ ਭੂਮਿਕਾ ਨਹੀਂ ਹੈ। ਚੰਪਤ ਰਾਏ ਨੇ ਦੱਸਿਆ ਕਿ ਜਿਵੇਂ ਹੀ ਉਹਨਾਂ ਨੂੰ ਚੜਾਵੇ ਦੇ ਵਿੱਚ ਹੇਰਫੇਰ ਦੀ ਖਬਰ ਮਿਲੀ ਉਹ ਐਕਟਿਵ ਹੋ ਗਏ। ਉਹਨਾਂ ਕਿਹਾ ਕਿ ਚੜਾਵਾ ਚੋਰੀ ਦੇ ਮਾਮਲੇ ਦੇ ਵਿੱਚ ਸ਼ੱਕੀ ਵਿਅਕਤੀ ਫੜੇ ਵੀ ਗਏ ਨੇ ਔਰ ਇਹ ਵੀ ਗੱਲ ਮੰਨੀ ਕਿ ਇਸ ਦੇ ਹੇਰਫੇਰ ਦੇ ਵਿੱਚ ਉਹਨਾਂ ਦੀ ਕੋਈ ਭੂਮਿਕਾ ਨਹੀਂ ਸੀ। ਚੰਪਤ ਰਾਏ ਨੇ ਕਿਹਾ ਕਿ ਮੈਂ ਮੰਨਦਾ ਕਿ ਜੇਕਰ ਇਸ ਦੇ ਵਿੱਚ ਹੇਰਫੇਰ ਹੋਇਆ ਹੈ ਤਾਂ ਉਸ ਦੀ ਪੂਰੀ ਜ਼ਿੰਮੇਵਾਰੀ ਲਈ ਜਾਣੀ ਚਾਹੀਦੀ ਹੈ। ਦੱਸ ਦਈਏ ਕਿ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਸਕੱਤਰ ਚੰਪਤ ਰਾਏ ਅਤੇ ਅਨਿਲ ਮਿਸ਼ਰਾ ਨੇ ਅਸਤੀਫਾ ਵੀ ਦੇ ਦਿੱਤਾ। ਇਸ ਤੋਂ ਬਾਅਦ ਅਯੋਧਿਆ ਪੁਲਿਸ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਵਾਉਣ ਦੇ ਲਈ ਗਏ। ਰਾਮ ਮੰਦਰ ਚੜਾਵਾ ਚੋਰੀ ਦੇ ਵਿੱਚ ਅਯੋਧਿਆ ਪੁਲਿਸ ਨੇ ਹੁਣ ਤੱਕ ਟੀਨੂ ਯਾਦਵ ਸਣੇ 8 ਲੋਕਾਂ ਨੂੰ ਗ੍ਰਿਫਤਾਰ ਕੀਤਾ। ਹਾਲਾਂਕਿ ਕਿਸੇ ਵੀ, ਕਿਉਂਕਿ VIPs ਦੇ ਨਾਲ ਜੁੜਿਆ ਹੋਇਆ ਇਹ ਟਰੱਸਟ ਹੈ, ਕਿਸੇ ਵੀ VIP ਨੂੰ ਹਾਲੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਉਧਰ ਇਸੇ ਹੀ ਮਾਮਲੇ ਦੇ ਵਿੱਚ ਉੱਤਰ ਪ੍ਰਦੇਸ਼ ਕਾਂਗਰਸ ਦੇ ਪ੍ਰਮੁੱਖ ਅਜੇ ਰਾਏ ਦਾ ਕਹਿਣਾ ਹੈ ਕਿ ਅਯੋਧਿਆ ਦੇ ਇੱਕ ਹੋਟਲ ਦੇ ਵਿੱਚ ਉਹਨਾਂ ਨੂੰ ਪੁਲਿਸ ਨੇ ਨਜ਼ਰਬੰਦ ਕਰਕੇ ਰੱਖਿਆ। ਰਾਏ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਇੱਕ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਜਿਨ੍ਹਾਂ ਦੇ ਵਿੱਚ ਅਸਲ 'ਚ ਉਹ ਵੀਡੀਓ ਦੇ ਅੰਦਰ ਦੋ ਪੁਲਿਸ ਅਧਿਕਾਰੀ ਵੀ ਨਜ਼ਰ ਆ ਰਹੇ ਨੇ। ਇਸ ਵੀਡੀਓ 'ਚ ਇੱਕ ਪੁਲਿਸ ਅਧਿਕਾਰੀ ਦੇ ਨਾਲ ਗੱਲਬਾਤ ਵੀ ਕਰ ਰਹੇ ਨੇ। ਵੀਡੀਓ 'ਚ ਉਹ ਪੁਲਿਸ ਅਧਿਕਾਰੀ ਤੋਂ ਸਵਾਲ ਪੁੱਛ ਰਹੇ ਨੇ ਕਿ ਕੀ ਦਰਸ਼ਨ ਦੇ ਲਈ ਵੀ ਹੁਣ ਸਰਕਾਰ ਰੋਕੇਗੀ। ਇਸ ਦੇ ਉੱਤੇ ਇੱਕ ਵਿਅਕਤੀ ਕਹਿੰਦਾ, ਨਹੀਂ, ਅਸੀਂ ਦਰਸ਼ਨ ਕਰਵਾ ਦੇਵਾਂਗੇ। ਅਜੇ ਰਾਏ ਦਾ ਕਹਿਣਾ ਹੈ ਕਿ ਉੱਤਰ ਪ੍ਰਦੇਸ਼ ਕਾਂਗਰਸ ਦਾ ਇੱਕ ਵਫਦ ਮੰਗਲਵਾਰ ਯਾਨੀ ਅੱਜ ਦੇ ਦਿਨ ਅਯੋਧਿਆ 'ਚ ਰਾਮਲਲਾ ਦੇ ਦਰਸ਼ਨ ਅਤੇ ਪੂਜਾ ਕਰਨ ਦੇ ਲਈ ਜਾਣ ਵਾਲਾ ਸੀ। ਉਹਨਾਂ ਕਿਹਾ ਕਿ ਮੈਂ ਅਯੋਧਿਆ ਨਹੀਂ ਪਹੁੰਚ ਪਾਇਆ ਕਿਉਂਕਿ ਭਾਜਪਾ ਸਰਕਾਰ ਇੰਨੀ ਡਰ ਗਈ ਹੈ ਕਿ ਮੈਨੂੰ ਹੋਟਲ ਤੋਂ ਹੀ ਗ੍ਰਿਫਤਾਰ ਕਰਕੇ ਆਪਣੀ ਜੀਪ 'ਚ ਬਿਠਾ ਕੇ ਲਿਜਾ ਰਹੇ ਨੇ। ਅਯੋਧਿਆ ਦੇ ਵਿੱਚ ਜ਼ਮੀਨ ਘਟਾਲੇ ਅਤੇ ਚੜਾਵਾ ਚੋਰੀ ਦੇ ਨਾਲ ਜੁੜੇ ਇਹਨਾਂ ਮਸਲਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਪਹਿਲਾਂ ਅਰਵਿੰਦ ਕੇਜਰੀਵਾਲ ਅਤੇ ਹੁਣ ਕਾਂਗਰਸ ਦੇ ਸੂਬਾਈ ਪ੍ਰਮੁੱਖ ਦਾ ਅਯੋਧਿਆ ਦੌਰਾ ਚਰਚਾ ਦਾ ਵਿਸ਼ਾ ਬਣ ਰਿਹਾ। ਖਬਰ ਏਜੰਸੀ PTI ਨੇ ਕਾਂਗਰਸ ਦੇ ਇੱਕ ਬਿਆਨ ਦੇ ਹਵਾਲੇ ਦੇ ਨਾਲ ਦੱਸਿਆ ਕਿ ਅਯੋਧਿਆ ਜਾਣ ਵਾਲੇ ਇਸ ਵਫਦ ਦੀ ਅਗਵਾਈ ਖੁਦ ਸੂਬੇ ਦੇ ਵਿੱਚ ਕਾਂਗਰਸ ਦੇ ਪ੍ਰਮੁੱਖ ਅਜੇ ਰਾਏ ਕਰਨਗੇ। ਪਰ ਇਸ ਦੇ ਵਿੱਚ ਅਮੇਠੀ ਤੋਂ ਸੰਸਦ ਮੈਂਬਰ ਕਿਸ਼ੋਰੀ ਲਾਲ ਸ਼ਰਮਾ, ਸੀਤਾਪੁਰ ਤੋਂ ਸੰਸਦ ਮੈਂਬਰ ਰਾਕੇਸ਼ ਰਾਠੌੜ, ਪ੍ਰਯਾਗਰਾਜ ਤੋਂ ਸੰਸਦ ਮੈਂਬਰ ਉਜਵਲ ਰਮਨ ਸਿੰਘ ਅਤੇ ਬਾਰਾਂਬੰਕੀ ਤੋਂ MP ਤਨੁਜ ਪੁਨੀਆ ਵੀ ਸ਼ਾਮਲ ਨੇ। ਅਗਲੀਆਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਨਾਲ ਜੁੜੀਆਂ ਹੋਈਆਂ ਇਹਨਾਂ ਦੇ ਵਿੱਚ ਇਹ ਆਖਰੀ ਖਬਰ ਜਿੱਥੇ ਇੰਡੀਆ ਗਠਜੋੜ ਨੇ ਚੋਣਾਂ ਦੇ ਨਾਲ ਜੁੜੇ ਮੁੱਦੇ ਦੇ ਉੱਤੇ ਚੀਫ ਜਸਟਿਸ ਨੂੰ ਚਿੱਠੀ ਭੇਜੀ ਹੈ। ਇਹ ਕਹਿਣਾ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਦਾ। ਉਹਨਾਂ ਦੱਸਿਆ ਕਿ ਵਿਰੋਧੀ ਧਿਰ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ ਯਾਨੀ ਇੰਡੀਆ ਦੇ 23 ਘਟਕ ਦਲਾਂ ਦੇ ਵਿੱਚੋਂ ਇੱਕ ਆਜ਼ਾਦ ਮੈਂਬਰ ਨੇ ਚੋਣ ਕਮਿਸ਼ਨ ਦੀ ਵਿਸ਼ੇਸ਼ ਤੀਬਰ ਸਮੀਖਿਆ ਯਾਨੀ SIR ਪ੍ਰਕਿਰਿਆ ਦੇ ਨਾਲ ਜੁੜੇ ਅਤੇ ਚੋਣਾਂ ਦੇ ਨਾਲ ਜੁੜੇ ਹੋਰਨਾਂ ਕਈ ਮੁੱਦਿਆਂ ਦੇ ਉੱਤੇ ਚੀਫ ਜਸਟਿਸ ਸੂਰਿਆ ਕਾਂਤ ਨੂੰ ਇੱਕ ਸਾਂਝੀ ਚਿੱਠੀ ਭੇਜੀ ਹੈ। ਇੰਡੀਆ ਗਠਜੋੜ ਦੇ ਘਟਕ ਦਲਾਂ ਨੇ 8 ਜੂਨ ਨੂੰ ਹੋਈ ਬੈਠਕ ਦੇ ਵਿੱਚ ਚੀਫ ਜਸਟਿਸ ਨੂੰ ਚਿੱਠੀ ਭੇਜਣ ਦਾ ਫੈਸਲਾ ਵੀ ਕੀਤਾ ਸੀ। ਉਸੇ ਫੈਸਲੇ ਦੇ ਤਹਿਤ ਇਹ ਕਦਮ ਲਿਆ ਗਿਆ। ਜੈਰਾਮ ਰਮੇਸ਼ ਨੇ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਲਿਖਿਆ ਕਿ 8 ਜੂਨ 2026 ਨੂੰ ਇੰਡੀਆ ਗਠਜੋੜ ਦੀ ਬੈਠਕ 'ਚ 21 ਪਾਰਟੀਆਂ ਅਤੇ ਇੱਕ ਆਜ਼ਾਦ ਮੈਂਬਰ ਨੇ ਹਿੱਸਾ ਲਿਆ ਸੀ ਅਤੇ ਇਸੇ ਮੁੱਦੇ ਦੇ ਉੱਤੇ ਇਹ ਚਿੱਠੀ ਭੇਜੀ ਗਈ ਹੈ। ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਆਸਟ੍ਰੇਲੀਆ 'ਚ ਸਭ ਤੋਂ ਪਹਿਲਾਂ ਇੱਕ ਭਿਆਨਕ ਸੜਕੀ ਹਾਦਸੇ ਦੇ ਨਾਲ ਜੁੜੀ ਖਬਰ, ਜਿੱਥੇ ਇੱਕ ਸੁਖਦ ਅਤੇ ਇੱਕ ਮਾੜੀ ਖਬਰ ਹੈ। ਮਾੜੀ ਖਬਰ ਇਹ ਹੈ ਕਿ ਸਿਡਨੀ ਦੇ ਇੱਕ ਵੱਡੇ ਦੱਖਣੀ ਹਿੱਸੇ ਦੇ ਵਿੱਚ ਪੈਂਦੇ ਹਾਈਵੇ ਦੇ ਉੱਤੇ 1 ਨਹੀਂ 2 ਨਹੀਂ 3 ਨਹੀਂ ਬਲਕਿ 6 ਸੈਮੀ ਟ੍ਰੇਲਰ ਆਪਸ ਦੇ ਵਿੱਚ ਭਿੜ ਗਏ ਅਤੇ ਅੱਗ ਲੱਗਣ ਦੀ ਘਟਨਾ ਦਾ ਸ਼ਿਕਾਰ ਹੋ ਗਏ। ਸਾਰੇ ਜਲ ਕੇ ਧੂੰ ਧੂੰ ਕਰਦੇ ਦਿਖਾਈ ਦਿੱਤੇ। ਦੱਸ ਦਈਏ ਕਿ ਗਨਿੰਗ ਦੇ ਵਿੱਚ ਗੋਲਬਨ ਦੇ ਪੱਛਮ ਦੇ ਵਿੱਚ ਇਹ ਪੈ ਜਾਂਦਾ ਜਦੋਂ ਸਿਡਨੀ ਤੋਂ ਕੈਨਬਰਾ ਨੂੰ ਜਾਂਦੇ ਹਾਂ ਅਤੇ ਹਿਊਮ ਹਾਈਵੇ ਦੇ ਉੱਤੇ ਇਹ ਹਾਦਸਾ ਹੋਇਆ ਸੀ ਜਿਸ ਦੇ ਚੱਲਦੇ ਹਿਊਮ ਹਾਈਵੇ ਦੇ ਉੱਤੇ
ਦੋਵਾਂ ਦਿਸ਼ਾਵਾਂ ਦੇ ਵਿੱਚ ਟ੍ਰੈਫਿਕ ਬੰਦ ਕਰ ਦਿੱਤੀ ਗਈ ਸੀ ਅੱਜ ਸਵੇਰ ਵੇਲੇ। ਪੁਲਿਸ ਤੇ ਫਾਇਰ ਰੈਸਕਿਊ NSW ਨੇ ਦੱਸਿਆ ਕਿ ਇਸ ਦੇ ਵਿੱਚ 7 ਟਰੱਕ ਜਿਹੜੇ ਨੇ ਉਹ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੇ ਜਾ ਚੁੱਕੇ ਨੇ। ਇੱਕ ਡਰਾਈਵਰ ਨੂੰ ਇਹਨਾਂ 7 ਦੇ ਵਿੱਚੋਂ ਇੱਕ ਦੇ ਡਰਾਈਵਰ ਨੂੰ ਦੋਸ਼ੀ ਵੀ ਪਾਇਆ ਗਿਆ, ਜਦਕਿ ਬਾਕੀਆਂ ਦੇ ਉੱਤੇ ਫਿਲਹਾਲ ਕਿਸੇ ਕਿਸਮ ਦੇ ਕੋਈ ਦੋਸ਼ ਆਇਤ ਨਹੀਂ ਕੀਤੇ ਗਏ ਨੇ। ਪਰ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਟਰੱਕ ਡਰਾਈਵਰ ਮਾਮੂਲੀ ਰੂਪ ਦੇ ਵਿੱਚ ਜ਼ਖਮੀ ਜ਼ਰੂਰ ਹੋਏ ਨੇ। ਸੁਖਦ ਖਬਰ ਇਹ ਹੈ ਕਿ ਬੇਸ਼ੱਕ ਵੱਡੇ ਪੱਧਰ ਦੇ ਉੱਤੇ ਜਾਨੀ ਨੁਕਸਾਨ, ਮਾਫ ਕਰਨਾ, ਮਾਲੀ ਨੁਕਸਾਨ ਹੋਇਆ ਹੋਵੇ, ਪਰ ਜਾਨੀ ਨੁਕਸਾਨ ਜਿਹੜਾ ਉਹ ਬਚ ਗਿਆ, ਯਾਨੀ ਕਿ ਸਾਰੇ ਡਰਾਈਵਰ ਫਿਲਹਾਲ ਸੱਟਾਂ ਫੇਟਾਂ ਤੋਂ ਬਾਅਦ ਉਹਨਾਂ ਦੇ ਵਿੱਚੋਂ ਕਈਆਂ ਨੂੰ ਛੁੱਟੀ ਵੀ ਦੇ ਦਿੱਤੀ ਗਈ ਹੈ। NSW ਦੇ NSW ਦੇ ਐਕਟਿੰਗ ਜਿਹੜੇ ਪੁਲਿਸ ਇੰਸਪੈਕਟਰ ਨੇ ਵਾਲਦਮੇਰ ਮਿਹੋ, ਉਹਨਾਂ ਨੇ ਦੱਸਿਆ ਕਿ ਇਹ ਅੱਗ ਇੰਨੀ ਭਿਆਨਕ ਸੀ ਕਿ ਇਸ ਨੂੰ ਬੁਝਾਉਣ ਦੇ ਲਈ ਕਈ ਘੰਟਿਆਂ ਤੱਕ ਜਦੋਜਹਿਦ ਕਰਨੀ ਪਈ ਹੈ। ਅੱਗ ਬੁਝਾਊ ਮਹਿਕਮੇ ਦੇ ਲਗਭਗ 30 ਟਰੱਕ ਮੌਕੇ ਦੇ ਉੱਤੇ ਮੌਜੂਦ ਰਹੇ ਨੇ। ਅੱਗ ਲੱਗਣ ਦੀ ਭਾਰੀ ਵਜ੍ਹਾ, ਇੱਕ ਵਜ੍ਹਾ ਤਾਂ ਟਰੱਕ ਜਿਹੜਾ ਹੋ ਸਕਦਾ, ਪਰ ਉਸ ਤੋਂ ਬਾਅਦ ਹਾਦਸਾ ਜਿਹੜਾ ਹੋ ਸਕਦਾ, ਪਰ ਉਸ ਤੋਂ ਬਾਅਦ ਜਿਹੜੇ ਨੇ ਇਹਨਾਂ ਟਰੱਕਾਂ ਦੇ ਅੰਦਰ ਪਿਆ ਸਮਾਨ ਜ਼ਿੰਮੇਦਾਰ ਮੰਨਿਆ ਜਾ ਰਿਹਾ। ਦੱਸਿਆ ਗਿਆ ਹੈ ਕਿ ਇੱਕ ਟਰੱਕ ਦੇ ਵਿੱਚ ਤਾਂ 8 ਟਨ ਬੁਟੇਨ ਦੇ ਕੇਨ ਸੀ। ਬੁਟੇਨ ਇੱਕ ਕਿਸਮ ਦਾ ਜਨਲਸ਼ੀਲ ਤੱਤ ਹੁੰਦਾ, ਇੱਕ ਕਿਸਮ ਦਾ ਲਿਕੁਇਡ ਫਿਊਲ ਕਿਹਾ ਜਾ ਸਕਦਾ। ਇਸ ਤੋਂ ਇਲਾਵਾ ਇੱਕ ਟਰੱਕ ਦੇ ਵਿੱਚ ਰੇਜ਼ਿਨ, ਇੱਕ ਟਰੱਕ ਦੇ ਵਿੱਚ ਮੈਮਰੀ ਫੋਮ ਭਰੀ ਹੋਈ ਸੀ, ਅਤੇ ਚੌਥੇ ਟਰੱਕ ਦੇ ਵਿੱਚ ਜਿਹੜਾ ਸੀ ਉਹ ਅਲਕੋਹਲ ਦੇ ਨਾਲ ਪੈਕ ਸੀ। ਯਾਨੀ ਕਿ ਇਸ ਅੱਗ ਦੇ ਵਿੱਚ ਜਿਹੜਾ ਸ਼ਰਾਬ ਅਤੇ ਇਸ ਤੋਂ ਇਲਾਵਾ ਬੁਟੇਨ ਕੇਨਸ ਦਾ ਤੜਕਾ ਲੱਗਿਆ, ਉਸਦੇ ਚੱਲਦਿਆਂ ਇਹ ਅੱਗ ਹੋਰ ਜ਼ਿਆਦਾ ਭੜਕ ਗਈ ਹੈ। ਔਰ ਇਸ ਦਰਮਿਆਨ ਦੁਪਹਿਰ ਵੇਲੇ ਦੀਆਂ ਖਬਰਾਂ ਦੀ ਅਪਡੇਟ ਇਹ ਸੀ ਕਿ ਇਸ ਪੂਰੇ ਖੇਤਰ ਨੂੰ ਬੰਦ ਕਰ ਦਿੱਤਾ ਗਿਆ ਸੀ। ਫਾਇਰ ਐਂਡ ਰੈਸਕਿਊ NSW ਦੇ ਬੁਲਾਰੇ ਨੇ ਦੱਸਿਆ ਕਿ ਹਾਲੇ ਸਫਾਈ ਕਰਨ ਦੇ ਵਿੱਚ ਬੜੀ ਮੁਸ਼ਕਤ ਕਰਨੀ ਪਏਗੀ। ਸਭ ਤੋਂ ਵੱਡੀ ਚੁਣੌਤੀ ਤਾਂ ਇਹ ਰਹੀ ਹੈ ਕਿ ਉਹਨਾਂ ਦੇ ਦਮਕਲ ਕਰਮੀਆਂ ਨੂੰ ਇਸ ਅੱਗ ਦੇ ਉੱਤੇ ਕਾਬੂ ਪਾਉਣ ਦੇ ਵਿੱਚ ਕਾਫੀ ਮੁਸ਼ਕਤਾਂ ਦਾ ਸਾਹਮਣਾ ਕਰਨਾ ਪਿਆ। ਉੱਧਰ ਵਿਕਟੋਰੀਆ ਦੇ ਵਿੱਚ ਹੁਣ ਜਦੋਂ ਕਾਨੂੰਨ ਬਦਲ ਹੀ ਜਾਣਾ, ਯਾਨੀ ਵਰਕ ਫਰੋਮ ਹੋਮ ਦਾ ਸਰਕਾਰ ਕਾਨੂੰਨ ਲੈ ਕੇ ਹੀ ਆ ਰਹੀ ਹੈ, ਅਜਿਹੇ ਸਮੇਂ ਦੇ ਵਿੱਚ ਵਿਕਟੋਰੀਆ ਸੂਬੇ ਦੇ ਅੰਦਰ ਜਿਹੜੇ ਲੋਕ ਨੇ ਉਹ ਆਪਣੀ ਨੌਕਰੀ ਤੋਂ ਹੱਥ ਧੋ ਬੈਠਣਗੇ। ਦੱਸ ਦਈਏ ਕਿ ਇਸ ਸਮੇਂ ਦੇ ਦਰਮਿਆਨ ਇਹ ਕਿਹਾ ਜਾ ਰਿਹਾ ਹੈ ਕਿ ਵਿਕਟੋਰੀਆ ਦੇ ਵਿੱਚ 1 September ਤੋਂ ਇਹ ਰੈਗੂਲਰ ਕੈਜੂਅਲ ਅਤੇ ਪਾਰਟ ਟਾਈਮ ਜਿਹੜੇ ਕਰਮਚਾਰੀ ਨੇ ਉਹ ਘਰੋਂ ਕੰਮ ਕਰ ਸਕਦੇ ਨੇ, ਕਿਉਂਕਿ ਵਿਕਟੋਰੀਆ ਸਰਕਾਰ ਦੇ ਇਸ ਨਵੇਂ ਕਾਨੂੰਨ ਦੇ ਤਹਿਤ ਇਹ ਛੋਟ ਜਿਹੜੀ ਉਹ ਦੇ ਦਿੱਤੀ ਗਈ ਸੀ। ਔਰ ਇਸ ਦਰਮਿਆਨ ਉਹ ਬਿਜ਼ਨਸਿਸ ਜਿਨ੍ਹਾਂ ਦੇ ਵਿੱਚ 15 ਜਾਂ ਉਸ ਤੋਂ ਵੀ ਘੱਟ ਕਰਮਚਾਰੀ ਨੇ ਉਹਨਾਂ ਨੂੰ ਵੀ ਇਸ ਦਾਇਰੇ ਦੇ ਵਿੱਚ ਲਿਆਂਦਾ ਜਾਏਗਾ, ਪਰ ਉਹ ਅਗਲੇ ਸਾਲ ਤੋਂ 1 July 2027 ਤੋਂ। ਹਾਲ ਫਿਲਹਾਲ 15 ਜਾਂ ਇਸ ਤੋਂ ਵੱਧ ਕਰਮਚਾਰੀਆਂ ਵਾਲੇ ਬਿਜ਼ਨਸਿਸ ਨੂੰ ਆਪਣੇ ਕਰਮਚਾਰੀਆਂ ਨੂੰ ਵਰਕ ਫਰੋਮ ਹੋਮ ਦੀ ਇਜਾਜ਼ਤ ਦੇਣੀ ਹੋਏਗੀ। ਸਾਰੇ 5 ਜਾਂ 7 ਦਿਨ ਜਿੰਨੀ ਦੇਰ ਵੀ ਉਹ ਕੰਮ ਕਰਦੇ ਨੇ ਉਸ ਸਮੇਂ ਦੇ ਲਈ ਨਹੀਂ, ਬਲਕਿ ਵਰਕ ਫਰੋਮ ਹੋਮ ਦੇ ਤਹਿਤ ਇੱਕ ਮਿਊਚੁਅਲ ਅੰਡਰਸਟੈਂਡਿੰਗ ਦੇ ਨਾਲ ਘਰੋਂ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਅਜਿਹੇ ਦੇ ਵਿੱਚ ਵਿਕਟੋਰੀਆ ਦੀਆਂ ਘੱਟੋ ਘੱਟ ਅੱਧੀਆਂ ਕੰਪਨੀਆਂ ਦਾ ਇਹ ਕਹਿਣਾ ਹੈ ਕਿ ਜੇਕਰ ਘਰੋਂ ਕੰਮ ਕਰਵਾਉਣਾ ਹੀ ਹੈ ਤਾਂ ਫਿਰ ਵਿਕਟੋਰੀਆ ਤੋਂ ਹੀ ਕਿਉਂ ਕਰਵਾਈਏ, ਤਾਂ ਫਿਰ ਇਸ ਦੇ ਲਈ ਵਿਦੇਸ਼ਾਂ ਤੋਂ ਜਿਹੜੀ ਮਦਦ ਲਈ ਜਾ ਸਕਦੀ ਹੈ। ਇਸ ਦਾ ਮਤਲਬ ਇਹ ਹੈ ਕਿ ਸਸਤੀ ਲੇਬਰ ਤੋਂ ਸਸਤੇ ਰੇਟ ਦੇ ਉੱਤੇ ਕੰਮ ਕਰਵਾਇਆ ਜਾ ਸਕਦਾ, ਉਹੀ ਕੰਮ ਜਿਹੜਾ ਕਿ ਆਸਟ੍ਰੇਲੀਆ ਦੇ ਵਿੱਚ ਆਫਿਸ ਸੈਟਿੰਗ ਦੇ ਵਿੱਚ ਕਰਮਚਾਰੀ ਕਰਦੇ ਨੇ ਅਤੇ ਇੱਥੇ ਕਾਫੀ ਖਰਚਾ ਹੁੰਦਾ। ਇਸ ਦਰਮਿਆਨ ਹਾਲੇ ਫਿਲਹਾਲ ਅਲੱਗ ਅਲੱਗ ਯੂਨੀਅਨਸ ਦਾ ਕੀ ਕਹਿਣਾ, ਆਮ ਲੋਕਾਂ ਦਾ ਕੀ ਕਹਿਣਾ, ਮੀਡੀਆ ਦੇ ਪ੍ਰਤੀਕਰਮ ਵੀ ਇਸ ਖਬਰ ਦੇ ਉੱਤੇ ਸਾਹਮਣੇ ਨਹੀਂ ਆਏ ਨੇ। ਯਹੂਦੀ ਭਾਈਚਾਰੇ ਦੇ ਨਾਲ ਜੁੜੇ ਫੈਡਰਲ ਵਿਕਟੋਰੀਅਨ MP ਵਿਕਟੋਰੀਆ ਤੋਂ ਆਉਂਦੇ ਜਿਹੜੇ MP ਨੇ ਉਹਨਾਂ ਨੇ ਹੁਣ ਐਂਟੀ ਸੈਮੇਟਿਜ਼ਮ ਦੇ ਉੱਤੇ ਸਖ਼ਤ ਨਿਯਮ ਕਾਨੂੰਨ ਬਣਾਉਣ ਦੀ ਵਕਾਲਤ ਕੀਤੀ ਹੈ ਅਤੇ ਕਿਹਾ ਹੈ ਕਿ ਇਹਨਾਂ ਦੇ ਉੱਤੇ ਹੁੰਦੇ ਹਮਲਿਆਂ ਨੂੰ ਰੋਕਣ ਦੇ ਲਈ ਜਿਹੜੇ ਹੈ ਇਸ ਮਾਮਲੇ ਦੇ ਵਿੱਚ ਇੱਕ ਨਿਰਪੱਖ ਪੜਤਾਲ ਹੋਣੀ ਚਾਹੀਦੀ ਹੈ। ਜੋਸ਼ ਬੰਸ, ਜਿਨ੍ਹਾਂ ਦੇ ਇਲੈਕਟ੍ਰੋਲੇਟ ਦਫ਼ਤਰ ਦੇ ਉੱਤੇ ਨਾ ਸਿਰਫ ਭੰਨ ਤੋੜ ਕੀਤੀ ਗਈ ਬਲਕਿ ਕੁਝ ਹੀ ਘੰਟਿਆਂ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਉਹਨਾਂ ਦਾ ਦਫ਼ਤਰ ਨੁਕਸਾਨ
ਕਰ ਦਿੱਤਾ ਗਿਆ। ਅਜਿਹੇ ਦੇ ਵਿੱਚ ਸੋਸ਼ਲ ਮੀਡੀਆ ਪਲੈਟਫਾਰਮਸ ਦੇ ਉੱਤੇ ਵੀ ਜਿਹੜੀ ਹੈ ਖਾਸ ਸਾਵਧਾਨੀ ਵਰਤਣੀ ਚਾਹੀਦੀ ਹੈ ਕਿ ਐਂਟੀ ਸੈਮੀਟਿਜ਼ਮ ਨੂੰ ਕਿਤੇ ਹਵਾ ਨਾ ਮਿਲ ਸਕੇ। ਇਸ ਕਿਸਮ ਦੀ ਇੱਕ ਜਿਹੜੀ ਇਨਕੁਆਇਰੀ ਵੀ ਅਲੱਗ ਤੋਂ ਤੋਰੀ ਗਈ ਹੈ, ਜਿਹੜਾ ਜੋਸ਼ ਬਰਨਸ ਦੇ ਇਲੈਕਟੋਰੇਟ ਦਫ਼ਤਰ ਮੈਲਬਰਨ ਦੇ ਸੈਂਟ ਕਿਲਦਾ ਦੇ ਵਿੱਚ ਪੈਂਦਾ ਹੈ। ਅਤੇ ਇੱਥੇ ਇਸ ਕਿਸਮ ਦੀਆਂ ਇਹ ਘਟਨਾਵਾਂ ਕਿਉਂ ਵਾਪਰੀਆਂ, ਕਿਉਂ ਇਹਨਾਂ ਦੇ ਦਫ਼ਤਰ ਦੇ ਉੱਤੇ ਹਮਲੇ ਕੀਤੇ ਗਏ, ਕਿਉਂ ਇਹਨਾਂ ਦੇ ਪੋਸਟਰ ਨੂੰ ਲਾਲ ਰੰਗ ਦਾ ਕਰਕੇ ਅਤੇ ਫਿਰ ਉੱਤੇ ਕਾਟੇ ਮਾਰ ਦਿੱਤੇ ਗਏ, ਅਜਿਹੇ ਦੇ ਵਿੱਚ ਚੰਗੀ ਗੱਲ ਇਹ ਰਹੀ ਕਿ ਉਸ ਵਕਤ ਜੋਸ਼ ਬਰਨ ਦੇ ਦਫ਼ਤਰ ਦੇ ਵਿੱਚ ਕੋਈ ਵੀ ਕਰਮਚਾਰੀ ਮੌਜੂਦ ਨਹੀਂ ਸੀ ਜਦੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਤਾਂ NSW ਦੇ ਵਿੱਚ 1 July ਤੋਂ ਬੜੇ ਸਾਰੇ ਨਿਯਮ ਕਾਨੂੰਨ ਬਦਲਣ ਜਾ ਰਹੇ ਨੇ। ਜੇਕਰ ਤੁਸੀਂ NSW ਦੇ ਵਿੱਚ ਰਹਿੰਦੇ ਹੋ ਤਾਂ ਮਨੀ ਲਾਂਡਰਿੰਗ ਤੋਂ ਲੈ ਕੇ ਛੋਟੇ ਵਪਾਰਕ ਅਦਾਰਿਆਂ ਦੇ ਲਈ ਕੁਝ ਕਾਨੂੰਨਾਂ ਦੇ ਵਿੱਚ ਤਬਦੀਲੀਆਂ ਹੋਈਆਂ ਨੇ। ਨਵਾਂ ਫਾਈਨੈਂਸ਼ੀਅਲ ਈਅਰ ਯਾਨੀ ਕਿ 1 July ਤੋਂ ਜਿਹੜੇ ਵਾਹਨ ਚਾਲਕ ਨੇ NSW ਭਰ ਦੇ ਵਿੱਚ, ਉਹ ਕਿਸੇ ਵੀ ਟੋਲ ਰੋਡ ਤੋਂ ਗੁਜ਼ਰ ਸਕਦੇ ਨੇ ਹਫ਼ਤੇ ਦਾ ਵੱਧ ਤੋਂ ਵੱਧ ਜਿਹੜਾ ਬਿੱਲ ਹੈ ਉਹਨਾਂ ਨੂੰ ਉਹ ਬਿੱਲ ਕਹਿ ਲਈਏ ਜਾਂ ਇਹ ਕਹਿ ਲਈਏ ਕਿ ਟੋਲ ਜਿਹੜਾ ਉਹ $60 ਨਹੀਂ ਹੁਣ $50 ਹੀ ਪਏਗਾ। 1 July ਤੋਂ ਇਹ ਨਿਯਮ ਤਬਦੀਲੀ ਕੀਤੀ ਜਾ ਰਹੀ ਹੈ ਔਰ ਇਸੇ ਦੇ ਤਹਿਤ ਜਿਹੜੇ $10 ਘੱਟ ਕੀਤੇ ਗਏ ਨੇ ਡਰਾਈਵਰ ਦੇ ਤਾਂ ਕਿ ਉਹਨਾਂ ਦੀ ਬਚਤ ਹੋ ਸਕੇ। ਸਰਕਾਰ ਦਾ ਕਹਿਣਾ ਹੈ ਕਿ ਇਸ ਤਰੀਕੇ ਦੇ ਨਾਲ ਸਿਰਫ ਇਹ ਹਾਲੇ ਫਿਲਹਾਲ 1 ਸਾਲ ਦੇ ਲਈ ਇਹ ਫੈਸਲਾ ਜਿਹੜਾ ਲਿਆ ਗਿਆ, ਉਸ ਤੋਂ ਬਾਅਦ ਕਾਰ ਰਜਿਸਟ੍ਰੇਸ਼ਨ ਦੇ ਉੱਤੇ ਸੂਬਾਈ ਸਰਕਾਰ ਜਿਹੜੀ ਉਹ $100 ਔਫ ਕਰਕੇ ਦੇਵੇਗੀ ਤੁਹਾਨੂੰ। ਜੇਕਰ ਤੁਹਾਡੀ ਰੈਜੋ ਡਿਊ ਹੈ 1 July ਤੋਂ ਬਾਅਦ ਅਤੇ ਮੋਟਰਸਾਈਕਲ ਦੇ ਉੱਤੇ $80 ਦੀ ਕਿਸ਼ਤ ਜਿਹੜੀ ਉਹ ਰਿਨਿਊ ਕੀਤੀ ਜਾਏਗੀ। ਉੱਥੇ ਓਪਲ ਕਾਰਡ ਦੇ ਉੱਤੇ ਵੀ ਜਿਹੜੇ ਕਿਰਾਏ ਨੇ ਉਹ ਵਧਣਗੇ। ਇਹਨਾਂ ਦੇ ਵਿੱਚ ਦੱਸ ਦਈਏ ਕਿ 2025 ਦੇ ਮੁਕਾਬਲੇ 2026 ਦੇ ਵਿੱਚ ਪਿਛਲੇ 12 ਮਹੀਨਿਆਂ ਦੇ ਵਿੱਚ ਓਪਲ ਦੇ ਕਿਰਾਏ ਕੁਝ ਵਧੇ ਨੇ, ਪਰ ਸਰਕਾਰ ਦੀ ਤਰਫ ਤੋਂ ਇਹਨਾਂ ਨੂੰ ਫਿਲਹਾਲ ਫਰੀਜ਼ ਕੀਤਾ ਗਿਆ ਇਹਨਾਂ ਕਿਰਾਇਆਂ ਨੂੰ। ਯਾਨੀ 2025 'ਚ ਜਿਹੜੇ ਕਿਰਾਏ ਸੀ ਉਹੀ ਫਿਲਹਾਲ ਬਰਕਰਾਰ ਰਹਿਣਗੇ, ਉਹਨਾਂ ਤੋਂ ਘੱਟ ਕਟੌਤੀ ਹੋਰ ਨਹੀਂ ਕੀਤੀ ਗਈ ਹੈ। 3 ਘੰਟੇ ਦੇ ਲਈ ਘੱਟੋ ਘੱਟ ਜਿਹੜੀ ਬਿਜਲੀ ਆ ਉਹ NSW ਦੇ ਵਿੱਚ ਮੁਫ਼ਤ ਹੋ ਸਕੇਗੀ। ਉਹ 3 ਘੰਟੇ ਉਹ ਹੋਣਗੇ ਜਦੋਂ ਸੂਰਜ ਆਪਣੇ ਚਰਮ ਦੇ ਉੱਤੇ ਹੁੰਦਾ ਹੈ। ਅਜਿਹੇ ਦੇ ਵਿੱਚ ਸੋਲਰ ਸ਼ੇਅਰ ਆਫਰ ਜਿਹੜਾ ਹੈ SSO, ਇਸ ਦੀ ਗੱਲ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਜੇਕਰ ਤੁਸੀਂ ਕੁਇਨਜ਼ਲੈਂਡ ਦੇ ਦੱਖਣ ਪੂਰਬੀ ਪੂਰੇ ਦੇ ਪੂਰੇ NSW ਇਹਨਾਂ ਸਟੇਟਾਂ ਦੇ ਵਿੱਚ ਰਹਿੰਦੇ ਹੋ ਤਾਂ ਫਿਰ ਸੋਲਰ ਸ਼ੇਅਰ ਆਫਰ ਦੇ ਤਹਿਤ ਤੁਹਾਨੂੰ 3 ਘੰਟੇ ਜਿਹੜੇ ਨੇ ਉਹ ਬਿਜਲੀ ਵਰਤਣ ਦੇ ਉਸ ਦੇ ਉੱਤੇ ਕੋਈ ਵੀ ਖਰਚਾ ਨਹੀਂ ਪਏਗਾ। 1 July 2026 ਤੋਂ ਸਾਊਥ ਈਸਟ ਕੁਇਨਜ਼ਲੈਂਡ, ਸਾਊਥ ਆਸਟ੍ਰੇਲੀਆ ਅਤੇ ਨਿਊ ਸਾਊਥ ਵੇਲਜ਼ ਦੇ ਵਿੱਚ ਇਸ ਲਾਗੂ ਹੋ ਰਹੇ ਨਿਯਮ ਦੇ ਲਈ ਕੁਝ ਸ਼ਰਤਾਂ ਵੀ ਨੇ। ਸ਼ਰਤਾਂ ਇਹ ਨੇ ਕਿ ਉਦਾਹਰਣ ਦੇ ਤੌਰ ਦੇ ਉੱਤੇ ਜੇਕਰ ਤੁਸੀਂ ਇਹਨਾਂ ਸੂਬਿਆਂ ਦੇ ਵਿੱਚ ਰਹਿੰਦੇ ਹੋ ਅਤੇ ਤੁਹਾਡੇ ਕੋਲ ਸੋਲਰ ਪੈਨਲ ਲੱਗਿਆ ਹੋਇਆ NSW ਅਤੇ ਸਾਊਥ ਈਸਟ ਕੁਇਨਜ਼ਲੈਂਡ ਦੇ ਵਿੱਚ ਸਵੇਰ ਦੇ 11 ਵਜੇ ਤੋਂ ਦੁਪਹਿਰ ਦੇ 2 ਵਜੇ ਤੱਕ ਅਤੇ ਸਾਊਥ ਆਸਟ੍ਰੇਲੀਆ 'ਚ ਦੁਪਹਿਰ ਦੇ 2 ਵਜੇ ਤੋਂ 3 ਵਜੇ ਤੱਕ ਬਿਜਲੀ ਵਰਤਣ ਦੇ ਉੱਤੇ ਕੋਈ ਵੀ ਖਰਚਾ ਨਹੀਂ ਲਿਆ ਜਾਏਗਾ। ਉੱਥੇ ਹੀ ਹੋਰਨਾਂ ਖ਼ਬਰਾਂ ਦੀ ਸਾਂਝ ਪਾਈਏ ਅਤੇ ਕੁਇਨਜ਼ਲੈਂਡ ਦੀ ਤਰਫ ਤੋਂ ਆਪਣੇ ਉਸ ਫੈਸਲੇ ਦੇ ਉੱਤੇ ਹੁਣ ਵਾਪਸ ਮੁੜਨਾ ਪਿਆ, ਜਿਸ ਫੈਸਲੇ ਦੇ ਤਹਿਤ ਕੁਇਨਜ਼ਲੈਂਡ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇਜਿਪਟ ਦੇ ਖਿਲਾਫ ਹੋਣ ਵਾਲੇ ਆਸਟ੍ਰੇਲੀਆ ਦੇ ਯਾਨੀ ਸੋਕਰਜ਼ ਦੇ ਮੈਚ ਦੇ ਵਿੱਚ ਸ਼ਰਾਬ ਪੀਣ ਦੀ ਜਿਹੜੀ ਇੱਕ ਇਜਾਜ਼ਤ ਹੈ ਉਹ ਰੋਕ ਦਿੱਤੀ ਗਈ ਸੀ। ਕਿਹਾ ਗਿਆ ਸੀ ਕਿ ਤੜਕ ਸਵੇਰ ਵੇਲੇ ਕੁਇਨਜ਼ਲੈਂਡ ਦੇ ਵਸਨੀਕ ਜਿਹੜੇ ਨੇ ਮੈਚ ਦੇਖਦਿਆਂ ਹੋਇਆਂ ਸ਼ਰਾਬ ਨਹੀਂ ਪੀ ਸਕਣਗੇ ਹੁਣ, ਪਰ ਕੁਇਨਜ਼ਲੈਂਡ ਦੀ ਸਰਕਾਰ ਨੇ ਇਸ ਦੇ ਉੱਤੇ ਯੂ ਟਰਨ ਲਿਆ। NSW ਦੇ ਵਿੱਚ ਸਰਕਾਰ ਦੀ ਤਰਫ ਤੋਂ ਘੱਟੋ ਘੱਟ 5-6 ਜਿਹੜੇ ਇਸ ਕਿਸਮ ਦੇ ਫੁੱਟਬਾਲ ਦੇ ਨਾਲ ਜੁੜੇ ਹੋਏ ਅਲੱਗ ਅਲੱਗ ਇਵੈਂਟ ਕਰਵਾਏ ਜਾ ਰਹੇ ਨੇ ਔਰ ਉੱਥੇ ਸਵੇਰ ਵੇਲੇ ਹੋ ਰਹੇ ਇਸ ਮੈਚ ਦੇ ਦਰਮਿਆਨ ਕਿਸੇ ਕਿਸਮ ਦੀ ਕੋਈ ਕਟੌਤੀ ਵੀ ਨਹੀਂ ਕੀਤੀ ਜਾ ਰਹੀ। ਯਾਨੀ ਕਿ ਨਾ ਤਾਂ ਸਮੇਂ ਦੀ ਕੋਈ ਕਟੌਤੀ ਕੀਤੀ ਜਾ ਰਹੀ ਹੈ ਅਤੇ ਨਾ ਹੀ NSW ਸਰਕਾਰ ਦੀ ਤਰਫ ਤੋਂ ਕੋਈ ਪਾਬੰਦੀ ਲਗਾਈ ਜਾ ਰਹੀ ਹੈ ਇਸ ਕਿਸਮ ਦੇ
ਜਿਹੜੇ ਸ਼ਰਾਬ ਪੀਣ ਦੇ ਮੌਕੇ ਨੇ। ਦੱਸ ਦਈਏ ਕਿ ਫੀਫਾ ਵਿਸ਼ਵ ਕੱਪ ਦੇ ਵਿੱਚ ਬਹੁਤ ਵੱਡੇ ਉਲਟ ਫੇਰ ਹੋਏ ਨੇ ਅੱਜ ਦੇ ਦਿਨ। ਬ੍ਰਾਜ਼ੀਲ ਜਾਪਾਨ ਦਾ ਮੈਚ ਹੋਇਆ, ਇਸ ਤੋਂ ਪਹਿਲਾਂ ਨੀਦਰਲੈਂਡ ਮੋਰੱਕੋ ਦਾ ਮੈਚ ਹੋਇਆ, ਜਰਮਨੀ ਅਤੇ ਪੈਰਾਗੁਏ ਦਾ ਮੈਚ ਹੋਇਆ। ਇਸ ਦਰਮਿਆਨ ਜਿਹੜੇ ਬਹੁਤ ਵੱਡੇ ਵੱਡੇ ਮੁਲਕ ਸੀ, ਫੁੱਟਬਾਲ ਦੀ ਦੁਨੀਆ ਦੇ ਬਾਦਸ਼ਾਹ ਸੀ, ਉਦਾਹਰਣ ਦੇ ਤੌਰ ਦੇ ਉੱਤੇ 3 ਵਾਰ ਦਾ ਚੈਂਪੀਅਨ ਜਰਮਨੀ, ਨੀਦਰਲੈਂਡ ਦੇ ਵਿੱਚ ਪੈਨਲਟੀ ਸ਼ੂਟ ਤੋਂ ਹਾਰ ਕੇ ਜਿਹੜਾ ਉਹ ਹੁਣ ਬਾਹਰ ਹੋ ਗਿਆ। ਅਤੇ ਉੱਧਰ ਦੂਸਰੇ ਪਾਸੇ ਮੋਰੱਕੋ ਨੇ ਵੀ ਆਪਣਾ ਮੁਕਾਬਲਾ ਜਿੱਤ ਲਿਆ। ਵਿਸ਼ਵ ਕੱਪ ਦੇ ਵਿੱਚ ਆਖਰੀ ਜਿਹੜੇ 32 ਟੀਮਾਂ ਨੇ ਉਹਨਾਂ ਦੇ ਵਿੱਚ ਇੱਕ ਇੱਕ ਮੈਚ ਹੋਏਗਾ ਅਤੇ ਨੌਕਆਊਟ ਇਸ ਕਰਕੇ ਕਿਹਾ ਜਾ ਰਿਹਾ ਕਿਉਂਕਿ ਉਹਨਾਂ ਨੂੰ ਦੂਜਾ ਮੌਕਾ ਨਹੀਂ ਮਿਲੇਗਾ। ਦੱਸ ਦਈਏ ਕਿ ਹਾਲ ਫਿਲਹਾਲ ਜਿਹੜੇ ਵਿਸ਼ਵ ਕੱਪ ਦੇ ਵਿੱਚ ਇਹ ਮੈਚ ਨੇ ਉਹਨਾਂ ਦੇ ਤਹਿਤ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਅੱਜ ਦੇ ਦਿਨ ਫਰਾਂਸ ਬਨਾਮ ਸਵੀਡਨ, ਕੋਟੇ ਡੀ ਐਵਰੀ ਬਨਾਮ ਨਾਰਵੇ ਅਤੇ ਮੈਕਸੀਕੋ ਬਨਾਮ ਇਕੁਆਡੋਰ ਦਾ ਮੈਚ ਹੋਣਾ ਹੈ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਯਾਨੀ BCCI ਵੱਲੋਂ ਏਸ਼ੀਅਨ ਗੇਮਸ 2026 ਦੇ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਗਿਆ। ਇਸ ਵਾਰ ਏਸ਼ੀਅਨ ਗੇਮਸ ਸਪਤੰਬਰ ਮਹੀਨੇ ਦੇ ਵਿੱਚ ਜਾਪਾਨ ਦੇ ਅੰਦਰ ਹੋ ਰਹੀਆਂ ਨੇ। ਭਾਰਤੀ ਮਹਿਲਾ ਕ੍ਰਿਕਟ ਟੀਮ ਇਸ ਵਾਰ ਮੌਜੂਦਾ ਚੈਂਪੀਅਨ ਦੇ ਤੌਰ ਦੇ ਉੱਤੇ ਖੇਡੇਗੀ ਅਤੇ ਪਿਛਲੀ ਵਾਰ ਚੀਨ ਦੇ ਵਿੱਚ ਹੋਏ ਏਸ਼ੀਅਨ ਗੇਮਸ ਦੇ ਮਾਮਲੇ ਦੇ ਦਰਮਿਆਨ ਭਾਰਤ ਨੇ ਗੋਲਡ ਮੈਡਲ ਵੀ ਜਿੱਤਿਆ ਸੀ। ਪਰ ਏਸ਼ੀਅਨ ਗੇਮਸ ਦੇ ਲਈ ਭਾਰਤ ਦੀ ਮਹਿਲਾਵਾਂ ਦੀ ਟੀਮ ਦਾ ਐਲਾਨ ਜਿਹੜਾ ਕੀਤਾ ਗਿਆ ਉਸ 'ਚ ਕਪਤਾਨੀ ਦੀ ਕਮਾਨ ਹਰਮਨਪ੍ਰੀਤ ਕੌਰ ਨੂੰ ਹੀ ਸੰਭਾਲੀ ਗਈ ਹੈ। ਉਹ ਕਪਤਾਨ ਸਮ੍ਰਿਤੀ ਮੰਦਾਨਾ, ਇਸ ਤੋਂ ਇਲਾਵਾ ਵਿਕਟ ਕੀਪਰ ਰਿਚਾ ਘੋਸ਼ ਅਤੇ ਜੀ ਕਮਲਿਨੀ ਨੂੰ ਥਾਂ ਦਿੱਤੀ ਗਈ ਹੈ। ਸ਼ੁਰੂਆਤੀ ਬੱਲੇਬਾਜ਼ਾਂ ਦੇ ਵਿੱਚ ਸ਼ਿਫਾਲੀ ਵਰਮਾ, ਜਮੀਮਾ ਰੋਡਰਿਕਸ, ਦੀਪਤੀ ਸ਼ਰਮਾ, ਰਿਚਾ ਘੋਸ਼, ਜੀ ਕਮਲਿਨੀ, ਭਾਰਤੀ ਫੁੱਲਮਾਲੀ, ਰੇਣੂਕਾ ਠਾਕਰ, ਕ੍ਰਾਂਤੀ ਗੌੜ, ਅਰੁੰਧਤੀ ਰੈਡੀ, ਸ਼੍ਰਿਅੰਕਾ ਪਾਟਿਲ ਅਤੇ ਰਾਧਾ ਯਾਦਵ ਅਤੇ ਨੰਦਨੀ ਸ਼ਰਮਾ ਦੇ ਨਾਮ ਸ਼ਾਮਲ ਨੇ। ਬਹਿਰਾਲ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਸੁਣਦੇ ਰਹੋ ਰੇਡੀਓ ਹਾਂਜੀ 1674 AM।

ਤੁਹਾਡਾ ਮੰਗਲਵਾਰ ਦੇ ਦਿਨ ਅੱਜ ਇਸ ਪ੍ਰੋਗਰਾਮ ਡਰਾਈਬੈਕ ਸ਼ੋਅ ਦੇ ਵਿੱਚ ਖਬਰਾਂ ਤੋਂ ਪਹਿਲਾਂ ਥੋੜ੍ਹੀ ਜਿਹੀਆਂ ਟੈਕਨੀਕਲ ਪ੍ਰੋਬਲਮ ਆਈਆਂ ਪਰ ਹੁਣ ਉਹ ਹੱਲ ਹੋ ਗਈਆਂ ਨੇ। ਅੱਜ ਦੇ ਦਿਨ ਪ੍ਰੋਗਰਾਮ ਇਨਸਾਈਟ ਰਿਪੋਰਟ ਤੁਹਾਡੇ ਤੱਕ ਲੈ ਕੇ ਆਉਣਾ, ਸ਼ਾਮ ਨੂੰ 5 ਵਜੇ ਲਾਈਵ ਉਸ ਪ੍ਰੋਗਰਾਮ ਦੇ ਵਿੱਚ ਸਾਂਝ ਪਾਵਾਂਗੇ। ਪਰ ਕੁਛ ਗਾਣੇ ਜਿਹੜੇ ਨੇ ਉਹ ਨਵੇਂ ਨਵੇਂ ਰਿਲੀਜ਼ ਹੋ ਗਏ ਨੇ, ਸੋ ਉਹਨਾਂ ਗਾਣਿਆਂ ਦੇ ਨਾਲ ਆ ਉਹ ਸਾਂਝ ਪਾਉਂਦੇ ਹਾਂ ਅਤੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਔਰ ਕੌਫੀ ਵੀ ਆ ਗਏ ਆ, ਕੌਫੀ ਆ ਗਈ ਹੁੰਦਾ ਹੁੰਦਾ ਪਰ ਕੌਫੀ ਆ ਗਿਆ, ਕਿਉਂਕਿ ਗੀਤ ਹੈ ਜਿਹਦੀ ਉਡੀਕ ਕੀਤੀ ਜਾ ਰਹੀ ਸੀ ਅਮਰਿੰਦਰ ਗਿੱਲ ਦੇ ਇਸ ਗਾਣੇ ਦੀ ਵੀ ਰਿਲੀਜ਼ ਹੋ ਗਈ ਹੈ, ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ।

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ,
1: ਉਹ
0: ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
2: ਗਿੱਪੀ ਗਰੇਵਾਲ, ਬਿੰਨੂ ਟਿੰਨੂ, ਸਰਗੁਣ ਮਹਿਤਾ।

ਕੈਰੀ ਔਨ ਜੱਟਾਂ ਦੇ ਵਿੱਚੋਂ ਇਹ ਗਾਣਾ ਤੁਸੀਂ ਸੁਣ ਰਹੇ ਹੋ ਤੇ ਹੁਣ ਉਹ ਗਾਣਾ ਜਿਹਦੀ ਉਡੀਕ ਸੀਗੀ ਪਿਛਲੇ ਮਹੀਨੇ ਤੋਂ ਕੌਫੀ ਅਮਰਿੰਦਰ ਗਿੱਲ ਦਾ ਉਹ ਗਾਣਾ ਵੀ ਸੁਣਾਉਂਦੇ ਹਾਂ ਅਤੇ ਉਹ ਤੋਂ ਬਾਅਦ ਇੱਕ ਹੋਰ ਨਵਾਂ ਗਾਣਾ ਹਾਲ ਮਿੱਤਰਾ ਸਿਮਰਨ ਢਾਡਲੀ ਦਾ ਇਹ ਛੋਟੇ ਜਿਹੇ 5 ਸੈਕਿੰਡ ਦੇ ਕਮਰਸ਼ੀਅਲ ਤੋਂ ਬਾਅਦ।

ਥੋੜੀ ਜੀ ਉਡੀਕਾਂ ਕਰਨੀਆਂ ਪੈਣਗੀਆਂ ਤੁਹਾਨੂੰ ਪ੍ਰੋਗਰਾਮ ਇਨਸਾਈਟ ਰਿਪੋਰਟ ਦੇ ਲਈ, ਕਿਉਂਕਿ ਥੋੜ੍ਹੀ ਜਿਹੀ ਜ਼ਿਆਦਾ ਨਹੀਂ, 5-7 ਮਿੰਟ ਥੋੜ੍ਹਾ ਜਿਹਾ ਡਿਲੇ ਹੋ ਜਾਏਗਾ। ਸਾਡੇ ਬੱਤੀ ਚਲੀ ਗਈ ਸੀਗੀ ਅਤੇ ਬੱਤੀ ਜਾਣ ਦੇ ਚੱਲ ਕੇ ਸਾਡਾ ਵੀ ਪ੍ਰੋਗਰਾਮ ਥੋੜ੍ਹਾ ਜਿਹਾ ਡਿਲੇ ਹੋ ਗਿਆ। ਬਟ ਐਨੀਵੇਜ਼ ਪ੍ਰੋਗਰਾਮ ਲੈ ਕੇ ਆਉਂਦੇ ਹਾਂ ਤੁਹਾਡੇ ਤੱਕ ਇਨਸਾਈਟ ਰਿਪੋਰਟ ਅੱਜ ਦੇ ਦਿਨ। ਅੱਗੇ ਚੱਲ ਕੇ ਬਣੇ ਰਹੋ ਰੇਡੀਓ ਹਾਂਜੀ 1674 ਐਮ 'ਤੇ।

ਲੋ ਜੀ ਹੁਣ ਆਪਾਂ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਆ ਕੇ ਕਰਦੇ ਹਾਂ ਗੱਲਬਾਤ ਅੱਜ ਦੇ ਪ੍ਰੋਗਰਾਮ ਇਨਸਾਈਟ ਰਿਪੋਰਟ ਦੇ ਵਿੱਚ। ਸੋ ਅਗਲੇ ਸੈਗਮੈਂਟ ਦੇ ਵਿੱਚ ਹੋ ਸਕਦਾ ਇਨਸਾਈਟ ਰਿਪੋਰਟ ਛੋਟਾ ਹੋਵੇ ਪਰ ਪੂਰਾ ਐਨ ਕੰਮ ਦਾ ਹੋਊਗਾ, ਸੁਣਨ ਲਾਇਕ ਹੋ।

ਵਾਲੇ ਮਹੀਨਿਆਂ ਦੇ ਵਿੱਚ ਅਮਰੀਕਾ ਤੋਂ ਲੈ ਕੇ ਦੁਨੀਆ ਭਰ ਦੇ ਬਾਜ਼ਾਰਾਂ ਦੇ ਵਿੱਚ ਵਧਣਗੇ। ਦੈਟਸ ਜਸਟ ਅ ਜਨਰਲ ਪ੍ਰੈਡਿਕਸ਼ਨ ਜਿਹਦੇ ਤੋਂ ਤੁਹਾਨੂੰ ਪਤਾ ਲੱਗ ਜੂਗਾ ਕਿ ਹਾਲਾਤ ਹਾਲੇ ਖਰਾਬ ਜਿਹੜੇ ਨੇ ਉਹ ਹੋਣੇ ਨੇ, ਜਿਹਦੇ 'ਤੇ ਆਪਾਂ ਵਾਰ ਵਾਰ ਇਸ਼ਾਰਾ ਕਰ ਚੁੱਕੇ ਹਾਂ। ਪਰ ਇਸ ਸਾਰੇ ਕਾਸੇ ਦੇ ਲਈ ਸਵਾਲ ਉੱਥੇ ਫੇਰ ਆਉਂਦਾ ਹੈ, ਜ਼ਿੰਮੇਵਾਰ ਕੌਣ ਹੈ? ਹੂ ਇਜ਼ ਰਿਸਪੋਂਸੀਬਲ ਬਿਹਾਈਂਡ ਦੈਟ? ਤੁਹਾਨੂੰ ਕੀ ਲੱਗਦਾ ਹੈਗਾ? ਤੁਸੀਂ ਆਪਣੀ ਫੀਡਬੈਕ ਨਾਲ ਨਾਲ ਜ਼ਰੂਰ ਭੇਜਿਆ ਕਰੋ 04724614174 facebook.com/HanjiSydney ਦੇ ਉੱਤੇ। ਮੈਨੂੰ ਫਿਲਹਾਲ ਇਨਸਾਈਟ ਰਿਪੋਰਟ ਦੇ ਇਸ ਪ੍ਰੋਗਰਾਮ ਦੇ ਵਿੱਚੋਂ ਦਿਓ ਇਜਾਜ਼ਤਾਂ। ਧੰਨਵਾਦ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਰੇਡੀਓ ਹਾਂਜੀ ਸੁਣ ਰਹੇ ਸਮੂਹ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਦੀਦਾਰ ਸਿੰਘ, ਆਓ ਉਸ ਮਹਾਨ ਜੇਤੂ ਸਿੱਖ ਮਹਾਰਾਜੇ ਜਿਨ੍ਹੇ ਦੁਨੀਆਂ ਦੇ ਉੱਪਰ ਆਪਣੇ ਰਾਜ ਪ੍ਰਬੰਧ ਦੀ ਧੌਂਸ ਨੂੰ ਹਮੇਸ਼ਾ ਜਮਾਈ ਰੱਖਿਆ, ਅੱਜ ਵੀ ਦੁਨੀਆਂ ਦੇ ਉੱਪਰ ਜਿਸ ਮਹਾਰਾਜੇ ਦੀਆਂ ਗੱਲਾਂ ਹੁੰਦੀਆਂ ਨੇ, ਆਓ ਉਸ ਮਹਾਰਾਜੇ ਦੇ ਜੀਵਨ ਤੇ ਜੀਵਨ ਵਿੱਚ ਘਟੀਆਂ ਮਹਾਨ ਘਟਨਾਵਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ 1780 ਈਸਵੀ ਨੂੰ ਗੁਜਰਾਂਵਾਲੇ ਵਿਖੇ ਸ਼ੁਕਰ ਚੱਕੀਆ ਮਿਸਲ ਦੇ ਸਰਦਾਰ ਮਹਾਂ ਸਿੰਘ ਦੇ ਘਰ ਬੀਬੀ ਰਾਜ ਕੌਰ ਦੀ ਕੁੱਖ ਤੋਂ ਹੋਇਆ। ਮਹਾਰਾਜਾ ਰਣਜੀਤ ਸਿੰਘ ਦੇ ਵਡੇਰੇ ਮੰਨੇ ਪਰਮੰਨੇ ਸਰਦਾਰ ਅਤੇ ਸਿੱਖ ਫੌਜਾਂ ਦੇ ਵਿੱਚ ਜਿਨ੍ਹਾਂ ਦਾ ਵਿਸ਼ੇਸ਼ ਸਥਾਨ ਸੀ, ਇਹ ਸ਼ੁਕਰ ਚੱਕੀਆ ਮਿਸਲ ਦੇ ਨਾਲ ਸੰਬੰਧ ਰੱਖਦੇ ਸਨ। ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਸਰਦਾਰ ਚੜ੍ਹਤ ਸਿੰਘ ਨੇ ਘੱਲੂਘਾਰਿਆਂ ਦੇ ਸਮੇਂ ਅਤੇ ਹੋਰ ਸਿੱਖ ਲੜਾਈਆਂ ਵਿੱਚ ਆਪਣਾ ਵੱਧ ਚੜ੍ਹ ਕੇ ਯੋਗਦਾਨ ਪਾਇਆ। ਸਰਦਾਰ ਚੜ੍ਹਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਉਹਨਾਂ ਦਾ ਪੁੱਤਰ ਸਰਦਾਰ ਮਹਾਂ ਸਿੰਘ, ਜੋ ਮਹਾਰਾਜਾ ਰਣਜੀਤ ਸਿੰਘ ਦਾ ਪਿਤਾ ਹੈ, ਇਹ ਸ਼ੁਕਰ ਚੱਕੀਆ ਮਿਸਲ ਦੇ ਸਰਦਾਰ ਬਣਦੇ ਨੇ। 11 ਸਾਲ ਦੀ ਉਮਰ ਦੇ ਵਿੱਚ ਜਦੋਂ ਸਰਦਾਰ ਮਹਾਂ ਸਿੰਘ ਅਕਾਲ ਚਲਾਣਾ ਕਰ ਜਾਂਦੇ ਨੇ ਅਤੇ ਉਸ ਸਮੇਂ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਸ਼ੁਕਰ ਚੱਕੀਆ ਮਿਸਲ ਦੇ ਸਰਦਾਰ ਬਣ ਕੇ ਦੂਜੀਆਂ ਮਿਸਲਾਂ ਨੂੰ ਆਪਣੀ ਰਾਜ ਸੱਤਾ ਦੇ ਵਿੱਚ ਲਿਆ ਕੇ ਇੱਕ ਵੱਡਾ ਸਿੱਖ ਰਾਜ ਸਥਾਪਿਤ ਕਰਦੇ ਨੇ, ਜਿਸ ਰਾਜ ਦੀਆਂ ਗੱਲਾਂ ਉਸ ਸਮੇਂ ਵੀ ਅਫਗਾਨਿਸਤਾਨ ਅਤੇ ਖੈਬਰ ਦਰੇ ਤੱਕ ਹੁੰਦੀਆਂ ਸਨ, ਅੱਜ ਵੀ ਉਸ ਰਾਜ ਦੀਆਂ ਗੱਲਾਂ ਦੁਨੀਆਂ ਦੇ ਇਤਿਹਾਸ ਦੇ ਵਿੱਚ ਦਰਜ ਹਨ। ਮਹਾਰਾਜਾ ਰਣਜੀਤ ਸਿੰਘ ਜੀ ਨੇ 11 ਸਾਲ ਦੀ ਉਮਰ ਦੇ ਵਿੱਚ ਪਹਿਲੀ ਜੰਗ ਲੜੀ ਅਤੇ ਉਹ ਜੰਗ ਨੂੰ ਫਤਿਹ ਕੀਤਾ। ਇਸ ਜੰਗ ਤੋਂ ਬਾਅਦ ਸਰਦਾਰ ਮਹਾਂ ਸਿੰਘ ਅਕਾਲ ਚਲਾਣਾ ਕਰ ਜਾਂਦੇ ਨੇ ਅਤੇ ਸਾਰੀ ਜ਼ਿੰਮੇਵਾਰੀ ਮਹਾਰਾਜਾ ਰਣਜੀਤ ਸਿੰਘ ਦੇ ਉੱਪਰ ਆ ਜਾਂਦੀ ਹੈ। 1796 ਈਸਵੀ ਦੇ ਵਿੱਚ ਕਨਈਆ ਮਿਸਲ ਦੀ ਰਾਣੀ ਸਦਾ ਕੌਰ ਦੀ ਸਪੁੱਤਰੀ ਬੀਬੀ ਮਹਿਤਾਬ ਕੌਰ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਵਿਆਹ ਹੁੰਦਾ ਹੈ ਅਤੇ ਰਾਣੀ ਸਦਾ ਕੌਰ ਅਗਲੇਰੇ ਜੀਵਨ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੀ ਅਜਿਹੀ ਮਦਦ ਕਰਦੀ ਹੈ ਜਿਸ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਇੱਕ ਵਿਸ਼ਾਲ ਖਾਲਸਾ ਰਾਜ ਦੀ ਉਸਾਰੀ ਕਰਦੇ ਨੇ। ਇਹਨਾਂ ਦੇ ਨਾਲ ਨਾਲ ਆਲੂਵਾਲੀਆ ਮਿਸਲ ਦੇ ਸਰਦਾਰ ਸਰਦਾਰ ਫਤਿਹ ਸਿੰਘ ਦੇ ਨਾਲ ਵੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਚੰਗੇ ਸੰਬੰਧ ਸਨ। ਸਾਡਾ ਇਤਿਹਾਸ ਦੱਸਦਾ ਹੈ ਕਿ ਸਰਦਾਰ ਫਤਿਹ ਸਿੰਘ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਜੀ ਨੇ ਪੱਗ ਵਟਾਈ ਹੋਈ ਸੀ, ਇਸ ਕਰਕੇ ਇਹ ਦੋਨੋਂ ਆਪਣੇ ਆਪ ਨੂੰ ਇੱਕ ਦੂਜੇ ਦੇ ਭਰਾ ਸਮਝਦੇ ਸਨ। ਇਸ ਤਰ੍ਹਾਂ ਵੱਡੀਆਂ ਮਿਸਲਾਂ ਦਾ ਸਹਿਯੋਗ ਮਿਲਣ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਨੂੰ ਆਪਣੇ ਰਾਜ ਪ੍ਰਬੰਧ ਦੀਆਂ ਹੱਦਾਂ ਵਿਸ਼ਾਲ ਕਰਨ ਦਾ ਮੌਕਾ ਸਮੇਂ ਸਮੇਂ 'ਤੇ ਮਿਲਦਾ ਰਿਹਾ। ਛੋਟੀਆਂ ਛੋਟੀਆਂ ਝੜਪਾਂ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਚਾਹਿਆ ਕਿ ਹੁਣ ਲਾਹੌਰ ਦੇ ਉੱਪਰ ਕਬਜ਼ਾ ਕੀਤਾ ਜਾਵੇ। 1799 ਈਸਵੀ ਦੇ ਵਿੱਚ ਲਾਹੌਰ ਦੇ ਉੱਪਰ ਚੇਤ ਸਿੰਘ, ਸਹਿਬ ਸਿੰਘ ਅਤੇ ਮੇਹਰ ਸਿੰਘ ਦਾ ਕਬਜ਼ਾ ਸੀ। ਲਾਹੌਰ ਨੂੰ ਖਾਲਸਾ ਰਾਜ ਦੇ ਵਿੱਚ ਮਿਲਾਉਣ ਦੇ ਲਈ ਮਹਾਰਾਜਾ ਰਣਜੀਤ ਸਿੰਘ ਜੀ ਨੇ ਵੱਡੀ ਫੌਜ ਦੇ ਨਾਲ ਲਾਹੌਰ 'ਤੇ ਹਮਲਾ ਕੀਤਾ, ਜਿਸ ਦੇ ਨਾਲ ਸਹਿਬ ਸਿੰਘ ਅਤੇ ਮੇਹਰ ਸਿੰਘ ਜਿਹੜੇ ਨੇ ਉਹ ਆਪਣੀਆਂ ਫੌਜਾਂ ਦੇ ਸਮੇਤ ਕਿਲ੍ਹੇ ਨੂੰ ਛੱਡ ਕੇ ਇੱਥੋਂ ਭੱਜ ਜਾਂਦੇ ਨੇ। ਪਰ ਚੇਤ ਸਿੰਘ ਕਿਲ੍ਹੇ ਦੇ ਅੰਦਰ ਰਹਿੰਦਾ ਹੈ। ਲਾਹੌਰ ਦੇ ਬਾਹਰ ਖਾਲਸਾਈ ਫੌਜਾਂ ਦਾ ਵਿਸ਼ਾਲ ਇਕੱਠ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਵੱਡੇ ਜਰਨੈਲ ਖੜ੍ਹੇ ਰਹਿੰਦੇ ਨੇ, ਪਰ ਕਿਸੇ ਨੇ ਵੀ ਲਾਹੌਰ ਦਾ ਕੋਈ ਨੁਕਸਾਨ ਨਹੀਂ ਕੀਤਾ। ਇੱਕ ਏਲਚੀ ਮਹਾਰਾਜਾ ਰਣਜੀਤ ਸਿੰਘ ਨੂੰ ਆ ਕੇ ਸੁਨੇਹਾ ਦਿੰਦਾ ਹੈ ਕਿ ਸਰਦਾਰ ਚੇਤ ਸਿੰਘ ਕਿਲ੍ਹਾ ਛੱਡਣ ਦੇ ਲਈ ਤਿਆਰ ਹੈ। ਪਰ ਮਹਾਰਾਜਾ ਰਣਜੀਤ ਸਿੰਘ ਦੀ ਫਰਾਕ ਦਿਲੀ ਇਸ ਤਰ੍ਹਾਂ ਦੀ ਸੀ ਕਿ ਮਹਾਰਾਜਾ ਰਣਜੀਤ ਸਿੰਘ ਨੇ ਚੇਤ ਸਿੰਘ ਨੂੰ ਜਿੱਥੇ ਨਜ਼ਰਾਨੇ ਦਿੱਤੇ ਉੱਥੇ ਉਹਦੇ ਨਿਰਵਾਹ ਦੇ ਲਈ ਸਾਲਾਨਾ ਜਾਗੀਰ ਵੀ ਉਸਨੂੰ ਦੇ ਦਿੱਤੀ ਅਤੇ ਲਾਹੌਰ ਦੇ ਕਿਲ੍ਹੇ ਦੇ ਉੱਪਰ ਕਬਜ਼ਾ ਕਰ ਲਿਆ। ਲਾਹੌਰ ਦੇ ਕਿਲ੍ਹੇ ਦੇ ਉੱਪਰ ਕਬਜ਼ਾ ਕਰਨ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਨੋ ਸ਼ੌਕਤ ਅਤੇ ਬਹਾਦਰੀ ਦੇ ਕਿੱਸੇ ਦੂਰ ਦੂਰ ਲੋਕਾਂ ਤੱਕ ਪਹੁੰਚੇ। ਲਾਹੌਰ ਦੇ ਉੱਪਰ ਕਬਜ਼ਾ ਕਰਨ ਤੋਂ ਬਾਅਦ 1801 ਈਸਵੀ ਨੂੰ ਵਿਸਾਖੀ ਵਾਲੇ ਦਿਨ ਖਾਲਸਾ ਦਰਬਾਰ ਲਗਾਇਆ ਜਾਂਦਾ ਹੈ, ਜਿਸ ਦਰਬਾਰ ਦੇ ਵਿੱਚ ਰਣਜੀਤ ਸਿੰਘ ਨੂੰ ਮਹਾਰਾਜੇ ਦਾ ਖਿਤਾਬ ਦਿੱਤਾ ਜਾਣਾ ਸੀ। ਇਸ ਸਜੇ ਹੋਏ ਦਰਬਾਰ ਦੇ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਸ਼ਸਤਰਾਂ ਦੇ ਨਾਲ ਲੈਸ ਹੋ ਕੇ ਦਾਖਲ ਹੁੰਦੇ ਨੇ ਅਤੇ ਗੁਰੂ ਨਾਨਕ ਸਾਹਿਬ ਜੀ ਦੀ ਕੁੱਲ ਦੇ ਵਿੱਚੋਂ ਬਾਬਾ ਸਾਹਿਬ ਸਿੰਘ ਬੇਦੀ ਮਹਾਰਾਜੇ ਨੂੰ ਰਾਜ ਤਿਲਕ ਲਗਾਉਂਦੇ ਨੇ, ਜਿਸ ਤੋਂ ਬਾਅਦ ਸ਼ੁਕਰ ਚੱਕੀਆ ਮਿਸਲ ਦਾ ਇਹ ਸਰਦਾਰ ਅੱਜ ਮਹਾਰਾਜੇ ਦੇ ਰੂਪ ਦੇ ਵਿੱਚ ਸਾਰੀ ਪ੍ਰਜਾ ਦੇ ਸਾਹਮਣੇ ਪ੍ਰਗਟ ਹੋਇਆ। ਰਾਜ ਤਿਲਕ ਦੀ ਰਸਮ ਤੋਂ ਬਾਅਦ ਇੱਕ ਰਸਮ ਹੋਰ ਹੋਣੀ ਸੀ। ਜਦੋਂ ਉਹ ਰਸਮ ਹੋਣ ਲੱਗੀ ਤੇ ਸਾਰੇ ਦਰਬਾਰੀਆਂ ਤੇ ਜਗੀਰਦਾਰਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਆਖਿਆ ਕਿ ਤੁਸੀਂ ਆਪਣੇ ਨਾਮ ਦਾ ਸਿੱਕਾ ਜੋ ਹੈ ਉਹ ਜਾਰੀ ਕਰੋ। ਪਰ ਮਹਾਰਾਜਾ ਰਣਜੀਤ ਸਿੰਘ ਗੁਰੂ ਸਾਹਿਬ ਜੀ ਦੀ ਕਿਰਪਾ ਬਖਸ਼ਿਸ਼ ਔਰ ਰਹਿਮਤ ਤੇ ਇੰਨਾ ਵਿਸ਼ਵਾਸ ਰੱਖਦਾ ਸੀ ਕਿ ਉਸਨੇ ਆਪਣੇ ਨਾਮ ਦਾ ਸਿੱਕਾ ਜਾਰੀ ਕਰਨ ਦੀ ਥਾਂ ਸਗੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਮ ਤੇ ਨਾਨਕ ਸ਼ਾਹੀ ਸਿੱਕਾ ਜਾਂ ਨਾਨਕ ਸ਼ਾਹੀ ਪੈਸਾ ਜਾਰੀ ਕੀਤਾ। ਮਹਾਰਾਜੇ ਦੇ ਰੂਪ ਦੇ ਵਿੱਚ ਪ੍ਰਗਟ ਹੋਣ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਪ੍ਰਬੰਧ ਨੂੰ ਹੋਰ ਵਿਸ਼ਾਲ ਕਰਨ ਦੀ ਕੋਸ਼ਿਸ਼ ਕੀਤੀ, ਜਿੱਥੇ ਮਿਸਲਾਂ ਨੂੰ ਆਪਣੇ ਖਾਲਸਾ ਰਾਜ ਦੇ ਵਿੱਚ ਮਿਲਾ ਕੇ ਉਹਨਾਂ ਦੇ ਇਲਾਕਿਆਂ ਦੇ ਉੱਪਰ ਕਬਜ਼ਾ ਕਰਕੇ ਖਾਲਸਾ ਰਾਜ ਦਾ ਵਾਧਾ ਕੀਤਾ। ਉੱਥੇ ਹੀ ਕੁਝ ਕੁ ਨਵੇਂ ਇਲਾਕੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਜਿੱਤੇ ਅਤੇ ਉਹਨਾਂ ਦੇ ਉੱਪਰ ਕਬਜ਼ਾ ਕਰਕੇ ਉਹਨਾਂ ਇਲਾਕਿਆਂ ਨੂੰ ਵੀ ਖਾਲਸਾ ਰਾਜ ਦੇ ਵਿੱਚ ਮਿਲਾਉਣ ਦੇ ਯਤਨ ਕੀਤੇ। ਲਾਹੌਰ ਉੱਤੇ ਕਬਜ਼ਾ ਕਰਨ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਨੇ ਅੰਮ੍ਰਿਤਸਰ ਨੂੰ ਖਾਲਸਾ ਰਾਜ ਦੇ ਵਿੱਚ ਮਿਲਾਇਆ। ਇਸ ਤੋਂ ਇਲਾਵਾ ਕਸੂਰ, ਮੁਲਤਾਨ, ਪਿਸ਼ਾਵਰ, ਕਸ਼ਮੀਰ, ਨਸ਼ਹਿਰਾ, ਜਮਰੌਦ ਅਤੇ ਹੋਰ ਪਤਾ ਨਹੀਂ ਕਿੰਨੇ ਕੁ ਇਲਾਕੇ ਮਹਾਰਾਜਾ ਦੇ ਵੱਲੋਂ ਸਿੱਖ ਰਾਜ ਦੇ ਵਿੱਚ ਮਿਲਾ ਲਏ ਜਾਂਦੇ ਨੇ। ਮਹਾਰਾਜਾ ਰਣਜੀਤ ਸਿੰਘ ਇਹ ਵੀ ਚਾਹੁੰਦੇ ਸਨ ਕਿ ਸਤਲੁਜ ਨਦੀ ਦੇ ਪਾਰ ਦੀਆਂ ਜਿਹੜੀਆਂ ਰਿਆਸਤਾਂ ਨੇ ਉਹਨਾਂ ਨੂੰ ਵੀ ਕਿਸੇ ਤਰੀਕੇ ਦੇ ਨਾਲ ਸਿੱਖ ਰਾਜ ਦੇ ਵਿੱਚ ਮਿਲਾ ਲਿਆ ਜਾਵੇ, ਪਰ ਮਹਾਰਾਜਾ ਰਣਜੀਤ ਸਿੰਘ ਦਾ ਇਹ ਸੁਪਨਾ ਸਫਲ ਨਾ ਹੋ ਸਕਿਆ, ਕਿਉਂਕਿ 25 ਅਪ੍ਰੈਲ 1809 ਈਸਵੀ ਨੂੰ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ ਸਰਕਾਰ ਦੇ ਵਿਚਕਾਰ ਇੱਕ ਐਸੀ ਸੰਧੀ ਹੁੰਦੀ ਹੈ ਜਿਹਦੇ ਵਿੱਚ ਇਹ ਫੈਸਲਾ ਕੀਤਾ ਜਾਂਦਾ ਕਿ ਦੋਹਾਂ ਰਾਜਾਂ ਦੀ ਜਿਹੜੀ ਸਰਹੱਦ ਹੈ ਉਹ ਸਤਲੁਜ ਨਦੀ ਹੈ। ਇਸ ਕਰਕੇ ਜਦੋਂ ਸਤਲੁਜ ਤੋਂ ਪਾਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਵਿਸਥਾਰ ਨਾ ਹੋਇਆ ਤਾਂ ਮਹਾਰਾਜਾ ਨੇ ਆਪਣੀ ਦੂਰ ਅੰਦੇਸ਼ੀ ਦੇ ਨਾਲ ਆਪਣੇ ਰਾਜ ਦਾ ਵਿਸਥਾਰ ਕਸ਼ਮੀਰ, ਪਿਸ਼ਾਵਰ, ਮੁਲਤਾਨ ਦੇ ਵੱਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਹੌਲੀ ਹੌਲੀ ਇਹ ਜਿੱਤਾਂ ਪ੍ਰਾਪਤ ਕਰਦਿਆਂ ਹੋਇਆਂ ਮਹਾਰਾਜੇ ਦਾ ਸਿੱਖ ਰਾਜ ਤਿੱਬਤ ਤੋਂ ਸਿੰਧ ਅਤੇ ਸਤਲੁਜ ਤੋਂ ਖੈਬਰ ਤੱਕ ਜਿਹੜਾ ਹੈ ਉਹ ਪਹੁੰਚ ਗਿਆ ਸੀ। ਇਹ ਸਾਰੀ ਸਲਤਨਤ ਅੱਗੋਂ 4 ਸੂਬਿਆਂ ਦੇ ਵਿੱਚ ਵੰਡੀ ਹੋਈ ਸੀ। ਇਹ 4 ਸੂਬੇ ਸਨ ਲਾਹੌਰ, ਕਸ਼ਮੀਰ, ਪਿਸ਼ਾਵਰ ਅਤੇ ਮੁਲਤਾਨ। ਅਤੇ ਸਾਡਾ ਇਤਿਹਾਸ ਦੱਸਦਾ ਹੈ ਕਿ ਇਸ ਰਾਜ ਦੇ ਵਿੱਚ 1,436 ਵਰਗ ਮੀਲ ਦਾ ਰਕਬਾ ਸੀ। ਇਸ ਵੇਲੇ ਸਿੱਖ ਰਾਜ ਦੇ ਵਿੱਚ ਜਿਹੜੀ ਜਨਸੰਖਿਆ ਸੀ ਉਹ 53,50,000 ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਸਾਲਾਨਾ ਆਮਦਨ 3 ਕਰੋੜ ਦੇ ਨੇੜੇ ਤੇੜੇ ਸੀ ਅਤੇ ਇਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਜਿਹੜੇ ਫੌਜੀ ਸਨ ਉਹਨਾਂ ਨੂੰ ਪੱਛਮੀ ਲੀਹਾਂ ਦੀ ਸਿਖਲਾਈ ਦੇਣ ਦੇ ਲਈ ਯੂਰਪੀਨ ਜਿਹੜੇ ਜਰਨੈਲ ਸਨ ਮਹਾਰਾਜਾ ਰਣਜੀਤ ਸਿੰਘ ਦੇ ਵੱਲੋਂ ਉਹਨਾਂ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ ਤਾਂ ਜੋ ਸਿੱਖ ਸ਼ਸਤਰ ਵਿੱਦਿਆ ਦੇ ਨਾਲ ਨਾਲ ਜਿਹੜੀ ਪੱਛਮੀ ਸ਼ਸਤਰਾਂ ਦੀ ਸਿਖਲਾਈ ਹੈ ਉਹ ਵੀ ਖਾਲਸਾਈ ਫੌਜਾਂ ਜਾਂ ਖਾਲਸਾਈ ਰਾਜ ਦੀਆਂ ਜਿਹੜੀਆਂ ਫੌਜਾਂ ਨੇ ਉਹ ਪ੍ਰਾਪਤ ਕਰ ਸਕਣ। ਇਹ ਵਿਸ਼ਾਲ ਰਾਜ ਕਾਇਮ ਕਰਕੇ ਸਮਾਂ ਬੀਤਣ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਨੂੰ ਅਧਰੰਗ ਦੀ ਭਿਆਨਕ ਬਿਮਾਰੀ ਨੇ ਘੇਰ ਲਿਆ। ਸ਼ੇਰੇ ਪੰਜਾਬ ਦਾ ਇਹ ਰੋਗ ਦਿਨੋ ਦਿਨ ਵੱਧਦਾ ਗਿਆ। ਸ਼ਾਹੀ ਹਕੀਮ ਫਕੀਰ ਅਜੀਜ਼ੂਦੀਨ ਅਤੇ ਹੋਰ ਬਹੁਤ ਵੱਡੇ ਵੱਡੇ ਨਾਮੀ ਵੈਦ ਜਿਹੜੇ ਸਨ ਉਹ ਇਸ ਰੋਗ ਨੂੰ ਕੱਟਣ ਦੇ ਲਈ ਦਿਨ ਰਾਤ ਯਤਨ ਕਰਦੇ ਰਹਿੰਦੇ ਸਨ, ਪਰ ਕਿਸੇ ਵੀ ਦਵਾਈ ਨੇ ਮਹਾਰਾਜਾ ਰਣਜੀਤ ਸਿੰਘ ਦੇ ਇਸ ਰੋਗ ਨੂੰ नहीं कटिया। महाराजे ने जदों इस रोग नूं होर वाधा देखिया तां अखीर 1836 ईस्वी नूं लाहौर दे विच एक हुकम कीता कि सारे सरदार ते जगीरदार इकट्ठे होण तां जो एक भारी दरबार कीता जावे। नियत कीते हुए समय दौरान दरबारी आपो अपनी थां दे उपर एकत्र होए ने। अज इस सजे हुए दरबार दे विच शेरे पंजाब एक सुनहरी पालकी दे विच तकिया ला के ते उस पालकी दे विच ढोल ला के दरबार दे विच हाजर हुंदे ने। शाही हकीमां दे वल्लों ये ताकीद कीती गई सी कि महाराजा कुर्सी दे उपर नहीं बैठ सकता क्योंकि महाराजे दा शरीर बहुत ज़्यादा निर्बल हो गया सी। इस करके हजूरी बाग दे विच जिथे महाराजा रणजीत सिंह सुनहरी कुर्सी दे उपर बैठ के दरबार लाउंदे सन अज उस पालकी नूं ही उस स्थान दे उपर टका दिता गया। जदों ही हजूरी बाग दे विच महाराजा रणजीत सिंह दी पालकी पहुँचती है ते किले दे विचों 101 तोपां दी जिहड़ी सलामी है वह महाराजा रणजीत सिंह नूं दित्ती जांदी है ते सारे दरबारियां दे वल्लों महाराजे नूं फतेह बुलाई जांदी है। महाराजा रणजीत सिंह दी पालकी चबूतरे ते रखण तों पिछों कुछ देर दे लई पूरी दरबार दे विच चुप छाई रही। आखर धीमी आवाज़ दे विच महाराजा रणजीत सिंह जी ने सारे दरबार नूं संबोधन होकर आख्या, बहादुर खालसा जी, आप जी ने खालसा राज की स्थापती दे लई जो घालणावां घालियां ते लहू दियां नदियां वगाईयां ने वह असफल नहीं गईयां। इस समय आले दुआले जो कुछ भी तुसी देख रहे हो ये केवल तुहाडी कुरबानी का सदका है। गुरु महाराज की मेहर ते आप ते भरोसे दे नाल मैं एक छोटे जे पिंड तो उठ के पंजाब ते इस तो बाहर अफगानिस्तान कश्मीर तिब्बत सिंध दियां कंधां तक खालसे का राज स्थापित किया है। हुण मैं आप सब का हथ महाराजा खड़क सिंह नूं सौंपदा हाँ। खड़क सिंह नूं मेरे तुल समझना ते जिस तरह तुसी मेरा साथ दिता है इसी तरह खड़क सिंह का भी साथ देना। महाराजा रणजीत सिंह दे इन्हां बचना नूं सुन के दरबार दे विच हाजर हरेक चेहरे दे उपर गमी झलक रही सी ते कईआं दीआं अखां दे विचों हंजू भी चल रहे सन। कुछ समय बाद दरबारियां ने महाराजा खड़क सिंह नूं नजराने देने जिहड़े ने उह शुरू कर दित्ते। महाराजा खड़क सिंह उन्हां नजरानियां नूं हथ लगा के ते वापस मुड़ी जांदा सी। महाराजा रणजीत सिंह जी ने उस दरबार दे विच हाजर जिन्हें भी दरबारी सन उन्हां नूं सरोपे दे के सन्मानित किया। इस तों बाद महाराजे का रोग दिनों दिन वधदा गया। अखीर 1839 ईस्वी नूं 59 साल की उम्र दे विच महाराजा रणजीत सिंह इस जहान तों कूच कर जांदे ने। अगले दिन महाराजा रणजीत सिंह का संस्कार लाहौर किले के सामने किया जाता है जिथे अजकल महाराजा रणजीत सिंह की समाधि बनी हुई है। साढ़े कई इतिहासकारां ने लिखा है कि अज चिता दे विच महाराजा रणजीत सिंह नहीं सड़ रहा सी सगों ये पंजाब की तकदीर सड़ गई क्योंकि समय ने ऐसी करवट लई कि जिस महाराजे ने इन्नी मेहनत करके खालसा राज स्थापित किया सी लगभग अगले 10 सालां दे विच ही वह खालसा राज अपणियां दियां गदारियां ते कुझियां साजिशां दे कारण हमेशा दे लई खत्म हो गया।
4: सतिकाल मैं हजी शेर गिल ते तुसी सुन रहे हो रेडियो हांजी 1674 AM।
5: This station is now the ultimate power in the universe.
6: Radio Hanji 1674 AM.
5: This station is now the ultimate power in the universe.
6: Radio Hanji 1674 AM.
7: सुनो जी, गड्डी अक्षरा ज्वेलर्स वल ले लो।
8: ओ जो हुकम मेरी सरकार।
7: ओ आ किधर, हैरी स्पार्क वल जाना, तुसी आ किथे जा रहे हो?
8: अक्षरा ज्वेलर्स दी दूजी लोकेशन रिवर्सटंच,
7: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो लोकेशन ते मिलनगे।
8: आहो जी आहो,
7: अक्षरा ज्वेलर अपनी दूजी लोकेशन 56 गारफील्ड रोड ईस्ट रिवर्सटन विच वी तुहाडी सेवा विच। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
9: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
7: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਟਿੰਨੂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
6: ਜੋ ਹੁਕਮ ਮੇਰੀ ਸਰਕਾਰ।
5: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ ਰਿਵਰਸਟੰਚ,
5: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
5: ਅਕਸ਼ਰ ਜੁਐਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਸੁਣੋ ਜੀ, ਗੱਡੀ ਅਕਸ਼ਰਾ ਜੁਐਲਰਸ ਵੱਲ ਲੈ ਲੋ।
6: ਜੋ ਹੁਕਮ ਮੇਰੀ ਸਰਕਾਰ।
5: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜੁਐਲਰਸ ਦੀ ਦੂਜੀ ਲੋਕੇਸ਼ਨ ਰਿਵਰਸਟੰਚ,
5: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
5: ਅਕਸ਼ਰਾ ਜੁਐਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
7: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ, ਗਲੇ, ਪਰੇਸ਼ਾਨੀਆਂ, ਜੋ ਵੀ ਮਨ ਦੇ ਉੱਤੇ ਬੋਝ, ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ, ਹਸਾਉਣ ਦਾ ਸਮਾਂ ਹੋ ਚੁੱਕਾ, ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ, ਅਤੇ ਤੁਸੀਂ ਵੀ ਖਿੱਚ ਲਓ ਤਿਆਰੀਆਂ। ਆਪਾਂ ਵਾਅਦਾ ਕਰਦੇ ਹਾਂ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ, ਅਤੇ ਤੁਸੀਂ ਵੀ ਜ਼ਰੂਰ ਹੱਸਿਓ। ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਹਰਮੀਤ। ਤੂੰ
8: ਰਾਮ ਰਾਮ ਭਾਈਆਂ ਨੇ ਉਨਕੀ ਲਗਾਈਆਂ ਨੇ ਛੋਟਿਆਂ ਦੇ ਪਿਆਰ ਬੜੇ ਕਾ ਆਸ਼ੀਰਵਾਦ ਲੈ ਕੇ ਹਾਜ਼ਰ ਹੋ ਗਏ ਜੀ। ਲਾਫਟਰ ਥੈਰੇਪੀ ਮੈਂ ਛੁੱਟੀਆਂ ਵਾਲੀ ਥੈਰੇਪੀ ਰੇ, ਸਾਰੇ ਬੱਚੇ ਉੱਠ ਗਏ ਮੇਰੇ ਹਿਸਾਬ ਤੇ।
7: ਮੈਂ ਨਾ ਬੱਚੇ ਤੇ ਤੁਹਾਡੇ ਨਾਲੋਂ ਵੀ ਪਹਿਲਾਂ ਤੇ ਗਾੜੀ ਤੇ ਨਹਾ ਧੋ ਕੇ ਤੇ ਤਿਆਰ ਹੋ ਕੇ ਬੈਠੇ ਆ ਵੀ ਲਿਆਓ ਚੁਟਕਲਾ, ਆਓ ਚੁਟਕਲਾ ਪਾਓ ਬਾਜ਼ਾਰ ਦਾ।
8: ਅੱਜ ਦਾ ਮੌਸਮ ਵੀ ਬੜਾ ਗਿੱਲਾ ਗਿੱਲਾ
7: ਹੈ,
8: ਸਿੱਲੇ ਸਿੱਲੇ ਚੁਟਕਲੇ ਆਉਣੇ ਅੱਜ।
7: ਆਹ ਮੈਲਬਨ ਚ ਤੇ ਫਿਰ ਇਦਾਂ ਹੀ ਆ। ਚਲੋ ਆਓ ਫਿਰ ਆਪਾਂ ਬੱਚਿਆਂ ਦੇ ਕੋਲੋਂ ਸੁਣਦੇ ਹਾਂ ਭਾਈ ਚੁਟਕਲੇ। ਥੈਂਕ ਯੂ ਸਭ ਤੋਂ ਪਹਿਲਾਂ ਤਾਂ ਤੁਸੀਂ ਛੁੱਟੀਆਂ ਦੇ ਵਿੱਚ ਵੀ ਇਹ ਨੇਮ ਬਰਕਰਾਰ ਰੱਖਿਆ, ਅਤੇ ਹੁਣ ਤਾਂ ਇਹ ਵੀ ਨਹੀਂ ਕੋਈ ਚੱਕਰ ਵੀ ਪਹਿਲਾਂ ਵਾਲਾ ਬਾਅਦ ਵਾਲਾ, ਅਤੇ ਹੁਣ ਆਪਾਂ ਜਿਹੜਾ ਜਿਹੜਾ ਜਿੱਦਾਂ ਆਇਆ ਸੀ ਉਦਾਂ ਉਦਾਂ ਹੀ ਆਪਾਂ ਲੈ ਲੈਂਦੇ ਹਾਂ। ਅਤੇ ਸਭ ਤੋਂ ਪਹਿਲਾਂ ਸਾਡੇ ਨਾਲ ਅਰਨਵ ਆ ਜਾਂਦਾ ਜੀ। ਸਤਿ ਸ਼੍ਰੀ ਅਕਾਲ ਅਰਨਵ, ਤੁਸੀਂ ਆਉਂਦੇ ਰਹੋ, ਕੀ ਹਾਲ ਹੈ?
9: ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ ਵੀਰੇ,
7: ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਆ? ਸਾਡਾ ਵੀ ਠੀਕ ਹੈ,
9: ਠੀਕ,
7: ਥੈਂਕ ਯੂ। ਹੁਣ ਤੁਸੀਂ ਪਤਾ, ਹੁਣ ਤੁਸੀਂ ਸਤਿ ਸ਼੍ਰੀ ਅਕਾਲ ਠੀਕ ਕਰ ਲਈ, ਅੱਗੇ ਤੁਸੀਂ ਸ਼ਾਰਟਕਟ ਮਾਰਦੇ ਹੋ। ਵੈਰੀ ਨਾਈਸ, ਵੈਰੀ ਨਾਈਸ, ਬਹੁਤ ਬੀਬਾ ਪੁੱਤ ਆ। ਹਾਂਜੀ
8: ਹਾਂਜੀ
7: ਹਾਂਜੀ, ਭੂਰ ਜੀ ਪੈਂਦੀ ਆ,
8: ਆਵਾਜ਼ ਚੱਲਣ ਦੀ, ਮੀਂਹ ਪੈਣ ਡਿਆ।
7: ਤੁਹਾਡੇ ਵੀ ਪੈਂਦੀ ਆ?
9: ਹਾਂਜੀ।
7: ਓਕੇ, ਤੁਸੀਂ ਕਿੱਥੇ ਰਹਿੰਦੇ ਹੋ? ਟਾਰਨੈਟ
9: ਨਹੀਂ ਹੈ, ਮਿੰਦਮ ਵੇਲ।
7: ਪਾਣੀ ਦਾ ਤੁਪਕਾ ਹੈ, ਬਰਫ
8: ਪਾਣੀ ਨਾਲ ਨਹੀਂ ਭੇਜਦੀ
7: ਹੈ। ਉਹ ਆ ਗਿਆ ਚੇਤਾ, ਕੈਂਡਲ।
8: ਇਹ ਵੀ ਗੱਲ ਸਹੀ ਹੈ, ਅਸੀਂ ਫਿੱਟ ਕਰ ਹੀ ਲੈਣੀ ਹੈ।
7: ਮੈਂ ਭੈਣ ਜੀ ਕੈਂਡਲ ਕਿਹਾ, ਤੁਸੀਂ ਫਾਇਰ ਤੇ ਚੱਲ ਗਏ ਜਿਵੇਂ ਸਾਧ ਹੀ ਛੱਡ ਗਏ ਜਿਵੇਂ।
8: ਨਹੀਂ, ਕੈਂਡਲ ਨੂੰ ਫਾਇਰ ਤੋਂ ਲਾਉਣੀ ਪੈਂਦੀ ਹੈ।
7: ਹੈ ਫਾਇਰ ਹੈ,
8: ਫਾਇਰ ਪੁੱਤਰ
7: ਨਹੀਂ, ਫਾਇਰ ਵੀ ਨਹੀਂ ਆ।
8: ਕੈਂਡਲ ਹੈਗੀ, ਕੈਂਡਲ ਪੁੱਛ ਲਈ ਨਾ, ਕੀ ਪਤਾ ਕੈਂਡਲ ਹੋਵੇ।
7: ਨਹੀਂ ਸੱਚ ਇਹ ਪਤਾ ਕੀ ਆ ਇਮੋਜੀ
8: ਇਮੋਜੀ ਪਾਣੀ ਨਾਲ ਵੀ ਨਹੀਂ ਭੇਜਦੀ
7: ਪਾਣੀ ਨਾਲ ਵੀ ਨਹੀਂ ਭੇਜਦੀ ਕਿਹੜੀ ਚੀਜ਼ ਇਹੋ ਜੀ ਪਾਣੀ ਨਾਲ ਵੀ ਨਹੀਂ ਭੇਜਦੀ ਓਕੇ ਚੱਲ ਯਾਰ ਹਾਰ ਗਏ ਫਿਰ ਆਪਾਂ
8: ਦੱਸ ਸਵੇਰੇ ਸਵੇਰੇ ਯਾਰ ਸਵੇਰੇ
7: ਓਹਨੂੰ ਪਤਾ ਕੀ ਕਹਿੰਦੇ ਆ ਜਿਹੜਾ ਮੀਂਹ ਧੁੱਪੇ ਪਈ ਜਾਂਦਾ ਓਹਨੂੰ ਕੀ ਕਹਿੰਦੇ ਆ
9: ਪਤਾ ਨੀ
7: ਓਹਨੂੰ ਕਹਿੰਦੇ ਕਾਣਾ ਮੀਂਹ
8: ਓਹਨੂੰ ਕਹਿੰਦੇ ਕਿੱਧਰ ਗਿੱਦੀ ਦਾ ਵਿਆਹ
7: ਕਾਣਾ ਕਾਣਾ ਬਸ ਕਵੀ
8: ਜੀ ਮੈਂ ਐਂਟਰ ਕਰਨ ਲੱਗੀ ਸੀ
7: ਵੈਰੀ ਗੁੱਡ ਚਲੋ ਥੈਂਕ ਯੂ ਭਾਈ ਚਲੋ ਮੰਨ ਲੈਣੇ ਚਲੋ ਕੋਈ ਮੰਨਣਾ ਹੀ ਪੈਣਾ ਕੀ ਕਰ ਸਕਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਯੁਵਰਾਜ ਤੁਸੀਂ ਆਉਂਦੇ ਰਹੋ
8: ਯੁਵਰਾਜ ਸਿੰਘ ਜੀ
7: ਸਾਡਾ ਵੀ ਠੀਕ ਆ
8: ਅਸੀਂ ਵੀ ਠੀਕ
7: ਕੀ ਕਰਦੇ ਛੁੱਟੀਆਂ ਚ
9: ਘੁੰਮਣ
8: ਚੱਲੇ ਸੀ ਪਹਾੜਾਂ ਦੇ ਹਿੱਲ ਸਟੇਸ਼ਨ
9: ਹਾਂਜੀ ਨਹੀਂ ਕਲੋਜ਼ ਪਹਾੜਾਂ ਤੇ ਫਿਰਦੇ ਆ ਇਸ ਲਈ ਮੇਰੇ ਕੰਨ ਥੋੜੇ ਥੋੜੇ ਬੰਦ ਆ
7: ਅੱਛਾ ਅੱਛਾ ਆਲਰੇਡੀ ਉੱਥੇ ਹੋ ਤੁਸੀਂ ਹੈ
9: ਹਾਂਜੀ ਅਸੀਂ ਚੱਲੇ ਬਸ ਸਨੋ ਤੇ ਚੱਲੇ ਸੀ
7: ਓ ਓ
8: ਕਿੱਥੇ ਪੈ ਰਹੀ ਹੈ ਕੱਲ ਦੀ ਵੀਡੀਓ ਵੇਖਣ ਕਿ ਸਨੋ ਪੈ ਨਹੀਂ ਰਹੀ
7: ਓ ਓ
9: ਹਾਂਜੀ ਅਸੀਂ ਬਾਅਦ ਸੋ ਦੇਖੀ
8: ਨਹੀਂ ਫਿਰ ਤੁਸੀਂ
9: ਬੁਕਿੰਗ ਆਲਰੇਡੀ ਹੋਈ ਹੈ
8: ਨਹੀਂ ਜਿੱਦਾਂ ਮੀਂਹ ਪੈ ਰਿਹਾ ਸਨੋ ਪਾਏਗੀ ਤੁਸੀਂ ਜਾ ਕੇ ਵੈਲਕਮ ਕਰਾਇ ਸਨੋ ਦਾ
9: ਹਾਂਜੀ
7: ਮਸ਼ੀਨਾਂ ਤੇ ਪਾਉਂਦੀਆਂ ਹੀ ਆ ਨਾ
9: ਹਾਂਜੀ ਨਕਲੀ ਸਨੋ
7: ਹਲੇ ਇੰਨੀ ਸਨੋ ਨਹੀਂ ਪਈ ਮਤਲਬ
8: ਬਰਫ ਲੈ ਜੋ ਇੱਥੋਂ ਇੱਥੋਂ ਲੈ ਜਾਓ
7: ਬਰਫ ਵਾਲੇ ਭਾਈ ਸਾਹਿਬ ਹੈਗੇ ਆਪਣੇ
8: ਮੋੜੋ ਟਰੱਕ ਉੱਧਰ ਨੂੰ ਥੋੜਾ ਜਿਹਾ
7: ਕੀ ਸੁਣਾਓਗੇ
9: ਇੱਕ ਚੁਟਕਲਾ
8: ਜੀ
9: ਇੱਕ ਬੰਦੇ ਨੂੰ ਇੱਕ ਬੰਦੇ ਦਾ ਐਕਸੀਡੈਂਟ ਹੋ ਜਾਂਦਾ ਤੇ ਉਹ ਐਕਸੀਡੈਂਟ ਕਰਦਾ ਬੰਦਾ ਤੇ ਵਕੀਲ ਕੋਲ ਜਾਂਦਾ ਕਹਿੰਦਾ ਵੀ ਦੱਸੋ ਹੁਣ ਆਪਾਂ ਕੀ ਕਰੀਏ ਤੇ ਵਕੀਲ ਕਹਿੰਦਾ ਦੇਖ ਹੁਣ ਗਲਤੀ ਤਾਂ ਤੇਰੀ ਆ ਤੇ ਬਚਣ ਦਾ ਤੇਰਾ ਕੋਈ ਹੋਰ ਹੱਲ ਤਾਂ ਹੈ ਨੀ ਤੂੰ ਬਸ ਐਂ ਕਹਿ ਰਹੀ ਜਦੋਂ ਜੱਜ ਨੇ ਤੈਨੂੰ ਕੁਛ ਪੁੱਛਿਆ ਐ ਐ ਐ ਤੇ ਜਦੋਂ ਵੀ ਕੁਛ ਪੁੱਛੂਗੀ ਬਸ ਕੁਛ ਬੋਲੀ ਨਾ ਐ ਕਹਿ ਦੀ ਤੇ ਉਹ ਅਦਾਲਤ ਜਾਂਦੇ ਆ ਤੇ ਜੱਜ ਕੁਛ ਵੀ ਪੁੱਛਦਾ ਕਹਿੰਦਾ ਐ ਐ ਐ ਤੇ ਉਹ ਜੱਜ ਕਹਿੰਦੇ ਇਹ ਬੰਦਾ ਨਾ ਸਹੀ ਨੀ ਲੱਗਦਾ ਤੇ ਇਹਨੂੰ ਸਜ਼ਾ ਤਾਂ ਕੋਈ ਕਰ ਨੀ ਸਕਦੇ ਵੀ ਇਹਨੂੰ ਛੱਡ ਦੋ ਤੇ ਉਹਨੂੰ ਛੱਡਤਾ ਤੇ ਵਕੀਲ ਬਾਹਰ ਆ ਕੇ ਕਹਿੰਦਾ ਮੇਰੀ ਫੀਸ ਤਾਂ ਦੇ ਦੋ ਉਹ ਬੰਦਾ ਕਹਿੰਦਾ ਐ ਐ ਐ
8: ਐਡਾ ਤੁਸ਼ਾਰ ਕਪੂਰ ਬਣਿਆ
7: ਥੈਂਕ ਯੂ ਯਸ਼ਕਾ
9: ਥੈਂਕ ਯੂ ਯੂ ਵੀ ਵੀ ਸੁਣਾਓਗਾ
7: ਹਾਂਜੀ ਲਿਆਓ ਜੀ ਜੁਬੀਨ ਕੋ ਵੀ ਸੁਣ ਲੈਂਦੇ ਹਾਂ ਠੰਡ ਤੇ ਲੱਗਦੀ ਅੱਛਾ ਅੱਛਾ ਅੱਛਾ ਮੈਂ ਕਿਹਾ ਸਰ ਠੰਡ ਲੱਗਦੀ ਆ ਏਦਾਂ ਹੋਇਆ ਕਦੀ ਤੈਨੂੰ
8: ਅਜੇ ਹੋਣਾ
7: ਜਦੋਂ ਤੁਸੀਂ ਬਰਫ਼ ਤੇ ਜਾਂਦੇ ਹੋ ਉਦੋਂ ਏਦਾਂ ਹੋਇਆ ਕਦੀ
9: ਨਹੀਂ ਕਿਉਂਕਿ ਮੈਂ ਪਹਿਲਾਂ ਹੀ ਬਹੁਤ ਕੱਪੜੇ ਪਾ ਕੇ ਜਾਂਦਾ ਮੰਮਾ ਮੈਨੂੰ ਇੰਨੇ ਕੱਪੜੇ ਪੈਕ ਕਰਕੇ ਦੇ ਦਿੰਦੀ
7: ਓਏ ਹੋਏ ਅੱਛਾ ਅਲਮਾਰੀ ਵੇਲੀ ਕਰਕੇ ਜਾਂਦੇ ਜੇ ਫਿਰ ਤੁਸੀਂ
9: ਹਾਂਜੀ
7: ਕੀ ਸੁਣਾਓਗੇ ਫਿਰ
9: ਇੱਕ ਚੁਟਕਲਾ
7: ਹਾਂਜੀ
9: ਇੱਕ ਵਾਰੀ ਪੱਪੂ ਆਪਦੇ ਸਿਰ ਤੇ ਹੱਥ ਰੱਖ ਕੇ ਨਾ ਕਿਤਾਬ ਦੇ ਆਮ ਵੇਲੇ ਦੇਖ ਰਿਹਾ ਹੁੰਦਾ ਤੇ ਫਿਰ ਮੈਡਮ ਕਹਿੰਦੀ ਵੀ ਪੱਪੂ ਪਰ ਤੈਨੂੰ ਇਹ ਕੁਐਸਚਨ ਪਰੇਸ਼ਾਨ ਕਰ ਰਹੇ ਆ। ਤੇ ਫਿਰ ਪੱਪੂ ਕਹਿੰਦਾ ਨਹੀਂ ਮੈਡਮ ਜੀ ਕੁਐਸਚਨ ਤਾਂ ਸਹੀ ਆ, ਇਹਨਾਂ ਦੇ ਆਨਸਰ ਪਰੇਸ਼ਾਨ ਕਰ।
7: ਮੰਨਤ ਕੀ ਹਾਲ ਚਾਲ ਆ? ਫਤਿਹ
9: ਸਾਰੇ
7: ਚੱਲ ਚੱਲੇ ਤੁਸੀਂ
8: ਯੁਵਰਾਜ ਸਾਡਾ ਸੇਮ ਜਵਾਬ ਵੀ ਬਰਫ ਤਾਂ ਹੈ ਨੀ ਉੱਥੇ
7: ਜਿਹੜੇ ਬੰਦੇ ਕੋਲ ਟਾਈਮ ਨਾ ਹੋਏ ਤੇ ਬਰਫ ਦਾ ਥੋੜੀ ਮਤਲਬ ਹੈ ਆਊਟਿੰਗ ਦੇ ਨਾਲ, ਜ਼ਰੂਰੀ ਥੋੜੀ ਉਹਨਾਂ ਨੇ ਬਰਫ ਬਰਫ ਕਰਕੇ ਜਾਣਾ। ਬਰਫ ਤੇ ਬੰਦਾ ਫਰਿੱਜ ਚ ਬਹਿ ਲੇ,
8: ਪਰਸਨਲ ਐਕਸਪੀਰੀਅੰਸ।
9: ਸੇਮ ਚੀਜ਼ ਨਹੀਂ ਨਾ ਹੁੰਦੀ,
7: ਹਾਂ ਸੇਮ ਥੋੜੀ ਹੁੰਦੀ ਆ,
8: ਸੇਮ ਨਹੀਂ ਹੁੰਦੀ।
7: ਉੱਥੇ ਫਿਰ ਮੰਨਤ ਤੁਸੀਂ ਰਹੋਗੇ ਰਾਤ ਬਰਫ ਤੇ? ਬਰਫ ਹਲੇ ਸ਼ੁਰੂ ਹੋਈਆਂ ਛੁੱਟੀਆਂ ਤੇ ਲੈ ਚੱਲੇ ਆ,
8: ਨਹੀਂ ਦਿਨ ਕਾਫੀ
9: ਐਕਟੀਵਿਟੀ ਹੋਈ ਸੀ, ਦੂਸਰੀ ਛੁੱਟੀ ਸੀਗੀ।
7: ਹਾਂ ਵੇਖਿਆ
8: ਤੁਸੀਂ ਲੈ ਕੇ ਆਇਓ ਬਰਫ ਉੱਥੋਂ ਇੱਥੇ, ਠੀਕ ਹੈ? ਜਦੋਂ ਪੈ ਗਈ ਨਾ ਫਰੈਸ਼ ਬਰਫ ਵੇਖਣੀ, ਅਸੀਂ ਵੇਖੀ ਨੀ ਕਦੀ, ਅਸੀਂ ਕਦੀ ਬਰਫ ਨੀ ਵੇਖੀ।
9: ਅਸੀਂ ਨਾਲੇ ਕੱਲ ਬਹੁਤ ਸਾਰੇ ਸਨੋ ਸ਼ਾਪਿੰਗ ਕੀਤੀ, ਸਨੋ ਗੀਅਰ ਵਗੈਰਾ ਦੇ ਲਈ।
7: ਓ ਅੱਛਾ, ਫਿਰ
9: ਤੇ ਅੱਜ ਅਸੀਂ ਨਾਲ ਲੈ ਕੇ ਚੱਲੇ ਸਭ।
7: ਵੇਖੋ ਕਿਤੇ ਪਗਰਾ ਹੀ ਨਾ ਆਇਓ ਹੈ।
9: ਅਸੀਂ ਐਨਾਕੋਂਡਾ ਗਏ ਸੀਗੇ, ਜਿਹਨੇ ਸਨੋ ਤੇ ਜਾਣਾ ਨਾ ਨਵਾਂ ਸਨੋ ਗੀਅਰ ਚਾਹੀਦਾ ਤਾਂ ਜ਼ਰੂਰ ਐਨਾਕੋਂਡਾ ਜਾਇਓ ਸਨੋ ਗੀਅਰ ਦੇ ਲਈ।
7: ਓ ਵਾਹ, ਤੁਹਾਨੂੰ ਉਹਨਾਂ ਪੈਸੇ ਤੇ ਨਹੀਂ ਦਿੱਤੇ ਕਿਤੇ?
8: ਪੌਣੇ ਕਿੱਥੇ ਆ, ਸਨੋ ਤਾਂ ਹੈ ਨੀ, ਮੈਂ ਜੇ ਦੋ ਵਾਰੀ ਹੋਰ ਕਹਿਣਾ ਗੱਡੀ ਰਾਹ ਚ ਮੋੜ ਲੈ।
7: ਪੈਣੀ ਪੈਣੀ ਇਹਨਾਂ ਦੇ ਜਾਂਦੇ ਨੂੰ,
8: ਅਸੀਂ ਪਵਾ ਦੇਣੀ ਜਾਂਦੇ ਵੇਖੀ ਜਾਂਦੇ ਜਾਂਦੇ ਪਵਾ ਦੇਣੀ।
7: ਹੋਰ ਕੀ ਸੁਣਾਓਗੇ ਮਨਦ?
9: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
7: ਹਾਂਜੀ।
9: ਬਾਲਕ ਤੂੰ ਬਹੁਤ ਜ਼ਿਆਦਾ ਮੱਛਰ ਹੋ ਗਏ, ਤੂੰ ਹੁਣ ਇਹਨਾਂ ਨੂੰ ਮਾਰ ਦੇ। ਨੌਕਰ ਜਿਹੜਾ ਨੌਕਰ ਸੀਗਾ ਉਹ ਬਹੁਤ ਆਲਸੀ ਸੀ ਤੇ ਥੋੜੇ ਦੇਰ ਬਾਅਦ ਫੇਰ ਮੱਛਰ ਬੋਲਣ ਲੱਗ ਗਏ ਤੇ ਫੇਰ ਮਾਸਟਰ ਉਹਨੂੰ ਦੁਆਰ ਤੋਂ ਕਹਿੰਦਾ ਮਾਲਕ ਕਿ ਤੂੰ ਮੱਛਰ ਕਿਉਂ ਨੀ ਮਾਰੇ? ਤੇ ਫਿਰ ਜਿਹੜਾ ਨੌਕਰ ਸੀਗਾ ਉਹ ਕਹਿੰਦਾ ਇਹ ਮੱਛਰ ਤਾਂ ਮੈਂ ਮਾਰਦੇ ਸੀਗੇ, ਇਹ ਹੁਣ ਮੈਂ ਪਤਰੀਆਂ ਬੋਲਦੀਆਂ ਨੇ।
8: ਸਿਆਪਾ ਕਰਨ ਆਈ ਆ
7: ਵੇ ਪੀ ਵੇ ਪੀ ਵੇ ਮਾਸਕਿਟੋ ਯਾਰ ਜਾਣਿਆ
8: ਪੀ ਵੀ ਕੌਣ ਕਰੇਗਾ
7: ਹਾਏ ਵੇ ਲੂਈ ਵੇ ਤੇਰੇ ਧੱਫੜ ਵੇ ਇੱਧਰ ਹੁੰਦੀਆਂ ਮਨ ਹਾਏ ਵੇ ਮੱਛਰ ਦਾਨੀਆਂ ਵੇ ਥੈਂਕ ਯੂ ਮਨ
8: ਇਹ ਦਿਲ ਤੇ ਲਾ ਗਏ।
9: ਦੀਦੀ ਤੇ ਬਹੁਤ ਜਿਆਦਾ ਬਦਲਾ ਲੈਣਾ ਮੈਂ ਤੇ ਮੰਮਾ ਤੇ ਪਾਪਾ ਤੇ ਸਪੈਸ਼ਲੀ ਮੰਮਾ ਤੇ।
7: ਕੀ ਬਰਫ ਸੁੱਟਣੀ ਆ?
9: ਯਾ ਓਏ ਓ ਜੇ ਕਿਸੇ ਨੇ ਲੈਣਾ ਤਾਂ ਐਨਾਕੋਂਡਾ ਇਜਾਜ਼ਤ ਦੇ ਕਿਉਂਕਿ ਸੰਡੇ ਨੂੰ ਸਨੋ ਪੈ ਜਾਣੀ ਆ।
7: ਅੱਛਾ ਸੰਡੇ ਨੂੰ ਪੈ ਜਾਣੀ ਆ, ਓਕੇ ਓਕੇ ਓਕੇ।
8: ਵੀ ਸੰਡੇ ਤਾਂ ਤੁਸੀਂ ਉੱਥੇ ਰਹਿਣਾ ਫਿਰ, ਅੱਜ ਤਾਂ ਟਿਊਜ਼ਡੇ ਆ।
7: ਹਾਂ ਸਾਡੀ ਤੇ ਭਰਾ ਸ਼ਾਪਿੰਗ
9: ਵੀ, ਪਰ ਸੰਡੇ ਪੈ ਜਾਣੀ ਆ, ਪਰ ਅਸੀਂ ਰਹਿਣਾ ਵਾ ਅੱਜ।
7: ਨਹੀਂ ਆਪਾਂ ਇਦਾਂ ਕਰਾਂਗੇ ਨਾ, ਇੱਕ ਮਿੰਟ ਆਪਾਂ ਇਦਾਂ ਕਰਾਂਗੇ,
9: ਸਨੋ ਹੁੰਦੀ ਆ, ਸਨੋ ਤਾਂ ਹੁੰਦੀ ਆ ਥੱਲੇ ਫਲੋਰ
7: ਤੇ। ਉਹ ਮੇਰੀ ਗੱਲ ਸੁਣ,
9: ਭਾਵੇਂ ਪੈਂਦੀ ਨਾ ਵੀ ਪਰ ਹੁੰਦੀ ਤਾਂ ਹੈ।
7: ਪਾਪਾ ਮੇਰੀ ਗੱਲ ਸੁਣ, ਆਪਾਂ ਇਦਾਂ ਕਰਾਂਗੇ ਧੂਰ ਸਾਹਿਬ, ਅਸੀਂ ਇਦਾਂ ਕਰਾਂਗੇ ਵੀ ਇਹਨਾਂ ਨੇ ਤੇ ਹੋ ਕੇ ਆ ਜਾਣਾ, ਤੇ ਇਹਨਾਂ ਨੇ ਮੁੜ ਕੇ ਕੱਪੜੇ ਇੱਥੇ ਥੋੜੀ ਸ਼ੋਪਿੰਗ ਸੈਂਟਰ ਥੋੜੀ ਪਾਈ ਫਿਰਨੇ ਆ, ਆਪਾਂ ਇਹਨਾਂ ਦੇ ਕੱਪੜੇ ਲੈ ਕੇ ਤੇ ਜਦੋਂ ਜਾਣਾ ਹੋਗਾ ਚੱਲ ਜਾਵਾਂਗੇ।
8: ਵੈਰੀ ਨਾਈਸ, ਵਧੀਆ ਕੰਮ, ਠੀਕ ਹੋਇਆ ਨਾ।
9: ਪਰ ਤੁਹਾਡੇ ਲੈ ਜੋ, ਮੈਨੂੰ ਤਾਂ ਕੁਛ ਨਹੀਂ, ਬਸ ਮੇਰੇ ਕੱਪੜੇ ਨਾ ਲੈ ਕੇ ਆ, ਕਿਉਂਕਿ ਤੁਹਾਡੇ ਆਉਣੇ ਨਹੀਂ ਗਏ
7: ਆਪਣੇ। ਤੇਰੇ ਕੱਪੜੇ, ਤੇਰੇ ਕੱਪੜੇ ਪਾਉਣਗੇ ਸਾਡੇ ਬੱਚੇ,
8: ਹਾਂ
7: ਹੈ ਨਾ, ਤੇ ਤੇਰੇ ਪਾਪੇ ਦੇ ਕੱਪੜੇ ਪਾਵਾਂਗੇ ਆਪਾਂ,
8: ਅਸੀਂ ਪਾ ਲਾਂਗੇ।
9: ਨਹੀਂ
7: ਹਾਂ ਆਹੋ ਤੇ ਉਹ ਤੇ ਅਸੀਂ ਵੇਖ ਲਾਂਗੇ ਨਾ, ਥੋੜੇ ਬਹੁਤੇ ਖੁੱਲੇ ਖੱਲੇ ਚ ਕਰ ਲਾਂਗੇ। ਬਹੁਤ ਬੰਦਾ ਨਾ ਬਹੁਤ
8: ਪਹਿਲਾਂ ਹੀ ਕਿਹਾ ਸੀ ਅੰਕਲ ਨੂੰ ਫਤਿਹ ਨੇ ਦੇਣੇ ਨੀ, ਇਹ ਫਾਈਨ ਦੇ ਸਕਦਾ ਕੱਪੜੇ।
7: ਚਲ ਤੁਸੀਂ ਦੇ ਤੇ ਦਿਓ, ਵੱਡੇ ਦਾ ਹੋਰ ਵੇਖਾਂਗੇ ਆਪਾਂ।
8: ਹਾਂ ਬਾਅਦ ਚ ਵੇਖਾਂਗੇ ਕੀ ਕਰਨਾ ਅਸੀਂ।
9: ਸਾਡੀ
8: ਆਪੇ ਸ਼ਰਿੰਕ ਹੋ ਜਾਏ, ਬਰਫ਼ ਪੈਣੀ, ਠੰਡ ਪੈਣੀ, ਠੰਡ ਚ ਉਹ ਸ਼ਰਿੰਕ ਹੋ ਜਾਂਦਾ, ਆਪਾਂ ਪਾਣੇ ਉੱਥੇ ਜਾ ਕੇ।
7: ਯੁਵਰਾਜ ਮੰਨ ਗਿਆ ਸੀ ਝਾਟੀ, ਫਤਿਹ ਯਾਰ ਮੰਨਦਾ ਹੀ ਨੀ ਆ।
9: ਨਹੀਂ ਉਹਨਾਂ ਕਿਉਂਕਿ ਮੈਂ ਤਾਂ ਸੁਣ ਰਿਹਾ ਹੀ,
7: ਉਹਦਾ ਆਪੇ ਮੈਸੇਜ ਆਇਆ ਵਾ, ਅੰਕਲ ਜੀ ਪੈਸੇ ਨਾ ਖਰਚੋ, ਸਾਡੇ ਕੱਪੜੇ ਲੈ ਲਿਓ, ਆ ਮੈਸੇਜ ਆ ਗਿਆ ਉਹਦਾ।
8: ਪਤਾ ਜੇ ਕੱਪੜੇ ਖੁੱਲੇ ਹੋ ਗਏ ਨਾ, ਉਹ ਫਿਰ ਅਸੀਂ ਜਦੋਂ ਬਰਫ਼ ਪੈ ਗਈ ਉੱਥੇ ਪਾਵਾਂਗੇ ਨਾ, ਉਹ ਫਿਰ ਸ਼ਰਿੰਕ ਹੋ ਜਾਣਗੇ ਠੰਡ ਨਾਲ, ਫਿਰ ਪੂਰੇ ਆ ਜਾਣਗੇ। ਠੀਕ ਹੈ ਨਾ,
7: ਚਲੋ ਕੀ ਸੁਣਾ, ਕੀ ਸੁਣਾਓਗੇ ਠੰਡਾ ਠੰਡਾ?
9: ਹਾਂਜੀ
7: ਹਾਂਜੀ,
8: ਬੜੀ ਸਾਇਲੈਂਸ ਬੁਝਾਰਤ ਹੈ ਭਰਾ।
7: ਸੌਂਗੇ ਹੋ?
9: ਨਾ ਕੁਛ ਖਾਂਦੀ ਨਾ ਕੁਛ ਪੀਵੇ, ਫਿਰ ਵੀ ਉਹ ਵੱਧਦੀ ਰਹਿੰਦੀ ਆ।
7: ਇਸ ਨਾ ਕੋ ਖਾਂਦੀ ਨਾ ਕੁਛ ਪੀਵੇ ਤੇ ਫਿਰ ਵੀ ਵੱਧਦੀ ਰਹਿੰਦੀ ਆ।
9: ਹਾਂਜੀ
7: ਜ਼ਬਾਨ।
8: ਅਰੇ
9: ਨਹੀਂ ਨਹੀਂ ਨਹੀਂ,
7: ਹਾਂ ਚਲੋ ਆਂਟੀ ਹੋ ਦੱਸੋ ਬਈ।
8: ਹਾਂ ਟੁੱਟ ਗਈ ਹੋਣੀ ਆ।
7: ਹਾਂ ਉਮਰ ਸੁਖਵਿੰਦਰ ਆਂਟੀ, ਮੈਂ ਨੀ ਹੈਲਪ ਲਈ, ਇਹਨਾਂ ਨੇ ਆਪੇ ਨਾ ਮੈਸੇਜ ਕਰਕੇ ਦੋਵਾਂ ਆਂਟੀਆਂ ਨੇ ਤੇ ਮੇਰੇ ਅੱਗੇ ਕਰਤਾ। ਗੁਰਜੀਤ ਆਂਟੀ ਨੂੰ ਤੇ ਸੁਖਵਿੰਦਰ ਆਂਟੀ ਨੂੰ ਇਹ ਧੱਕੇ ਨਾਲ, ਮੈਂ ਕਿਹਾ ਮੈਂ ਨੀ ਵੇਖਣਾ ਵੇਖਣਾ ਤੇ ਮੇਰੇ ਅੱਗੇ ਕਰ ਦਿੰਦੀਆਂ ਮੈਸੇਜ।
9: ਨਾਲੇ
7: ਤੁਹਾਨੂੰ ਕੀ, ਤੁਸੀਂ ਤਾਂ ਫਾਈਨ ਕਰ ਹੀ ਦਿੱਤਾ। ਚੱਲ ਕੋਈ ਨੀ, ਮਾਰਾਂਗੇ। ਥੈਂਕ ਯੂ,
8: ਬਾਏ ਬਾਏ ਬਾਏ,
7: ਕਰੋ ਥੈਂਕ ਯੂ, ਇੰਜੋਏ ਕਰੋ ਤੁਸੀਂ ਭਾਈ ਬਰਫਾਂ ਦੇ ਉੱਤੇ।
8: ਕੋਂਡਾ ਦੇ ਸੇਲਸਮੈਨ,
7: ਹਾਂ ਉਹ ਵਾਹ, ਆ ਕੀ ਲੱਗਾ ਵੀ, ਵਾਹ ਕਿੰਨੇ ਲਾਇਆ ਵੀ
10: ਸਾਨੂੰ ਉਲਟ ਦੇ ਬਾਗ
7: ਵੈਰੀ ਨਾਈਸ ਵਾਹ ਕਿਆ ਕਮਾਲ ਦੀ ਗੱਲ ਹੈ ਆਹ ਭਾਈ ਆਹ ਜਿਹਨੇ ਲਾਇਆ ਵਾ ਇਹਦਾ ਕਰ ਲਓ ਇਲਾਜ ਤੁਸੀਂ ਇਹ ਕੰਮ ਖਰਾਬ ਜੇ
10: ਇਹ ਸਾਨੂੰ ਉਲਟ ਦੇ ਬਾਗ
7: ਇਹ ਮੈਂ ਤੁਹਾਨੂੰ ਸੁਣਾਉਣ ਦੇ ਲਈ ਆਨ ਕੀਤਾ ਵੀ ਜਿਹਦਾ ਵੀ ਹੈਗਾ ਵਾ ਇਹਨੂੰ ਬੰਦ ਕਰ ਲਓ ਥੈਂਕ ਯੂ ਸੋ ਇਹ ਭਾਈ ਛੇਤੀ ਤੋਂ ਛੇਤੀ ਤੁਸੀਂ ਬੰਦ ਕਰੋ ਤੇ ਆਪਾਂ ਗੱਡੀ ਅੱਗੇ ਤੋਰੀਏ ਤੇ ਜੇ ਤੁਸੀਂ ਆਹ ਵਾਲਾ ਬੰਦ ਨਾ ਕੀਤਾ ਤੇ ਫਿਰ
10: ਮੈਨੂੰ
7: ਬੰਦ ਕਰਕੇ ਮੈਨੂੰ ਤੁਹਾਨੂੰ ਬੰਦ ਕਰਕੇ ਵੇਖਣਾ ਪੈਣਾ
10: ਤਾਰ ਕੱਢਣੀ ਪੈਣੀ
7: ਜੀ ਸੋ ਔਨ ਸੀਰੀਅਸ ਨੋਟ ਆਹ ਜਿਹਦੀ ਪਿੱਛੇ ਲੱਗੀ ਆ ਆਹ ਵਾਲੀ ਟੋਨ ਪਲੀਜ਼ ਬੰਦ ਕਰ ਲਿਓ ਤੇ ਨਹੀਂ ਤੇ ਮੈਨੂੰ ਤੁਹਾਡਾ ਫੋਨ ਬੰਦ ਕਰਨਾ ਪੈਣਾ ਇਹ ਉਹਨਾਂ ਅੱਗੇ ਬੇਨਤੀ ਹੈ ਜਿਹੜੇ ਇਸ ਟਾਈਮ ਉਹਦੇ ਤੇ ਨੇ ਖੋਲਤੇ ਨੇ ਠੀਕ ਆ ਜੀ ਤੇ ਥੈਂਕ ਯੂ ਤੁਹਾਡਾ ਮਿਹਰਬਾਨੀ ਜੀ ਬਹੁਤ ਸ਼ੁਕਰੀਆ ਤੇ ਚਲੋ ਫਿਰ ਤੁਸੀਂ ਹੁਣ ਉਦੋਂ ਮੈਂ ਤੁਹਾਡਾ ਪਿੱਕ ਕਰਦਾ ਵਾਂ ਜਦੋਂ ਤੁਸੀਂ ਇਹ ਬੰਦ ਕਰ ਲਓਗੇ ਸ਼੍ਰੇਆ ਸਤਿ ਸ਼੍ਰੀ ਅਕਾਲ ਹੈਲੋ
10: ਸ਼੍ਰੇਆ
7: ਸ਼੍ਰੇਆ ਕਵੀਰ ਜੀ ਹੈਲੋ ਸ਼੍ਰੇਆ ਕੀ ਗੱਲ ਮੈਨੂੰ ਲੱਗਦਾ ਉੱਠਦੇ ਫੜਾਤਾ ਉਹ ਚੱਲ ਕੋਈ ਨੀ ਸਾਹ ਲਓ ਭਾਈ ਤੁਸੀਂ ਕੁਲਵੀਰ ਜੀ ਕਹਿੰਦੇ ਆਪਾਂ ਨੀ ਇੰਨਾ ਪੈਸੇ ਦੇ ਸਕਦੇ ਤੇ ਬਲਜੀਤ ਜੀ ਕਹਿੰਦੇ ਨੇ ਵੀ ਅੱਛਾ ਇਹ ਜੋ ਓਕੇ ਠੀਕ ਆ ਤੇ ਧੰਨਵਾਦ ਜੀ ਕਹਿੰਦੇ ਭਾਈ ਕੁਛ ਬੱਚੇ ਤੁਹਾਨੂੰ ਅੰਕਲ ਕਹਿੰਦੇ ਨੇ ਤੇ ਤੂਰ ਸਾਹਿਬ ਨੂੰ ਵੀਰ ਜੀ ਪਰ ਉਹਨਾਂ ਨੂੰ ਕੀ ਪਤਾ ਕਿ ਵੀਰ ਜੀ ਅੰਕਲ ਜੀ ਨਾਲੋਂ 3 ਸਾਲ ਵੱਡੇ ਨੇ ਹੈ ਪਰ ਉਮਰ ਤੇ ਲਗਾਉਂਦੇ ਨੇ ਨਾ
10: ਇਹ ਕੌਣ ਹੈ ਇਹ ਕੌਣ ਹੈ
7: ਇਹ ਗੁਪਤਦਾਨ ਆ
10: ਇਹ ਇਹਨਾਂ ਨੂੰ ਟ੍ਰਿਲੀਅਨ ਫਾਈਨ ਦਿੰਦੇ ਆ ਆਪਾਂ
7: ਟ੍ਰਿਲੀਅਨ ਫਾਈਨ ਸਤਿ ਸ਼੍ਰੀ ਅਕਾਲ
10: ਦੇਖੋ ਰੱਬ ਦਾ ਰੂਪ ਹੁੰਦੇ ਨੇ ਪਛਾਣ ਲੈਂਦੇ ਆ ਬਈ
7: ਸਤਿ ਸ਼੍ਰੀ ਅਕਾਲ ਤੇ ਜਸਵਿੰਦਰਪਾਲ ਜੀ ਕਹਿੰਦੇ ਨੇ ਕਿ ਅੱਜ ਦੀ ਕਹਾਣੀ ਬੜੀ ਵਧੀਆ ਲੱਗੀ ਅਮ੍ਰਿਤ ਭੈਣ ਜੀ ਕਹਿੰਦੇ ਨੇ ਕਿ ਗੁੱਡ ਮਾਰਨਿੰਗ ਹਰਚੰਦ ਸਿੰਘ ਢਿੱਲੋਂ ਜੀ ਕਹਿੰਦੇ ਕਿ ਸਿੱਖਿਆ ਦਾ ਇੱਕ ਕਹਾਣੀ ਰਹੀ ਅੱਜ ਦੀ ਗੁਰਵੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਗਈ ਹੈ ਜੀ ਤੇ ਰੁਪਿੰਦਰ ਸਿੰਘ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਕ੍ਰਿਗਵਨ ਤੋਂ ਅੱਜ ਦੀ ਕਹਾਣੀ ਬੜੀ ਵਧੀਆ ਸੀ ਤੇ ਗਾਬਾ ਸਾਹਿਬ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਤੇ ਗੁਰਦੀਪ ਸਿੰਘ ਢਿੱਲੋਂ ਜੀ ਕਹਿੰਦੇ ਕਿ ਕੇਲਿਆਂ ਦੇ ਪਿੰਡ ਤੋਂ ਇਨਿਸਫੋਲ ਤੋਂ ਸਤਿ ਸ਼੍ਰੀ ਅਕਾਲ ਸਾਰਿਆਂ ਦੇ ਲਈ ਧੰਨਵਾਦ ਜੀ ਤੁਹਾਡਾ ਤੇ ਸਤਿ ਸ਼੍ਰੀ ਅਕਾਲ ਤੇ ਕਹਿੰਦੇ ਕਿ ਡਰਾਈਵ ਸੇਫ ਕਰਿਓ ਅੱਜ ਸੜਕਾਂ ਗਿੱਲੀਆਂ ਨੇ ਹਾਂ ਬਿਲਕੁਲ ਜੀ ਸਾਡੇ ਵੱਲੋਂ ਵੀ ਇਹ ਬੇਨਤੀ ਧੰਨਵਾਦ ਤੁਹਾਡਾ ਮੰਨਾ ਗਿਲ ਜੀ ਬਹੁਤ ਵਧੀਆ ਤੁਸੀਂ ਯਾਦ ਦਵਾਇਆ ਕਿ ਅੱਜ ਖਿਆਲ ਆਪਣਾ ਕੁਛ ਵਧੇਰੇ ਰੱਖਿਓ ਗੱਡੀ ਚਲਾਉਂਦਿਆਂ ਪਰਮਜੋਤ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਅੱਜ ਦੀ ਕਹਾਣੀ ਬੜੀ ਵਧੀਆ ਸੀ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਬਲਜੀਤ ਵਾਲੀਆ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਹੈਵ ਏ ਗ੍ਰੇਟ ਡੇ ਅਤੇ ਸੁਖਵਿੰਦਰ ਭੈਣ ਜੀ ਤੁਹਾਡਾ ਧੰਨਵਾਦ ਗੁਰਜੀਤ ਜੀ ਧੰਨਵਾਦ ਇਕਬਾਲ ਸੈਣੀ ਜੀ ਕਹਿੰਦੇ ਨੇ ਕਿ ਆਪ ਸਭ ਨੂੰ ਆਪ ਸਭ ਦਾ ਦਿਨ ਖੁਸ਼ੀਆਂ ਭਰਿਆ ਹੋਵੇ ਅਤੇ ਧੰਨਵਾਦ ਜੀ ਤੁਹਾਡਾ ਮਿਹਰਬਾਨੀ ਅਤੇ ਆਓ ਆਪਾਂ ਵਾਪਸ ਆਉਂਦੇ ਹਾਂ ਬੱਚਿਆਂ ਵੱਲ ਨੂੰ ਅਤੇ ਬੇਨਤੀ ਫਿਰ ਉਹੀ ਜਿਹੜੀ ਆਪਾਂ ਪਹਿਲਾਂ ਕਰਕੇ ਗਏ ਹਾਂ ਵੀ ਜੇ ਭਾਈ ਤੁਸੀਂ ਫਿਰ ਆ ਪਿੱਛੇ ਟੋਨਾ ਟਾਨਾ ਜੀਆਂ ਚਲਾਈਆਂ ਅਤੇ ਫਿਰ ਮੈਨੂੰ ਦੁਬਾਰਾ ਕੱਟਣਾ ਪੈਣਾ ਅਤੇ ਫਿਰ ਆਪਣਾ ਰੁਕਾਵਟ ਕੇ ਲਈ ਖੇਦ ਹੈ ਸਤਿ ਸ਼੍ਰੀ ਅਕਾਲ ਤੇਗ ਤੁਸੀਂ ਆਉਂਦੇ ਰਹੋ ਬੁੱਤੋ
10: ਠੰਡਕ ਪੈ ਗਈ ਹੋਣੀ ਨਾ ਹੁਣ ਤਾਊ ਸੁਣ ਕੇ ਜਿਹੜੇ ਵੀਰ ਜੀ ਜੈਲਸੀ ਕਰਨ ਡੇ ਸੀ
7: ਕੀ ਕਰਦੇ ਹੁੰਦੇ ਹੋ ਛੁੱਟੀਆਂ ਚ
9: ਮੈਜਿਕ ਸ਼ੋ ਤੇ ਜਾਣਾ
7: ਤੁਹਾਨੂੰ ਪਤਾ ਮੈਨੂੰ ਵੀ ਮੈਜਿਕ ਸ਼ੋ ਆਉਂਦਾ ਵਾ
9: ਨਹੀਂ
7: ਲੈ ਤੁਸੀਂ ਜਦੋਂ ਆਓਗੇ ਤੁਹਾਨੂੰ ਮੈਂ ਵਿਖਾਊਂਗਾ ਮੈਜਿਕ ਸ਼ੋ ਆਬਰਾ ਕਡਾਬਰਾ ਟੋਪੀ ਲਾ ਕੇ ਟਿੰਡ ਵਿਖਾਊਂਗਾ ਤੁਹਾਨੂੰ ਮੈਂ
10: ਜਦੋਂ ਆਂਟੀ ਗੁੱਸੇ ਚ ਹੁੰਦੇ ਨਾ ਅੰਕਲ 2 ਮਿੰਟ ਚ ਕਰੋ ਗਾਇਬ ਹੋ ਜਾਂਦੇ
7: ਆਬਰਾ ਕਡਾਬਰਾ ਮੇਰੇ ਕੋਲ ਸ਼ੱਕ ਲੱਗਾ ਬੂਮ ਬੂਮ ਵਾਲੀ ਪੈਨਸਿਲ ਹੈਗੀ ਆ
10: ਤੁਸੀਂ ਵੇਖੀ ਪੈਨਸਿਲ
7: ਸ਼ੱਕ ਲੱਗ ਗਈ ਵੇਖੀ ਕਿ ਨਹੀਂ
9: ਦੋ ਭਰਾ ਕੱਟੇ ਰਹਿੰਦੇ ਖੱਟੇ ਭੈਣ ਦੇ
7: ਦੋ
9: ਭਰਾਵਾਂ ਖੱਟੇ ਰਹਿੰਦੇ ਦਿਨ ਰਾਤ ਖੱਟੇ ਰਹਿੰਦੇ ਪੈਂਦੇ
7: ਲੱਡੂ ਕਰਾਰੇ
10: ਲੱਡੂ
7: ਕਰਾਰੇ ਹੁੰਦੇ ਆ
10: ਇਹ ਹੈਗੀਆਂ ਆਈਸ
7: ਉਹ ਕੱਠੇ ਕਿੱਦਾਂ ਪੈਂਦੇ ਉਹ
10: ਕੱਠੀਆਂ ਕੱਠੀਆਂ ਬੰਦ ਹੁੰਦੀਆਂ
7: ਨੱਕ ਦੇ ਇੱਕ ਪਾਸੇ ਪੈਂਦੀ ਇੱਕ ਦੂਜੇ ਪਾਸੇ ਪੈਂਦੀ
10: ਨਹੀਂ
7: ਯਾਰ ਗਲਤ ਹੈ ਬਜ਼ਾਰ
10: ਅੱਖਾਂ ਕੱਠੀਆਂ ਬੰਦ ਹੁੰਦੀਆਂ ਭਾਜੀ
7: ਹੈ
10: ਉਹ ਤੁਸੀਂ ਨਾ ਅੱਖਾਂ ਜੋੜਨੀਆਂ ਨੇ
7: ਮੈਂ ਬੜੇ ਬੰਦੇ ਵੇਖੇ ਜਿਹਨਾਂ ਦੀ ਨਹੀਂ ਹੁੰਦੀ ਕੱਟੀਆਂ ਬੰਦ
10: ਉਹ ਅਲੱਡ ਜਗ੍ਹਾ ਵੇਖਦੇ ਨੇ ਮੈਂ ਖੱਬੇ ਪਾਸੇ ਸੱਜੇ ਵੇਖਣਾ ਸੱਜੇ ਪਾਸੇ ਖੱਬੇ ਵੇਖਣਾ
7: ਥੈਂਕ ਯੂ ਬਹੁਤ
10: ਵਾਹ ਇਹ ਤਾਂ ਐਂਬਰ
7: ਐਂਬਰ ਸੁਣਾਉਂਗੀ
10: ਇਹ ਤਾਂ ਬੁੱਝ ਲਿਆ ਸੀ
7: ਹਾਂ ਪਾਣੀ ਪੀਓ ਤੁਸੀਂ ਬੁੱਝ ਲਿਆ ਵਾ
10: ਓਹੋ
7: ਵਧਾਈ ਹੋਵੇ ਤੁਹਾਨੂੰ ਤੁਸੀਂ ਵਧਾਈ ਹੋਵੇ ਬੁੱਝ ਲਿਆ ਐਂਬਰ ਤੇ ਬੜੀ ਪਿਆਰੀ ਸਤਿ ਸ੍ਰੀ ਅਕਾਲ ਕਰਦੀ ਆ
10: ਇਤਨੀ ਕਿਊਟ ਸੀ ਰਾਮ ਰਾਮ
9: ਥੈਂਕ ਯੂ
7: ਐਂਬਰ ਠੀਕ ਹੈ ਹੁਣ
9: ਹਾਂਜੀ
7: ਕਿੱਦਾਂ ਠੀਕ ਹੋਈ ਐਂਬਰ ਮੈਨੂੰ ਦੱਸੋ ਤੁਸੀਂ ਕੀ ਕੀਤਾ ਤੁਸੀਂ ਰੈਸਟ ਕੀਤੀ ਕਿ ਦਵਾਈ ਖਾਧੀ ਅੱਛਾ ਦਵਾਈ ਖਾਧੀ
10: ਦਵਾਈ ਤੋਂ ਬਾਅਦ
7: ਦਵਾਈ ਖਾਧੀ ਤੇ ਨਾ ਰੈਸਟ ਕੀਤੀ ਓਕੇ ਓਕੇ ਤੇ ਇਲਾਹੀ ਠੀਕ ਆ ਕੀ ਹੋਇਆ ਉਹਨੂੰ
10: ਜਾਂਦੀ ਨੀ ਛੇਤੀ ਸਾਰਿਆਂ ਨੂੰ ਮਿਲ ਕੇ ਜਾਂਦੀ
7: ਨਿੱਕੇ ਨਿੱਕੇ ਨੀ ਸਿੱਖ ਹੋਣੇ ਚਾਹੀਦੇ ਹੈ ਨਾ ਐਂਬਰ ਹੈ ਨਾ ਉਹ ਤੇ ਉਹਦੇ ਕਿਊਟੀ ਕਿਊਟੀ ਬੇਬੀ ਹੱਸਦੇ ਹੱਸਦੇ ਚੰਗੇ ਲੱਗਦੇ ਹੈ ਤੁਸੀਂ ਫਿਰ ਉਹਦੀ ਟੇਕ ਕੇਅਰ ਕਰਦੇ ਹੁੰਦੇ ਹੋ ਉਹ ਕੀ ਕਰਦੇ ਹੁੰਦੇ ਹੋ ਤੁਸੀਂ
9: ਆਪਾਂ ਪਲੇ ਕਰਦੇ ਆ
7: ਓਕੇ ਫਿਰ ਟੋਏ ਟੋਏ ਦੇ ਨਾਲ ਖੇਡਦੇ
9: ਸਪੀਡ ਕਰਦੇ ਆ
7: ਤੁਸੀਂ ਉਹਦਾ ਉਹਦਾ ਫੇਸ ਵਾਈਪ ਕਰ ਦਿੰਦੇ ਹੁੰਦੇ ਹੋ
9: ਹਾਂਜੀ
7: ਓਏ ਤੁਸੀਂ ਤੇ ਬੜੇ ਰਿਸਪੋਨਸਿਬਲ ਸਿਸਟਰ ਹੋ ਤੁਸੀਂ ਤੇ
10: ਹੈਲਪ ਕਰਦੇ ਪੂਰੀ ਮਮਾ
7: ਨਾਈਸ ਸਿਸਟਰ ਕੀ ਸੁਣਾਓਗੇ ਸਿਸਟਰ
9: ਰਾਈਮ
7: ਹਾਂ ਰਾਈਮ ਓਕੇ
9: ਰੋ ਰੋ ਰੋ ਅੰਡਰਨੀਥ ਦ ਸੀ ਹਾ ਹਾ ਫੋਲਡ ਐਂਡ ਸਬਮਰੀਨ
7: ਟੂ ਰਿੰਗ ਰਿੰਗ ਰੋਜ਼ ਹੀ ਸਾਨੂੰ ਤੇ ਆਉਂਦੀ ਹੋ
9: ਨਹੀਂ
7: ਹਾਂ
9: ਰੋ ਰੋ ਰੋ ਯੂ ਬੋਟ
7: ਅੱਛਾ ਬੋਟ ਦੀ ਬੋਟ ਦੇ ਕੋਈ ਕਿਸ਼ਤੀ ਕੁਸ਼ਤੀ ਦੀ ਗੱਲ ਆ ਕੋਈ ਓਕੇ ਇਹ ਬੜੀ ਔਖੀ ਆ ਤੇ ਤੁਸੀਂ ਕਿੱਦਾਂ ਯਾਦ ਕਰ ਲਈ ਆ
9: ਤੇਗ ਦੀਦੀ
7: ਉਹ ਤੇਗ ਦੀਦੀ ਨੇ ਕਰਵਾਈ ਆ ਓਏ ਵੇਖਿਆ
10: ਤੇ ਹਲ ਪੀ
7: ਤੁਸੀਂ ਜਦੋਂ ਜਿੱਦਾਂ ਤੇਗ ਦੀਦੀ ਤੁਹਾਨੂੰ ਯਾਦ ਕਰਵਾ ਦਿੰਦੇ ਆ ਤੇ ਫਿਰ ਤੁਸੀਂ ਇਲਾਹੀ ਨੂੰ ਯਾਦ ਕਰਵਾ ਦਿਆ ਕਰਨਾ
9: ਹਾਂਜੀ
7: ਹਾਂ ਇਲਾਹੀ ਨੇ ਵੇਖਿਆ ਤੁਹਾਨੂੰ ਬਿਗ ਦੀਦੀ ਬਣਾ ਦਿੱਤਾ ਤੁਹਾਨੂੰ ਛੋਟੇ ਦੀਦੀ ਹੋ ਨਾ ਘਰ ਚ ਤੇ ਇਲਾਹੀ ਨੇ ਤੁਹਾਨੂੰ ਬਿਗ ਦੀਦੀ ਬਣਾ ਤਾ ਥੈਂਕ ਯੂ ਇਲਾਹੀ ਇੱਥੇ ਨੀ ਆ ਅੱਛਾ ਡੈਡੀ ਓਕੇ ਓਕੇ ਥੈਂਕ ਯੂ
10: ਤੁਸੀਂ
7: ਤੁਹਾਡਾ ਦਿਨ ਵਧੀਆ ਵਧੀਆ ਰਵੇ ਫਿਰ ਹੋਊਗੀ ਤਵਨੀਤ ਸਤਿ ਸ੍ਰੀ ਅਕਾਲ ਤਵਨੀਤ ਤੁਸੀਂ ਆਉਂਦੇ ਰਹੋ ਕੁੜੀਏ ਬਹੁਤ ਵਧੀਆ
10: ਤਿਆਰੀ ਬਹੁਤ ਚੱਲਣ ਡੀ
7: ਸਾਰਾ ਬਾਜ਼ਾਰ ਘੁੰਮਿਆ ਕੱਲ
9: ਤੁਸੀਂ ਵਿਆਹ ਦੀ ਤਿਆਰੀ ਕਰ ਲਈ
7: ਤੇ ਹੋਰ ਸਾਰਾ ਬਾਜ਼ਾਰ ਘੁੰਮਿਆ ਇਹਨੂੰ ਨਾ ਆਪਣੇ ਮਰੂਦ ਜੇ ਨੂੰ ਸਿਹਰਾ ਨੀ ਪਸੰਦ ਆਇਆ ਮੱਥਾ ਬੜਾ ਵੱਡਾ
9: ਆਈਡੀਆ
7: ਮੈਨੂੰ ਠੀਕ ਲੱਗਾ ਅੱਜ ਕਰਕੇ ਵੇਨੇ ਆ ਓਹਦੇ ਤੇ
9: ਤਿਆਰੀ ਕਰਦੇ
10: ਮੈਂ ਹਾਂ ਮੈਂ ਆਪਣੀ ਧੋਤੀ ਬੰਨ ਲਈ
7: ਹਰਿਆਣਵੀ ਡਰੈਸ ਪਾ ਕੇ ਆਉਣਗੇ ਨਾ
10: ਤੁਹਾਡੀ ਤਿਆਰੀ ਹੋ ਗਈ ਆ ਬਿਊਟੀ ਪਾਰਲਰ ਜਾ ਹੀ ਕਦੋਂ ਜਾਣਾ ਉਹਨੇ ਬੁੱਕ ਕਰ ਲਿਆ ਉਹਨੇ
7: ਜੂੜਾ ਕਰੂਗੀ ਕਿ ਵਾਲ ਖੁੱਲੇ ਛੱਡੂਗੀ ਭਿੰਡੀ ਗੁੱਤ ਕਰੂਗੀ ਓਏ ਹੋਏ ਫਿਰ ਤੇ ਬੜੀ ਸੋਹਣੀ ਲੱਗੂਗੀ ਤੁਹਾਡੀ ਭਿੰਡੀ ਪਰ ਉਹਨੂੰ ਕਹਿ ਮੈਂ ਜਿਲਬ ਜੀ ਨਾ ਛੱਡੇ ਵਿਆਹ ਵਾਲੇ ਦਿਨ ਵਿਆਹ ਵਾਲੇ ਦਿਨ ਨਾ ਉਹਨੂੰ ਨਿੰਬੂ ਲਾ ਦਿਓ ਥੋੜਾ ਜਿਹਾ ਹਾਂ ਫਿਰ ਉਹ ਜਿਲਬ ਨੀ ਨਾ ਛੱਡੂਗੀ ਸਟਿੱਕੀ ਸਟਿੱਕੀ ਨੀ ਹੋਊਗੀ ਨਾ ਨਿੰਬੂ ਨਾਲ
10: ਉਹਨੇ ਜੁੱਤੀ ਪਾਉਣੀ ਕਿ ਹੀਲ ਪਾਉਣੀ ਹੈ ਇੱਕ ਹੀ ਪੈਰ
9: ਉਹਨੇ ਜੁੱਤੀ
10: ਓਏ ਹੋਏ ਪੰਜਾਬੀ ਜੁੱਤੀ
7: ਪੂਰੀ ਗੱਲ ਬਣਨੀ ਹੈ
10: ਮਤਲਬ ਮੈਂ ਇਮੇਜਿਨ ਕਰ ਰਿਹਾ ਵੀ
9: ਲਾਲ ਸੂਟ
7: ਰਿਚਰਡ ਅੰਕਲ ਕਹਿੰਦੇ ਮੈਨੂੰ ਮੈਨੂੰ ਮੌਕਾ ਦਿਓ
10: ਸਾਡੀ ਕੋਈ ਗੱਲ ਨੀ ਕਰਦਾ ਤੁਸੀਂ ਮਹੀਨਾ ਕੁ ਰੇੜਕਾ ਪਾਇਆ
7: ਜਿੱਡੀ ਜਿੱਡੀ ਤੁਸੀਂ ਸੋਹਣੀ ਐਕਸਪਲੇਨੇਸ਼ਨ ਦੇ ਰਹੇ ਹੋ ਨਾ ਭਿੰਡੀ ਦੀ ਉਹ ਤੇ ਰਿਚਰਡ ਅੰਕਲ ਕਹਿੰਦੇ ਯਾਰ ਮੇਰੇ ਨਾਲ ਕਰਾ ਦੋ ਅਮਰੂਦ ਬਾਅਦ ਚ ਵਿਆਹ ਜਾਊਗੇ ਹੈ ਦਵਲੀ ਵੇਖ ਲਓ ਜੇ ਹਾਲੇ ਵੀ ਅਮਰੂਦ ਤੇ ਚਲੋ ਫਿਰ ਵੀ ਹਾਲੇ ਗਿਆ ਉਹਨੂੰ ਆਪਾਂ ਕਹਿ ਸਕਦੇ ਅਮਰੂਦ ਨੂੰ ਵੀ ਯਾਰ ਤੈਨੂੰ ਕਿਹੜਾ ਸਿਹਰਾ ਫਿੱਟ ਆਉਣ ਡਿਆ ਹਨਾ ਇੱਕ ਬੰਦਾ ਪਹਿਲਾਂ ਬੈਠਾ ਮੁੱਕਰਦੀ ਨੀ ਆ ਓਕੇ ਤੇ ਕੋਈ ਉਹਦੀ ਹੋਰ ਨੀ ਹੈਗੀ ਕੋਈ ਪੱਕੜ ਜੀ ਭਿੰਡੀ ਉਹਨਾਂ ਦੇ ਪਰਿਵਾਰ ਚ ਕੋਈ ਪੱਕੀ ਭਿੰਡੀ ਹੋਵੇ ਹੈ ਵੇਖ ਲਿਓ ਗੱਲ ਕਰਕੇ ਵੇਖ ਲਿਓ
10: ਕਿੱਦਾਂ ਕਹਿਣਗੇ ਨਾ ਗਵਾਵੇ ਨੂੰ ਗਵਾਵਾ ਵਾਵਾ
7: ਕੀ ਸੁਣਾਓਗੇ ਤੁਸੀਂ
9: ਰਲ
7: ਮਿਲ ਕੇ ਨਾ ਤੁਸੀਂ ਨਾ ਇੱਕ ਵੈਡਿੰਗ ਪਲੈਨਰ ਵਾਲੀ ਤੁਸੀਂ ਕੰਪਨੀ ਖੋਲ ਲੋ ਨਹੀਂ ਖੋਲਣੀ ਹਾਏ ਕਿਉਂ
10: ਮੈਚਿੰਗ
7: ਜੀ ਲੀੜੇ ਕੱਪੜਿਆਂ ਦੀ ਕਰ ਲਾਂਗੇ ਇੱਕ ਫੋਟੋ ਤੇ ਭੇਜੋ ਚੀਰਾ ਦੇ ਕੇ ਨਾ ਮਸਾਲਾ ਭਰ ਦਿਓ ਥੋੜਾ
10: ਜਿਹਾ ਛੇਤੀ ਕਰੋ ਇਸ ਤੋਂ ਪਹਿਲਾਂ ਸਾਡਾ ਮੂਹ ਪੀਲਾ ਹੋਏ
9: ਪਿੰਡੀ ਦਾ ਭਰਾ ਕਰੇਲਾ ਹੈਗਾ
7: ਅੱਛਾ
9: ਓਹਦਾ ਉਹਦੀ ਸ਼ਰਟ ਨੇ ਜਦੋਂ ਉਹਨੇ ਨੇ ਮਿਲ ਨੀ ਕਰਨੀ ਉਹਨੂੰ ਪਿਆਜ ਚਾਹੀਦੇ 5 ਕਿਲੋ
7: ਅੱਛਾ ਪਿਆਜ 5 ਕਿਲੋ
10: ਪਿੰਡੀ ਦਾ ਪਰਾਗ ਕਰੇਲਾ ਅਮਰੂਦ ਦਾ ਸਾਲਾ ਸਾਲੇ ਤਾਂ ਹੀ ਕੋੜੇ ਹੁੰਦੇ ਕਿੱਡਾ ਕੋੜਾ ਕਰੇਲਾ ਬਣਾਇਆ
9: ਪਿੰਡੀ ਦੀ ਸਿਸਟਰ ਹੈਗੀ ਬੀਨਸ
10: ਓਏ ਹੋਏ
9: ਤੇ ਉਹਦੀ ਸ਼ਰਟਾਂ ਨੇ ਮਿਲਣੀ ਚਾਹੀਦੀ ਓਹਨੂੰ, ਜੋ ਮਿਲਣੀ ਕਰਨੀ ਓਹਨੂੰ ਨੈਟ ਵਾਲਾ ਸੂਟ ਚਾਹੀਦਾ, ਉਹ ਵੀ ਚਿੱਟਾ।
7: ਬੱਲੇ ਬੱਲੇ ਬੱਲੇ,
10: ਇਹ ਡਿਮਾਂਡ ਸਾਡੇ ਪਾਸ ਹੋਣੀ ਚਾਹੀਦੀ।
7: ਅਮਰੂਦ ਕਹਿੰਦਾ ਤਾਂ ਹੈਗਾ ਸੀ ਕਲੀਚੜੀਆਂ ਲੈ ਲਈਆਂ ਮੈਂ,
10: ਇਹ ਹੁਣ ਸਾਡਾ ਅਮਰੂਦ ਮੋੜਾ ਮੋਟਾ ਦਾ ਫਾਇਦਾ ਤੁਸੀਂ ਚੁੱਕਣਾ ਨਾ, ਤੁਸੀਂ ਹੁਣ ਕੁੜੀ ਦੇ ਕੇ ਆਸਾਨ ਕਰਨ ਡੇ।
9: ਚਲ ਹਿੰਦੀ ਦੀ ਪੂਆ ਹੈਗੀ ਮੇਥੀ, ਉਹਦੀ ਸ਼ਰਟਾਂ ਨੇ ਜਦੋਂ ਉਹਨਾਂ ਨੇ ਮਿਲਣੀ ਕਰਨੀ, ਉਹਨੂੰ ਆਲੂ ਚਾਹੀਦੇ 2 ਕਿਲੋ।
7: ਅੱਛਾ, ਆਲੂ ਦਾ ਤਾਂ ਚੇਤਾ ਹੀ ਨਹੀਂ ਸੱਚ ਤੇ,
10: ਆਲੂ ਤਾਂ ਭੁੱਲ ਹੀ ਗਏ ਯਾਰ ਬਸ।
7: ਹਾਂ, ਆਲੂ ਦਾ ਚੇਤਾ ਹੀ ਨਹੀਂ, ਆਲੂ ਸੱਚ।
9: ਹਿੰਦੀ ਦੀ ਮਾਸੀ ਹੈਗੀ ਪਾਲਕ,
7: ਆਲੂ ਆਲੂ ਪਤਾ ਸਾਡੇ ਵਾਲੇ ਪਾਸਿਓਂ ਹਲਵਾਈ ਆ, ਕੇਟਰਿੰਗ ਆਲੂ ਦੀ ਆ। ਤੁਹਾਡੇ ਦਿਮਾਗ ਚ ਕੋਈ ਆ ਗਿਆ ਬੰਦਾ? ਨਹੀਂ ਨਹੀਂ, ਕੋਈ ਮਕਸਦ ਨਹੀਂ ਹੈ ਇਹਦਾ। ਹਾਂ ਨਹੀਂ, ਆਲੂ ਜਿਹੜਾ ਨਾ ਉਹ ਆਲੂ ਕੇਟਰਿੰਗ ਕਰਦਾ ਵਾ, ਤੇ ਪਿਆਜ਼ ਤੇ ਉਹਦੇ ਨਾਲ ਹੀ ਹੁੰਦਾ ਵਾ, ਦੋਵੇਂ ਜਣੇ ਕੇਟਰਿੰਗ ਕਰਦੇ ਆ।
10: ਲਾਲ ਪਿਆਜ਼? ਲਾਲ ਪਿਆਜ਼ ਨਾਲ ਹੁੰਦਾ?
7: ਹਾਂ, ਲਾਲ ਹੀ ਹੁੰਦਾ ਸੀ ਪਹਿਲਾਂ, ਹੁਣ ਉਹ ਚੁੱਲ੍ਹੇ ਤੇ ਕੰਮ ਕਰ ਕਰਕੇ ਉਹ ਹੋ ਗਿਆ ਚਿੱਟਾ ਜਿਹਾ, ਹੁਣ ਉਹ ਲਾਲ ਨਹੀਂ ਰਿਹਾ, ਲਾਲ ਨਹੀਂ ਰਿਹਾ ਹੁਣ,
10: ਲਾਲ ਨਹੀਂ ਰਿਹਾ।
7: ਨਹੀਂ
9: ਤੇ ਪਿੰਡੀ ਦੇ ਮਾਸੀ ਹੈਗੀ ਪਾਲਕ, ਤੇ ਉਹਨੂੰ
7: ਟੋਕਰੀ ਚਾਹੀਦੀ ਮਿਲਣੀ, ਚਲੋ ਕਰਨੀ ਟੋਕਰੀ ਚਾਹੀਦੀ,
9: ਅਸੀਂ ਤੇ ਰੱਸੀ ਲਿਆਂਦੀ ਸੀ ਉਹਦੇ
10: ਲਈ। ਨਹੀਂ ਨਹੀਂ, ਸਾਡੇ ਵੱਲੋਂ ਇੱਧਰ ਫੁੱਫੜੂ ਦਾ ਸਰੋਂ ਦਾ ਸਾਗ, ਸਰੋਂ ਕਰਾਉਣੇ ਮਿਲਣੀ।
7: ਬਾਕੀ ਨੈਕਸਟ ਕੱਲ, ਬਾਕੀ ਕੱਲ ਕੱਲ ਕੱਲ ਫਿਰ
10: ਸਾਰੀਆਂ
7: ਸਾਰੀਆਂ ਚੀਜ਼ਾਂ ਅੱਜ ਹੀ ਹੋ ਜਾਣੀਆਂ।
10: ਪਰ ਵੀਰ ਨਹੀਂ
9: ਕਰਦੇ, ਫਿਰ ਮੈਂ ਇੱਕ ਲਾਸਟ ਵਾਲੀ ਕਹਿੰਦੀ।
7: ਹਾਂਜੀ ਹਾਂਜੀ ਹਾਂਜੀ,
9: ਹਰਮੀਤ ਅੰਕ ਸਰਬਾਲਾ ਹੈ ਗਿਆ ਅਮਰੂਦ।
10: ਓ ਮੈਨੂੰ ਟਾਈਮ ਨਾ ਗਵਾ ਦੇ ਕਿਤੇ, ਮੈਂ ਲੜਾਈ ਨਾ ਕਾਜਾ।
7: ਸਰਬਾਲਾ ਕਿਤੇ ਲਾੜੇ ਨੂੰ ਦੰਦੀ ਨਾ ਵੜਦੇ। ਅਸੀਂ ਪਤਾ, ਤੁਹਾਨੂੰ ਪਤਾ ਅਸੀਂ ਨਾ ਅਮਰੂਦ ਦੇ ਲਈ ਡਰੈਸ ਲਈ ਆ, ਨੈਟ ਵਾਲੀ ਜਿਹੜੀ ਹੁੰਦੀ ਨਾ, ਜਿਹੜਾ ਉਹ ਜਿਹੜੀ ਉਹ ਅੱਜ ਕੱਲ ਰੱਖੀ ਹੁੰਦੀ ਨੀ ਸ਼ੋਪਸ ਦੇ ਉੱਤੇ, ਉਹਨਾਂ ਨੇ ਚਿੱਟੇ ਰੰਗ ਦੀ ਵਾਈਟ ਵਾਈਟ ਨੈਟ ਵਾਲੀ
10: ਸੋਫਟ
7: ਉਹ ਵਾਲੀ ਲਈ,
10: ਸੱਟ ਵੀ ਨਾ ਵੱਜੇ ਨਾ,
7: ਉਹ ਵਾਲੀ ਲਈ ਆ। ਉਹ ਰੇਡ ਵੀ ਗਿਆ ਨਾ ਤਾਂ ਵੀ ਉਹਨੂੰ ਸੱਟ ਨੀ ਲੱਗਣੀ।
9: ਫਿੱਟ ਹੋ ਗਈ?
7: ਹਾਂ ਲੈ,
10: ਉਹ ਤਾਂ ਜਿੰਨਾ ਮਰਜ਼ੀ ਫਿੱਟ,
7: ਉਹ ਤਾਂ ਭਾਵੇਂ ਤੁਸੀਂ
10: ਫਲੈਕਸੀਬਲ ਡਰੈਸ ਹੈ ਨਾ।
7: ਹੋਰ ਤੇਰੀ ਵੀ ਕੋਈ ਹਿੱਸੇਦਾਰੀ ਹੈਗੀ ਵਿਆਹ ਚ ਕਿ ਨਹੀਂ? ਕੀ ਤੁਸੀਂ ਕੀ ਕਰ ਰਹੇ ਹੋ ਵਿਆਹ ਚ?
9: ਅੰਕਲ ਵਕੀਲਤ ਪੀਜੀ ਫੋਟੋਗ੍ਰਾਫਰ ਹੋਗੇ।
7: ਓਏ ਅੱਛਾ,
9: ਰਾਮ ਲਾਮ ਅੰਕਲ ਸਰਬਾਲਾ ਹੋਗੇ। ਜੈਸਪਿਨ ਅੰਤੀ
7: ਪੋਇਮ ਸੁਣਾਓਗੀ ਵਿਆਹ ਤੇ? ਅੱਛਾ, ਸਿੱਖਿਆ ਪੜੂਗੀ, ਸਿਹਰਾ ਪੜੂਗੀ, ਸਿੱਖਿਆ ਨਹੀਂ ਉਹਨਾਂ ਵੱਲੋਂ ਸਿੱਖਿਆ ਨਹੀਂ।
9: ਜੈਸਪ੍ਰੀਤ ਅੰਤੀ ਲੱਡੂ ਬਣਾਓਗੇ,
10: ਲੇਡੀਜ਼ ਲਵਾਈ ਚਾੜੀ।
7: ਹਾਂ ਓਕੇ,
9: ਵਿਸ਼ਾਲ ਅੰਕਲ ਸਿੰਗਰ ਭੰਗੜਾ ਪਾਓਗੇ।
7: ਹਾਂ ਓਕੇ, ਆਰਕੈਸਟਰਾ
9: ਪ੍ਰੀਤਿੰਦਰ ਅੰਕਲ ਗੱਲਾਂ ਕਰਨਗੇ।
7: ਅੱਛਾ ਅੱਛਾ, ਐਂਕਰਿੰਗ ਕਰਨਗੇ ਹੈ। ਹੋਰ
9: ਸੈਂਟਾ ਅੰਕਲ ਸਿੰਗਰ ਹੋਗੇ।
7: ਓ ਸਾਰੇ ਬੰਦੇ ਭਗਤਾ ਤੇ ਕੁੜੀ
10: ਸਾਰੀ ਤਿਆਰ ਕਰੀ ਬੈਠੀ।
7: ਵਾਹ, ਤੇ ਉਹ ਵੀਰ ਜੀ ਨੂੰ ਵੀ ਕੋਈ ਹਿੱਸੇਦਾਰੀ ਹੈਗੀ ਕਿ ਨਹੀਂ?
9: ਨਹੀਂ।
7: ਆਹ ਲਿਓ ਵੀਰ ਜੀ ਨਾਲ ਕਰਾਉ ਹਾਂ ਗੱਲ।
9: ਵੀਰ ਜੀ ਸੁੱਤਾ ਹੋਇਆ?
7: ਓ ਲੈ,
10: ਤਾਈ ਤੇ ਹਿੱਸੇਦਾਰੀ
7: ਵੀਰ ਜੀ ਨੇ ਸੁੱਤੇ ਹੀ ਰਹਿ ਜਾਣਾ,
10: ਉਹ ਬੇਬੀ
7: ਵਿਆਹ ਹੋ ਜਾਣਾ ਇਧਰ। ਥੈਂਕ ਯੂ ਐਸ਼ਲਿਨ।
10: ਵਾਹ,
9: ਥੈਂਕ ਯੂ,
7: ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਇਧਰ ਤਾਂ ਪੂਰਾ ਮਤਲਬ ਮਾਹੌਲ ਚਾਲ ਬਣਿਆ ਤੇ ਪੂਰੀ ਮਾਰੋ ਮਾਰ ਚੱਲਣ ਡਈ ਵਿਆਹ ਦੀ।
10: ਸਤਿ ਸ੍ਰੀ ਅਕਾਲ,
7: ਤੁਸੀਂ ਆਉਂਦੇ ਰਹੋ।
11: ਸਤਿ ਸ਼੍ਰੀ ਅਕਾਲ
7: ਅੱਜ ਮੈਂ ਨਾਂ ਠੀਕ ਲਿਆ
11: ਹਾਂਜੀ
7: ਨੋ ਥੈਂਕ ਯੂ ਕੀ ਹਾਲ ਤੁਹਾਡਾ
11: ਵਧੀਆ ਤੁਸੀਂ ਦੱਸੋ
7: ਹਾਂਜੀ ਅਸੀਂ ਠੀਕ ਹਾਂ ਬੁੱਤ ਕੀ ਸੁਣਾਓਗੇ ਅੱਜ
11: ਇਸਦਾ ਮੀਨਿੰਗ ਹੈ ਕਿ ਇਨਸਾਨ ਨੂੰ ਪੂਰੀ ਇਮਾਨਦਾਰੀ ਨਾਲ ਮਿਹਨਤ ਕਰਨੀ ਚਾਹੀਦੀ ਹੈ ਤੇ ਪਰਮਾਤਮਾ ਤੁਹਾਡੀ ਕੀਤੀ ਹੋਈ ਮਿਹਨਤ ਦਾ ਚੰਗਾ ਫਲ ਦਿੰਦਾ ਹੈ
7: ਵੈਰੀ ਨਾਈਸ ਤੁਸੀਂ ਤੇ ਬਹੁਤ ਬੀਬੇ ਬੀਬੇ ਵਿਚਾਰ ਲੈ ਕੇ ਆਉਂਦੇ ਹੋ ਬੀਬੇ ਪੋਤੇ ਹੋ
11: ਥੈਂਕ ਯੂ
7: ਵੈਰੀ ਨਾਈਸ ਤੇ ਹੁਣ ਕਿਹੜੀ ਗੱਲ
11: ਇੱਕ ਗਾਣਾ ਟਾਈਪ ਦਾ
7: ਓਕੇ
10: ਗਾਣਾ ਟਾਈਪ
7: ਹਾਂਜੀ
11: ਹੱਲਾ ਮੇਰਾ ਜੀਵੇ ਢੋਲਾ ਗੋਲ ਗੱਪੇ ਵਿੱਚ ਕਾਂਜੀਏ ਉਹ ਜੁਗ ਜੁਗ ਜੀਵੇ ਚੈਨਲ ਸਾਡਾ ਰੇਡੀਓ ਹਾਂਜੀ
7: ਵੈਰੀ ਨਾਈਸ ਥੈਂਕ ਯੂ ਆਹ ਤੇ ਬਹੁਤ ਸੋਹਣਾ ਬਣਾਇਆ ਤੁਸੀਂ ਥੈਂਕ ਯੂ
11: ਅੱਜ ਅਸੀਂ ਵੈਰੀ ਬਿਜ਼ੀ ਨਹੀਂ ਜਾ ਰਹੇ
7: ਨਹੀਂ ਜਾ ਰਹੇ ਮੀਂਹ ਪੈ ਰਿਹਾ ਨਾ ਟਾਈਮ ਜ਼ੋਨ ਵਧੀਆ ਵਾ ਹੈ ਨਾ ਟਾਈਮ ਜ਼ੋਨ ਠੀਕ ਆ ਹਾਂਜੀ ਹਾਂਜੀ ਹਾਂਜੀ ਚਾਹ ਪੀ ਲਈ ਤੁਸੀਂ ਪੀ ਲਈ ਓਕੇ ਕੀ ਦੁੱਧ ਪੀਤਾ ਕੀ ਖਾਧਾ ਨਾਲ ਤੁਹਾਨੂੰ ਕਿਹੜੇ ਬਿਸਕਿਟ ਪਸੰਦ ਆ
11: ਓਰੀਓ ਤੇ ਚਾਕਲੇਟ ਵਾਲੇ ਗੁੱਟੇ
7: ਓਏ ਤੇ ਅੱਜ ਕਿਹੜੇ ਖਾਦੇ ਆ
11: ਚਾਕਲੇਟ
7: ਵਾਲੇ ਓਕੇ ਓਕੇ ਗੁੱਡ ਗੁੱਡ ਯਮ ਥੈਂਕ ਯੂ ਨਾਹਦ ਥੈਂਕ ਯੂ ਬੁੱਤੂ ਤੁਹਾਡਾ ਵੀ ਦਿਨ ਵਧੀਆ ਰਹੇ ਥੈਂਕ ਯੂ ਤੇ ਹੁਣ ਸਾਡੇ ਮਤਲਬ ਆ ਗਏ ਨੇ ਇੱਧਰ ਸੋਰੀ ਅਸੀਸ ਕੌਰ ਸਤਿ ਸ਼੍ਰੀ ਅਕਾਲ ਅਸੀਸ ਸਤਿ ਸ਼੍ਰੀ ਅਕਾਲ
10: ਅੱਜ ਤਾਂ ਭੁੱਲ ਗਏ ਸੀ ਅੰਕਲ ਤੈਨੂੰ
7: ਹੋਰ ਸੁੱਤੀ ਰਹਿ ਗਈ ਰਜਾਈ ਚ ਪਈ ਨਾ ਤੇ ਮੈਨੂੰ ਪਤਾ ਨੀ ਲੱਗਾ ਪੀ ਉੱਥੇ ਪਈ ਆ
10: ਤੈਨੂੰ ਅੰਕਲ ਭੁੱਲ ਗਿਆ ਸੀ
7: ਹੋਰ ਮੈਂ ਤੇ ਚੱਲ ਚੱਲੇ ਬੂਹਾ ਬੰਦ ਕਰਕੇ ਅਸੀਂ ਬਹੁਤ ਵਧੀਆ ਤੁਸੀਂ ਦੱਸੋ ਕਿਵੇਂ ਹੋ
11: ਮੈਂ ਠੀਕ ਹਾਂ
7: ਓਕੇ ਗੁੱਡ ਗੁੱਡ ਗੁੱਡ ਗੁੱਡ
10: ਤੂੰ ਕਿਹੜਾ ਸੂਟ ਪਾਉਣਾ
7: ਉਹਦੇ ਵਿਆਹ ਤੇ ਹਾਂ
10: ਸ਼ਰਾਰਾ ਲੈ
7: ਤੂੰ ਵਿਆਹ ਤੇ ਗਿੱਧਾ ਪਾ ਦੋਗੇ ਨਾ ਭਿੰਡੀ ਦੇ ਵਿਆਹ ਤੇ
11: ਹਾਂ
7: ਹੈ
11: ਠੀਕ ਆ
7: ਗਿੱਧਾ ਪਾ ਦੋਗੇ ਗਾਣਾ ਬੋਲ ਦੋਗੇ ਨਾ ਹੈ
10: ਬੋਲੀ ਜ਼ਿੰਮੇਵਾਰੀ ਤੇਰੇ ਕੋਲ ਆ
7: ਆਹੋ ਸੁਹਾਗ ਘੋੜੀਆਂ
10: ਤਵਨੀਤ ਨੇ ਕਿਹਾ ਸੀ
7: ਠੀਕ ਆ ਤਿਆਰੀ ਕਰ ਲਓ ਫਿਰ ਓਕੇ
10: ਵੈਰੀ ਗੁੱਡ
11: ਕਿਹੜਾ ਸੂਟ ਪਾਵਾਂ ਮੈਂ
7: ਹਾਏ ਤੁਹਾਡੇ ਕੋਲ ਤੇ ਕਿੰਨੇ ਸੂਟ ਆ ਜਿੱਦਾਂ ਕੋਈ ਕੋਈ ਗ੍ਰੀਨ ਟੱਚ ਵਾਲਾ ਪਾ ਲਿਓ ਕਿਉਂਕਿ ਜਿੱਦਾਂ ਸੋਰੀ ਲਾਲ ਲਾਲ ਸੂਟ ਪਾ ਲਿਓ ਕਿਉਂਕਿ ਭਿੰਡੀ ਨੇ ਲਾਲ ਪਾਉਣਾ ਨਾ ਜਿਨ੍ਹਾਂ ਕੋਲ ਨਹੀਂ ਨਾ ਹੋਊਗਾ ਲਾਲ ਉਹ ਹੱਥ ਚ ਮਿਰਚ ਫੜ ਲਿਆਉਣਗੇ
10: ਭਿੰਡੀ ਦੀ ਸੇਲੀ ਕੱਪੜੇ
7: ਹਾਂ ਜਾਂ ਫਿਰ ਉਹ ਲਾਲ ਜੀ ਦੀ ਉਂਗਲ ਫੜ ਕੇ ਤੁਰੇ ਫਿਰਨਗੇ ਜਿੰਨਾ
11: ਲਾਲ ਜੇ ਨਹੀਂ ਹੋ ਨਾ ਕੋਈ ਪਲੇਨ ਟੀ ਸ਼ਰਟ ਪਾ ਕੇ ਨਾ ਉਹ ਤੇ ਉਹ ਰੰਗੋਲੀ ਵਾਲਾ ਲਾਲ ਕਲਰ ਟੀ-ਸ਼ਰਟ ਤੇ ਲਾ ਲਾਂਗੇ।
7: ਨਹੀਂ ਉਹਦਾ ਹੋਰ ਇਲਾਜ ਹੈਗਾ ਸਾਡੇ ਕੋਲ, ਜੇ ਨਹੀਂ ਨਾ ਲਾਲ ਹੋਊਗਾ ਉਹਨੂੰ ਉਹ 5 ਮਿੰਟ ਪਹਿਲਾਂ ਆ ਜਾਏ, ਉਹਨੂੰ ਪਹਿਲਾਂ ਚਪੇੜਾਂ ਨਾਲ ਲਾਲ ਕਰ ਲਾਂਗੇ, ਉਹਦਾ ਇੱਕ ਪਾਸਾ ਲਾਲ ਕਰ ਲਾਂਗੇ ਉਹਦਾ ਪਹਿਲਾਂ, ਹੈ ਨਾ। ਅਸੀਂ ਸੀ ਇਹ ਨਾਈਸ ਆਈਡੀਆ ਵਾ, ਚਪੇੜਾ ਨੀ ਮਾਰਦੇ ਫਿਰ ਉਹਨਾਂ ਨੂੰ ਦੋ ਹੱਥਾਂ ਦੇ ਨਾਲ ਰੱਬ ਕਰ ਦਾਂਗੇ ਉਹਨਾਂ ਦਾ ਮੂੰਹ, ਹੈਨਾ ਲਾਲ ਲਾਲ ਜਿਹਾ ਹੋ ਜੂ, ਉਹਨਾਂ ਦੀ ਗੱਲਾਂ ਗੱਲਾਂ ਪੁੱਟ ਕੇ ਯੁਮ ਯੁਮ ਯੁਮ ਯੁਮ ਕਰਕੇ।
11: ਨਹੀਂ ਉਹਨਾਂ ਨੂੰ ਕਿਤੇ ਗਰਮ ਜਿੱਦੇ ਧੁੱਪ ਹੋਏ ਉਹਦੇ ਕਰ ਲਾਂਗੇ ਵਿਆਹ, ਉਹਦੇ ਧੁੱਪ ਦੇ ਮੂੰਹ ਦੇ ਉਹਨਾਂ ਨੂੰ ਖੜਾ ਕੇ ਉਹਨਾਂ ਗੱਲਾਂ ਬਣ ਕੇ ਗਰਮ ਹੋ
7: ਜਾਣਗੀਆਂ। ਆ ਨਾਈਸ ਆਈਡੀਆ ਵਾ, ਹਾਂ ਆ ਗੁੱਡ ਆਈਡੀਆ, ਉਹਨਾਂ ਨੂੰ ਆਪਾਂ ਧੁੱਪ ਵੱਲ ਨੂੰ ਮੂੰਹ ਕਰਕੇ ਥੋੜੀ ਦੇਰ ਖਲਾਰਾਂਗੇ ਆਪਾਂ।
10: ਕੀ ਡਿਮਾਂਡ,
7: ਆ ਠੀਕ ਹੈ, ਵੈਰੀ ਨਾਈਸ।
10: ਮੀਂਹ ਪੈਂਦਾ ਹੋਇਆ ਫਿਰ ਕੀ ਕਰਾਂਗੇ,
7: ਮੀਂਹ ਪੈਂਦਾ ਹੋਊਗਾ ਫਿਰ ਹੀਟਰ।
11: ਮੈਨੂੰ ਆਈ ਡੋਨਟ ਨੀਡ ਦੋਸ ਥਿੰਗਸ ਕੋਕੀ, ਮੈਂ ਤਾਂ ਸ਼ਰਾਰਾ ਪਾਉਂ।
7: ਹਾਂ
10: ਸ਼ਰਾਰੇ ਤੇ ਆ ਗਈ,
7: ਹੋਰ ਕੀ, ਕੋਈ ਜੋ ਮਰਜ਼ੀ ਕਰੇ ਉਹਦੇ ਕੋਲ ਤਾਂ ਹੈਗਾ ਵਾ। ਚਲੋ ਕੀ ਸੁਣਾਓਗੇ ਫਿਰ ਸ਼ਰਾਰਾ ਪਾ ਕੇ?
11: ਦੱਸੋ ਕੌਣ ਸੀ ਉਹਨਾਂ ਦਾ ਨਾਂ? ਕਿਸੇ
7: ਰਾਜੇ ਦਾ
11: ਨਹੀਂ, ਬੱਚਿਆਂ ਦਾ,
10: ਬੱਚਿਆਂ
11: ਦਾ ਨਾਂ ਕੀ ਸੀ ਤੇ ਮੁੰਡੇ ਦਾ ਨਾਂ ਕੀ ਸੀ?
7: ਅੱਛਾ ਇੱਕ ਰਾਜਾ ਸੀ ਇੱਕ ਰਾਣੀ।

0: ਗੋਰਾ ਟਾਈ ਸੀ, ਦੋਨੇ ਗੋਰੇ ਜਿਹੇ ਸੀ,
1: ਕੋਵੇਂ ਗੋਰੇ ਜਿਹੇ ਸੀ। ਤੇ ਮੁੰਡੇ ਦਾ ਜੂੜਾ ਸੀ ਕਿ ਮੁੰਡੇ ਦੀ ਕਟਿੰਗ ਸੀ?
0: ਆਫ ਕੋਰਸ ਜੂੜਾ ਹੀ ਹੂ ਮੁੰਡਿਆਂ ਦਾ।
1: ਅੱਛਾ, ਮੁੰਡੇ ਦਾ ਜੂੜਾ ਹੋਊਗਾ, ਓਕੇ। ਤੇ ਉਹ ਮੁੰਡਾ ਜਿਹੜਾ ਵਾ ਉਹ 17 ਇਅਰ ਸੀ?
0: ਯੈਸ।
1: ਓਹ ਆਈ ਨੋ। ਤੇ ਉਹ ਜਿਹੜਾ ਪ੍ਰਿੰਸ ਸੀ ਉਹਦਾ ਥੋੜੇ ਦਿਨ ਪਹਿਲਾਂ ਬਰਥਡੇ ਸੀ? ਉਹ ਜਿਹੜਾ ਜਿਹੜਾ ਮੁੰਡਾ ਸੀਗਾ ਉਹਦਾ ਥੋੜੇ ਦਿਨ ਪਹਿਲਾਂ ਬਰਥਡੇ ਵੀ ਸੀ?
2: ਪਰ ਉਹਦੀ ਸਿਸਟਰ ਨੀ ਠੀਕ, ਉਹ ਬਹੁਤ ਚਲਾਕ ਆ।
1: ਨਹੀਂ ਨਹੀਂ, ਉਹਦੀ ਸਿਸਟਰ ਪਤਾ ਕਿੰਨੀ ਨਾਈਸ ਆ?
2: ਨਹੀਂ ਨਹੀਂ, ਉਹ ਗੱਲਾਂ ਬਹੁਤ
1: ਦੱਸੋ। ਨਹੀਂ ਨਹੀਂ, ਉਹਦੀ ਸਿਸਟਰ ਤੇ ਬਹੁਤ ਨਾਈਸ ਆ। ਉਹਦੀ ਸਿਸਟਰ ਦਾ ਨਾਂ ਆ ਅਸੀਸ ਕੌਰ।
3: ਅੱਛਾ,
1: ਮੁੰਡੇ ਦਾ ਨਾਂ ਸੀ ਪ੍ਰਿੰਸ ਮੀਤ। ਕੀ ਸੀ ਫਿਰ? ਹਾਂਜੀ ਦੱਸੋ।
0: ਦੱਦੇ ਨਾਲ ਪੈਂਦਾ?
1: ਦੱਦੇ ਨਾਲ?
0: ਹਾਂਜੀ ਦੱਦਾ।
1: ਅੱਛਾ, ਦੀਪ ਪ੍ਰਿੰਸ
0: ਹੈ?
1: ਦੀਪ ਪ੍ਰਿੰਸ। ਥੈਂਕ ਯੂ। ਚੱਕਦੇ ਢੋਲੀਆ ਥੈਂਕ ਯੂ। ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ।
2: ਘਰੇ ਚੁੱਕ ਕੇ ਲਿਆਉਂਦੀ?
1: ਹਾਂਜੀ
2: ਘਰੇ ਚੁੱਕ ਕੇ ਲਿਆਉਂਦੀ ਹੈ ਕਾਫਤਾ
1: ਗੋਤਾ। ਲੈ ਮੈਂ ਨਾ ਹੁਣ ਬਾਕੀ ਤੁਸੀਂ ਭਾਈ ਬ੍ਰੇਕ ਤੋਂ ਬਾਅਦ ਕਰ ਲਿਓ 10 ਵਜੇ ਤੋਂ, ਤੇ ਹੁਣ ਮਸਾਂ ਸਾਡੇ ਕੋਲੋਂ ਭੱਜ ਕੇ ਬੱਸ ਹੀ ਫੜੀ ਜਾਣੀ ਆ। ਹਾਂਜੀ ਲਾਲ ਜੀ, ਕੀ ਹਾਲ ਨੇ? ਕੋਈ ਲਾਲ ਹੈਗਾ ਤੁਹਾਡੇ ਕੋਲ ਪਾਉਣ ਲਈ? ਹਾਂ ਲਾਲ ਥੀਮ ਰੱਖਿਆ। ਜੇ ਤੁਸੀਂ ਭਿੰਡੀ ਵੱਲੋਂ ਆਉਣਾ ਤੇ ਫਿਰ ਲਾਲ ਪਾਉਣਾ ਪੈਣਾ, ਤੇ ਜੇ ਇਧਰ ਮਰੂਦ ਵੱਲੋਂ ਜਾਣਾ ਫਿਰ ਗ੍ਰੀਨ ਪਾਉਣਾ ਪੈਣਾ।
2: ਜੀਬੋ
1: ਗਰੀਬ ਇਹਦੇ ਚ ਕੀ ਆ, ਤੁਸੀਂ ਸਹੀ ਕਰ ਲੋ, ਹਲੇ ਕਿਹੜੇ ਬਣ ਗਏ ਕੱਪੜੇ ਹੈ? ਤੁਸੀਂ ਦੱਸ ਦੋ ਭਾ ਕੀ ਲਾਈਕ ਕਰਦੇ ਤੁਸੀਂ?
2: ਲਾੜੇ
1: ਨੂੰ
4: ਲੋਕੀ
1: ਘੋੜੀ ਚੜ੍ਹ ਜਾਂਦੇ, ਇਹਨਾਂ ਘੋੜੀ ਕੱਚੇ ਪਾਈ ਹੋਈ ਘੋੜੀ ਕੱਚੇ ਮਾਰ ਕੇ

0: Wah, serinya baju ni.
1: ਇਹਨਾਂ ਦੀ ਤੇ ਫਿਰ ਘੋੜੀ ਵੀ ਉਲਟ ਹੋਣੀ ਆ ਨਾ, ਇਹਨਾਂ ਦੀ ਹੋਣੀ ਲਾੜਾ ਤੇਰਾ ਨੀ ਘੋੜੀ ਸੋਹਣਾ, ਨੀ ਪਰ ਉਹ ਵਧੀਆ ਘੋੜੀ ਕੱਚ ਮਾਰ ਕੇ
0: ਨੀ. ਅੱਜ ਕੱਲ ਅਨਾਜ ਘੋੜ ਨੀ ਚੱਲਦਾ ਪਿਆ, ਕਹਿੰਦਾ ਜਦੋਂ ਜਦੋਂ
2: ਸਾਰੀ ਨੇ ਕਹਿਣਾ ਰੀਵਨ ਕੱਟਿਓ ਹਨਾ, ਇਹਨਾਂ ਨੇ ਘੋੜੀ ਆਪਣੇ
0: ਜਿਹੜੇ ਜੱਸੋਵਾਲ ਸਾਹਿਬ ਦੇ ਵਰਗਾ ਬੰਦਾ ਸੀ ਘਰ ਦੇ, ਕਹਿੰਦੇ ਵੀ ਏਡੇ ਵਜਨ ਵਧਾ ਲਿਆ ਤੇ ਥੋੜਾ ਬਹੁਤਾ ਸੈਰ ਨੂੰ ਜਾਇਆ ਕਰੋ, ਰਨਿੰਗ ਰੁਨਿੰਗ ਕਰਿਆ ਕਰੋ. ਕਹਿੰਦੇ ਮੈਂ ਸਵੇਰੇ ਸਵੇਰੇ ਉੱਠ ਕੇ ਰਨਿੰਗ ਨਿਕਲ ਗਿਆ ਜੱਸੋਵਾਲ ਸਾਹਿਬ, 10 ਮਿੰਟ ਬਾਅਦ ਇਹਨਾਂ ਦੇ ਸਾਹ ਕਹਿੰਦੇ ਵੀ ਤੂੰ ਰੁਕ ਗਿਆ ਕਿ ਅਸੀਂ ਰੁਕੀਏ. ਵਾਹ

0: ਜੀ ਲਾਲ ਜੀ
1: ਨਾ ਆਪਣੇ ਨਾ ਭਾਬੀ ਨਾ ਆਪਣਾ ਅੱਧੇ ਰਾਤੀ ਉੱਠ ਕੇ ਨਾ ਟੂਰ ਸਾਹਿਬ ਜੀ ਕਹਿੰਦੇ ਭਾਬੀ ਕਹਿੰਦੇ ਜੀ ਮੈਂ ਨਾ ਸੁਪਨੇ ਨਾ ਆਪਣਾ ਸ਼ਿਮਲੇ ਘੁੰਮਣ ਗਈ ਜੀ
2: ਮਨਾਲੀ ਵੀ ਜਾਣਾ ਪੈਂਦਾ ਕੱਲ ਖਬਰ ਪਹੁੰਚੀ ਤਾਂ ਹੈ ਪਰ ਪੂਰੀ ਨੀ ਪਹੁੰਚੀ ਨਾਲ ਜੀ ਗਿਆ ਆਪਣੇ ਸਹੁਰਿਆਂ ਦੇ ਨਾ ਗੰਦ ਜਾਂਦੇ ਇਹਨੇ ਸੱਸ ਨੇ ਲਾਮਾ ਦਿੱਤਾ ਤੀ ਅਨੀਤਾ ਭਾਬੀ ਨੂੰ ਵੀ ਤੈਨੂੰ ਦੀਦਾ ਨੀ ਸਾਡੀ ਬੇਇੱਜ਼ਤੀ ਕਰਾਤੀ ਲਾਲ ਨੇ ਤੋਲੀਏ ਚ ਹੀ ਆ ਗਿਆ ਕੱਪੜੇ ਪਾ ਕੇ ਆਵੇ ਚੱਜ ਦਾ ਕੱਪੜੇ ਪਾ ਕੇ ਤੋੜੀਏ ਬੰਨੀ ਫਿਰਦਾ ਲੱਕ ਦੇ ਨਾਲ ਤੇ ਕਹਿੰਦੇ ਲਾਲ ਜੀ ਸ਼ਰਮ ਕਰਿਆ ਕਰੋ ਵੀ ਸਾਡੀ ਬੇਇੱਜ਼ਤੀ ਕਰਾਤੀ ਲਾਲ ਜੀ ਕਹਿੰਦੇ ਕਾਹਦੀ ਬੇਇੱਜ਼ਤੀ ਜਿੰਨੀ ਵਾਰ ਤੁਹਾਡੀ ਕੁੜੀ ਤੁਸੀਂ ਉਹਨੂੰ ਸੂਟ ਦੇ ਨਾਲ ਮੇਰਾ ਤੋੜੀਆ ਲਾ ਦਿੰਦੇ
0: ਜਿਹੜੀ ਦਿੱਤੀ ਮੈਂ ਉਹੀ ਪਾ ਕੇ ਆਉਣੀ ਜਿੰਨੀ ਵਾਰ ਤੁਹਾਡੀ ਕੁੜੀ ਆਈ ਹੈ
1: ਭਾਬੀ ਕਹਿੰਦੇ ਸਮੀ ਸਾਨੂੰ ਭਾਬੀ ਕਹਿੰਦੇ ਸਮੀ ਸਾਹਿਬ ਕੀ ਗੱਲ ਤੁਹਾਡੀ ਤਬੀਅਤ ਠੀਕ ਨੀ ਕਹਿੰਦੀ ਹਾਂ ਕਹਿੰਦੇ ਕੀ ਆ ਕਹਿੰਦੇ ਮੈਨੂੰ ਨਾ ਮੈਂ ਪਿੱਤੇ ਪੱਥਰੀ ਆਈ ਹੈ ਤੇ ਸਮੀ ਸਾਹਿਬ ਪਿੱਤੇ ਪੱਥਰੀ ਕਿੱਦਾਂ ਆ ਗਈ ਪਹਿਲਾਂ ਤੂੰ ਕਦੇ ਦੱਸਿਆ ਨੀ ਕਹਿੰਦੀ ਕੱਲ ਪਰਸੋਂ ਦੀ ਆਈ ਹੈ ਕੱਲ ਪਰਸੋਂ ਕਿੱਦਾਂ ਕਹਿੰਦਾ ਜੇ ਪਰਸੋਂ ਯਾਦ ਹੈ ਮੈਂ ਤੇਰੇ ਕੋਲ ਸਕੂਟ ਮੰਗਿਆ ਸੀ ਹਨਾ ਤੇ ਤੁਸੀਂ ਮਨਾ ਕਰਤਾ ਸੀ ਤੇ ਮੈਂ ਆਪਣੇ ਦਿਲ ਤੇ ਪੱਥਰ ਰੱਖ ਲਿਆ ਉਹ ਪੱਥਰ
0: ਪਿੱਤੇ ਜਾ ਗਏ
3: ਧੰਨਵਾਦ ਬਹੁਤ ਮਿਹਰਬਾਨੀ ਜੀ ਖੁਸ਼ ਥਾਂ ਰਹੋ ਤੰਦਰੁਸਤ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਬਹੁਤ ਸ਼ੁਕਰੀਆ ਤੁਹਾਡਾ ਤੇ ਹੁਣ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ ਰਿਚਰਡ ਜੀ ਕਹਿੰਦੇ ਨੇ ਕਿ ਜਿੰਦਾਬਾਦ ਹੈ ਜਿੰਦਾਬਾਦ ਭਿੰਡੀ ਜਿੰਦਾਬਾਦ ਹੈ ਜਿੰਦਾਬਾਦ ਰਹੇਗੀ ਹਾਂ ਤਾਂ ਅਸੀਂ ਤਾਂ ਵੇਖ ਲਓ ਕਰਤੀ ਜਿੰਦਾਬਾਦ ਕਹਿੰਦੇ ਆਈ ਐਮ ਐਵਰ ਰੈਡੀ ਬਸ ਠੀਕ ਹੈ ਫਿਰ ਬਣ ਗਈ ਗੱਲ ਫਿਰ ਤੁਸੀਂ ਓਕੇ ਰਿਪੋਰਟ ਹੋ ਗਿਆ ਕੰਮ ਮਨ ਸਾਹਿਬ ਕਹਿੰਦੇ ਕਿ ਜੈਸਮਿਨ ਭੈਣ ਜੀ ਰੇਡੀਓ ਵਾਲਿਆਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣ ਥੈਂਕ ਯੂ
0: ਜੈਸਮਿਨ ਦਾ ਬਰਥਡੇ
3: ਅੱਛਾ ਪਤਾ ਨਹੀਂ
0: ਮੁਬਾਰਕਾਂ ਜੈਸਮਿਨ ਜੀ
3: ਨਹੀਂ ਪਤਾ ਕਰ ਲੈਂਦੇ ਹਾਂ ਧੰਨਵਾਦ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਅਤੇ ਦਿੱਲੀ ਜੂਲਰ ਵਾਲੇ ਕਹਿੰਦੇ ਨੇ ਵੀ ਅੱਜ $180 ਹੋ ਗਿਆ ਰੇਟ 22 ਕੈਰਟ ਦਾ ਧੰਨਵਾਦ ਜੀ ਤੁਹਾਡਾ ਨਾਮ ਪ੍ਰੀਤ ਬਹੁਤ ਸ਼ੁਕਰੀਆ ਅਤੇ ਸ਼ੇਰਗਿੱਲ ਸਾਹਿਬ ਗੁੱਡ ਮੋਰਨਿੰਗ ਭੇਜਦੇ ਨੇ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਵੈਰੀ ਗੁੱਡ ਮੋਰਨਿੰਗ ਜਗਜੀਤ ਗਿੱਲ ਜੀ ਸਿੰਗਾਪੁਰ ਤੋਂ ਭੇਜਦੇ ਨੇ ਮੈਸੇਜ ਵਾਜਬਾ ਧੰਨਵਾਦ ਜੀ ਤੁਹਾਡਾ ਬਹੁਤ ਮਿਹਰਬਾਨੀ ਅਤੇ ਹੱਸਦੇ ਖੇਡਦੇ ਰਹੋ ਅਤੇ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਅਤੇ ਰੇਡੀਓ ਹਾਂਜੀ ਅਤੇ
0: 1674
3: ਅਤੇ

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। 30 June 2026 ਮੰਗਲਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਹਾਊਸ਼ ਕਰਦੇ ਹਾਂ ਸ਼ੁਰੂਆਤ, ਅਤੇ ਫਿਰ ਆਸਟ੍ਰੇਲੀਆ ਅਤੇ ਫੀਫਾ ਦੇ ਵਿੱਚ ਹੋਏ ਉਲਟ ਫੇਰ ਦੇ ਨਾਲ ਜੁੜੀਆਂ ਖਬਰਾਂ ਵੀ ਤੁਹਾਡੇ ਨਾਲ ਕਰਦੇ ਹਾਂ ਸਾਂਝੀਆਂ।

0: ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਵਿੱਚ ਉਹੀ ਖਬਰ ਜਿਸ ਦਾ ਸਵੇਰ ਦੀਆਂ ਖਬਰਾਂ ਦੇ ਵਿੱਚ ਅਸੀਂ ਅੰਦਾਜ਼ਾ ਲਗਾ ਰਹੇ ਸੀ ਕਿ ਅਮਰੀਕਾ ਦੀ ਤਰਫ ਤੋਂ ਤਾਂ ਟਿੱਪਣੀ ਆ ਗਈ। ਦੇਖੀਏ ਕਿ ਈਰਾਨ ਅਮਰੀਕਾ ਦੀ ਟਿੱਪਣੀ ਨੂੰ ਮੰਨਦਾ ਜਾਂ ਅਮਰੀਕਾ ਨੇ ਜਿਹੜਾ ਦਾਅਵਾ ਕੀਤਾ ਹੈ ਕਿ ਨਹੀਂ। ਦੁਪਹਿਰ ਹੁੰਦਿਆਂ ਹੁੰਦਿਆਂ ਉਹੀ ਗੱਲ ਹੋਈ। ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੁਆਰਾ ਦੋਹਾ ਦੇ ਵਿੱਚ ਈਰਾਨ ਦੇ ਨਾਲ ਹੋਣ ਵਾਲੀ ਬੈਠਕ ਦੇ ਦਾਅਵੇ ਨੂੰ ਖਾਰਜ ਹੀ ਕਰ ਦਿੱਤਾ। ਬੀਬੀਸੀ ਫਾਰਸੀ ਦੀ ਸੇਵਾ ਦੇ ਮੁਤਾਬਕ ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਜ਼ਮਾਇਲ ਬਕਾਈ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਈਰਾਨ ਅਮਰੀਕੀ ਪੱਖ ਦੇ ਨਾਲ ਕਿਸੇ ਵੀ ਕਿਸਮ ਦੀ ਕਿਸੇ ਵੀ ਪੱਧਰ ਦੇ ਉੱਤੇ ਕੋਈ ਬੈਠਕ ਨਹੀਂ ਕਰੇਗਾ। ਉਹਨਾਂ ਇਸ ਗੱਲ ਦੇ ਉੱਤੇ ਵੀ ਜ਼ੋਰ ਦਿੱਤਾ ਹੈ ਕਿ ਅਮਰੀਕਾ ਦੇ ਵਿੱਚ ਅਮਰੀਕੀ ਪ੍ਰਤੀਨਿਧੀਆਂ ਦੀ ਯਾਤਰਾ ਦਾ ਈਰਾਨੀ ਪ੍ਰਤੀਨਿਧੀ ਮੰਡਲ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਬੀਬੀਸੀ ਦੀ ਸੇਵਾ ਦੇ ਮੁਤਾਬਕ ਈਰਾਨ ਦੇ ਉਪ ਵਿਦੇਸ਼ ਮੰਤਰੀ ਤੇ ਤਕਨੀਕੀ ਗੱਲਬਾਤ ਦੇ ਪ੍ਰਮੁੱਖ ਕਾਜ਼ੇਮ ਗਰੀਬਾਬਾਦੀ ਨੇ ਕਿਹਾ ਹੈ ਕਿ ਇਸ ਹਫ਼ਤੇ ਐਸੀ ਕੋਈ ਵੀ ਬੈਠਕ ਨਾ ਤਾਂ ਅਸੀਂ ਯੋਜਨਾਬੱਧ ਕੀਤੀ ਸੀ ਅਤੇ ਨਾ ਹੀ ਇਸ ਕਿਸਮ ਦੀ ਸਾਨੂੰ ਕੋਈ ਜਾਣਕਾਰੀ ਹੈ। ਈਰਾਨ ਦੇ ਅਧਿਕਾਰੀਆਂ ਦਾ ਇਹ ਬਿਆਨ ਅਮਰੀਕੀ ਰਾਸ਼ਟਰਪਤੀ ਦੇ ਦਾਅਵੇ ਤੋਂ ਬਾਅਦ ਆਇਆ ਜਦੋਂ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਸੀ ਕਿ ਈਰਾਨ ਨੇ ਅਮਰੀਕਾ ਨੂੰ ਅਪੀਲ ਕੀਤੀ ਹੈ ਕਿ ਸਾਡੇ ਨਾਲ ਬੈਠਕ ਕਰੋ ਅਤੇ ਹੁਣ 30 ਜੂਨ ਨੂੰ ਅਮਰੀਕੀ ਅਤੇ ਈਰਾਨੀ ਵਫਦ ਦੋਹਾ ਦੇ ਵਿੱਚ ਮਿਲਣਗੇ। ਵਾਈਟ ਹਾਊਸ ਦੇ ਪ੍ਰੈਸ ਸਕੱਤਰ ਕੈਰੋਲਾਈਨ ਲੈਵਿਟ ਨੇ ਦੱਸਿਆ ਕਿ ਟਰੰਪ ਦੇ ਪ੍ਰਤੀਨਿਧੀ ਸਟੀਵ ਵਿਟਕੋਫ ਅਤੇ ਜੈਰਡ ਕੁਸ਼ਨਰ ਇਸ ਬੈਠਕ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ। ਉੱਥੇ ਹੀ ਅਗਲੀ ਖਬਰ ਅਫਗਾਨਿਸਤਾਨ ਦੇ ਨਾਲ ਜੁੜੀ ਜਿੱਥੇ ਸੰਯੁਕਤ ਰਾਸ਼ਟਰ ਦੇ ਅਫਗਾਨਿਸਤਾਨ ਮਿਸ਼ਨ ਦਾ ਕਹਿਣਾ ਹੈ ਕਿ ਪਾਕਿਸਤਾਨ ਨੇ ਐਤਵਾਰ ਦੇ ਦਿਨ ਸਰਹੱਦ ਦੇ ਨਾਲ ਲੱਗਦੇ ਅਫਗਾਨ ਸੂਬਿਆਂ ਦੇ ਵਿੱਚ ਹਵਾਈ ਹਮਲੇ ਕੀਤੇ ਅਤੇ ਫੌਜੀ ਭੇਜ ਕੇ ਜ਼ਮੀਨੀ ਮੁਹਿੰਮ ਵੀ ਚਲਾਈ। ਇਸ ਦੇ ਵਿੱਚ ਘੱਟੋ ਘੱਟ 28 ਆਮ ਨਾਗਰਿਕਾਂ ਦੀ ਮੌਤ ਹੋ ਗਈ। UNMA ਦੇ ਮੁਤਾਬਕ ਇਹਨਾਂ ਹਮਲਿਆਂ ਦੇ ਵਿੱਚ 49 ਲੋਕ ਜ਼ਖਮੀ ਹੋਏ ਨੇ। ਮ੍ਰਿਤਕਾਂ ਅਤੇ ਜ਼ਖਮੀਆਂ ਦੇ ਵਿੱਚ ਮਹਿਲਾਵਾਂ ਅਤੇ ਬੱਚੇ ਸ਼ਾਮਲ ਨੇ। ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਦਾ ਕਹਿਣਾ ਹੈ ਕਿ ਹਮਲੇ ਦੇ ਵਿੱਚ ਆਮ ਨਾਗਰਿਕਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਨੂੰ ਇੱਕ ਬੜੀ ਹੀ ਗਲਤ ਕਾਰਵਾਈ ਦੱਸਦਿਆਂ ਹੋਇਆਂ, ਅੱਤਿਆਚਾਰ ਕਾਰਵਾਈ ਦੱਸਦਿਆਂ ਹੋਇਆਂ, ਇਸ ਨੂੰ ਇੱਕ ਡਰਾਵਨੀ ਕਾਰਵਾਈ ਵੀ ਦੱਸਿਆ। ਉੱਥੇ ਹੀ ਪਾਕਿਸਤਾਨ ਦੀ ਤਰਫ ਤੋਂ ਕਿਹਾ ਗਿਆ ਕਿ ਅਫਗਾਨਿਸਤਾਨ ਦੇ ਪਕਤਿਕਾ ਅਤੇ ਕੁਨਾਰ ਸੂਬਿਆਂ ਦੇ ਵਿੱਚ ਕੱਟੜਪੰਥੀਆਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਦੋਵੇਂ ਗੁਆਂਢੀ ਦੇਸ਼ ਪਿਛਲੇ ਸਾਲ ਅਕਤੂਬਰ ਮਹੀਨੇ ਦੇ ਵਿੱਚ ਵੀ ਕਈ ਹਫ਼ਤਿਆਂ ਤੱਕ ਝੜਪਾਂ ਦੇ ਵਿੱਚ ਸ਼ਾਮਲ ਹੋਏ ਸੀ। ਬਾਅਦ ਦੇ ਵਿੱਚ ਜੰਗਬੰਦੀ ਦੇ ਉੱਤੇ ਸਹਿਮਤੀ ਜਿਤਾਈ ਗਈ ਸੀ ਪਰ ਮਗਰੋਂ ਇਹ ਸਮਝੌਤਾ ਟੁੱਟ ਗਿਆ। ਇੱਧਰ ਭਾਰਤ ਦੇ ਨਾਲ ਜੁੜੀਆਂ ਖ਼ਬਰਾਂ 'ਚ ਜਿੱਥੇ ਭਾਰਤ ਨੇ ਅਫਗਾਨਿਸਤਾਨ ਦੇ ਵਿੱਚ ਪਾਕਿਸਤਾਨ ਦੇ ਹਵਾਈ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਇਹਨਾਂ ਹਮਲਿਆਂ ਦੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਦੇ ਪ੍ਰਤੀ ਸੰਵੇਦਨਾ ਵੀ ਜ਼ਾਹਰ ਕੀਤੀ ਹੈ। ਇਸ ਨੂੰ ਲੈ ਕੇ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕੀਤਾ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਭਾਰਤ ਅਫਗਾਨ ਖੇਤਰ ਦੇ ਵਿੱਚ ਪਾਕਿਸਤਾਨ ਦੇ ਹਵਾਈ ਹਮਲਿਆਂ ਦੀ ਸਖ਼ਤ ਨਿੰਦਾ ਕਰਦਾ ਹੈ ਜਿੱਥੇ ਆਮ ਨਾਗਰਿਕਾਂ ਦੀ ਮੌਤ ਹੋਈ ਹੈ। ਭਾਰਤ ਨੇ ਕਿਹਾ ਹੈ ਕਿ ਪਾਕਿਸਤਾਨ ਦੀ ਇਹ ਖੁੱਲ੍ਹੀ ਆਕ੍ਰਾਮਕ ਕਾਰਵਾਈ ਅਫਗਾਨਿਸਤਾਨ ਦੀ ਸੋਵਰੈਨਿਟੀ ਦੇ ਉਹਨਾਂ ਦੀ ਪ੍ਰਭੂਸੱਤਾ ਦੇ ਉੱਤੇ ਇੱਕ ਹਮਲਾ ਹੈ ਅਤੇ ਇਸ ਦੇ ਲਈ ਖਤਰਾ ਵੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਹਮਲੇ ਪਾਕਿਸਤਾਨ ਦੇ ਲਾਪਰਵਾਹ ਵਿਵਹਾਰ ਨੂੰ ਵੀ ਦਰਸਾਉਂਦੇ ਨੇ ਅਤੇ ਆਪਣੀਆਂ ਕੌਮਾਂਤਰੀ ਪੱਧਰ ਦੇ ਉੱਤੇ ਅਸਫਲਤਾਵਾਂ ਨੂੰ ਵੀ ਦੇ ਉੱਤੇ ਵੀ ਧਿਆਨ ਭਟਕਾਉਣ ਦੇ ਲਈ ਕੀਤਾ ਗਿਆ ਇੱਕ ਹਮਲਾ। ਇਸ ਤੋਂ ਇਲਾਵਾ ਭਾਰਤ ਨੇ ਅਫਗਾਨਿਸਤਾਨ ਦੀ ਜਿਹੜੀ ਸੰਪ੍ਰਭਤਾ ਹੈ ਉਸ ਦੇ ਉੱਤੇ ਇਸ ਨੂੰ ਆਪਣਾ ਇਸ ਦੀ ਆਪਣੀ ਹਮਾਇਤ ਜਤਾਈ। ਪਾਕਿਸਤਾਨ ਫੌਜਾਂ ਦੀ ਤਰਫ ਤੋਂ ਐਤਵਾਰ ਅਤੇ ਸੋਮਵਾਰ ਦੀ ਰਾਤਾਂ ਦੇ ਦਰਮਿਆਨ ਅਫਗਾਨਿਸਤਾਨ ਦੇ ਵਿੱਚ ਜ਼ਮੀਨੀ ਅਤੇ ਹਵਾਈ ਹਮਲਿਆਂ ਦੀ ਗੱਲ ਕਬੂਲੀ ਵੀ ਗਈ ਸੀ। ਉੱਥੇ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਅਤੇ ਭਾਰਤ ਦੇ ਨਾਲ ਅਮਰੀਕਾ ਦੀ ਟ੍ਰੇਡ ਡੀਲ ਆਪਣੇ ਆਖਰੀ ਦੌਰ ਦੇ ਵਿੱਚ ਹੈ। ਅਮਰੀਕਾ ਦੇ ਰਾਜਦੂਤ ਸਰਜੀਓ ਗੌਰ ਨੇ ਮੰਗਲਵਾਰ ਦੇ ਦਿਨ ਕਿਹਾ ਕਿ ਭਾਰਤ ਅਤੇ ਅਮਰੀਕਾ ਵਪਾਰ ਸਮਝੌਤਾ ਗੱਲਬਾਤ ਦੇ ਵਿੱਚ ਸਿਰਫ 1-2% ਦਾ ਕੰਮ ਰੁਕਿਆ ਹੋਣ ਕਰਕੇ ਲਟਕਿਆ ਹੋਇਆ, ਜਦਕਿ ਇਹ ਵੀ ਛੇਤੀ ਪੂਰਾ ਹੋ ਜਾਏਗਾ। ਉਹਨਾਂ ਭਰੋਸਾ ਜਤਾਇਆ ਕਿ ਲਗਭਗ 18 ਮਹੀਨਿਆਂ ਦੀ ਗੱਲਬਾਤ ਤੋਂ ਬਾਅਦ ਇਹ ਸਮਝੌਤਾ ਜਲਦ ਆਪਣਾ ਆਖਰੀ ਰੂਪ ਧਾਰ ਲਏਗਾ। ਵਾਸ਼ਿੰਗਟਨ ਦੇ ਵਿੱਚ ਆਯੋਜਿਤ US ਇੰਡੀਆ ਸਟ੍ਰੈਟੇਜਿਕ ਪਾਰਟਨਰਸ਼ਿਪ ਫੋਰਮ ਲੀਡਰਸ਼ਿਪ ਸਮਿਟ ਨੂੰ ਸੰਬੋਧਨ ਕਰਦਿਆਂ ਆਇਆ ਸਰਜੀਓ ਗੌਰ ਨੇ ਕਿਹਾ ਕਿ ਉਹ ਇਸ ਸਮਝੌਤੇ ਦੇ ਪੂਰਾ ਹੋਣ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਆਸਵੰਦ ਹੈ ਕਿਉਂਕਿ ਦੋਹਾਂ ਦੇਸ਼ਾਂ ਨੂੰ ਇਸ ਦਾ ਫਾਇਦਾ ਹੋਣਾ ਹੈ। ਉਹਨਾਂ ਕਿਹਾ ਕਿ ਇਸ ਸਮਝੌਤੇ ਦੇ ਆਖਰੀ ਗੇੜ ਦੇ ਵਿੱਚ ਪਹੁੰਚਣ ਦੇ ਨਾਲ ਹੀ ਦੋਹਾਂ ਧਿਰਾਂ ਦੇ ਲਈ ਕੁਝ ਚੀਜ਼ਾਂ ਨੇ ਜਿਹੜੀਆਂ ਕਿ ਕਾਫੀ ਅਹਿਮ ਨੇ ਉਹ ਬਚੀਆਂ ਨੇ ਔਰ ਉਹਨਾਂ ਨੂੰ 1-2% ਮੰਨ ਸਕਦੇ ਹੋ। ਇਸ ਤੋਂ ਇਲਾਵਾ ਸਰਜੀਓ ਗੌਰ ਨੇ ਪ੍ਰਧਾਨ ਮੰਤਰੀ ਮੋਦੀ ਦੀ ਤਰਫ ਤੋਂ ਸੰਭਾਵਿਤ ਤੌਰ ਦੇ ਉੱਤੇ ਕੀਤੀ ਜਾ ਰਹੀ ਅਮਰੀਕਾ ਯਾਤਰਾ ਦੇ ਬਾਰੇ ਵੀ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਮੁਲਾਕਾਤ ਦੇ ਦਰਮਿਆਨ ਉਹਨਾਂ ਨੂੰ ਸੱਦਾ ਦਿੱਤਾ ਸੀ, ਜੇਕਰ ਅਸੀਂ ਉੱਥੇ ਉਹ ਫਿਰ ਇੱਥੇ ਆਉਂਦੇ ਨੇ ਤਾਂ ਸਾਨੂੰ ਖੁਸ਼ੀ ਹੋਏਗੀ। ਮੈਨੂੰ ਪਤਾ ਹੈ ਕਿ ਦਸੰਬਰ ਦੇ ਵਿੱਚ G20 ਸਮਿਟ ਦੇ ਲਈ ਉਹ ਅਮਰੀਕਾ ਆਉਣ ਜਾ ਰਹੇ ਨੇ। ਉਧਰ ਭਾਰਤ ਦੀਆਂ ਦੂਜੀਆਂ ਖਬਰਾਂ ਦੀ ਸਾਂਝ ਪਾਈਏ ਤੇ ਰਾਮ ਮੰਦਰ ਦੇ ਨਾਲ ਜੁੜੀ ਖਬਰ, ਇਹ ਹਾਲੇ ਭਾਰਤ ਦੇ ਵਿੱਚ ਜਿਹੜੇ ਨੇਤਾ ਨੇ ਜਾਂ ਸੱਤਾਧਾਰੀ ਧਿਰ ਹੈ ਉਹਨਾਂ ਦਾ ਘੱਟੋ ਘੱਟ ਤਾਂ ਇਸ ਖਬਰ ਦੇ ਨਾਲ ਹਾਲੇ ਲੈਣਾ ਦੇਣਾ ਲੱਗਿਆ ਰਹੇਗਾ। ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਸਕੱਤਰ ਚੰਪਤ ਰਾਏ ਨੇ ਅਯੋਧਿਆ ਪੁਲਿਸ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਵਾਉਂਦੇ ਕਿਹਾ ਕਿ ਚੜਾਵਾ ਚੋਰੀ ਦੇ ਵਿੱਚ ਉਹਨਾਂ ਦੀ ਕੋਈ ਵੀ ਭੂਮਿਕਾ ਨਹੀਂ ਹੈ। ਚੰਪਤ ਰਾਏ ਨੇ ਦੱਸਿਆ ਹੈ ਕਿ ਜਿਵੇਂ ਹੀ ਉਹਨਾਂ ਨੂੰ ਚੜਾਵੇ ਦੇ ਵਿੱਚ ਹੇਰਫੇਰ ਦੀ ਖਬਰ ਮਿਲੀ ਉਹ ਐਕਟਿਵ ਹੋ ਗਏ। ਉਹਨਾਂ ਕਿਹਾ ਕਿ ਚੜਾਵਾ ਚੋਰੀ ਦੇ ਮਾਮਲੇ ਦੇ ਵਿੱਚ ਸ਼ੱਕੀ ਵਿਅਕਤੀ ਫੜੇ ਵੀ ਗਏ ਨੇ ਔਰ ਇਹ ਵੀ ਗੱਲ ਮੰਨੀ ਕਿ ਇਸ ਦੇ ਹੇਰਫੇਰ ਦੇ ਵਿੱਚ ਉਹਨਾਂ ਦੀ ਕੋਈ ਭੂਮਿਕਾ ਨਹੀਂ ਸੀ। ਚੰਪਤ ਰਾਏ ਨੇ ਕਿਹਾ ਕਿ ਮੈਂ ਮੰਨਦਾ ਕਿ ਜੇਕਰ ਇਸ ਦੇ ਵਿੱਚ ਹੇਰਫੇਰ ਹੋਇਆ ਹੈ ਤਾਂ ਉਸ ਦੀ ਪੂਰੀ ਜ਼ਿੰਮੇਵਾਰੀ ਲਈ ਜਾਣੀ ਚਾਹੀਦੀ ਹੈ। ਦੱਸ ਦਈਏ ਕਿ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਸਕੱਤਰ ਚੰਪਤ ਰਾਏ ਅਤੇ ਅਨਿਲ ਮਿਸ਼ਰਾ ਨੇ ਅਸਤੀਫਾ ਵੀ ਦੇ ਦਿੱਤਾ। ਇਸ ਤੋਂ ਬਾਅਦ ਅਯੋਧਿਆ ਪੁਲਿਸ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਵਾਉਣ ਦੇ ਲਈ ਗਏ। ਰਾਮ ਮੰਦਰ ਚੜਾਵਾ ਚੋਰੀ ਦੇ ਵਿੱਚ ਅਯੋਧਿਆ ਪੁਲਿਸ ਨੇ ਹੁਣ ਤੱਕ ਟੀਨੂ ਯਾਦਵ ਸਣੇ 8 ਲੋਕਾਂ ਨੂੰ ਗ੍ਰਿਫਤਾਰ ਕੀਤਾ। ਹਾਲਾਂਕਿ ਕਿਸੇ ਵੀ, ਕਿਉਂਕਿ VIPs ਦੇ ਨਾਲ ਜੁੜਿਆ ਹੋਇਆ ਇਹ ਟਰੱਸਟ ਹੈ, ਕਿਸੇ ਵੀ VIP ਨੂੰ ਹਾਲੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਉੱਧਰ ਇਸੇ ਹੀ ਮਾਮਲੇ ਦੇ ਵਿੱਚ ਉੱਤਰ ਪ੍ਰਦੇਸ਼ ਕਾਂਗਰਸ ਦੇ ਪ੍ਰਮੁੱਖ ਅਜੇ ਰਾਏ ਦਾ ਕਹਿਣਾ ਹੈ ਕਿ ਅਯੋਧਿਆ ਦੇ ਇੱਕ ਹੋਟਲ ਦੇ ਵਿੱਚ ਉਹਨਾਂ ਨੂੰ ਪੁਲਿਸ ਨੇ ਨਜ਼ਰਬੰਦ ਕਰਕੇ ਰੱਖਿਆ। ਰਾਏ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਇੱਕ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਜਿਨ੍ਹਾਂ ਦੇ ਵਿੱਚ ਅਸਲ 'ਚ ਉਹ ਵੀਡੀਓ ਦੇ ਅੰਦਰ ਦੋ ਪੁਲਿਸ ਅਧਿਕਾਰੀ ਵੀ ਨਜ਼ਰ ਆ ਰਹੇ ਨੇ। ਇਸ ਵੀਡੀਓ 'ਚ ਇੱਕ ਪੁਲਿਸ ਅਧਿਕਾਰੀ ਦੇ ਨਾਲ ਗੱਲਬਾਤ ਵੀ ਕਰ ਰਹੇ ਨੇ। ਵੀਡੀਓ 'ਚ ਉਹ ਪੁਲਿਸ ਅਧਿਕਾਰੀ ਤੋਂ ਸਵਾਲ ਪੁੱਛ ਰਹੇ ਨੇ ਕਿ ਕੀ ਦਰਸ਼ਨ ਦੇ ਲਈ ਵੀ ਹੁਣ ਸਰਕਾਰ ਰੋਕੇਗੀ। ਇਸ ਦੇ ਉੱਤੇ ਇੱਕ ਵਿਅਕਤੀ ਕਹਿੰਦਾ ਨਹੀਂ, ਅਸੀਂ ਦਰਸ਼ਨ ਕਰਵਾ ਦੇਵਾਂਗੇ। ਅਜੇ ਰਾਏ ਦਾ ਕਹਿਣਾ ਹੈ ਕਿ ਉੱਤਰ ਪ੍ਰਦੇਸ਼ ਕਾਂਗਰਸ ਦਾ ਇੱਕ ਵਫਦ ਮੰਗਲਵਾਰ ਯਾਨੀ ਅੱਜ ਦੇ ਦਿਨ ਅਯੋਧਿਆ 'ਚ ਰਾਮਲਲਾ ਦੇ ਦਰਸ਼ਨ ਅਤੇ ਪੂਜਾ ਕਰਨ ਦੇ ਲਈ ਜਾਣ ਵਾਲਾ ਸੀ। ਉਹਨਾਂ ਕਿਹਾ ਕਿ ਮੈਂ ਅਯੋਧਿਆ ਨਹੀਂ ਪਹੁੰਚ ਪਾਇਆ ਕਿਉਂਕਿ ਭਾਜਪਾ ਸਰਕਾਰ ਇੰਨੀ ਡਰ ਗਈ ਹੈ ਕਿ ਮੈਨੂੰ ਹੋਟਲ ਤੋਂ ਹੀ ਗ੍ਰਿਫਤਾਰ ਕਰਕੇ ਆਪਣੀ ਜੀਪ 'ਚ ਬਿਠਾ ਕੇ ਲਿਜਾ ਰਹੇ ਨੇ। ਅਯੋਧਿਆ ਦੇ ਵਿੱਚ ਜ਼ਮੀਨ ਘੁਟਾਲੇ ਅਤੇ ਚੜਾਵਾ ਚੋਰੀ ਦੇ ਨਾਲ ਜੁੜੇ ਇਹਨਾਂ ਮਸਲਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਪਹਿਲਾਂ ਅਰਵਿੰਦ ਕੇਜਰੀਵਾਲ ਅਤੇ ਹੁਣ ਕਾਂਗਰਸ ਦੇ ਸੂਬਾਈ ਪ੍ਰਮੁੱਖ ਦਾ ਅਯੋਧਿਆ ਦੌਰਾ ਚਰਚਾ ਦਾ ਵਿਸ਼ਾ ਬਣ ਰਿਹਾ ਹੈ। ਖਬਰ ਏਜੰਸੀ PTI ਨੇ ਕਾਂਗਰਸ ਦੇ ਇੱਕ ਬਿਆਨ ਦੇ ਹਵਾਲੇ ਦੇ ਨਾਲ ਦੱਸਿਆ ਕਿ ਅਯੋਧਿਆ ਜਾਣ ਵਾਲੇ ਇਸ ਵਫਦ ਦੀ ਅਗਵਾਈ ਖੁਦ ਸੂਬੇ ਦੇ ਵਿੱਚ ਕਾਂਗਰਸ ਦੇ ਪ੍ਰਮੁੱਖ ਅਜੇ ਰਾਏ ਕਰਨਗੇ। ਪਰ ਇਸ ਦੇ ਵਿੱਚ ਅਮੇਠੀ ਤੋਂ ਸੰਸਦ ਮੈਂਬਰ ਕਿਸ਼ੋਰੀ ਲਾਲ ਸ਼ਰਮਾ, ਸੀਤਾਪੁਰ ਤੋਂ ਸੰਸਦ ਮੈਂਬਰ ਰਾਕੇਸ਼ ਰਾਠੌੜ, ਪ੍ਰਯਾਗਰਾਜ ਤੋਂ ਸੰਸਦ ਮੈਂਬਰ ਉਜਵਲ ਰਮਨ ਸਿੰਘ ਅਤੇ ਬਾਰਾਂਬੰਕੀ ਤੋਂ MP ਤਨੁਜ ਪੁਨੀਆ ਵੀ ਸ਼ਾਮਲ ਨੇ। ਅਗਲੀਆਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਨਾਲ ਜੁੜੀਆਂ ਹੋਈਆਂ ਇਹਨਾਂ ਦੇ ਵਿੱਚ ਇਹ ਆਖਰੀ ਖਬਰ ਜਿੱਥੇ ਇੰਡੀਆ ਗਠਜੋੜ ਨੇ ਚੋਣਾਂ ਦੇ ਨਾਲ ਜੁੜੇ ਮੁੱਦੇ ਦੇ ਉੱਤੇ ਚੀਫ ਜਸਟਿਸ ਨੂੰ ਚਿੱਠੀ ਭੇਜੀ ਹੈ। ਇਹ ਕਹਿਣਾ ਹੈ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਦਾ। ਉਹਨਾਂ ਦੱਸਿਆ ਕਿ ਵਿਰੋਧੀ ਧਿਰ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ ਯਾਨੀ ਇੰਡੀਆ ਦੇ 23 ਘਟਕ ਦਲਾਂ ਦੇ ਵਿੱਚੋਂ ਇੱਕ ਆਜ਼ਾਦ ਮੈਂਬਰ ਨੇ ਚੋਣ ਕਮਿਸ਼ਨ ਦੀ ਵਿਸ਼ੇਸ਼ ਤੀਬਰ ਸਮੀਖਿਆ ਯਾਨੀ SIR ਪ੍ਰਕਿਰਿਆ ਦੇ ਨਾਲ ਜੁੜੇ ਅਤੇ ਚੋਣਾਂ ਦੇ ਨਾਲ ਜੁੜੇ ਹੋਰਨਾਂ ਕਈ ਮੁੱਦਿਆਂ ਦੇ ਉੱਤੇ ਚੀਫ ਜਸਟਿਸ ਸੂਰਿਆ ਕਾਂਤ ਨੂੰ ਇੱਕ ਸਾਂਝੀ ਚਿੱਠੀ ਭੇਜੀ ਹੈ। ਇੰਡੀਆ ਗਠਜੋੜ ਦੇ ਘਟਕ ਦਲਾਂ ਨੇ 8 ਜੂਨ ਨੂੰ ਹੋਈ ਬੈਠਕ ਦੇ ਵਿੱਚ ਚੀਫ ਜਸਟਿਸ ਨੂੰ ਚਿੱਠੀ ਭੇਜਣ ਦਾ ਫੈਸਲਾ ਵੀ ਕੀਤਾ ਸੀ। ਉਸੇ ਫੈਸਲੇ ਦੇ ਤਹਿਤ ਇਹ ਕਦਮ ਲਿਆ ਗਿਆ। ਜੈਰਾਮ ਰਮੇਸ਼ ਨੇ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਲਿਖਿਆ ਕਿ 8 ਜੂਨ 2026 ਨੂੰ ਇੰਡੀਆ ਗਠਜੋੜ ਦੀ ਬੈਠਕ 'ਚ 21 ਪਾਰਟੀਆਂ ਅਤੇ ਇੱਕ ਆਜ਼ਾਦ ਮੈਂਬਰ ਨੇ ਹਿੱਸਾ ਲਿਆ ਸੀ ਅਤੇ ਇਸੇ ਮੁੱਦੇ ਦੇ ਉੱਤੇ ਇਹ ਚਿੱਠੀ ਭੇਜੀ ਗਈ ਹੈ। ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ 'ਚ ਸਭ ਤੋਂ ਪਹਿਲਾਂ ਇੱਕ ਭਿਆਨਕ ਸੜਕੀ ਹਾਦਸੇ ਦੇ ਨਾਲ ਜੁੜੀ ਖਬਰ, ਜਿੱਥੇ ਇੱਕ ਸੁਖਦ ਅਤੇ ਇੱਕ ਮਾੜੀ ਖਬਰ ਹੈ। ਮਾੜੀ ਖਬਰ ਇਹ ਹੈ ਕਿ ਸਿਡਨੀ ਦੇ ਇੱਕ ਵੱਡੇ ਦੱਖਣੀ ਹਿੱਸੇ ਦੇ ਵਿੱਚ ਪੈਂਦੇ ਹਾਈਵੇ ਦੇ ਉੱਤੇ 1 ਨਹੀਂ 2 ਨਹੀਂ 3 ਨਹੀਂ ਬਲਕਿ 6 ਸੈਮੀ ਟ੍ਰੇਲਰ ਆਪਸ ਦੇ ਵਿੱਚ ਭਿੜ ਗਏ ਤੇ ਅੱਗ ਲੱਗਣ ਦੀ ਘਟਨਾ ਦਾ ਸ਼ਿਕਾਰ ਹੋ ਗਏ। ਸਾਰੇ ਜਲ ਕੇ ਧੂੰ ਧੂੰ ਕਰਦੇ ਦਿਖਾਈ ਦਿੱਤੇ। ਦੱਸ ਦਈਏ ਕਿ ਗਨਿੰਗ ਦੇ ਵਿੱਚ ਗੋਲਬਨ ਦੇ ਪੱਛਮ ਦੇ ਵਿੱਚ ਇਹ ਪੈ ਜਾਂਦਾ ਜਦੋਂ ਸਿਡਨੀ ਤੋਂ ਕੈਨਬਰਾ ਨੂੰ ਜਾਂਦੇ ਹਾਂ, ਤੇ ਹਿਊਮ ਹਾਈਵੇ ਦੇ ਉੱਤੇ ਇਹ ਹਾਦਸਾ ਹੋਇਆ ਸੀ, ਜਿਸ ਦੇ ਚੱਲਦਿਆਂ ਹਿਊਮ ਹਾਈਵੇ ਦੇ ਉੱਤੇ ਦੋਵਾਂ ਦਿਸ਼ਾਵਾਂ ਦੇ ਵਿੱਚ ਟ੍ਰੈਫਿਕ ਬੰਦ ਕਰ ਦਿੱਤੀ ਗਈ ਸੀ। ਅੱਜ ਸਵੇਰ ਵੇਲੇ ਪੁਲਿਸ ਤੇ ਫਾਇਰ ਰੈਸਕਿਊ NSW ਨੇ ਦੱਸਿਆ ਕਿ ਇਸ ਦੇ ਵਿੱਚ 7 ਟਰੱਕ ਜਿਹੜੇ ਨੇ ਉਹ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੇ ਜਾ ਚੁੱਕੇ ਨੇ। ਇੱਕ ਡਰਾਈਵਰ ਨੂੰ ਇਹਨਾਂ ਸੱਤਾਂ ਦੇ ਵਿੱਚੋਂ ਇੱਕ ਦੇ ਡਰਾਈਵਰ ਨੂੰ ਦੋਸ਼ੀ ਵੀ ਪਾਇਆ ਗਿਆ, ਜਦਕਿ ਬਾਕੀਆਂ ਦੇ ਉੱਤੇ ਫਿਲਹਾਲ ਕਿਸੇ ਕਿਸਮ ਦੇ ਕੋਈ ਦੋਸ਼ ਆਇਤ ਨਹੀਂ ਕੀਤੇ ਗਏ ਨੇ। ਪਰ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਟਰੱਕ ਡਰਾਈਵਰ ਮਾਮੂਲੀ ਰੂਪ ਦੇ ਵਿੱਚ ਜ਼ਖਮੀ ਜ਼ਰੂਰ ਹੋਏ ਨੇ। ਸੁਖਦ ਖਬਰ ਇਹ ਹੈ ਕਿ ਬੇਸ਼ੱਕ ਵੱਡੇ ਪੱਧਰ ਦੇ ਉੱਤੇ ਜਾਨੀ ਨੁਕਸਾਨ, ਮਾਫ਼ ਕਰਨਾ, ਮਾਲੀ ਨੁਕਸਾਨ ਹੋਇਆ ਹੋਵੇ, ਪਰ ਜਾਨੀ ਨੁਕਸਾਨ ਜਿਹੜਾ ਉਹ ਬਚ ਗਿਆ, ਯਾਨੀ ਕਿ ਸਾਰੇ ਡਰਾਈਵਰ ਫਿਲਹਾਲ ਸੱਟਾਂ ਫੇਟਾਂ ਤੋਂ ਬਾਅਦ ਉਹਨਾਂ ਦੇ ਵਿੱਚੋਂ ਕਈਆਂ ਨੂੰ ਛੁੱਟੀ ਵੀ ਦੇ ਦਿੱਤੀ ਗਈ ਹੈ। NSW ਦੇ NSW ਦੇ ਐਕਟਿੰਗ ਜਿਹੜੇ ਪੁਲਿਸ ਇੰਸਪੈਕਟਰ ਨੇ ਵਾਲਦਮੇਰ ਮਿਹੋ, ਉਹਨਾਂ ਨੇ ਦੱਸਿਆ ਕਿ ਇਹ ਅੱਗ ਇੰਨੀ ਭਿਆਨਕ ਸੀ ਕਿ ਇਸ ਨੂੰ ਬੁਝਾਉਣ ਦੇ ਲਈ ਕਈ ਘੰਟਿਆਂ ਤੱਕ ਜਦੋਜਹਿਦ ਕਰਨੀ ਪਈ ਹੈ। ਅੱਗ ਬੁਝਾਊ ਮਹਿਕਮੇ ਦੇ ਲਗਭਗ 30 ਟਰੱਕ ਮੌਕੇ ਦੇ ਉੱਤੇ ਮੌਜੂਦ ਰਹੇ ਨੇ। ਅੱਗ ਲੱਗਣ ਦੀ ਭਾਰੀ ਵਜ੍ਹਾ, ਇੱਕ ਵਜ੍ਹਾ ਤਾਂ ਟਰੱਕ ਜਿਹੜਾ ਹੋ ਸਕਦਾ, ਪਰ ਉਸ ਤੋਂ ਬਾਅਦ ਹਾਦਸਾ ਜਿਹੜਾ ਹੋ ਸਕਦਾ, ਪਰ ਉਸ ਤੋਂ ਬਾਅਦ ਜਿਹੜੇ ਨੇ ਇਹਨਾਂ ਟਰੱਕਾਂ ਦੇ ਅੰਦਰ ਪਿਆ ਸਮਾਨ ਜ਼ਿੰਮੇਦਾਰ ਮੰਨਿਆ ਜਾ ਰਿਹਾ। ਦੱਸਿਆ ਗਿਆ ਹੈ ਕਿ ਇੱਕ ਟਰੱਕ ਦੇ ਵਿੱਚ ਤਾਂ 8 ਟਨ ਬੁਟੇਨ ਦੇ ਕੇਨ ਸੀ। ਬੁਟੇਨ ਇੱਕ ਕਿਸਮ ਦਾ ਜਨਲਸ਼ੀਲ ਤੱਤ ਹੁੰਦਾ, ਇੱਕ ਕਿਸਮ ਦਾ ਲਿਕੁਇਡ ਫਿਊਲ ਕਿਹਾ ਜਾ ਸਕਦਾ। ਇਸ ਤੋਂ ਇਲਾਵਾ ਇੱਕ ਟਰੱਕ ਦੇ ਵਿੱਚ ਰੇਜ਼ਿਨ, ਇੱਕ ਟਰੱਕ ਦੇ ਵਿੱਚ ਮੈਮਰੀ ਫੋਮ ਭਰੀ ਹੋਈ ਸੀ, ਅਤੇ ਚੌਥੇ ਟਰੱਕ ਦੇ ਵਿੱਚ ਜਿਹੜਾ ਸੀ ਉਹ ਅਲਕੋਹਲ ਦੇ ਨਾਲ ਪੈਕ ਸੀ। ਯਾਨੀ ਕਿ ਇਸ ਅੱਗ ਦੇ ਵਿੱਚ ਜਿਹੜਾ ਸ਼ਰਾਬ ਅਤੇ ਇਸ ਤੋਂ ਇਲਾਵਾ ਬੁਟੇਨ ਕੇਨਸ ਦਾ ਤੜਕਾ ਲੱਗਿਆ, ਉਸਦੇ ਚੱਲਦਿਆਂ ਇਹ ਅੱਗ ਹੋਰ ਜ਼ਿਆਦਾ ਭੜਕ ਗਈ ਹੈ। ਔਰ ਇਸ ਦਰਮਿਆਨ ਦੁਪਹਿਰ ਵੇਲੇ ਦੀਆਂ ਖਬਰਾਂ ਦੀ ਅਪਡੇਟ ਇਹ ਸੀ ਕਿ ਇਸ ਪੂਰੇ ਖੇਤਰ ਨੂੰ ਬੰਦ ਕਰ ਦਿੱਤਾ ਗਿਆ ਸੀ। ਫਾਇਰ ਐਂਡ ਰੈਸਕਿਊ NSW ਦੇ ਬੁਲਾਰੇ ਨੇ ਦੱਸਿਆ ਕਿ ਹਾਲੇ ਸਫਾਈ ਕਰਨ ਦੇ ਵਿੱਚ ਬੜੀ ਮੁਸ਼ਕਤ ਕਰਨੀ ਪਏਗੀ। ਸਭ ਤੋਂ ਵੱਡੀ ਚੁਣੌਤੀ ਤਾਂ ਇਹ ਰਹੀ ਹੈ ਕਿ ਉਹਨਾਂ ਦੇ ਦਮਕਲ ਕਰਮੀਆਂ ਨੂੰ ਇਸ ਅੱਗ ਦੇ ਉੱਤੇ ਕਾਬੂ ਪਾਉਣ ਦੇ ਵਿੱਚ ਕਾਫੀ ਮੁਸ਼ਕਤਾਂ ਦਾ ਸਾਹਮਣਾ ਕਰਨਾ ਪਿਆ। ਉਧਰ ਵਿਕਟੋਰੀਆ ਦੇ ਵਿੱਚ ਹੁਣ ਜਦੋਂ ਕਾਨੂੰਨ ਬਦਲ ਹੀ ਜਾਣਾ, ਯਾਨੀ ਵਰਕ ਫਰੋਮ ਹੋਮ ਦਾ ਸਰਕਾਰ ਕਾਨੂੰਨ ਲੈ ਕੇ ਹੀ ਆ ਰਹੀ ਹੈ, ਅਜਿਹੇ ਸਮੇਂ ਦੇ ਵਿੱਚ ਵਿਕਟੋਰੀਆ ਸੂਬੇ ਦੇ ਅੰਦਰ ਜਿਹੜੇ ਲੋਕ ਨੇ ਉਹ ਆਪਣੀ ਨੌਕਰੀ ਤੋਂ ਹੱਥ ਧੋ ਬੈਠਣਗੇ। ਦੱਸ ਦਈਏ ਕਿ ਇਸ ਸਮੇਂ ਦੇ ਦਰਮਿਆਨ ਇਹ ਕਿਹਾ ਜਾ ਰਿਹਾ ਹੈ ਕਿ ਵਿਕਟੋਰੀਆ ਦੇ ਵਿੱਚ 1 ਸਪਤੰਬਰ ਤੋਂ ਇਹ ਰੈਗੂਲਰ ਕੈਜੂਅਲ ਅਤੇ ਪਾਰਟ ਟਾਈਮ ਜਿਹੜੇ ਕਰਮਚਾਰੀ ਨੇ ਉਹ ਘਰੋਂ ਕੰਮ ਕਰ ਸਕਦੇ ਨੇ, ਕਿਉਂਕਿ ਵਿਕਟੋਰੀਆ ਸਰਕਾਰ ਦੇ ਇਸ ਨਵੇਂ ਕਾਨੂੰਨ ਦੇ ਤਹਿਤ ਇਹ ਛੋਟ ਜਿਹੜੀ ਉਹ ਦੇ ਦਿੱਤੀ ਗਈ ਸੀ। ਔਰ ਇਸ ਦਰਮਿਆਨ ਉਹ ਬਿਜ਼ਨਸਿਸ ਜਿਨ੍ਹਾਂ ਦੇ ਵਿੱਚ 15 ਜਾਂ ਉਸ ਤੋਂ ਵੀ ਘੱਟ ਕਰਮਚਾਰੀ ਨੇ ਉਹਨਾਂ ਨੂੰ ਵੀ ਇਸ ਦਾਇਰੇ ਦੇ ਵਿੱਚ ਲਿਆਂਦਾ ਜਾਏਗਾ, ਪਰ ਉਹ ਅਗਲੇ ਸਾਲ ਤੋਂ 1 ਜੁਲਾਈ 2027 ਤੋਂ। ਹਾਲ ਫਿਲਹਾਲ 15 ਜਾਂ ਇਸ ਤੋਂ ਵੱਧ ਕਰਮਚਾਰੀਆਂ ਵਾਲੇ ਬਿਜ਼ਨਸਿਸ ਨੂੰ ਆਪਣੇ ਕਰਮਚਾਰੀਆਂ ਨੂੰ ਵਰਕ ਫਰੋਮ ਹੋਮ ਦੀ ਇਜਾਜ਼ਤ ਦੇਣੀ ਹੋਏਗੀ। ਸਾਰੇ 5 ਜਾਂ 7 ਦਿਨ ਜਿੰਨੀ ਦੇਰ ਵੀ ਉਹ ਕੰਮ ਕਰਦੇ ਨੇ ਉਸ ਸਮੇਂ ਦੇ ਲਈ ਨਹੀਂ, ਬਲਕਿ ਵਰਕ ਫਰੋਮ ਹੋਮ ਦੇ ਤਹਿਤ ਇੱਕ ਮਿਊਚੁਅਲ ਅੰਡਰਸਟੈਂਡਿੰਗ ਦੇ ਨਾਲ ਘਰੋਂ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਅਜਿਹੇ ਦੇ ਵਿੱਚ ਵਿਕਟੋਰੀਆ ਦੀਆਂ ਘੱਟੋ ਘੱਟ ਅੱਧੀਆਂ ਕੰਪਨੀਆਂ ਦਾ ਇਹ ਕਹਿਣਾ ਹੈ ਕਿ ਜੇਕਰ ਘਰੋਂ ਕੰਮ ਕਰਵਾਉਣਾ ਹੀ ਹੈ ਤਾਂ ਫਿਰ ਵਿਕਟੋਰੀਆ ਤੋਂ ਹੀ ਕਿਉਂ ਕਰਵਾਈਏ, ਤਾਂ ਫਿਰ ਇਸ ਦੇ ਲਈ ਵਿਦੇਸ਼ਾਂ ਤੋਂ ਜਿਹੜੀ ਮਦਦ ਲਈ ਜਾ ਸਕਦੀ ਹੈ। ਇਸ ਦਾ ਮਤਲਬ ਇਹ ਹੈ ਕਿ ਸਸਤੀ ਲੇਬਰ ਤੋਂ ਸਸਤੇ ਰੇਟ ਦੇ ਉੱਤੇ ਕੰਮ ਕਰਵਾਇਆ ਜਾ ਸਕਦਾ, ਉਹੀ ਕੰਮ ਜਿਹੜਾ ਕਿ ਆਸਟ੍ਰੇਲੀਆ ਦੇ ਵਿੱਚ ਆਫਿਸ ਸੈਟਿੰਗ ਦੇ ਵਿੱਚ ਕਰਮਚਾਰੀ ਕਰਦੇ ਨੇ, ਅਤੇ ਇੱਥੇ ਕਾਫੀ ਖਰਚਾ ਹੁੰਦਾ। ਇਸ ਦਰਮਿਆਨ ਹਾਲੇ ਫਿਲਹਾਲ ਅਲੱਗ ਅਲੱਗ ਯੂਨੀਅਨਸ ਦਾ ਕੀ ਕਹਿਣਾ, ਆਮ ਲੋਕਾਂ ਦਾ ਕੀ ਕਹਿਣਾ, ਮੀਡੀਆ ਦੇ ਪ੍ਰਤੀਕਰਮ ਵੀ ਇਸ ਖਬਰ ਦੇ ਉੱਤੇ ਸਾਹਮਣੇ ਨਹੀਂ ਆਏ ਨੇ। ਯਹੂਦੀ ਭਾਈਚਾਰੇ ਦੇ ਨਾਲ ਜੁੜੇ ਫੈਡਰਲ ਵਿਕਟੋਰੀਅਨ MP ਵਿਕਟੋਰੀਆ ਤੋਂ ਆਉਂਦੇ ਜਿਹੜੇ MP ਨੇ, ਉਹਨਾਂ ਨੇ ਹੁਣ ਐਂਟੀ ਸੈਮੀਟਿਜ਼ਮ ਦੇ ਉੱਤੇ ਸਖਤ ਨਿਯਮ ਕਾਨੂੰਨ ਬਣਾਉਣ ਦੀ ਵਕਾਲਤ ਕੀਤੀ ਹੈ, ਅਤੇ ਕਿਹਾ ਹੈ ਕਿ ਇਹਨਾਂ ਦੇ ਉੱਤੇ ਹੁੰਦੇ ਹਮਲਿਆਂ ਨੂੰ ਰੋਕਣ ਦੇ ਲਈ ਜਿਹੜੇ ਇਸ ਮਾਮਲੇ ਦੇ ਵਿੱਚ ਇੱਕ ਨਿਰਪੱਖ ਪੜਤਾਲ ਹੋਣੀ ਚਾਹੀਦੀ ਹੈ। ਜੋਸ਼ ਬੰਜ਼, ਜਿਨ੍ਹਾਂ ਦੇ ਇਲੈਕਟੋਰੇਟ ਦਫ਼ਤਰ ਦੇ ਉੱਤੇ ਨਾ ਸਿਰਫ ਭੰਨ ਤੋੜ ਕੀਤੀ ਗਈ ਬਲਕਿ ਕੁਝ ਹੀ ਘੰਟਿਆਂ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਉਹਨਾਂ ਦਾ ਦਫ਼ਤਰ ਨੁਕਸਾਨ ਕਰ ਦਿੱਤਾ ਗਿਆ। ਅਜਿਹੇ ਦੇ ਵਿੱਚ ਸੋਸ਼ਲ ਮੀਡੀਆ ਪਲੈਟਫਾਰਮਸ ਦੇ ਉੱਤੇ ਵੀ ਜਿਹੜੀ ਹੈ ਖਾਸ ਸਾਵਧਾਨੀ ਵਰਤਣੀ ਚਾਹੀਦੀ ਹੈ ਕਿ ਐਂਟੀ ਸੈਮੀਟਿਜ਼ਮ ਨੂੰ ਕਿਤੇ ਹਵਾ ਨਾ ਮਿਲ ਸਕੇ। ਇਸ ਕਿਸਮ ਦੀ ਇੱਕ ਜਿਹੜੀ ਇਨਕੁਆਇਰੀ ਵੀ ਅਲੱਗ ਤੋਂ ਤੋਰੀ ਗਈ ਹੈ, ਜਿਹੜਾ ਜੋਸ਼ ਬੰਸ ਦੇ ਇਲੈਕਟੋਰੇਟ ਦਫ਼ਤਰ ਮੈਲਬਨ ਦੇ ਸੈਂਟ ਕਿਲਦਾ ਦੇ ਵਿੱਚ ਪੈਂਦਾ ਅਤੇ ਇੱਥੇ ਇਸ ਕਿਸਮ ਦੀਆਂ ਇਹ ਘਟਨਾਵਾਂ ਕਿਉਂ ਵਾਪਰੀਆਂ, ਕਿਉਂ ਇਹਨਾਂ ਦੇ ਦਫ਼ਤਰ ਦੇ ਉੱਤੇ ਹਮਲੇ ਕੀਤੇ ਗਏ, ਕਿਉਂ ਇਹਨਾਂ ਦੇ ਪੋਸਟਰ ਨੂੰ ਲਾਲ ਰੰਗ ਦਾ ਕਰਕੇ ਅਤੇ ਫਿਰ ਉੱਤੇ ਕਾਟੇ ਮਾਰ ਦਿੱਤੇ ਗਏ। ਅਜਿਹੇ ਦੇ ਵਿੱਚ ਚੰਗੀ ਗੱਲ ਇਹ ਰਹੀ ਕਿ ਉਸ ਵਕਤ ਜੋਸ਼ ਬੰਨ ਦੇ ਦਫ਼ਤਰ ਦੇ ਵਿੱਚ ਕੋਈ ਵੀ ਕਰਮਚਾਰੀ ਮੌਜੂਦ ਨਹੀਂ ਸੀ ਜਦੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਤਾਂ NSW ਦੇ ਵਿੱਚ 1 July ਤੋਂ ਬੜੇ ਸਾਰੇ ਨਿਯਮ ਕਾਨੂੰਨ ਬਦਲਣ ਜਾ ਰਹੇ ਨੇ। ਜੇਕਰ ਤੁਸੀਂ NSW ਦੇ ਵਿੱਚ ਰਹਿੰਦੇ ਹੋ ਤਾਂ ਮਨੀ ਲਾਂਡਰਿੰਗ ਤੋਂ ਲੈ ਕੇ ਛੋਟੇ ਵਪਾਰਕ ਅਦਾਰਿਆਂ ਦੇ ਲਈ ਕੁਝ ਕਾਨੂੰਨਾਂ ਦੇ ਵਿੱਚ ਤਬਦੀਲੀਆਂ ਹੋਈਆਂ ਨੇ। ਨਵਾਂ ਫਾਈਨੈਂਸ਼ੀਅਲ ਈਅਰ ਯਾਨੀ ਕਿ 1 July ਤੋਂ ਜਿਹੜੇ ਵਾਹਨ ਚਾਲਕ ਨੇ NSW ਭਰ ਦੇ ਵਿੱਚ ਉਹ ਕਿਸੇ ਵੀ ਟੋਲ ਰੋਡ ਤੋਂ ਗੁਜ਼ਰ ਸਕਦੇ ਨੇ ਹਫ਼ਤੇ ਦਾ ਵੱਧ ਤੋਂ ਵੱਧ ਜਿਹੜਾ ਬਿੱਲ ਹੈ ਉਹਨਾਂ ਨੂੰ ਉਹ ਬਿੱਲ ਕਹਿ ਲਈਏ ਜਾਂ ਇਹ ਕਹਿ ਲਈਏ ਕਿ ਟੋਲ ਜਿਹੜਾ ਉਹ $60 ਨਹੀਂ ਹੁਣ $50 ਹੀ ਪਏਗਾ। 1 July ਤੋਂ ਇਹ ਨਿਯਮ ਤਬਦੀਲੀ ਕੀਤੀ ਜਾ ਰਹੀ ਹੈ ਔਰ ਇਸੇ ਦੇ ਤਹਿਤ ਜਿਹੜੇ $10 ਘੱਟ ਕੀਤੇ ਗਏ ਨੇ ਡਰਾਈਵਰ ਦੇ ਤਾਂ ਕਿ ਉਹਨਾਂ ਦੀ ਬਚਤ ਹੋ ਸਕੇ। ਸਰਕਾਰ ਦਾ ਕਹਿਣਾ ਹੈ ਕਿ ਇਸ ਤਰੀਕੇ ਦੇ ਨਾਲ ਸਿਰਫ ਇਹ ਹਾਲੇ ਫਿਲਹਾਲ 1 ਸਾਲ ਦੇ ਲਈ ਇਹ ਫੈਸਲਾ ਜਿਹੜਾ ਲਿਆ ਗਿਆ, ਉਸ ਤੋਂ ਬਾਅਦ ਕਾਰ ਰਜਿਸਟ੍ਰੇਸ਼ਨ ਦੇ ਉੱਤੇ ਸੂਬਾਈ ਸਰਕਾਰ ਜਿਹੜੀ ਉਹ $100 ਔਫ ਕਰਕੇ ਦੇਵੇਗੀ ਤੁਹਾਨੂੰ ਜੇਕਰ ਤੁਹਾਡੀ ਰੈਜੋ ਡਿਊ ਹੈ 1 July ਤੋਂ ਬਾਅਦ ਅਤੇ ਮੋਟਰਸਾਈਕਲ ਦੇ ਉੱਤੇ $80 ਦੀ ਕਿਸ਼ਤ ਜਿਹੜੀ ਉਹ ਰਿਨਿਊ ਕੀਤੀ ਜਾਏਗੀ। ਉੱਥੇ ਓਪਲ ਕਾਰਡ ਦੇ ਉੱਤੇ ਵੀ ਜਿਹੜੇ ਕਿਰਾਏ ਨੇ ਉਹ ਵਧਣਗੇ। ਇਹਨਾਂ ਦੇ ਵਿੱਚ ਦੱਸ ਦਈਏ ਕਿ 2025 ਦੇ ਮੁਕਾਬਲੇ 2026 ਦੇ ਵਿੱਚ ਪਿਛਲੇ 12 ਮਹੀਨਿਆਂ ਦੇ ਵਿੱਚ ਓਪਲ ਦੇ ਕਿਰਾਏ ਕੁਝ ਵਧੇ ਨੇ ਪਰ ਸਰਕਾਰ ਦੀ ਤਰਫ ਤੋਂ ਇਹਨਾਂ ਨੂੰ ਫਿਲਹਾਲ ਫਰੀਜ਼ ਕੀਤਾ ਗਿਆ ਇਹਨਾਂ ਕਿਰਾਇਆਂ ਨੂੰ, ਯਾਨੀ 2025 'ਚ ਜਿਹੜੇ ਕਿਰਾਏ ਸੀ ਉਹੀ ਫਿਲਹਾਲ ਬਰਕਰਾਰ ਰਹਿਣਗੇ, ਉਹਨਾਂ ਤੋਂ ਘੱਟ ਕਟੌਤੀ ਹੋਰ ਨਹੀਂ ਕੀਤੀ ਗਈ ਹੈ। 3 ਘੰਟੇ ਦੇ ਲਈ ਘੱਟੋ ਘੱਟ ਜਿਹੜੀ ਬਿਜਲੀ ਆ ਉਹ NSW ਦੇ ਵਿੱਚ ਮੁਫ਼ਤ ਹੋ ਸਕੇਗੀ। ਉਹ 3 ਘੰਟੇ ਉਹ ਹੋਣਗੇ ਜਦੋਂ ਸੂਰਜ ਆਪਣੇ ਚਰਮ ਦੇ ਉੱਤੇ ਹੁੰਦਾ ਹੈ। ਅਜਿਹੇ ਦੇ ਵਿੱਚ ਸੋਲਰ ਸ਼ੇਅਰ ਆਫਰ ਜਿਹੜਾ ਹੈ SSO ਇਸ ਦੀ ਗੱਲ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਜੇਕਰ ਤੁਸੀਂ ਕੁਇਨਜ਼ਲੈਂਡ ਦੇ ਦੱਖਣ ਪੂਰਬੀ ਪੂਰੇ ਦੇ ਪੂਰੇ NSW ਇਹਨਾਂ ਸਟੇਟਾਂ ਦੇ ਵਿੱਚ ਰਹਿੰਦੇ ਹੋ ਤਾਂ ਫਿਰ ਸੋਲਰ ਸ਼ੇਅਰ ਆਫਰ ਦੇ ਤਹਿਤ ਤੁਹਾਨੂੰ 3 ਘੰਟੇ ਜਿਹੜੇ ਨੇ ਉਹ ਬਿਜਲੀ ਵਰਤਣ ਦੇ ਉਸ ਦੇ ਉੱਤੇ ਕੋਈ ਵੀ ਖਰਚਾ ਨਹੀਂ ਪਏਗਾ। 1 July 2026 ਤੋਂ ਸਾਊਥ ਈਸਟ ਕੁਇਨਜ਼ਲੈਂਡ, ਸਾਊਥ ਆਸਟ੍ਰੇਲੀਆ ਅਤੇ ਨਿਊ ਸਾਊਥ ਵੇਲਜ਼ ਦੇ ਵਿੱਚ ਇਸ ਲਾਗੂ ਹੋ ਰਹੇ ਨਿਯਮ ਦੇ ਲਈ ਕੁਝ ਸ਼ਰਤਾਂ ਵੀ ਨੇ। ਸ਼ਰਤਾਂ ਇਹ ਨੇ ਕਿ ਉਦਾਹਰਣ ਦੇ ਤੌਰ ਦੇ ਉੱਤੇ ਜੇਕਰ ਤੁਸੀਂ ਇਹਨਾਂ ਸੂਬਿਆਂ ਦੇ ਵਿੱਚ ਰਹਿੰਦੇ ਹੋ ਅਤੇ ਤੁਹਾਡੇ ਕੋਲ ਸੋਲਰ ਪੈਨਲ ਲੱਗਿਆ ਹੋਇਆ NSW ਅਤੇ ਸਾਊਥ ਈਸਟ ਕੁਇਨਜ਼ਲੈਂਡ ਦੇ ਵਿੱਚ ਸਵੇਰ ਦੇ 11 ਵਜੇ ਤੋਂ ਦੁਪਹਿਰ ਦੇ 2 ਵਜੇ ਤੱਕ ਅਤੇ ਸਾਊਥ ਆਸਟ੍ਰੇਲੀਆ 'ਚ ਦੁਪਹਿਰ ਦੇ 2 ਵਜੇ ਤੋਂ 3 ਵਜੇ ਤੱਕ ਬਿਜਲੀ ਵਰਤਣ ਦੇ ਉੱਤੇ ਕੋਈ ਵੀ ਖਰਚਾ ਨਹੀਂ ਲਿਆ ਜਾਏਗਾ। ਉੱਥੇ ਹੀ ਹੋਰਨਾਂ ਖ਼ਬਰਾਂ ਦੀ ਸਾਂਝ ਪਾਈਏ ਅਤੇ ਕੁਇਨਜ਼ਲੈਂਡ ਦੀ ਤਰਫ ਤੋਂ ਆਪਣੇ ਉਸ ਫੈਸਲੇ ਦੇ ਉੱਤੇ ਹੁਣ ਵਾਪਸ ਮੁੜਨਾ ਪਿਆ ਜਿਸ ਫੈਸਲੇ ਦੇ ਤਹਿਤ ਕੁਇਨਜ਼ਲੈਂਡ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇਜਿਪਟ ਦੇ ਖਿਲਾਫ ਹੋਣ ਵਾਲੇ ਆਸਟ੍ਰੇਲੀਆ ਦੇ ਯਾਨੀ ਸੌਕਰ ਉਸ ਦੇ ਮੈਚ ਦੇ ਵਿੱਚ ਸ਼ਰਾਬ ਪੀਣ ਦੀ ਜਿਹੜੀ ਇੱਕ ਇਜਾਜ਼ਤ ਹੈ ਉਹ ਰੋਕ ਦਿੱਤੀ ਗਈ ਸੀ। ਕਿਹਾ ਗਿਆ ਸੀ ਕਿ ਤੜਕ ਸਵੇਰ ਵੇਲੇ ਕੁਇਨਜ਼ਲੈਂਡ ਦੇ ਵਸਨੀਕ ਜਿਹੜੇ ਨੇ ਮੈਚ ਦੇਖਦਿਆਂ ਹੋਇਆਂ ਸ਼ਰਾਬ ਨਹੀਂ ਪੀ ਸਕਣਗੇ ਹੁਣ, ਪਰ ਕੁਇਨਜ਼ਲੈਂਡ ਦੀ ਸਰਕਾਰ ਨੇ ਇਸ ਦੇ ਉੱਤੇ ਯੂ ਟਰਨ ਲਿਆ। NSW ਦੇ ਵਿੱਚ ਸਰਕਾਰ ਦੀ ਤਰਫ ਤੋਂ ਘੱਟੋ ਘੱਟ 5-6 ਜਿਹੜੇ ਇਸ ਕਿਸਮ ਦੇ ਫੁੱਟਬਾਲ ਦੇ ਨਾਲ ਜੁੜੇ ਹੋਏ ਅਲੱਗ ਅਲੱਗ ਇਵੈਂਟ ਕਰਵਾਏ ਜਾ ਰਹੇ ਨੇ ਔਰ ਉੱਥੇ ਸਵੇਰ ਵੇਲੇ ਹੋ ਰਹੇ ਇਸ ਮੈਚ ਦੇ ਦਰਮਿਆਨ ਕਿਸੇ ਕਿਸਮ ਦੀ ਕੋਈ ਕਟੌਤੀ ਵੀ ਨਹੀਂ ਕੀਤੀ ਜਾ ਰਹੀ ਯਾਨੀ ਕਿ ਨਾ ਤਾਂ ਸਮੇਂ ਦੀ ਕੋਈ ਕਟੌਤੀ ਕੀਤੀ ਜਾ ਰਹੀ ਹੈ ਅਤੇ ਨਾ ਹੀ NSW ਸਰਕਾਰ ਦੀ ਤਰਫ ਤੋਂ ਕੋਈ ਪਾਬੰਦੀ ਲਗਾਈ ਜਾ ਰਹੀ ਹੈ ਇਸ ਕਿਸਮ ਦੇ ਜਿਹੜੇ ਸ਼ਰਾਬ ਪੀਣ ਦੇ ਮੌਕੇ ਨੇ ਦੱਸ ਦਈਏ ਕਿ ਫੀਫਾ ਵਿਸ਼ਵ ਕੱਪ ਦੇ ਵਿੱਚ ਬਹੁਤ ਵੱਡੇ ਉਲਟ ਫੇਰ ਹੋਏ ਨੇ ਅੱਜ ਦੇ ਦਿਨ ਬ੍ਰਾਜ਼ੀਲ ਜਾਪਾਨ ਦਾ ਮੈਚ ਹੋਇਆ ਇਸ ਤੋਂ ਪਹਿਲਾਂ ਨੀਦਰਲੈਂਡ ਮੋਰੱਕੋ ਦਾ ਮੈਚ ਹੋਇਆ ਜਰਮਨੀ ਅਤੇ ਪੈਰਾਗੁਏ ਦਾ ਮੈਚ ਹੋਇਆ ਇਸ ਦਰਮਿਆਨ ਜਿਹੜੇ ਬਹੁਤ ਵੱਡੇ ਵੱਡੇ ਮੁਲਕ ਸੀ ਫੁੱਟਬਾਲ ਦੀ ਦੁਨੀਆ ਦੇ ਬਾਦਸ਼ਾਹ ਸੀ ਉਦਾਹਰਣ ਦੇ ਤੌਰ ਦੇ ਉੱਤੇ 3 ਵਾਰ ਦਾ ਚੈਂਪੀਅਨ ਜਰਮਨੀ ਨੀਦਰਲੈਂਡ ਦੇ ਵਿੱਚ ਪੈਨਲਟੀ ਸ਼ੂਟ ਤੋਂ ਹਾਰ ਕੇ ਜਿਹੜਾ ਉਹ ਹੁਣ ਬਾਹਰ ਹੋ ਗਿਆ ਅਤੇ ਉੱਧਰ ਦੂਸਰੇ ਪਾਸੇ ਮੋਰੱਕੋ ਨੇ ਵੀ ਆਪਣਾ ਮੁਕਾਬਲਾ ਜਿੱਤ ਲਿਆ ਵਿਸ਼ਵ ਕੱਪ ਦੇ ਵਿੱਚ ਆਖਰੀ ਜਿਹੜੇ 32 ਟੀਮਾਂ ਨੇ ਉਹਨਾਂ ਦੇ ਵਿੱਚ ਇੱਕ ਇੱਕ ਮੈਚ ਹੋਏਗਾ ਅਤੇ ਨੌਕਆਊਟ ਇਸ ਕਰਕੇ ਕਿਹਾ ਜਾ ਰਿਹਾ ਕਿਉਂਕਿ ਉਹਨਾਂ ਨੂੰ ਦੂਜਾ ਮੌਕਾ ਨਹੀਂ ਮਿਲੇਗਾ ਦੱਸ ਦਈਏ ਕਿ ਹਾਲ ਫਿਲਹਾਲ ਜਿਹੜੇ ਵਿਸ਼ਵ ਕੱਪ ਦੇ ਵਿੱਚ ਇਹ ਮੈਚ ਨੇ ਉਹਨਾਂ ਦੇ ਤਹਿਤ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਅੱਜ ਦੇ ਦਿਨ ਫਰਾਂਸ ਬਨਾਮ ਸਵੀਡਨ ਕੋਟੇ ਡੀ ਐਵਰੀ ਬਨਾਮ ਨਾਰਵੇ ਅਤੇ ਮੈਕਸੀਕੋ ਬਨਾਮ ਇਕੁਆਡੋਰ ਦਾ ਮੈਚ ਹੋਣਾ ਹੈ ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਯਾਨੀ BCCI ਵੱਲੋਂ ਏਸ਼ੀਅਨ ਗੇਮਸ 2026 ਦੇ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਗਿਆ ਇਸ ਵਾਰ ਏਸ਼ੀਅਨ ਗੇਮਸ ਸਪਤੰਬਰ ਮਹੀਨੇ ਦੇ ਵਿੱਚ ਜਾਪਾਨ ਦੇ ਅੰਦਰ ਹੋ ਰਹੀਆਂ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਇਸ ਵਾਰ ਮੌਜੂਦਾ ਚੈਂਪੀਅਨ ਦੇ ਤੌਰ ਦੇ ਉੱਤੇ ਖੇਡੇਗੀ ਅਤੇ ਪਿਛਲੀ ਵਾਰ ਚੀਨ ਦੇ ਵਿੱਚ ਹੋਏ ਏਸ਼ੀਅਨ ਗੇਮਸ ਦੇ ਮਾਮਲੇ ਦੇ ਦਰਮਿਆਨ ਭਾਰਤ ਨੇ ਗੋਲਡ ਮੈਡਲ ਵੀ ਜਿੱਤਿਆ ਸੀ ਪਰ ਏਸ਼ੀਅਨ ਗੇਮਸ ਦੇ ਲਈ ਭਾਰਤ ਦੀ ਮਹਿਲਾਵਾਂ ਦੀ ਟੀਮ ਦਾ ਐਲਾਨ ਜਿਹੜਾ ਕੀਤਾ ਗਿਆ ਉਸ 'ਚ ਕਪਤਾਨੀ ਦੀ ਕਮਾਨ ਹਰਮਨਪ੍ਰੀਤ ਕੌਰ ਨੂੰ ਹੀ ਸੰਭਾਲੀ ਗਈ ਹੈ ਉਹ ਕਪਤਾਨ ਸਮ੍ਰਿਤੀ ਮੰਦਾਨਾ ਇਸ ਤੋਂ ਇਲਾਵਾ ਵਿਕਟ ਕੀਪਰ ਰਿਚਾ ਘੋਸ਼ ਅਤੇ ਜੀ ਕਮਲੀਨੀ ਨੂੰ ਥਾਂ ਦਿੱਤੀ ਗਈ ਹੈ ਸ਼ੁਰੂਆਤੀ ਬੱਲੇਬਾਜ਼ਾਂ ਦੇ ਵਿੱਚ ਸ਼ਿਫਾਲੀ ਵਰਮਾ ਜਮੀਮਾ ਰੋਡਰਿਕਸ ਦੀਪਤੀ ਸ਼ਰਮਾ ਰਿਚਾ ਘੋਸ਼ ਜੀ ਕਮਲੀਨੀ ਭਾਰਤੀ ਫੁੱਲਮਾਲੀ ਰੇਣੂਕਾ ਠਾਕਰ ਕ੍ਰਾਂਤੀ ਗੌੜ ਅਰੁੰਧਤੀ ਰੈਡੀ ਸ਼੍ਰਿਅੰਕਾ ਪਾਟਿਲ ਅਤੇ ਰਾਧਾ ਯਾਦਵ ਅਤੇ ਨੰਦਨੀ ਸ਼ਰਮਾ ਦੇ ਨਾਮ ਸ਼ਾਮਲ ਨੇ ਬਹਿਰਾਲ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ ਦਿਓ ਇਜਾਜ਼ਤ ਸੁਣਦੇ ਰਹੋ ਰੇਡੀਓ ਹਾਂਜੀ 1674
1: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ
2: ਗਿੱਪੀ ਗਰੇਵਾਲ ਬਿੰਨੂ ਢਿੱਲੋਂ ਸਰਗੁਣ ਮਹਿਤਾ ਫੇਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4 ਜਿੱਥੇ ਐਡਵੋਕੇਟ ਢਿੱਲੋਂ ਫੇਰ ਕਹਿਣਗੇ
3: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ
1: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ ਕਿਉਂਕਿ ਇਹ ਸਿਰਫ ਫਿਲਮ ਨਹੀਂ ਇਹ ਲਾਫਟਰ ਦਾ ਫੈਸਟੀਵਲ ਹੈ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਇਸ਼ਕ ਨਹੀਂ ਆਸਾਂ ਬਸ ਇਤਨਾ ਸਮਝ ਲੀਜੇ, ध्यान से इश्क कीजिए, क्योंकि शादी भी हो सकती है। सो दोस्तों, मैं हूँ आपका अपना राजीव ठाकुर और आप सुनते रहिए रेडियो हाँ जी 1674 AM। हंसिए, मस्त रहिए, नाचते रहिए, खुश रहिए।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: ਰੇਡੀਓ ਹਾਂਜੀ 1674 ਐਮ ਦੋਸਤੋ, ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇਸ ਟਾਈਮ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ ਨੇ ਟੋਰੋਂਟੋ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਅਤੇ ਆਪਾਂ ਹਰ ਹਫ਼ਤੇ ਗੱਲ ਤੁਹਾਡੇ ਨਾਲ ਕਰਦੇ ਹਾਂ ਕਲਾਈਮੇਟ ਕੰਟਰੋਲ ਦੀ। ਸੋ ਅੱਜ ਦੇ ਦਿਨ ਵੀ ਉਹੀ ਸਿਲਸਿਲਾ ਉੱਥੋਂ ਹੀ ਅੱਗੇ ਆਪਾਂ ਕੰਟੀਨਿਊ ਰੱਖਾਂਗੇ। ਅਸਲ ਦੇ ਵਿੱਚ ਕਲਾਈਮੇਟ ਕੰਟਰੋਲ ਆਪਾਂ ਜਾਣ ਲਿਆ ਕੀ ਇਹਦੇ ਖਮਿਆਜੇ ਨੇ, ਕੀ ਆਪਾਂ ਭੁਗਤ ਰਹੇ ਹਾਂ, ਉਹ ਸ਼ਾਇਦ ਆਪਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਪਤਾ ਨਹੀਂ ਹੈ। ਸੋ ਉਹ ਆਪਾਂ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਅੱਜ ਦੇ ਐਪੀਸੋਡ 'ਚ ਵੀ, ਉਹੀ ਕੰਟੀਨਿਊ ਰਹਿਣਗੇ। ਆਓ ਜਾਣਦੇ ਹਾਂ ਕਿ ਇਹਦੇ ਨੁਕਸਾਨ ਨੇ ਸਾਨੂੰ। ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ।
4: ਸਤਿ ਸ਼੍ਰੀ ਅਕਾਲ ਬਾਈ ਜੀ ਤੇ ਤੁਹਾਡੀ ਟੀਮ ਨੂੰ, ਤੁਹਾਨੂੰ ਤੇ ਤੁਹਾਡੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ
3: ਜੀ। ਸਤਿ ਸ਼੍ਰੀ ਅਕਾਲ ਭਾਈ ਜੀ, ਥੈਂਕ ਯੂ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਂਝ ਪਾਉਣ ਦੇ ਲਈ। ਅਤੇ ਆਪਾਂ ਕਲਾਈਮੇਟ ਕੰਟਰੋਲ ਦੇ ਉੱਤੇ ਗੱਲਬਾਤ ਕਰ ਰਹੇ ਸਨ, ਜਿੱਦਾਂ ਤੁਸੀਂ ਦੱਸ ਰਹੇ ਸੀ ਕਿ ਆਪਣੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈ ਚੁੱਕਾ ਵਾ, ਖੇਤੀਬਾੜੀ ਦਾ ਬਹੁਤ ਨੁਕਸਾਨ ਹੋ ਰਿਹਾ, ਲੋਕਾਂ ਦੀ ਸਿਹਤ ਦਾ ਬਹੁਤ ਨੁਕਸਾਨ ਹੋ ਰਿਹਾ, ਸਾਡੀ ਜ਼ਮੀਨ ਦਾ, ਪਾਣੀਆਂ ਦਾ ਬਹੁਤ ਨੁਕਸਾਨ ਹੋ ਰਿਹਾ। ਹਾਲੇ ਉਸ ਢੰਗ ਦੇ ਨਾਲ ਸ਼ਾਇਦ ਲੋਕਾਂ ਤੱਕ ਗੱਲ ਪਹੁੰਚ ਨਹੀਂ ਰਹੀ ਜਾਂ ਫਿਰ ਓਹਲੇ ਆ, ਕਿਉਂਕਿ ਮੀਡੀਆ ਵੀ ਉਸ ਤਰੀਕੇ ਦੇ ਨਾਲ ਇਹਨਾਂ ਚੀਜ਼ਾਂ ਨੂੰ ਕਵਰ ਨਹੀਂ ਕਰ ਰਿਹਾ। ਜੇ ਆਪਾਂ ਸ਼ੁਰੂਆਤ ਕਰੀਏ ਤਾਂ ਇਸ ਟਾਈਮ ਦੇ ਉੱਤੇ ਕੀ ਆਪਾਂ ਨੋਟਿਸ ਕਰਦੇ ਹਾਂ, ਜਿਹੜੀਆਂ ਚੀਜ਼ਾਂ ਤੁਸੀਂ ਉੱਥੇ ਜ਼ਮੀਨੀ ਹਕੀਕਤ ਤੁਸੀਂ ਜਾਣ ਕੇ ਆਏ ਜੋ ਲਗਾਤਾਰ ਤੁਹਾਡੀ ਟੀਮ ਜਾਣ ਰਹੀ ਆ, ਕੀ ਐਸੇ ਖਮਿਆਜੇ ਨੇ ਜਿਹੜੇ ਆਪਾਂ ਭੁਗਤ ਰਹੇ ਹਾਂ?
4: ਹਾਂਜੀ ਬਿਲਕੁਲ ਬਾਈ ਜੀ, ਕਿਉਂਕਿ ਜਿਹੜਾ ਇਹ ਥੋੜਾ ਜਿਹਾ ਜਲਵਾਯੂ ਤਬਦੀਲੀ ਦਾ ਆ, ਕਈ ਵਾਰੀ ਮਨੁੱਖੀ ਮਨ ਨੂੰ ਸਮਝ ਨਹੀਂ ਪੈਂਦਾ, ਕਿਉਂਕਿ ਅਸੀਂ ਆਦੀ ਆ, ਜਦੋਂ ਅਸੀਂ ਸੰਕਟ ਦੀ ਗੱਲ ਕਰਦੇ ਹਾਂ ਸਾਡੇ ਮਨ ਚ ਹੁੰਦਾ ਵੀ ਫਲਾਨੇ ਥਾਂ ਤੇ ਐਕਸੀਡੈਂਟ ਹੋਇਆ, 40 ਬੰਦੇ ਮਰ ਗਏ, ਸਾਨੂੰ ਸਮਝ ਆ ਜਾਂਦਾ ਫਲਾਨੇ ਥਾਂ ਤੇ ਭੂਚਾਲ ਆਇਆ, ਉੱਥੇ 10 ਵਾਰ ਬੰਦਾ ਮਰ ਗਿਆ, ਤੇ ਉਹ ਕਿਉਂਕਿ ਇੱਕ ਦਿਨ ਚ ਵਾਪਰਦੀਆਂ, ਉਹਦੀਆਂ ਤਸਵੀਰਾਂ ਆ ਜਾਂਦੀਆਂ ਨੇ, ਸਭ ਨੂੰ ਪਤਾ ਹੈ, ਇੱਦਾਂ ਦੀਆਂ ਅਸੀਂ ਆਪਣੀ ਜ਼ਿੰਦਗੀ ਚ ਸੁਣਦੇ ਆਏ ਹਾਂ, ਤੇ ਸਾਨੂੰ ਉਹਦਾ ਪੂਰਾ ਸਾਡੇ ਦਿਮਾਗ ਨੂੰ ਪਤਾ। ਫਿਰ ਜਲਵਾਯੂ ਤਬਦੀਲੀ ਆ ਇਹਦੇ ਬਾਰੇ, ਕਿਉਂਕਿ ਇੱਕ ਨਵੀਂ ਚੀਜ਼ ਹੈ, ਨਵਾਂ ਸੰਕਟ ਹੈ, ਤੇ ਨਾਲੇ ਅਸੀਂ ਇਹਨੂੰ ਦੇਖ ਨਹੀਂ ਸਕਦੇ, ਹੱਥ ਨਹੀਂ ਲਾ ਸਕਦੇ, ਇਹਦੀ ਫੋਟੋ ਨਹੀਂ ਖਿੱਚ ਸਕਦੇ, ਤੇ ਇਹ ਇੱਕੋ ਟਾਈਮ ਤੇ ਹਰ ਥਾਂ ਤੇ ਵੀ ਹੈ ਤੇ ਕਿਤੇ ਵੀ ਨਹੀਂ, ਕਿਉਂਕਿ ਆਪਾਂ ਕਿਤੇ ਵੀ ਇਹਨੂੰ ਹੱਥ ਨਹੀਂ ਲਾ ਸਕਦੇ, ਫੋਟੋ ਨਹੀਂ ਖਿੱਚ ਸਕਦੇ, ਪਰ ਉਹਦਾ ਜਿਹੜਾ ਖਮਿਆਜਾ, ਜਿਹੜਾ ਉਹਦਾ ਨੁਕਸਾਨ ਹੋ ਰਿਹਾ, ਹਰ ਤਾਂ ਹੋ ਰਿਹਾ। ਸੋ ਪੰਜਾਬ ਜਿਹਦੇ ਨਾਲ ਆਪਣਾ ਸੰਬੰਧ ਹੈ, ਹੁਣ ਆਮ ਤੌਰ ਤੇ ਕਿ ਜਿਹੜੇ ਲੋਕ ਖਾਸ ਕਰਕੇ ਸ਼ਹਿਰਾਂ ਚ ਰਹਿੰਦੇ ਨੇ, ਖਾਸ ਕਰਕੇ ਉਹ ਲੋਕ ਜਿਹਨਾਂ ਦਾ ਪਿੰਡਾਂ ਨਾਲ ਸੰਬੰਧ ਨਹੀਂ ਜਾਂ ਖੇਤੀ ਨਾਲ ਸੰਬੰਧ ਨਹੀਂ, ਉਹਨਾਂ ਦੇ ਮਨ ਚ ਇੱਕ ਸੰਕਲਪ ਬਣਿਆ ਹੋਇਆ ਬਈ ਗਰਮੀ ਪੈ ਗਈ, ਚਲੋ 47 ਡਿਗਰੀ ਪੈ ਗਈ, ਜ਼ਿਆਦਾ ਆ, ਪਰ ਆਪਾਂ ਏਸੀ ਨੂੰ ਹੋਰ ਤੇਜ਼ ਕਰ ਲਿਆ, ਆਪਾਂ ਬਰਫ਼ ਵਾਲਾ ਪਾਣੀ ਹੋਰ ਪੀ ਲਿਆ, ਤੇ ਹੁਣ 2-4 ਦਿਨ ਪੈ ਗਈ, ਲੰਘ ਗਈ ਤੇ ਕੰਮ ਖਤਮ ਹੋ ਗਿਆ। ਸਾਡਾ ਇੱਕ ਇਹ ਬਣਿਆ ਹੋਇਆ ਵੀ ਬਾਰਿਸ਼ ਆ ਗਈ ਜਾਂ ਕੁਛ ਹੋ ਗਿਆ। ਦਰਅਸਲ ਜਿਹੜੀ ਇਹ ਜਲਵਾਯੂ ਨਾਲ ਜਿਹੜੀ ਆਈ ਹੋਈ ਗਰਮੀ ਦੀ ਲਹਿਰ ਹੈ, ਉਹ ਮੌਸਮ ਨਹੀਂ ਆ ਵੀ ਟੈਂਪਰੇਚਰ ਹੋ ਗਿਆ, ਤੇ ਜਿਹੜੇ ਪਿੰਡਾਂ ਵਾਲੇ ਨੇ ਉਹਨਾਂ ਦੇ, ਕਿਉਂਕਿ ਸਾਰਾ ਕੁਛ ਸਾਹਮਣੇ ਵਾਪਰ ਰਿਹਾ, ਉਹ ਤਾਂ ਵੇਖਦੇ ਨੇ ਵੀ ਇਹਦਾ ਜਿਹੜਾ ਨੁਕਸਾਨ ਹੋ ਰਿਹਾ ਉਹ ਇਸ ਟੈਂਪਰੇਚਰ ਦਾ, ਉਹ ਸਾਡੀ ਜਿਹੜੀਆਂ, ਕਿਉਂਕਿ ਮਨੁੱਖ ਹੋਰ ਸਾਰੀਆਂ ਚੀਜ਼ਾਂ ਤੋਂ ਬਿਨਾਂ ਜੀਉ ਸਕਦਾ, ਹੈ ਨਾ, ਸਾਡੇ ਕੋਲ ਘਰ ਵੱਡਾ ਆ ਤਾਂ ਅਸੀਂ ਛੋਟਾ ਲੈ ਲਾਂਗੇ, ਜੇ ਕੋਈ ਛੋਟਾ ਘਰ ਵੀ ਢਹਿ ਜਾਵੇ ਤੁਹਾਡਾ, ਤੁਸੀਂ ਭੂਚਾਲ ਦੇ ਵਿੱਚ ਤੁਸੀਂ ਤੰਬੂ ਲਾ ਲਓਗੇ, ਹੈ ਤੁਹਾਡੇ ਕੋਲ ਕੱਪੜੇ ਘੱਟ ਨੇ, ਤੁਸੀਂ ਕੱਪੜੇ ਘੱਟ ਨਾਲ ਜੀਉ ਲਓਗੇ, ਪਰ ਇੱਕ ਚੀਜ਼ ਜੇ ਤੋਂ ਬਿਨਾਂ ਅਸੀਂ ਨਹੀਂ ਜੀ ਸਕਦੇ, ਉਹ ਹੈਗਾ ਆ ਸਾਡਾ ਜਿਹੜਾ ਖੁਰਾਕ, ਖਾਣਾ, ਅੰਨ ਜਿਹਨੂੰ ਕਹਿੰਦੇ ਆ। ਸੋ ਜਿਹੜਾ ਜਲਵਾਯੂ ਤਬਦੀਲੀ ਹੈ, ਇਹਦਾ ਸਾਡੀ ਜਿਹੜੀ ਖੁਰਾਕ ਹੈ, ਫੂਡ ਚੇਨ ਨਾਲ, ਉਹਦੇ ਨਾਲ ਸਭ ਤੋਂ ਸਿੱਧਾ ਤੇ ਸਭ ਤੋਂ ਮਾਰੂ ਰਿਸ਼ਤਾ ਹੈ। ਤੇ ਹੁਣ ਪਿਛਲੇ ਮਹੀਨਿਆਂ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਗਰਮੀ ਪਈ, 1.5 ਮਹੀਨਾ ਪਈ, ਤੇ ਜਿਹੜਾ ਇੱਕ ਬੰਦਾ ਸ਼ਹਿਰੀ ਹੈ ਜਾਂ ਈਵਨ ਜਿਹੜਾ ਕੋਈ ਪਿੰਡ ਦਾ ਬੰਦਾ ਵੀ ਹੈ, ਉਹਦਾ ਖੇਤੀ ਨਾਲ ਵਾਹ ਨਹੀਂ ਹੈ, ਉਹਦਾ ਇੰਨਾ ਕੀ ਰਿਸ਼ਤਾ ਵੀ ਉਹ ਆਪਣੇ ਘਰ ਗਿਆ, ਮੁੜ ਕੇ ਆ ਗਿਆ, ਕੰਮ ਤੇ ਚਲਾ ਗਿਆ। ਹੁਣ ਮੈਂ ਉੱਥੇ ਮੁਕਤਸਰ ਦੇ ਏਰੀਏ ਦੇ ਵਿੱਚ ਫੋਨ ਤੇ ਗੱਲ ਕਰ ਰਿਹਾ ਸੀ, ਉਹ ਕਹਿੰਦੇ ਵੀ ਇੰਨੀ ਗਰਮੀ ਪਈ ਵੀ ਇੱਕ ਜਾਣ ਵਾਲਾ ਸੀ, ਮੈਨੂੰ ਕੋਈ ਪਛਾਣ ਵਾਲਾ, ਉਹਨਾਂ ਨੇ 25 ਖੇਤ ਮੂੰਗੀ ਦੇ ਬੀਜੇ, ਤੇ ਉਹ ਮੂੰਗੀ ਜਦੋਂ ਪੁੰਗਰ ਰਹੀ ਸੀ ਤੇ ਉਧਰੋਂ ਗਰਮੀ ਪੈ ਗਈ ਤੇ ਸਾਰੀ ਦੀ ਸਾਰੀ ਮੂੰਗੀ ਸੜ ਗਈ।
3: ਅੱਛਾ ਜੀ।
4: ਤੇ ਹੁਣ ਤੁਸੀਂ ਵੇਖੋ ਵੀ ਜੇ ਮੂੰਗੀ ਦਾ ਸੀਜ਼ਨ ਸੀ, ਉਹਨੇ ਲਗਾਏ, ਕਿੰਨੇ ਹਵਾਰਾਂ ਲੋਕਾਂ ਨੇ ਹੋਰ ਲਗਾਈ ਹੋਊਗੀ, ਕਿਤੇ ਹੋਊਗੀ, ਉਹ ਸੜ ਗਈ। ਜੇ ਮੂੰਗੀ ਫੜ ਗਈ ਤਾਂ ਨੈਚੁਰਲੀ ਉਹਦਾ ਨੁਕਸਾਨ ਹੋ ਗਿਆ, ਜੇ ਨੁਕਸਾਨ ਹੈ ਉਹਦੀ ਆਮਦਨ ਘੱਟ ਗਈ, ਆਮਦਨ ਘੱਟ ਗਈ ਤਾਂ ਹੁਣ ਬੈਂਕਰਪਟ ਵੀ ਹੋ ਸਕਦੇ ਨੇ ਲੋਕ, ਜੇ ਮੂੰਗੀ ਦੀ ਉਹ ਫਸਲ ਨਹੀਂ ਬਾਜ਼ਾਰ ਚ ਆਏਗੀ, ਮੂੰਗੀ ਦੀ ਘਾਟ ਹੋਏਗੀ, ਮੂੰਗੀ ਦੀ ਕੀਮਤ ਵਧੇਗੀ। ਸੋ ਜਿਹੜਾ ਇਹ ਗਰਮੀ ਹੈ ਨਾ, ਅਸੀਂ ਇਹਨੂੰ ਉੱਥੇ ਹੀ ਸਾਡਾ ਮਨ, ਕਿਉਂਕਿ ਅਸੀਂ ਆਦੀ ਹਾਂ ਵੀ ਹੜ ਆਇਆ ਬੰਦੇ ਮਰ ਗਏ ਗੱਲ ਖਤਮ ਹੋ ਗਈ। ਪਰ ਇਹ ਜਿਹੜੀ ਗਰਮੀ ਪਈ ਹੈ, ਇਹ ਗਰਮੀ ਉਦਣ ਪੈਣ ਤੋਂ ਬਾਅਦ ਜਦੋਂ ਦੂਜੇ ਦਿਨ ਮੀਂਹ ਪੈ ਗਿਆ, ਉਹਦੇ ਨਾਲ ਇਹਦਾ ਕੰਮ ਖਤਮ ਨਹੀਂ ਹੋਇਆ। ਉਹ ਸਾਡੀਆਂ ਅੱਖਾਂ ਨੂੰ ਜੇ ਨਹੀਂ ਵੀ ਦਿਖਦਾ, ਪਿੰਡ ਵਾਲਿਆਂ ਨੂੰ ਦਿਖਦਾ, ਜਿਹੜਾ ਕਿਸਾਨ ਉਹਨੂੰ ਦਿਖਦਾ, ਪਰ ਜਿਹੜਾ ਸਾਡਾ ਸ਼ਹਿਰੀ, ਕਿਉਂਕਿ ਸਾਡੇ ਸਾਰੇ ਲੀਡਰ ਸ਼ਹਿਰਾਂ ਚ ਰਹਿੰਦੇ ਨੇ, ਸਾਰਾ ਸਾਰਾ ਪੰਜਾਬ ਦੇ ਲੀਡਰ ਚ, ਜਿਹੜਾ ਬੰਦਾ ਜੀ ਅਬੋਹਰ ਫਾਜ਼ਿਲਕਾ ਤੋਂ ਵੀ ਚੋਣ ਲੜਦਾ, ਉਹ ਵੀ ਚੰਡੀਗੜ੍ਹ ਰਹਿੰਦਾ ਨਾ। ਸੋ ਉਹਨਾਂ ਨੂੰ ਕੋਈ ਪਤਾ ਹੀ ਨਹੀਂ ਹੈ ਪੰਜਾਬ ਚ ਕਿਹੜੇ ਭਾਅ ਵਿਕਦੀ ਆ।
3: ਬਿਲਕੁਲ।
4: ਸੋ ਉਹ ਦੱਸ ਰਹੇ ਸੀਗੇ ਵੀ ਮੂੰਗੀ ਦੀ ਫਸਲ ਸਾਰੀ ਸੜ ਗਈ, ਉਹਨਾਂ ਨੇ ਖੱਖੜੀਆਂ ਲਗਾਈਆਂ ਉਹ ਵੀ ਸਭ ਸੜ ਗਈਆਂ, ਹਦਵਾਣੇ ਲਗਾਏ ਹੋਏ ਸੀ ਉਹ ਪਹਿਲਾਂ ਗਰਮੀ ਪੈ ਗਈ, ਫਿਰ ਮੁੜ ਕੇ ਮੀਂਹ ਪੈ ਗਿਆ, ਉਂ ਜੀ ਗਲ ਗਏ। ਤੇ ਮੋਗੇ ਦੇ ਆਸੇ ਪਾਸੇ ਇੰਨੀ ਜ਼ਿਆਦਾ ਆਪਣੇ ਗੜੇ ਪਏ ਵੀ ਉਹਨਾਂ ਨੇ ਮੱਕੀ ਜਿਹੜੀ ਸੀ ਇੰਜ ਤੋੜ ਦਿੱਤੀ। ਤੁਸੀਂ ਫੋਟੋ ਵੇਖੋ, ਤੁਹਾਨੂੰ ਲੱਗਦਾ ਜਿਵੇਂ ਕਿਸੇ ਕੰਬਾਈਨ ਨਾਲ ਲੈ ਕੇ ਉਹਨੂੰ 2-2 ਫੁੱਟ ਤੋਂ ਵੱਟਿਆ ਹੋਇਆ ਹੋਵੇ। ਤੇ ਆਪਣੇ ਜਲੰਧਰ ਦੇ ਏਰੀਏ ਦੇ ਵਿੱਚ, ਸੁਲਤਾਨਪੁਰ ਦੇ ਏਰੀਏ 'ਚ ਜਿੱਥੇ ਗੜੇ ਨਹੀਂ ਪਏ, ਜਿੱਥੇ ਮੱਕੀ ਪੱਕੀ ਹੋਈ ਹੈ, ਉੱਥੇ ਹਰ 2 ਦਿਨ ਬਾਅਦ ਮੀਂਹ ਪੈ ਜਾਂਦਾ, ਉਹਨਾਂ ਨੂੰ ਪੱਕੀ ਮੱਕੀ ਖੜੀ ਹੋਈ ਨੂੰ ਕੱਟਣ ਦਾ ਟਾਈਮ ਨਹੀਂ ਮਿਲ ਰਿਹਾ। 4 ਹਫ਼ਤੇ ਹੋ ਗਏ, ਉਹ ਕਹਿੰਦਾ ਜੀ ਸਾਡੀ ਮੱਕੀ ਤਿਆਰ ਹੈ, ਤੇ ਉਹ ਨਵੀਂ ਕਰਕੇ ਜੇ ਉਹਨੂੰ ਗਰਮੀ ਧੁੱਪਾਂ ਨਾ ਪਈਆਂ ਤੇ ਉਹਦੇ ਵਿੱਚ ਉਹ ਉੱਲੀ ਲੱਗ ਜਾਣੀ ਹੈ ਤੇ ਉਹਨਾਂ ਦੀ ਸਾਰੀ ਉਹ ਫਸਲ ਮਰ ਜਾਣੀ। ਸੋ ਬਾਈ ਜੀ, ਇਹ ਜਿਹੜਾ ਲਿੰਕ ਹੈ ਨਾ, ਮੈਂ ਇਹ ਜਿਹੜਾ ਅਸੀਂ ਚਾਹ ਰਹੇ ਲੋਕਾਂ ਤੱਕ ਲਿਜਾਣ ਦਾ ਕਿ ਇਹ ਜਿਹੜੀ ਗਰਮੀ ਦੀ ਰੁੱਤ ਹੈ, ਜਦੋਂ ਗਰਮੀ ਇਹ ਆਉਂਦੀ ਹੈ, ਇਹ ਰੁੱਤ ਨਹੀਂ ਹੈ ਗਰਮੀ ਦੀ, ਇਹ ਮੌਸਮ ਦੀ ਖਬਰ ਨਹੀਂ ਹੈ। ਜਦੋਂ ਮੀਂਹ ਪੈਂਦਾ ਇਹ ਮੀਂਹ ਦੀ ਖਬਰ ਨਹੀਂ ਹੈ, ਇਹ ਜਲਵਾਯੂ ਤਬਦੀਲੀ ਦੀ ਖਬਰ ਹੈ। ਤੇ ਇਹ ਕਿੰਨੀ ਘਾਤਕ ਹੈ, ਕਿੰਨੀ ਵਿਨਾਸ਼ ਹੈ, ਉਹਦਾ ਇਹ ਜਿਹੜਾ ਤਾਂਡਵ ਨਾਚ ਹੈ ਉਹ ਹੁਣ ਪੰਜਾਬ ਦੇ ਵਿੱਚ ਚੱਲ ਰਿਹਾ ਇਹਨਾਂ ਦਿਨਾਂ 'ਚ। ਤੁਸੀਂ ਜਿਹੜੇ ਮਰਜ਼ੀ ਇਲਾਕੇ ਨਾਲ ਤੁਹਾਡਾ ਸੰਬੰਧ ਹੋਵੇ, ਤੁਸੀਂ ਫੋਨ ਕਰਕੇ ਪੁੱਛ ਲਓ। ਫਿਰ ਇੰਨੀ ਜ਼ਿਆਦਾ ਗਰਮੀ ਪਈ ਕਿ ਜਿਹੜੇ ਲੋਕਾਂ ਨੇ ਗਾਈਆਂ ਰੱਖੀਆਂ ਹੋਈਆਂ ਨੇ, ਉਹ ਗਾਈਆਂ ਗਰਮੀ ਦੇ ਨਾਲ ਬਿਮਾਰ ਨੇ, ਉਹਨਾਂ ਨੂੰ ਬੁਖਾਰ ਚੜਿਆ ਹੋਇਆ, ਤੇ ਵੈਟਨਰੀ ਡਾਕਟਰ ਕਹਿੰਦੇ ਜੀ ਸਾਨੂੰ ਕੁਛ ਨਹੀਂ ਪਤਾ ਕੀ ਹੈ, ਉਹ ਗਾਂ ਬਿਮਾਰ ਰਹਿੰਦੀ ਹੈ, ਉਹ 2 ਹਫ਼ਤੇ ਤੜਫਦੀ ਆ ਫਿਰ ਮਰ ਜਾਂਦੀ ਹੈ। ਮਤਲਬ ਮੈਨੂੰ ਖੁਦ ਜਾਣਦੇ ਨੇ ਲੋਕ ਜਿਹਨਾਂ ਦੀਆਂ ਗਾਵਾਂ ਕਈ ਕਈ ਦਿਨ ਤੜਫ ਕੇ ਮਰ ਗਈਆਂ, ਕੋਈ ਬਿਮਾਰੀ ਨਹੀਂ ਆ ਉਹਨਾਂ ਨੂੰ, ਕਿਉਂਕਿ ਗਰਮੀ ਗਾਵਾਂ ਨੇ ਕਦੀ ਇੰਨੀ ਸਹੀ ਨਹੀਂ, ਭਾਵੇਂ ਉਹ ਉੱਨੀ ਪੱਖੇ ਵੀ ਲਗਾਉਂਦੇ ਨੇ ਉਹ। ਸੋ ਇਵੇਂ ਹੀ ਜਦੋਂ ਝੋਨਾ ਲਗਾਉਣ ਰਹੇ ਸੀ, ਉਹ ਅਬੋਹਰ ਵੱਲੋਂ ਮੈਨੂੰ ਫੋਨ ਆਇਆ ਉਹਨਾਂ ਦਾ, ਉਹ ਕਹਿੰਦੇ ਜੀ ਝੋਨੇ ਦੀ ਪਨੀਰੀ, ਝੋਨਾ ਜਿਹੜਾ ਗਰਮੀ ਦੀ ਫਸਲ ਹੈ ਨਾ, ਵੱਧ ਤੋਂ ਵੱਧ ਗਰਮੀ ਚਾਹੀਦੀ ਝੋਨੇ ਨੂੰ
3: ਜੀ,
4: ਪਰ ਝੋਨੇ ਦੀ ਪਨੀਰੀ ਗਰਮੀ ਦੇ ਨਾਲ ਸੜ ਗਈ
3: ਜੀ।
4: ਤੇ ਇਵੇਂ ਹੀ ਜਦੋਂ ਪਹਿਲਾਂ ਆਲੂ ਲੱਗੇ ਸੀਗੇ, ਜਲੰਧਰ ਦੇ ਏਰੀਆ ਚ ਆਲੂ ਬਹੁਤ ਲੱਗਦਾ,
3: ਤੇ
4: ਜਦੋਂ ਉਹਨਾਂ ਨੇ ਆਲੂ ਲਗਾਏ, ਆਲੂ ਉਹ ਤੋਂ 2-3 ਦਿਨ ਬਾਅਦ ਗਰਮੀ ਇੰਨੀ ਪਈ ਤੇ ਉਹਨਾਂ ਦੇ ਆਲੂ ਸੜ ਗਏ, ਉਹਨਾਂ ਨੂੰ ਦੁਬਾਰਾ ਲਾਉਣੇ ਪਏ।
3: ਓਕੇ।
4: ਤੇ ਜਦੋਂ ਮੁੜ ਕੇ ਉਹਨਾਂ ਨੇ ਆਲੂ ਪੱਟੇ, ਆਲੂ ਪੱਟਣ ਤੋਂ ਬਾਅਦ ਇਸ ਵਾਰੀ ਆਲੂਆਂ ਦਾ ਬਹੁਤ ਮਾੜਾ ਰੇਟ ਹੈ, ਵਿਕ ਨਹੀਂ ਰਹੇ ਆਲੂ, ਬਿਲਕੁਲ ਹੀ ਨਹੀਂ ਵਿਕ ਰਹੇ, ਤੇ ਲੋਕਾਂ ਨੇ ਆਲੂਆਂ ਦੀਆਂ ਢੇਰੀਆਂ ਲਗਾਈਆਂ ਹੋਈਆਂ ਸੀਗੀਆਂ ਖੇਤਾਂ ਚ, ਤੇ ਉਹ ਗਰਮੀ ਇੰਨੀ ਪਈ ਉਹ ਢੇਰੀ ਦੇ ਵਿੱਚ ਆਲੂ ਗਰਮੀ ਦੇ ਨਾਲ ਚੜ ਗਏ। ਜਿੰਨੀਆਂ ਆਪਾਂ ਗੱਲਾਂ ਕੀਤੀਆਂ, ਹਾਂ ਆਹ ਗੱਲਾਂ ਸਿਰਫ ਆਪਾਂ ਇੱਕੋ ਹੀ ਮੌਸਮ ਦੀਆਂ ਕੀਤੀਆਂ ਹਾਲੇ ਪਿਛਲੇ 3-4 ਮਹੀਨਿਆਂ ਦੀਆਂ।
3: ਸੋ ਬਾਕੀ ਹਲੇ ਸਿਆਲਾਂ ਦੇ ਵਿੱਚ ਕੀ ਹੁੰਦਾ ਵਾ ਉਹ ਵੱਖਰਾ, ਅਤੇ ਜਿਹੜਾ ਹੋਰ ਇੱਧਰ ਉੱਧਰ ਇਲਾਕਿਆਂ ਦੇ ਵਿੱਚ ਹੋ ਰਿਹਾ ਵਾ ਜਿਹੜਾ ਸਾਡੇ ਤੱਕ ਨਹੀਂ ਪਹੁੰਚ ਪਾਉਂਦਾ, ਲੋਕਾਂ ਨੂੰ ਸਮਝ ਹੀ ਨਹੀਂ ਆ ਰਹੀ ਹਲੇ ਪਿੰਡਾਂ ਦੇ ਵਿੱਚ, ਉਹ ਵੱਖਰਾ, ਕਿਉਂਕਿ ਜਿੰਨਾ ਚਿਰ ਤੱਕ ਉੱਥੇ ਕੋਈ ਦੱਸੂਗਾ ਨਹੀਂ, ਪਤਾ ਨਹੀਂ ਲੱਗੂਗਾ ਕਿ ਇਹ ਕਿਹੜੀ ਵਜ੍ਹਾ ਦੇ ਕਰਕੇ ਹੋ ਰਿਹਾ, ਉਨੀ ਦੇਰ ਤੱਕ ਤਾਂ ਲੋਕ ਇਹੋ ਸੋਚਣਗੇ ਵੀ ਚਲੋ ਕਿਸਮਤ ਮਾੜੀ, ਆਪਣੇ ਉੱਥੇ ਇੱਕ ਕਿਸਮਤ ਨੂੰ ਬੜੀ ਛੇਤੀ ਵਿੱਚ ਲੈ ਆਉਂਦੇ ਆ ਵੀ ਚਲੋ ਕਿਸਮਤ ਮਾੜੀ ਹੀ ਨਹੀਂ ਹੋਇਆ ਇਸ ਵਾਰੀ, ਨਹੀਂ ਹੀ ਕਰਮਾਂ ਦੇ ਵਿੱਚ ਨਹੀਂ ਹੋਇਆ, ਕਿਸੇ ਨੇ ਧਿਆਨ ਨਹੀਂ ਦਿੱਤਾ ਤਾਂ ਕਰਕੇ ਨਹੀਂ ਹੋਇਆ, ਪਰ ਇਸ ਪਾਸੇ ਨੂੰ ਧਿਆਨ ਤਾਂ ਸ਼ਾਇਦ ਕਿਸੇ ਦਾ ਵੀ ਨਹੀਂ ਹੋਊਗਾ ਕਿ ਮੌਸਮ ਦੀ ਤਬਦੀਲੀ ਕਰਕੇ ਸਾਰਾ ਕੁਛ ਹੋ ਰਿਹਾ।
4: ਹਾਂਜੀ ਬਿਲਕੁਲ, ਸਾਡੇ ਆਦਤ ਹੈ ਸਾਨੂੰ ਇਹ, ਅਸੀਂ ਯੁੱਗਾਂ ਯੁੱਗਾਂ ਤੋਂ ਇਵੇਂ ਰਹਿ ਰਹੇ ਹਾਂ ਵੀ ਅੱਜ ਗਰਮੀ ਪੈ ਗਈ ਤੇ ਚਲੋ ਖਤਮ ਹੋ ਗਈ, ਰਾਤ ਪੈ ਗਈ ਅਸੀਂ ਦਿਨ ਟਪਾ ਲਿਆ, ਕੱਲ ਨੂੰ ਮੀਂਹ ਪੈ ਗਿਆ ਚਲੋ ਜੀ ਆਈ ਚਲੀ ਹੋ ਗਈ, ਤੁਹਾਡੇ ਦਿਮਾਗ ਚੋਂ ਨਿਕਲ ਗਈ। ਪਰ ਇੱਕ ਤਾਂ ਇਹ ਗਰਮੀ 1-2 ਦਿਨ ਨਹੀਂ ਪੈ ਰਹੀ, ਇਹ ਇਸ ਵਾਰੀ ਪੂਰਾ 1.5-1.5 ਮਹੀਨਾ ਪਈ ਜਿਹੜਾ ਪਹਿਲਾਂ ਕਦੇ ਨਹੀਂ ਸੀ ਵਾਪਰਿਆ। ਤੇ ਦੂਸਰਾ ਇਹ ਗਰਮੀ ਜਿਹੜੀ ਆ ਇਹ ਇੰਨੀ ਜ਼ਿਆਦਾ ਪਈ ਹੈ ਕਿ ਵੀ ਇਹ ਦੂਜੇ ਦਿਨ ਤੀਜੇ ਦਿਨ ਮੀਂਹ ਪੈਣ ਤੋਂ ਬਾਅਦ ਵੀ ਜਿਹੜੀ ਇਹਦਾ ਮਾਰੂਪਨ ਹੈ, ਜਿਹੜਾ ਇਹਦਾ ਵਿਨਾਸ਼ ਹੈ, ਉਹਦਾ ਅੰਦਾਜ਼ਾ ਨਹੀਂ ਅਸੀਂ ਲਗਾ ਰਹੇ। ਜਿੰਨੀਆਂ ਵੀ ਮੈਂ ਤੈਨੂੰ ਗੱਲਾਂ ਕਹੀਆਂ ਇਹਨਾਂ ਕੋਲ ਕਿਸੇ ਗੱਲ ਦੀ ਕਿਤੇ ਵੀ ਅਖਬਾਰਾਂ 'ਚ ਤੈਨੂੰ ਖ਼ਬਰ ਨਹੀਂ ਮਿਲੇਗੀ।
3: ਨਹੀਂ ਹੈ ਨਹੀਂ ਹਾਂਜੀ ਬਿਲਕੁਲ, ਮੈਂ ਵੀ ਵੇਖ ਰਿਹਾ ਸੀ ਕਿਤੇ ਕੋਈ ਖ਼ਬਰ ਨਹੀਂ।
4: ਇਹੀ ਸਾਡਾ ਦੁਖਾਂਤ ਹੈ, ਇਹੀ ਸਾਡਾ ਦੁਖਾਂਤ ਹੈ ਕਿ ਸਾਡਾ ਮੀਡੀਆ ਜਿਹੜਾ ਉਹ ਇੰਨਾ ਅਨਪੜ੍ਹਾਂ ਦੇ ਹੱਥ ਵਿੱਚ ਹੈ, ਸਾਡੀ ਪੋਲੀਟੀਕਲ ਲੀਡਰਸ਼ਿਪ ਇੰਨੀ ਗੰਵਾਰ ਤੇ ਇੰਨੇ ਬੇਕਾਰ ਲੋਕਾਂ ਦੇ ਹੱਥ ਵਿੱਚ ਹੈ ਕਿ ਪੰਜਾਬ ਫੂਈ ਫੂਈ ਮਰ ਰਿਹਾ। ਪੰਜਾਬ ਦਾ ਮਤਲਬ ਜਿੱਥੇ ਵੀ ਕਿਸਾਨੀ ਹੈ, ਜਿੱਥੇ ਵੀ ਕਿਸਾਨ ਨੇ, ਚੜ੍ਹਦੇ ਪੰਜਾਬ 'ਚ ਵੀ, ਲਹਿੰਦੇ ਪੰਜਾਬ ਦੇ ਵਿੱਚ ਵੀ। ਸੋ ਜਿਹੜੀ ਜੇ ਦੇਖੋ ਜਦੋਂ ਤੁਸੀਂ ਫਸਲ ਬੀਜਦੇ ਹੋ, ਜੇ ਤੁਸੀਂ ਉਹ ਇੱਕ ਫਸਲ ਜਿਹੜੀ ਉਹ 1 ਲੱਖ ਰੁਪਏ ਦੀ ਵੇਚੀ ਤੇ ਤੁਹਾਡਾ ਮੁਨਾਫ਼ਾ 1 ਲੱਖ ਨਹੀਂ ਹੁੰਦਾ, ਉਹ ਤਾਂ ਤੁਹਾਡੀ ਟੋਟਲ ਰੈਵਨਿਊ ਹੈ। ਤੁਹਾਡਾ ਮੁਨਾਫ਼ਾ ਤਾਂ ਉਹ 'ਚੋਂ ਖਰਚੇ ਕੱਢਣ ਤੋਂ ਬਾਅਦ 10,000, 20,000, 30,000 ਹੋਏਗਾ। ਤੇ ਜੇ ਤੁਹਾਡਾ ਉਹਦੇ ਨਾਲ ਝਾੜ ਘੱਟ ਗਈ, 30% ਘੱਟ ਗਿਆ, ਤੇ ਉਹਦੇ ਨਾਲ ਖਰਚਾ ਤਾਂ ਤੁਹਾਡਾ ਉਨੇ ਰਿਹਾ। ਕਈ ਵਾਰੀ ਖਰਚਾ ਵੱਧ ਜਾਂਦਾ, ਜਿਵੇਂ ਲੋਕਾਂ ਨੂੰ ਆਲੂ 2 ਵਾਰ ਲਾਉਣੇ ਪਏ, ਕਿਉਂਕਿ ਪਹਿਲੀ ਵਾਰ ਲਾਇਆ ਆਲੂ ਫੜ ਗਏ, ਤੇ ਫਿਰ ਤੁਹਾਡੀ ਉਹ ਜਿਹੜਾ ਪ੍ਰੋਫਿਟ ਹੈ, ਮੁਨਾਫ਼ਾ ਆ, ਉਹ ਘੱਟਦਾ ਨਹੀਂ, ਉਹ 0 ਤੇ ਆ ਜਾਂਦਾ ਤੇ ਜਾਂ ਫਿਰ ਨੈਗੇਟਿਵ 'ਚ ਚੱਲੇ ਜਾਂਦਾ
3: ਜੀ।
4: ਸੋ ਸਾਡੀ ਝਾੜ ਦੀ ਸਾਡੇ ਫਸਲਾਂ ਦੇ ਝਾੜ ਨੂੰ 0 ਤੇ ਨਹੀਂ ਆਉਣ ਦੀ ਲੋੜ, ਵੀ ਪੂਰੀ ਫਸਲ ਮਰ ਗਈ ਤਾਂ ਹੀ ਜੱਟ ਜਿਹੜਾ ਬਰਬਾਦ ਹੋਏਗਾ, ਕਿਸਾਨੀ ਤਾਂ ਬਰਬਾਦ ਹੋਏਗੀ। ਉਹ ਤਾਂ ਸਿਰਫ 10-15% ਉਹਦੀ ਪ੍ਰੋਡਕਸ਼ਨ ਘਟਣ ਨਾਲ ਹੀ ਉਹਦਾ ਕੰਮ ਹੋ ਜਾਣਾ, ਕਿਉਂਕਿ ਉਹਦੇ ਖਰਚੇ ਥੋੜੇ ਘਟਣੇ ਨੇ। ਸੋ ਇਹ ਜਿਹੜਾ ਉਹਦਾ ਜਿਹੜੀ ਜਦੋਂ ਆਪਾਂ ਗੱਲ ਕਰਦੇ ਹਾਂ ਅਕਸਰ ਤੁਹਾਡੇ ਪ੍ਰੋਗਰਾਮ 'ਚ ਵੀ ਜਲਵਾਯੂ ਤਬਦੀਲੀ ਦੇ ਨਾਲ 100 ਤੋਂ ਲੈ ਕੇ 500 ਕਰੋੜ ਮੌਤਾਂ ਹੋਣਗੀਆਂ, ਉਹ ਕਿਵੇਂ ਹੋਣਗੀਆਂ, ਇਹ ਉਹ ਤਰੀਕਾ ਹੈ ਕਿਵੇਂ ਹੋਣਗੀ। ਜੇ ਉੱਥੇ ਸਾਡੀਆਂ ਫਸਲਾਂ ਫੇਲ ਹੋ ਗਈਆਂ ਤੇ ਖਾਣ ਨੂੰ ਕਿੱਥੋਂ ਮਿਲੇਗਾ, ਤੇ ਗਰਮੀ ਦੇ ਨਾਲ ਜੇ ਗਾਈਆਂ ਮਰ ਰਹੀਆਂ, ਜਿਹੜੇ ਜਾਨਵਰ ਨੇ ਉਹਨਾਂ ਦਾ ਤੁਸੀਂ ਇਹ ਕਹਿ ਲਓ ਸਹਿਣ ਸ਼ਕਤੀ ਸਾਡੇ ਤੋਂ ਜ਼ਿਆਦਾ, ਬੰਦੇ ਤੋਂ ਜ਼ਿਆਦਾ, ਤੇ ਜੇ ਪਸ਼ੂ ਮਰ ਰਹੇ ਨੇ ਪੰਜਾਬ ਦੇ ਵਿੱਚ, ਮੈਂ ਘੱਟੋ ਘੱਟ 4-5 ਪਰਿਵਾਰਾਂ ਨੂੰ ਜਾਣਦਾ ਜਿਹਨਾਂ ਦੀਆਂ ਪਰਿਵਾਰਾਂ ਦੀਆਂ ਉਹਨਾਂ ਨੇ ਗਾਈਆਂ ਰੱਖੀਆਂ ਸੀ, ਤੇ ਉਹ ਮੈਂ ਜਿੰਨੀਆਂ ਵੀ ਤੁਹਾਨੂੰ ਗੱਲਾਂ ਦੱਸੀਆਂ ਇਹ ਸੁਣੀਆਂ ਸੁਣਾਈਆਂ ਨੀ, ਉਹਨਾਂ ਬੰਦਿਆਂ ਨੂੰ ਮੈਂ ਜਾਣਦਾ ਜਿਹੜੇ ਮੇਰੇ ਨਾਲ ਫੋਨ ਤੇ ਲਿੰਕ ਨੇ, ਜਿਹਨਾਂ ਦੀਆਂ ਇਹ ਫਸਲਾਂ ਮਰੀਆਂ, ਚਾਹੇ ਉਹ ਮੋਗੇ 'ਚ ਹੋਣ, ਚਾਹੇ ਉਹ ਸੁਲਤਾਨਪੁਰ 'ਚ ਨੇ, ਚਾਹੇ ਉਹ ਮੁਕਤਸਰ ਨੇ, ਚਾਹੇ ਉਹ ਅਬੋਹਰ ਨੇ। ਸੋ ਤੁਸੀਂ ਜਿੱਥੇ ਵੀ ਹਿੱਸੇ ਦਾ, ਜਿਹੜੀ ਵੀ ਪੰਜਾਬ ਦੇ ਹਿੱਸੇ ਨਾਲ ਤੁਹਾਡਾ ਸੰਬੰਧ ਹੈ, ਤੁਸੀਂ ਜੇ ਆਲੇ ਦੁਆਲੇ 10-15 ਬੰਦੇ ਨੂੰ ਪੁੱਛੋਗੇ ਤੁਹਾਨੂੰ ਪਤਾ ਚੱਲ ਜਾਏਗਾ, ਦਿਸ ਇਜ਼ ਇਹ ਜਿਹੜਾ ਸਾਰਾ ਕੁਛ ਹੈ ਇਹ ਸਾਰੇ ਪੰਜਾਬ 'ਚ ਇੰਜ ਵਾਪਰਿਆ।
3: ਸੋ ਇਹ ਸਾਡੇ ਆਸ ਪਾਸ ਸਾਡੇ ਕਹਿ ਲਓ ਕਿ ਘਰਾਂ ਦੇ ਵਿੱਚ ਵਾਪਰ ਰਿਹਾ, ਪਰ ਉੱਥੇ ਬੈਠੇ ਲੋਕਾਂ ਨੂੰ ਇਸ ਢੰਗ ਦੇ ਨਾਲ ਨਹੀਂ ਪਤਾ ਕਿ ਇਹ ਚੀਜ਼ਾਂ ਕਿਉਂ ਹੋ ਰਹੀਆਂ ਨੇ, ਇਹ ਚੀਜ਼ਾਂ ਕਿੱਦਾਂ ਆਪਾਂ ਰੋਕ ਸਕਦੇ ਹਾਂ, ਜਾਂ ਫਿਰ ਇਹ ਵੀ ਵੱਡਾ ਰੋਲ ਅਦਾ ਕਰ ਰਹੀ ਹੈ, ਇਹ ਬਦਲਦਾ ਜਿਹੜਾ ਮੌਸਮ ਹੈ ਵੀ ਵੱਡਾ ਰੋਲ ਅਦਾ ਕਰ ਰਿਹਾ ਸਾਡੀਆਂ ਫਸਲਾਂ ਨੂੰ ਮਾਰਨ ਦੇ ਵਿੱਚ, ਸਾਡੇ ਮਵੇਸ਼ੀਆਂ ਨੂੰ ਮਾਰਨ ਦੇ ਵਿੱਚ, ਅਤੇ ਆਉਣ ਵਾਲਾ ਜਿਹੜਾ ਸਮਾਂ ਹੈ ਉਹ ਇਸ ਤੋਂ ਵੀ ਭਿਆਨਕ ਹੋ ਸਕਦਾ, ਜੇਕਰ ਹਾਲੇ ਤੱਕ ਵੀ ਕਿਸੇ ਨੂੰ ਕੋਈ ਇਸ ਚੀਜ਼ ਦਾ ਅੰਦਾਜ਼ਾ ਨਹੀਂ ਹੈ, ਅਤੇ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਊਗਾ। ਸੋ ਅੱਗੇ ਕੀ ਆਪਾਂ ਵੇਖ ਰਹੇ ਹਾਂ, ਜਿਹੜੇ ਤਰੀਕੇ ਦੇ ਨਾਲ ਤੁਹਾਡੀਆਂ ਟੀਮਾਂ ਉੱਥੇ ਪੰਜਾਬ ਦੇ ਵਿੱਚ ਮੌਜੂਦ ਨੇ, ਜਦੋਂ ਆਮ ਲੋਕਾਂ ਦੇ ਨਾਲ ਗੱਲਾਂ ਕਰਦੇ ਹਾਂ ਤਾਂ ਉਹਨਾਂ ਦਾ ਕੀ ਰਵੱਈਆ, ਉਹਨਾਂ ਨੂੰ ਸਮਝ ਪੈਂਦੀ ਹੈ ਗੱਲ ਇਸ ਚੀਜ਼?
4: ਦੇਖੋ ਜਿਹੜਾ ਬੰਦਾ ਪਿੰਡ 'ਚ ਰਹਿੰਦਾ ਉਹਨੂੰ ਭਾਵੇਂ ਜਲਵਾਯੂ ਤਬਦੀਲੀ ਦਾ ਸ਼ਬਦ ਚੇਤੇ ਨਾ ਹੋਵੇ, ਚਾਹੇ ਉਹਨੂੰ ਤੁਸੀਂ ਕਾਰਬਨ ਡਾਈਆਕਸਾਈਡ ਮਿਸ਼ਨ 'ਚ ਪਤਾ ਲੱਗੇ ਜਾਂ ਨਾ ਲੱਗੇ, ਪਰ ਉਹਦੇ ਬਰਬਾਦੀ ਸਾਹਮਣੇ ਆ, ਉਹ ਤੋਂ ਮੁਨਕਰ ਨਹੀਂ ਹੋ ਸਕਦਾ, ਉਹ ਤੋਂ ਇਨਕਾਰ ਨਹੀਂ ਕਰ ਸਕਦਾ। ਉਹਨੂੰ ਇਹ ਵੀ ਪਤਾ ਕਿ ਪਹਿਲਾਂ ਕਦੇ ਨਹੀਂ ਹੋਇਆ, ਪਿਛਲੇ ਅਪ੍ਰੈਲ ਦੇ ਵਿੱਚ ਦੀ ਗੱਲ ਹੈ, ਅਪ੍ਰੈਲ ਦੇ ਪਹਿਲੇ ਹਫ਼ਤੇ ਦੀ, ਬਈ ਮੁਕਤਸਰ ਦੇ ਏਰੀਏ ਦੇ ਵਿੱਚ ਆਲਮੋਸਟ 1-1.5 ਇੰਚ ਜਦੋਂ ਗੜੇ ਪੈ ਗਏ, ਤੇ ਉੱਥੇ ਬਜ਼ੁਰਗ ਸੀ, ਉਹ ਕਹਿੰਦੇ ਜੀ ਮੈਂ 80-85 ਸਾਲ ਮੇਰੀ ਉਮਰ ਹੈ, ਮੈਂ ਆਪਣੀ ਇਸ ਉਮਰ 'ਚ ਕਦੀ ਇਸ ਮੌਸਮ 'ਚ ਇੰਨੇ ਗੜੇ ਪੈਂਦੇ ਨਹੀਂ ਸੀ ਦੇਖੇ। ਸੋ ਜਦੋਂ ਸਾਨੂੰ ਜਿਹੜੀ ਇਹ ਇਸ ਇਹ ਨਾਲੇ ਇਹ ਜਿਹੜਾ ਵਿਸ਼ਾ ਜਿਹੜਾ ਸੰਕਟ ਹੈ ਇੰਨਾ ਜ਼ਿਆਦਾ ਗੰਭੀਰ ਹੈ, ਅਤੇ ਇਹਦੀ ਮਾਰ ਜਿਹੜੀ ਹੈ ਇੰਨੀ ਜ਼ਿਆਦਾ ਵਿਸ਼ਾਲ ਹੈ, ਅਸੀਂ ਇਹ ਕੰਮ ਆਪਣੇ ਲੀਡਰਾਂ 'ਤੇ ਨਹੀਂ ਛੱਡ ਸਕਦੇ, ਬਈ ਉਹ ਜਦੋਂ ਕਹਿਣਗੇ ਅਸੀਂ ਉਦੋਂ ਕਰਾਂਗੇ, ਉਹ ਕੁਝ ਪੋਲਿਸੀਆਂ ਬਣਾਉਣਗੇ ਤਾਂ ਅਸੀਂ ਕਰਾਂਗੇ। ਸਾਨੂੰ ਆਪਣੇ ਆਪ 'ਤੇ ਲੈਣ ਦੀ ਲੋੜ ਹੈ ਬਈ ਅਸੀਂ ਕੀ ਕਰ ਸਕਦੇ ਹਾਂ। ਇੱਕ ਤਾਂ ਇਮੀਡੀਏਟ ਹੈ ਵੀ ਜੋ ਉੱਥੇ ਫਸੇ ਹੋਏ ਨੇ ਲੋਕ ਉਹਨਾਂ ਦਾ ਕੀ ਹੈ, ਬੜਾ ਕੁਛ, ਜੇ ਹੁਣ ਮੂੰਗੀ ਦੀ ਫਸਲ ਮਰ ਗਈ ਤੁਸੀਂ ਕੀ ਕਰੋਗੇ, ਮੂੰਗੀ ਦੇ ਖੇਤਾਂ ਦੇ ਉੱਤੇ ਤੁਸੀਂ AC ਥੋੜ੍ਹਾ ਲਗਾਓਗੇ, ਤੁਸੀਂ ਉਹਨਾਂ ਨੂੰ ਟਕੋਗੇ ਥੋੜ੍ਹਾ ਪੱਲੀਆਂ ਜਾਂ ਚਾਦਰਾਂ ਲੈ ਕੇ, ਜੇ ਝੋਨੇ ਦੀ ਫਸਲ ਮਰ ਗਈ ਉਹਨੂੰ ਕਿਵੇਂ ਕਰ ਲਓਗੇ? ਸਾਡਾ ਮਨੁੱਖੀ ਮਨ ਹੈ ਨਾ, ਅਸੀਂ ਜਿਹੜੀ ਆਪਾਂ ਪਹਿਲੇ ਪ੍ਰੋਗਰਾਮਾਂ 'ਚ ਇੱਦਾਂ ਗੱਲ ਕੀਤੀ ਸੀ ਹਿਮਾਚਲ ਕਿਵੇਂ ਜਿਹੜੇ ਸੇਬ ਨੇ ਉਹਨਾਂ ਦਾ ਘੱਟ ਗਿਆ, ਸੋ ਹੁਣ ਜਿੰਨੀਆਂ ਆਪਾਂ ਫਸਲਾਂ ਅਤੇ ਫਲਾਂ ਦਾ ਜ਼ਿਕਰ ਕੀਤਾ ਇਹਨੂੰ ਕੁੱਲ ਮਿਲਾ ਕੇ ਤੁਸੀਂ ਅੰਦਾਜ਼ਾ ਲਗਾ ਲਓ ਬਈ ਬਾਕੀ ਇਹਦਾ ਕੀ ਹੋਏਗਾ। ਇਹ ਤਾਂ ਸਾਨੂੰ ਜਾਣ ਪਛਾਣ ਵਾਲਿਆਂ ਨੂੰ ਮਿਲਦੀ ਨੇ ਨਾ। ਸੋ ਜਿਹੜੀ ਜਲਵਾਯੂ ਤਬਦੀਲੀ ਦੀ ਜਿਹੜੀ ਭਿਅੰਕਰਤਾ ਹੈ, ਜਿਹੜੀ ਇਹਦੀ ਮਾਰੂ ਸ਼ਕਤੀ ਆ, ਉਹ ਸਾਨੂੰ ਆਮ ਬੰਦੇ ਨੂੰ ਕਈ ਵਾਰੀ ਸਮਝ ਨਹੀਂ ਆਉਂਦੀ। ਅਤੇ ਅੱਜ ਕੱਲ੍ਹ ਇੰਟਰਨੈਟ ਹੈ, ਤੁਸੀਂ ਜਿਹੜਾ ਮਰਜ਼ੀ ਕਿ ਵੀ ਇਹ ਜਲਵਾਯੂ ਤਬਦੀਲੀ ਕੀ ਹੈ, ਇਹ ਕਿਉਂ ਹੁੰਦੀ ਆ, ਗਲੋਬਲ ਵਾਰਮਿੰਗ ਕੀ ਆ, ਆਲਮੀ ਤਪਸ਼ ਕੀ ਹੈ, ਸਾਡੇ ਗ੍ਰੀਨ ਹਾਊਸ ਗੈਸਿਸ ਕੀ ਨੇ, ਗ੍ਰੀਨ ਹਾਊਸ ਗੈਸ ਇਫੈਕਟ ਕੀ ਹੈ, ਉਹ ਭਾਵੇਂ ਟੈਕਨੀਕਲ ਨੇ ਪਰ ਉਹਨਾਂ ਦੇ ਵਿੱਚੋਂ ਨਿਕਲਿਆ ਹੋਇਆ ਜਿਹੜਾ ਉਹਨਾਂ ਦਾ ਨਤੀਜੇ ਨੇ ਉਹ ਟੈਕਨੀਕਲ ਕੋਈ ਨਹੀਂ, ਉਹ ਤਾਂ ਬੜੇ ਸਿੰਪਲ ਨੇ। ਬੰਦੇ ਮਰਨਗੇ, ਜਾਨਵਰ ਮਰਨਗੇ, ਪੰਛੀ ਮਰਨਗੇ, ਫਸਲਾਂ ਸਾਡੀਆਂ ਬਰਬਾਦ ਹੋਣਗੀਆਂ। ਇਹਦੇ ਵਿੱਚ ਸਮਝਣ ਚ ਸਾਨੂੰ ਕੋਈ ਮੁਸ਼ਕਿਲ ਨਹੀਂ ਆਉਣੀ ਚਾਹੀਦੀ
3: ਜੀ। ਸੋ ਬਿਲਕੁਲ, ਬਹੁਤ ਧੰਨਵਾਦ ਤੁਹਾਡਾ ਇੰਨੇ ਆਸਾਨ ਸ਼ਬਦਾਂ ਦੇ ਵਿੱਚ ਇਹ ਸਾਰੀਆਂ ਗੱਲਾਂ ਸਾਨੂੰ ਸਮਝਾਉਣ ਦੱਸਣ ਦੇ ਲਈ। ਅਤੇ ਆਸ ਕਰਦੇ ਹਾਂ ਦੋਸਤੋ ਇਹ ਜਾਣਕਾਰੀ ਤੁਹਾਡੇ ਲਈ ਲਾਹੇਵੰਦ ਹੋਊਗੀ, ਅਤੇ ਇਹ ਜਾਣਕਾਰੀ ਅੱਗੇ ਵੀ ਜ਼ਰੂਰ ਪਹੁੰਚਾ ਦਿਆ ਕਰੋ, ਆਪਣੇ ਘਰ ਪਿੱਛੇ ਕੋਈ ਰਹਿੰਦਾ ਵਾ ਅਤੇ ਉਹਨਾਂ ਦੇ ਤੱਕ ਵੀ ਜ਼ਰੂਰ ਪਹੁੰਚਾ ਦਿਆ ਕਰੋ। ਅੱਗੇ ਅੱਗੇ ਚੱਲ ਕੇ ਹੋਰ ਵੀ ਬਹੁਤ ਸਾਰਾ ਕੁਛ ਕੀ ਤੁਸੀਂ ਕਰ ਸਕਦੇ ਹੋ, ਕਿੱਦਾਂ ਛੋਟੇ ਛੋਟੇ ਸਟੈਪ ਤੁਹਾਡੇ ਇਹਦੇ ਵਿੱਚ ਮਦਦਗਾਰ ਸਾਬਤ ਹੋ ਸਕਦੇ ਨੇ, ਉਸ ਪਾਸੇ ਨੂੰ ਵੀ ਹੌਲੀ ਹੌਲੀ ਆਪਾਂ ਆਵਾਂਗੇ। ਫਿਲਹਾਲ ਤੁਸੀਂ ਇਸ ਪ੍ਰੋਗਰਾਮ ਦੇ ਨਾਲ ਜੁੜ ਤੇ ਇਸੇ ਤਰ੍ਹਾਂ ਦੇ ਨਾਲ ਬਣਾਈ ਰੱਖੋ ਭਾਈ, ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
4: ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸੁਣਨ ਵਾਲਿਆਂ ਦਾ ਵੀ, ਤੇ ਅਸੀਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਇਹੀ ਕਰਾਂਗੇ ਬਈ, ਜੇ ਆਪਾਂ ਇਹੀ ਗੱਲ ਕਰਾਂਗੇ ਵੀ ਬਹੁਤ ਮਾਰੂ ਉਹਦਾ ਕੋਈ ਫਰਕ ਨਹੀਂ ਪੈਂਦਾ। ਗੱਲ ਅਸਲ 'ਚ ਸਾਨੂੰ ਡਰਨ ਦੀ ਨਹੀਂ, ਗੱਲ ਸਾਨੂੰ ਇਹਨੂੰ ਸਮਝ ਕੇ ਇਹਦੇ ਸਟੈਪ ਲੈਣ ਦੀ ਲੋੜ ਹੈ, ਤੇ ਅਸੀਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਹੌਲੀ ਹੌਲੀ ਛੋਟੇ ਤੇ ਵੱਡੇ ਸਟੈਪ ਕਿਹੜੇ ਲੈ ਸਕਦੇ ਹੋ ਤੁਸੀਂ ਜਿਹਨਾਂ ਤੇ ਤੁਹਾਡਾ ਕੋਈ ਖਰਚਾ ਨਹੀਂ ਆਉਂਦਾ, ਤਾਂ ਕਿ ਅਸੀਂ ਆਪਣੀ ਧਰਤੀ ਨੂੰ ਬਚਾ ਸਕੀਏ। ਬਹੁਤ ਬਹੁਤ ਧੰਨਵਾਦ।
3: ਧੰਨਵਾਦ ਜੀ, ਬਹੁਤ ਸ਼ੁਕਰੀਆ ਦੋਸਤੋ, ਆਸ ਕਰਦੇ ਹਾਂ ਕਿ ਤੁਸੀਂ ਇਹ ਪ੍ਰੋਗਰਾਮ ਪਸੰਦ ਕਰ ਰਹੇ ਹੋਗੇ, ਤੇ ਇਸ ਪ੍ਰੋਗਰਾਮ ਦੇ ਸੰਬੰਧ ਦੇ ਵਿੱਚ ਤੁਹਾਡੇ ਕੋਈ ਵੀ ਸਵਾਲ, ਤੁਹਾਡੀ ਕੋਈ ਵੀ ਫੀਡਬੈਕ, ਤੇ ਉਹ ਤੁਸੀਂ ਸਾਡੇ ਤੱਕ ਜ਼ਰੂਰ ਭੇਜਦੇ ਰਿਹਾ ਕਰੋ। ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ, ਤੰਦਰੁਸਤ ਰਹੋ, ਆਪਣੇ ਵਾਤਾਵਰਨ ਪ੍ਰਤੀ ਸੁਚੇਤ ਰਹੋ, ਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ
7: .com.au। ਹੈਲੋ, ਮੈਂ ਹੂੰ ਸਨੀ ਦਿਓਲ ਔਰ ਆਪ ਸੁਣ ਰਹੇ ਹਾਂ ਜੀ 1674 AM।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਯੁਵਰਾਜ, ਔਰ ਸੁਣਦੇ ਰਹੋ ਰੇਡੀਓ ਹਾਂ ਜੀ 1600 ਚੌਕ ਕਰਤੀ ਹੈ।

0: ਲਾਦੇ ਫਿਰ
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
2: ਹਾਂਜੀ ਰੇਡੀਓ
3: ਫਰੋਮ ਇੰਡੀਆ ਟੂ ਮਾਇਆਮੀ ਟੂ ਦ ਹੋਲ ਵਰਲਡ ਗੋ ਅਹੈਡ ਐਂਡ ਸਲੋ ਇਟ ਡਾਊਨ ਗਰਲ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
5: ਗਿੱਪੀ ਗਰੇਵਾਲ, ਬਿੰਨੂ ਟਿੰਨੋ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
6: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
4: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।

0: Good morning. Welcome to the press briefing of the UN in Geneva. Today is Friday, 13th of June. You have, as you've seen, a long list of briefers, but I would like to start with the statement that has been issued by the spokesperson for the Secretary General on Israeli strikes against the Islamic Republic of Iran, which I've been asked to read on camera. The statement, and I quote, says, "The Secretary General condemns any military escalation in the Middle East. He is particularly concerned by Israeli attacks on nuclear installations in Iran, while talks between Iran and the United States on the status of Iran's nuclear program are..."
1: ਇੰਨਾ ਕੁ ਸੁਣਨਾ ਤੁਹਾਡੇ ਲਈ ਕਾਫੀ ਹੈ। ਵੈਸੇ ਇਹ ਲਗਭਗ ਸਵਾ ਕੁ ਘੰਟੇ ਦੀ ਇਹ ਗੱਲਬਾਤ ਹੈ। ਇਹ 13 ਜੂਨ ਦੀ ਗੱਲਬਾਤ ਮੈਂ ਚੱਕ ਕੇ ਲਿਆਇਆ ਯੂਨਾਈਟਿਡ ਨੇਸ਼ਨਸ ਦੀ ਵੈਬਸਾਈਟ ਤੋਂ। ਅਲੈਗਜ਼ੈਂਡਰਾ ਵੈਲੂਚੀ, ਜਿਹੜੇ ਕਿ ਯੂਨਾਈਟਿਡ ਨੇਸ਼ਨ ਦੇ ਇਨਫੋਰਮੇਸ਼ਨ ਸਰਵਿਸਿਜ਼ ਦੇ ਬੁਲਾਰੇ ਨੇ, ਉਹਨਾਂ ਨੇ ਦੱਸਿਆ ਕਿ ਸੰਯੁਕਤ ਰਾਸ਼ਟਰ ਨੇ 13 June 2025, ਤੁਸੀਂ ਸੁਣਿਆ ਹੋਇਆ ਉਹਨਾਂ ਸ਼ੁਰੂਆਤ 'ਚ, ਉਹਨਾਂ ਨੇ ਕਿਹਾ ਕਿ ਗੁੱਡ ਮਾਰਨਿੰਗ, ਦਿਸ ਇਜ਼ ਟੂਡੇ ਇਜ਼ 13th June 2025 ਦੀ ਇਹ ਪ੍ਰੈਸ ਕਾਨਫਰੰਸ ਹੈ। ਹੋਇਆ ਕੀ ਸੀ ਕਿ ਉਸ ਦਿਨ ਇਜ਼ਰਾਈਲ ਨੇ ਇਰਾਨ ਦੇ ਉੱਤੇ ਅਟੈਕ ਬੋਲਤਾ ਸੀ, ਅਟੈਕ ਬੋਲਿਆ ਅਤੇ 9 ਸਾਇੰਟਿਸਟ ਜਿਹੜੇ ਨੇ ਇਰਾਨ ਦੇ, ਉਹਨਾਂ ਨੂੰ ਮਾਰਿਆ ਉਹਨਾਂ ਦੇ ਘਰਾਂ ਦੇ ਵਿੱਚ। ਔਰ ਇਸ ਅਟੈਕ ਦੇ ਵਿੱਚ ਇਜ਼ਰਾਈਲ ਨੇ ਇਰਾਨ ਦੇ ਅੰਦਰ ਬਹੁਤ ਵੱਡੇ ਪੱਧਰ ਦੇ ਉੱਤੇ ਤਬਾਹੀ ਮਚਾਈ ਸੀ। ਔਰ ਇਹ ਤਬਾਹੀ ਸਿਰਫ ਇੱਥੇ ਤੱਕ ਨਾ ਲੱਗੇ ਕਿ ਇਹ ਸਿਰਫ 9 ਸਾਇੰਟਿਸਟ ਮਾਰੇ ਨੇ, ਇਸ ਕਰਕੇ ਨਾਲ ਦੀ ਨਾਲ ਅਮਰੀਕਾ ਵੀ ਉਸ ਅਟੈਕ 'ਚ ਸ਼ਾਮਲ ਹੋ ਜਾਂਦਾ। ਅਤੇ ਅਮਰੀਕਾ ਕਹਿੰਦਾ ਹੈ ਕਿ ਫਰਦੌਸ ਅਤੇ ਹੋਰ ਦੂਸਰੇ ਜਿਹੜੇ ਟਿਕਾਣੇ ਹੈਗੇ ਨੇ ਜਿੱਥੇ ਜਿੱਥੇ ਇਰਾਨ ਦੇ ਯੂਰੇਨੀਅਮ ਐਨਰਿਚਮੈਂਟ ਪਲਾਂਟ ਚੱਲ ਰਹੇ ਨੇ, ਉੱਥੇ ਉੱਥੇ ਅਸੀਂ ਇਹ ਹਮਲੇ ਕੀਤੇ ਨੇ, ਕਿਉਂਕਿ ਸਾਨੂੰ ਇਹ ਸੂਹ ਮਿਲੀ ਹੈ ਕਿ ਇਰਾਨ ਜਿਹੜਾ ਉਹ ਪਰਮਾਣੂ ਹਥਿਆਰ ਬਣਾ ਰਹੇ। ਹੁਣ ਇਹ ਹਮਲੇ ਉਸ ਦਿਨ ਹੁੰਦੇ ਨੇ, ਮਾਈਂਡ ਇਟ, ਜਿਵੇਂ ਯੂਨਾਈਟਿਡ ਨੇਸ਼ਨ ਦੀ ਜਿਹੜੀ ਬੁਲਾਰਾ ਨੇ ਅਲੈਗਜ਼ੈਂਡਰਾ, ਉਹ ਵੀ ਦੱਸ ਰਹੇ ਨੇ ਕਿ ਇੱਕ ਪਾਸੇ ਤਾਂ ਇਰਾਨ ਅਤੇ ਅਮਰੀਕਾ ਦੀ ਗੱਲਬਾਤ ਚੱਲ ਰਹੀ ਸੀ ਉਸੇ ਸ਼ਹਿਰ ਜਨੇਵਾ ਦੇ ਵਿੱਚ ਜਿੱਥੋਂ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਜਨੇਵਾ ਇੱਕ ਨਿਊਟਰਲ ਵੈਨਿਊ ਹੈ। ਪਿਛਲੇ ਸਾਲ ਅਮਰੀਕਾ ਅਤੇ ਇਰਾਨ ਦੇ ਦਰਮਿਆਨ ਲਗਭਗ ਗੱਲ ਸਿਰੇ ਚੜ੍ਹੀ ਚੁੱਕੀ ਸੀਗੀ। ਅਸਲ ਦੇ ਵਿੱਚ ਇਹ ਸਮਝੌਤਾ ਹੋਣਾ ਸੀ ਇਰਾਨ ਅਤੇ ਅਮਰੀਕਾ ਦੇ ਦਰਮਿਆਨ, ਔਰ ਸਮਝੌਤੇ ਦੀ ਟਾਈਮਲਾਈਨ ਪਹਿਲਾਂ ਇੱਦਾਂ ਰਹੀ ਸੀ ਕਿ ਇਹ ਸਮਝੌਤਾ ਜਿਹੜਾ ਇਸ ਤੋਂ ਪਹਿਲਾਂ ਵੀ ਹੋ ਗਿਆ ਸੀਗਾ ਕਿ ਇਰਾਨ ਕੋਈ ਪਰਮਾਣੂ ਹਥਿਆਰ ਨਹੀਂ ਬਣਾਏਗਾ, ਪਰ ਯੂਰੇਨੀਅਮ ਦੀ ਐਨਰਿਚਮੈਂਟ ਜਿਹੜੀ ਆ ਉਹ ਜਾਰੀ ਰੱਖੇਗਾ। ਐਸ ਫਾਰ ਐਸ ਇਹ ਉਹਨਾਂ ਦੀ ਸਿਰਫ ਜਿਹੜੀ ਲੋਕਲ ਰਿਕੁਆਇਰਮੈਂਟ ਹੈ ਉਹਦੇ ਤੱਕ ਇਹ ਸੀਮਤ ਹੈਗੀ ਹੈ। 2015 ਦੇ ਵਿੱਚ ਇਹ ਸਮਝੌਤਾ ਸਿਰੇ ਚੜ੍ਹਦਾ, ਉਦੋਂ ਬਰਾਕ ਓਬਾਮਾ ਸੀਗੇ ਅਮੈਰੀਕਾ ਦੇ ਵਿੱਚ ਰਾਸ਼ਟਰਪਤੀ। ਹੁਣ ਜਦੋਂ ਡੋਨਲਡ ਟਰੰਪ ਰਾਸ਼ਟਰਪਤੀ ਬਣਦੇ ਨੇ ਪਹਿਲੀ ਟਰਮ ਦੇ ਵਿੱਚ, 2018 ਦੇ ਵਿੱਚ ਉਹ ਇਹ ਸਮਝੌਤਾ ਤੋੜ ਦਿੰਦੇ ਨੇ, ਕਿਉਂਕਿ ਇਰਾਨ ਅਤੇ ਅਮਰੀਕਾ ਦੇ ਵਿੱਚ ਇਹ ਸਹਿਮਤੀ ਬਣੀ ਹੋਈ ਸੀ ਕਿ ਅਮਰੀਕਾ ਕਦੇ ਵੀ ਅਟੈਕ ਨਹੀਂ ਕਰੇਗਾ ਅਤੇ ਜਿਹੜਾ ਜਾਂ ਕੁਛ ਵੀ ਐਸਾ ਨਹੀਂ ਕਰੇਗਾ ਅਤੇ ਇਰਾਨ ਦੇ ਉੱਤੇ ਪਾਬੰਦੀਆਂ ਜਿਹੜੀਆਂ ਆਪਣੀਆਂ ਹਟਾ ਲਏਗਾ, ਬਸ਼ਰਤੇ ਤੁਸੀਂ ਇੱਥੇ ਕੋਈ ਐਸਾ ਹਥਿਆਰ ਨਹੀਂ ਬਣਾਉਣਾ ਹੈਗਾ। ਮੰਨ ਗਿਆ ਇਰਾਨ, ਗੱਲ ਮੰਨ ਗਿਆ, ਇਹ ਫਰੇਮਵਰਕ ਸਿਰੇ ਚੜ੍ਹ ਗਿਆ ਸੀ। ਇਹ ਫਰੇਮਵਰਕ ਇੱਕ ਤੈਅਸ਼ੁਦਾ ਸਮੇਂ ਦੇ ਲਈ ਸੀ, ਉਹ ਜੂਨ 2025 ਦੇ ਵਿੱਚ ਉਹ ਸਮਾਂ ਪੂਰਾ ਹੋਣਾ ਸੀ। ਮਾਈਂਡ ਇਟ, ਜੂਨ 2025 ਦੇ ਵਿੱਚ ਉਹ ਸਮਝੌਤਾ ਪੂਰਾ ਹੋਣਾ ਸੀ, ਪਰ ਉਸੇ ਜੂਨ 2025 ਜਦੋਂ ਇਜ਼ਰਾਈਲ ਨੇ ਇਹ ਅਟੈਕ ਕੀਤਾ ਸੀ, ਔਰ ਉਹੀ ਜੂਨ 2025 ਜਦੋਂ ਅਮਰੀਕਾ ਦੇ ਨਾਲ ਗੱਲਬਾਤ ਜਨੇਵਾ ਦੇ ਵਿੱਚ ਚੱਲ ਰਹੀ ਸੀ। ਪਰ ਕੀ ਸਿਰਫ ਇਸ ਸਮਝੌਤੇ ਨੂੰ ਅੱਗੇ ਪਾਉਣ ਦੇ ਲਈ ਗੱਲਬਾਤ ਚੱਲ ਰਹੀ ਸੀ? ਨਹੀਂ, ਅਸਲ 'ਚ ਉਹ ਸਮਝੌਤਾ ਜਦੋਂ ਡੋਨਲਡ ਟਰੰਪ ਦੀ ਪਹਿਲੀ ਸਰਕਾਰ ਬਣੀ ਸੀ, ਜਦੋਂ 2017-21 ਦੇ ਵਿੱਚ ਉਹ ਬਣਦੇ ਨੇ ਤਾਂ 2018 ਦੇ ਵਿੱਚ ਉਹ ਇਸ ਸਮਝੌਤੇ ਤੋਂ ਪੈਰ ਪਿਛਾਂਹ ਖਿੱਚ ਲੈਂਦੇ ਨੇ ਕਿ ਨਹੀਂ ਇਹ ਤਾਂ ਬਰਾਕ ਓਬਾਮਾ ਨੇ ਕੀਤਾ ਸੀ, ਮੇਰਾ ਸਮਝੌਤਾ ਨਹੀਂ। ਡੋਨਲਡ ਟਰੰਪ ਦੀ ਪਹਿਲੀ ਟਰਮ ਵੀ ਕਿਸੇ ਤਬਾਹੀ ਤੋਂ ਘੱਟ ਨਹੀਂ ਸੀਗੀ। ਤੁਹਾਡੇ ਯਾਦ ਹੋਣਾ ਕਿ ਆਉਂਦੇ ਹੀ ਉਹਨਾਂ ਨੇ ਇੱਕ ਐਗਜ਼ੈਕਟਿਵ ਆਰਡਰ 'ਤੇ ਸਾਈਨ ਕਰਤੇ ਕਿ ਜਿਹੜੇ ਮੁਸਲਿਮ ਦੇਸ਼ ਹੈਗੇ ਨੇ ਉਹਨਾਂ ਦੇ ਲੋਕ ਜਿਹੜੇ ਨੇ ਅਮੈਰੀਕਾ ਦੇ ਵਿੱਚ ਟਰੈਵਲ ਨਹੀਂ ਕਰ ਸਕਣਗੇ, ਹੋਰ ਬਹੁਤ ਸਾਰੇ ਐਸੇ ਫੈਸਲੇ ਲਏ ਸੀਗੇ। ਔਰ ਉਹੀ ਟਾਈਮ ਸੀਗਾ ਡੋਨਲਡ ਟਰੰਪ ਦੀ ਪਹਿਲੀ ਟਰਮ ਦਾ ਜਦੋਂ ਦੁਨੀਆ 'ਤੇ ਸਭ ਤੋਂ ਵੱਡੀ ਤਬਾਹੀ ਆਈ ਸੀਗੀ, COVID-19। ਸੋ ਟਰੰਪ ਜਦੋਂ ਜਦੋਂ ਆਏ ਨੇ ਦੁਨੀਆ 'ਤੇ ਤਬਾਹੀਆਂ ਆਈਆਂ ਨੇ, ਹੁਣ ਦੂਜੀ ਤਬਾਹੀ ਉਹ ਇਰਾਨ ਜੰਗ ਲੈ ਕੇ ਆਏ ਨੇ। ਖੈਰ ਉਹਦੇ 'ਤੇ ਹੀ ਆਪਾਂ ਗੱਲ ਕਰਨ ਲੱਗੇ ਹੁਣ, COVID-19 'ਤੇ ਬਹੁਤ ਸਾਰੀਆਂ ਗੱਲਾਂ ਹੋ ਗਈਆਂ। ਸੋ ਪਹਿਲੀ ਟਰਮ ਦੇ ਵਿੱਚ ਉਹਨਾਂ ਨੇ ਜਿਹੜਾ ਅਮਰੀਕਾ ਦਾ ਓਬਾਮਾ ਦੇ ਟਾਈਮ ਦੇ ਉੱਤੇ ਬੜਾ ਵਧੀਆ ਸਮਝੌਤਾ ਹੋ ਗਿਆ ਸੀ, ਕੋਈ ਦੁਨੀਆ 'ਚ ਲੜਾਈ ਨਹੀਂ ਸੀ ਹੋਣੀ, ਕੋਈ ਤੇਲ ਦੀਆਂ ਕੀਮਤਾਂ ਨਹੀਂ ਸੀ ਵਧਣੀਆਂ, ਸਭ ਕੁਝ ਠੀਕ ਠਾਕ ਰਹਿਣਾ ਸੀਗਾ, ਔਰ ਇਸ ਖਿੱਤੇ ਦੇ ਵਿੱਚ ਵੀ ਸ਼ਾਂਤੀ ਰਹਿਣੀ ਸੀ। ਇਜ਼ਰਾਈਲ ਨੂੰ ਪਸੰਦ ਨਹੀਂ ਸੀ। ਇਜ਼ਰਾਈਲ ਯੂਸੀ ਇਸ ਪੂਰੇ ਸਮੀਕਰਨ ਦੇ ਵਿੱਚ ਇਜ਼ਰਾਈਲ ਇੱਕ ਐਸਾ ਪਲੇਅਰ ਹੈਗਾ ਜਿਹੜਾ ਕਿ ਕਦੇ ਕਦੇ ਅਮਰੀਕਾ ਦੀ ਵੀ ਨਹੀਂ ਸੁਣਦਾ। ਇਜ਼ਰਾਈਲ ਨੇ ਕਤਰ ਤੱਕ ਅਟੈਕ ਕਰਤਾ, ਉਹ ਕਤਰ ਜਿੱਥੇ ਅਮਰੀਕਾ ਦੇ ਫੌਜੀ ਅੱਡੇ ਨੇ। ਇਜ਼ਰਾਈਲ ਨਹੀਂ ਚਾਹੁੰਦਾ ਕਿ ਜਿਹੜਾ ਇਰਾਨ ਹੈ ਉਹ ਨਿਊਕਲੀਅਰ ਵੈਪਨਸ ਡੈਵਲਪ ਕਰੇ। ਇਸ ਤੋਂ ਪਹਿਲਾਂ ਵੀ ਇਜ਼ਰਾਈਲ ਨੇ ਬੜੀ ਵਾਰ ਐਸੇ ਹਮਲੇ ਕੀਤੇ ਹੈਗੇ ਨੇ। ਇਰਾਨ ਦੇ ਵਿੱਚ ਜਿਹੜਾ ਵੀ ਬੰਦਾ ਕਮਾਨ ਸੰਭਾਲਦਾ ਹੈ ਨਿਊਕਲੀਅਰ ਐਨਰਿਚਮੈਂਟ ਪ੍ਰੋਗਰਾਮ ਦੀ, ਉਹ ਬੰਦਾ ਆਪਣੀ ਜਾਨ ਤੋਂ ਹੱਥ ਧੋ ਬੈਠਦਾ। ਇਹ ਹਿਸਟਰੀ ਰਹੀ ਹੈ ਇਰਾਨ ਦੀ, ਚਾਹੇ ਗੋਲੀਆਂ ਮਾਰ ਕੇ ਉਹਨਾਂ ਨੂੰ ਘਰਾਂ 'ਚ ਮਾਰ ਦਿੱਤਾ, ਚਾਹੇ ਡਰੋਨ ਹਮਲੇ ਕਰਨੇ ਪੈਂਦੇ ਹੋਣ, ਚਾਹੇ ਪੂਰੀ ਦੀ ਪੂਰੀ ਜੰਗ ਕਿਉਂ ਨਾ ਛੇੜ ਦੇਣੀ ਪਵੇ। 9 ਸਾਇੰਟਿਸਟ ਮਾਰਦੇ ਨੇ। ਇਰਾਨ ਨੇ ਤਾਂ ਆਪਣੀ ਇੱਕ ਪੂਰੀ ਟੀਮ ਖੜੀ ਕਰ ਲਈ ਸੀਗੀ ਯੂਰੇਨੀਅਮ ਐਨਰਿਚਮੈਂਟ ਦੇ ਲਈ, ਜਿਹੜੀ ਖਤਮ ਕਰਤੀ। ਅਸਲ 'ਚ ਅਮੈਰੀਕਾ ਨੇ ਕਹਿ ਕੇ ਇਸ ਜੰਗ ਦੇ ਦਰਮਿਆਨ ਕਿ ਇਰਾਨ ਦੀ ਮਿਲਟਰੀ ਤੱਕ ਅਸੀਂ ਖਤਮ ਕਰਤੀ ਹੈ, ਮਿਲਟਰੀ ਮੁਲਟਰੀ ਕੋਈ ਨਹੀਂ ਸੀ ਖਤਮ ਹੋਈ। ਇਨਫੈਕਟ ਅਮੈਰੀਕਾ ਨੇ ਜਿਹੜੇ ਇਰਾਨ ਦੇ ਉੱਤੇ ਅਟੈਕ ਦੇ ਵਿੱਚ ਵਾਰਹੈਡਸ ਦਾ ਇਸਤੇਮਾਲ ਕੀਤਾ ਸੀਗਾ, ਥਾਡ, ਜਿਹਨੂੰ ਅਮੈਰੀਕਨ ਹਥਿਆਰਾਂ ਦਾ ਇੱਕ ਪਿਓ ਮੰਨਿਆ ਜਾਂਦਾ, ਟਰਮੀਨਲ ਹਾਈ ਐਲਟੀਟਿਊਡ ਏਰੀਆ ਡਿਫੈਂਸ, ਥਾਡ ਸਿਸਟਮ ਸੁਣਿਆ ਹੀ ਹੋਣਾ ਤੁਸੀਂ। ਇਹ ਥਾਡ ਜਿਹੜਾ ਇਹ ਬੜੀ ਖਤਰਨਾਕ ਚੀਜ਼ ਹੈ। ਅਮੈਰੀਕਾ ਨੇ 2013-14 ਤੋਂ ਲੈ ਕੇ 2013 ਦੇ ਦਰਮਿਆਨ ਇਹਨੂੰ ਡੈਵਲਪ ਕੀਤਾ ਸੀਗਾ। ਬੜੀਆਂ ਖਤਰਨਾਕ ਐਂਟੀ ਬਲੈਸਟਿਕ ਮਿਜ਼ਾਈਲ ਡਿਫੈਂਸ ਸਿਸਟਮ ਹੈਗਾ ਇਹ। ਅਤੇ ਉੱਧਰੋਂ ਇਰਾਨ ਨੇ ਜਿਹੜੀਆਂ ਆਪਣੀਆਂ ਛੋਟੀਆਂ ਛੋਟੀਆਂ ਮਿਜ਼ਾਈਲਾਂ ਜਾਂ ਛੋਟੇ ਛੋਟੇ ਡਰੋਨ ਦਾਗੇ ਸੀਗੇ, ਉਹਨਾਂ ਨੂੰ ਰੋਕਣ ਦੇ ਲਈ ਅਮਰੀਕਾ ਨੇ ਥਾਡ ਤੈਨਾਤ ਕਰਤੇ ਸੀਗੇ। ਔਰ ਥਾਡ ਜਿਹੜੇ ਨੇ ਅਮਰੀਕਾ ਦੇ ਕੋਲ, ਮੋਟਾ ਮੋਟਾ ਜਿਹਾ ਇਹ ਮੰਨਿਆ ਜਾਂਦਾ ਕਿ ਐਕਟਿਵ ਜਿਹੜੇ ਥਾਡ ਹੈਗੇ ਨੇ ਜਾਂ ਇਹ ਸਿਸਟਮ ਹੈਗਾ ਮਿਜ਼ਾਈਲ ਡਿਫੈਂਸ ਸਿਸਟਮ, ਇਹ 500 to 550 ਦੇ ਆਸ ਪਾਸ ਟੋਟਲ ਗਿਣਤੀ ਦੇ ਵਿੱਚ ਹੈਗਾ। ਹੁਣ ਆਏ ਨਹੀਂ ਕਿ ਹਜ਼ਾਰਾਂ ਦੀ ਗਿਣਤੀ 'ਚ ਹੋਊਗਾ ਉਹਨਾਂ ਦੇ ਕੋਲ, ਇੰਨੇ ਦੀ ਤਾਂ ਲੋੜ ਵੀ ਨਹੀਂ ਪੈਂਦੀ। ਪਰ ਇਰਾਨ ਨੇ ਇਹੀ ਕੁਛ ਕੀਤਾ ਇਸ ਜੰਗ ਦੇ ਵਿੱਚ। ਜਿਹੜਾ ਅਮੈਰੀਕਾ ਇਹ ਕਹਿ ਰਿਹਾ ਸੀਗਾ ਕਿ ਇਰਾਨ ਦੀ ਅੱਧੀ ਮਿਲਟਰੀ ਖਤਮ ਕਰਤੀ, ਇਰਾਨ ਨੇ ਆਪਣੇ ਛੋਟੇ ਛੋਟੇ ਘਟੀਆ ਘਟੀਆ ਜਿਹੀਆਂ ਮਿਜ਼ਾਈਲਾਂ ਅਤੇ ਡਰੋਨਾਂ ਦੇ ਨਾਲ ਅਮੈਰੀਕਾ ਦੇ ਥਾਡ ਸਿਸਟਮ ਨੂੰ ਲਗਭਗ ਅੱਧੇ ਤੋਂ ਵੀ ਵੱਧ ਖਤਮ ਕਰਕੇ ਰੱਖਤਾ। ਅਮੈਰੀਕਾ ਨੂੰ ਉਹ ਡਿਫੈਂਸ ਸਿਸਟਮ ਵਰਤਣੇ ਪਏ ਔਰ ਉਹਦੇ 'ਚ ਉਹਨਾਂ ਦੇ ਕੋਲ ਹੁਣ ਮੰਨਿਆ ਜਾ ਰਿਹਾ ਕਿ 100 to 150 ਦੇ ਕਰੀਬ ਹੀ ਥਾਡ ਬਚੇ ਨੇ। ਨਾ ਅਮੈਰੀਕਾ ਵਾਂਟਸ ਟੂ ਡਿਵੈਲਪ ਨਿਊ ਥਾਡ ਸਿਸਟਮ, ਨਵੀਆਂ ਮਿਜ਼ਾਈਲਾਂ ਬਣਾਉਣਾ ਚਾਹੁੰਦਾ, ਨਵੇਂ ਏਅਰ ਡਿਫੈਂਸ ਸਿਸਟਮ ਤਿਆਰ ਕਰਨਾ ਚਾਹੁੰਦਾ, ਨਵੇਂ ਡਰੋਨਸ ਤਿਆਰ ਕਰਨਾ ਚਾਹੁੰਦਾ। ਕੋਈ ਸ਼ੱਕ ਨਹੀਂ ਕਰੂਗਾ, ਅਮੈਰੀਕਾ ਕਰੇਗਾ। ਅਸਲ 'ਚ ਸਾਰੀ ਕਹਾਣੀ ਦੀ ਇੱਕ ਜਿਹੜੀ ਵਜ੍ਹਾ ਸੀਗੀ ਜਾਂ ਇਸ ਪ੍ਰੋਗਰਾਮ ਨੂੰ ਕਰਨ ਦਾ ਜਿਹੜਾ ਇੱਕ ਜਿਹੜਾ ਕਾਰਨ ਸੀ, ਉਹ ਮੇਰੇ ਉਦੋਂ ਦਿਮਾਗ 'ਚ ਆਇਆ ਕਿ ਜਦੋਂ ਇੱਕ ਦਿਨ ਖਬਰ ਪੜ ਰਹੇ ਸੀਗੇ ਕਿ ਔਕਸ ਸਮਝੌਤਾ ਹੋਇਆ ਅਮੈਰੀਕਾ ਆਸਟ੍ਰੇਲੀਆ ਅਤੇ UK ਦੇ ਵਿੱਚ। ਤੁਹਾਨੂੰ ਸਾਰਿਆਂ ਨੂੰ ਹੀ ਪਤਾ, ਪਿੱਛੇ ਜੇ ਇੱਕ ਖਬਰ ਆਈ ਸੀਗੀ ਕਿ ਅਮੈਰੀਕਾ ਕਹਿੰਦਾ ਆਸਟ੍ਰੇਲੀਆ ਨੂੰ ਕਿ ਨਵੀਆਂ ਜਿਹੜੀਆਂ ਨਿਊਕਲੀਅਰ ਪਾਵਰਡ ਸਬਮਰੀਨਸ ਨੇ ਉਹ ਅਸੀਂ ਜਦੋਂ ਤੁਹਾਨੂੰ ਦੇਵਾਂਗੇ ਉਦੋਂ ਦੇਵਾਂਗੇ, ਹਾਲ ਫਿਲਹਾਲ ਸਾਡੇ ਕੋਲੋਂ ਵਰਤੀਆਂ ਹੋਈਆਂ ਸਬਮਰੀਨਸ ਲੈ ਲਓ। ਬਈ ਇਹ ਦੁਨੀਆ ਦੇ ਕਿਹੜੇ ਹਿੱਸੇ ਦੇ ਵਿੱਚ ਐਸਾ ਸਮਝੌਤਾ ਹੋਇਆ ਹੈ ਕਿ ਵਰਤਿਆ ਹੋਇਆ ਸਮਾਨ ਇੱਕ ਦੇਸ਼ ਦੂਸਰੇ ਦੇਸ਼ ਨੂੰ ਦੇ ਰਿਹਾ ਹੋਵੇ? ਔਕਸ ਸਮਝੌਤੇ ਦਾ ਦਬਾਅ ਜ਼ਰੂਰ ਹੈਗਾ, UK ਔਰ ਆਸਟ੍ਰੇਲੀਆ ਅਮੈਰੀਕਾ ਦੇ ਉੱਤੇ ਪ੍ਰੈਸ਼ਰ ਪਾ ਰਹੇ ਨੇ, ਬਟ ਅਮੈਰੀਕਾ ਇਸ ਵਕਤ ਨਿਊਕਲੀਅਰ ਪਾਵਰਡ ਸਬਮਰੀਨ ਆਸਟ੍ਰੇਲੀਆ ਨੂੰ ਦੇ ਨਹੀਂ ਪਾ ਰਿਹਾ। ਕਿਉਂ? ਇੱਦਾਂ ਨਹੀਂ ਕਿ ਉਹਨਾਂ ਕੋਲ ਟੈਕਨੋਲੋਜੀ ਨਹੀਂ ਹੈਗੀ, ਇੱਦਾਂ ਕਿ ਉਹਨਾਂ ਦੇ ਕੋਲ ਹਲੇ ਹੋਰ ਹਥਿਆਰ ਬਣਾਉਣੇ ਨੇ, ਉਹਨਾਂ ਦੇ ਉੱਤੇ ਪ੍ਰੈਸ਼ਰ ਹੀ ਇੰਨਾ। ਸੋ ਇੱਕ ਸਮਝੌਤੇ ਨੂੰ ਟਾਲਣ ਦੇ ਲਈ ਉਹ ਦੂਸਰੇ ਸਮਝੌਤੇ ਦੇ ਵਿੱਚ ਇਸ ਕਿਸਮ ਦੀ ਕੰਪਰੋਮਾਈਜ਼ ਕਰ ਰਹੇ ਨੇ। ਫਿਰ ਦਿਮਾਗ ਦੇ ਵਿੱਚ ਇਹ ਗੱਲ ਆਈ ਕਿ ਐਡੀ ਕਿਹੜੀ ਗੱਲ ਹੋ ਗਈ ਕਿ ਅਮੈਰੀਕਾ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਹਥਿਆਰ ਬਣਾਉਣ ਵਾਲੀ ਤਾਕਤ ਹੈ, ਇਜ਼ਰਾਈਲ ਰਸ਼ੀਆ ਹੈਗੇ ਨੇ, ਬਟ ਅਮੈਰੀਕਾ ਤੋਂ ਉੱਪਰ ਕਿਹੜਾ ਹੋ ਜੂਗਾ, ਉਹ ਤਾਂ ਰਾਤੋ ਰਾਤ ਦੇ ਵਿੱਚ ਹਥਿਆਰ ਬਣਾ ਦਿੰਦੇ ਨੇ। ਉਹਨਾਂ ਦੇ ਕੋਲ ਇੰਨੀ ਮਾਰਾਮਾਰੀ ਪਈ ਹੋਈ ਹੈ ਵੀ ਹਥਿਆਰ ਨਹੀਂ ਬਣਾ ਪਾ ਰਹੇ ਹੈਗੇ ਉਹ, ਅਤੇ ਸਬਮਰੀਨਸ ਨਹੀਂ ਦੇ ਪਾ ਰਹੇ ਹੈਗੇ ਆਸਟ੍ਰੇਲੀਆ ਨੂੰ, ਅਤੇ ਕਹਿੰਦੇ ਨੇ ਕਿ ਤੁਸੀਂ ਵਰਤੀਆਂ ਹੋਈਆਂ ਹੀ ਲੈ ਲਓ ਫਿਲਹਾਲ ਯਾਰ, ਆਹ ਸਾਡੇ ਵਿਹੜੇ 'ਚ ਪਈਆਂ ਨੇ ਜਾਂ ਪਿਛਲੇ ਬੰਨੇ ਪਈਆਂ ਨੇ, ਆਹ ਚੱਕ ਕੇ ਲੈ ਜਾਓ। ਲੈ ਦੱਸ, ਇਹ ਕਾਰਨ ਨਹੀਂ ਹੈਗਾ। ਔਰ ਇਹ ਵੀ ਕਾਰਨ ਨਹੀਂ ਹੈਗਾ ਕਿ ਉਹ ਇਰਾਨ ਹੈ ਜਿਹੜਾ ਆਲਮੋਸਟ ਕੀ ਬਲਕਿ ਪੂਰੀ ਤਰ੍ਹਾਂ ਦੇ ਨਾਲ ਮੰਨੇ ਹੀ ਪਏ ਸੀਗੇ ਕਿ ਆਹ ਲਓ ਚੱਕੋ ਸਮਝੌਤਾ, ਜਦੋਂ ਉਹ ਪਰਮਾਣੂ ਹਥਿਆਰ ਨਾ ਡਿਵੈਲਪ ਕਰਨ ਵਾਲਾ ਸਮਝੌਤਾ ਕਰਨ ਲਈ ਬੈਠੇ ਨੇ ਤੇ ਤੁਸੀਂ 13 ਜੂਨ ਨੂੰ ਉਧਰ ਇਜ਼ਰਾਈਲ ਤੋਂ ਮਿਜ਼ਾਈਲਾਂ ਚਲਵਾ ਦਿੰਦੇ ਹੋ, ਜੇ ਇਜ਼ਰਾਈਲ ਤੋਂ ਤੁਸੀਂ ਨਹੀਂ ਚਲਵਾਈਆਂ ਤਾਂ ਇਜ਼ਰਾਈਲ ਨੇ ਜੇ ਆਪ ਹੀ ਚਲਾਤੀਆਂ ਨੇ, ਆਪ ਹੀ ਅਟੈਕ ਕਰਦੇ ਨੇ, ਇਹਦਾ ਮਤਲਬ ਇਜ਼ਰਾਈਲ ਵੀ ਤੁਹਾਡੇ ਕੰਟਰੋਲ 'ਚ ਨਹੀਂ, ਅਤੇ ਜੇ ਕੰਟਰੋਲ 'ਚ ਨਹੀਂ ਤਾਂ ਫਿਰ ਉਹਦਾ ਸਾਥ ਕਿਉਂ ਦਿੱਤਾ ਉਦੋਂ 28 ਫਰਵਰੀ 2026 ਨੂੰ, ਜਦੋਂ ਇਜ਼ਰਾਈਲ ਨੇ ਇਜ਼ਰਾਈਲ ਨੇ ਈਰਾਨ ਦੇ ਉੱਤੇ ਪਹਿਲਾਂ ਅਟੈਕ ਕੀਤਾ ਸੀ, ਅਮੈਰੀਕਾ ਨੂੰ ਸਾਥ ਦੇਣ ਦੀ ਕੀ ਲੋੜ ਪਈ ਸੀ? ਨੰਬਰ ਇੱਕ ਸਵਾਲ। ਨੰਬਰ ਦੋ ਸਵਾਲ, ਸਮਝੌਤੇ ਦੀ ਫਿਰ ਕੀ ਜਿਹੜੀ ਐਗਰੀਮੈਂਟ ਦੋ ਦੇਸ਼ਾਂ ਦੇ ਵਿੱਚ ਜਦੋਂ ਹੁੰਦਾ ਹੈ, ਜਦੋਂ ਸਮਝੌਤੇ ਹੁੰਦੇ ਨੇ, ਸਮਝੌਤੇ ਦਾ ਕੀ ਵਜੂਦ ਰਹਿ ਗਿਆ? ਅਮੈਰੀਕਾ ਆਸਟ੍ਰੇਲੀਆ ਯੂਕੇ ਦੇ ਵਿੱਚ ਸਮਝੌਤਾ ਹੋਇਆ ਹੋਇਆ ਔਕਸ ਦਾ, ਕੀ ਵਜੂਦ ਰਹਿ ਜਾਂਦਾ ਹੈ ਕਿ ਤੁਸੀਂ ਕਹਿੰਦੇ ਹੋ ਕਿ ਅਸੀਂ ਤੁਹਾਨੂੰ ਨਵੀਆਂ ਸਬਮਰੀਨਸ ਦੇਵਾਂਗੇ ਅਤੇ ਫਿਰ ਉਹ ਤੋਂ ਬਾਅਦ ਟੈਕਨੋਲੋਜੀ ਟ੍ਰਾਂਸਫਰ ਕਰਾਂਗੇ? ਹੁਣ ਤੁਸੀਂ ਕਹਿ ਰਹੇ ਹੋ ਕਿ ਹਾਲੇ ਪੁਰਾਣੀਆਂ ਲੈ ਲਓ, ਹਾਲੇ ਉਹ ਥੋੜ੍ਹਾ ਜਿਹਾ ਡਿਲੇ ਹੋਏਗਾ। ਕਮਾਲ ਹੈ, ਇੱਕ ਪਾਸੇ ਤੁਸੀਂ ਈਰਾਨ ਦੇ ਨਾਲ ਸਮਝੌਤਾ ਕਰ ਰਹੇ ਹੋ ਕਿ ਠੀਕ ਹੈ ਸਾਡੀ ਗੱਲ ਮੰਨ ਗਏ ਹੋ, ਠੀਕ ਹੈ ਅਸੀਂ ਵੀ ਅਟੈਕ ਨਹੀਂ ਕਰਦੇ, ਦੂਜੇ ਪਾਸਿਓਂ ਇਜ਼ਰਾਈਲ ਅਟੈਕ ਕਰਦਾ ਤਾਂ ਤੁਸੀਂ ਨਾਲ ਹੀ ਸਾਥ ਦੇ ਦਿੰਦੇ ਹੋ। ਕੀ ਵਜੂਦ ਰਹਿ ਗਿਆ ਤੁਹਾਡੇ ਸ਼ਬਦਾਂ ਦਾ? ਅੰਗਰੇਜ਼ੀ 'ਚ ਕਹਾਵਤ ਹੁੰਦੀ ਹੈ ਕਿ ਅ ਮੈਨ ਇਜ਼ ਨੋਨ ਬਾਏ ਹਿਜ਼ ਵਰਡ, ਇੱਕ ਆਦਮੀ ਜਿਹੜਾ ਉਹਦੀ ਜ਼ੁਬਾਨ ਤੋਂ ਜਾਣਿਆ ਜਾਂਦਾ, ਉਹਦੇ ਉਹ ਕਿਸ ਕਿੰਨਾ ਕੁ ਭਰੋਸਾ ਦਿੰਦਾ, ਉਹ ਕਿੰਨੇ ਕੁ ਆਪਣੇ ਸ਼ਬਦਾਂ ਦੇ ਉੱਤੇ ਟਿਕਿਆ ਰਹਿੰਦਾ। ਆਦਮੀ ਨਹੀਂ ਹੈਗੇ ਤੁਸੀਂ ਟਰੰਪ ਸਾਹਿਬ ਫਿਰ ਤਾਂ ਇਸ ਹਿਸਾਬ ਦੇ ਨਾਲ। ਖੈਰ, ਇਸ ਪੂਰੇ ਜੀਓਪੋਲੀਟੀਕਲ ਸੀਨ ਦੇ ਵਿੱਚ, ਇਸ ਸਿਨਾਰੀਓ 'ਚ, ਇਹ ਜਿਵੇਂ ਜਿਸ ਕਿਸਮ ਦੇ ਨਾਲ ਇਹ ਲੜਾਈ ਹੋਈ, ਫਿਰ ਸਮਝੌਤਾ ਹੋਇਆ, ਬਹੁਤ ਜ਼ਿਆਦਾ ਨਾਟਕੀ ਸੀ ਯਾਰ। ਤੁਸੀਂ ਹਜ਼ਮ ਨਹੀਂ ਕਰ ਸਕਦੇ ਇਸ ਕਿਸਮ ਦੀਆਂ ਚੀਜ਼ਾਂ ਨੂੰ ਜੇ ਤੁਸੀਂ ਜੀਓਪੋਲੀਟਿਕਸ ਨੂੰ ਸਮਝਦੇ ਹੋ। ਕਈ ਵਾਰ ਤਾਂ ਹਾਸਾ ਹੀ ਆਇਆ ਵੀ ਹੋ ਕੀ ਰਿਹਾ, ਇੱਦਾਂ ਕਿਉਂ ਹੋ ਰਿਹਾ। ਫੋਰ ਐਗਜ਼ਾਮਪਲ, ਅੱਜ ਦੇ ਹੀ ਦਿਨ ਖਬਰ ਇੱਕ ਪੜ੍ਹੀ, ਅਮੈਰੀਕਾ ਨੇ ਕਾਲੀ ਕਾਲੀ 'ਚ ਕਹਿਤਾ ਕਿ ਸਾਡਾ ਦੋਹਾ ਦੇ ਵਿੱਚ ਗੱਲਬਾਤ ਹੋਣ ਜਾ ਰਹੀ ਹੈ ਈਰਾਨ ਦੇ ਨਾਲ। ਅਸੀਂ ਸਵੇਰੇ ਹੀ ਅੰਦਾਜ਼ਾ ਲਗਾ ਲਿਆ ਸੀਗਾ ਖਬਰਾਂ ਦੇ ਵਿੱਚ ਕਿ ਈਰਾਨ ਦੀ ਪਹਿਲਾਂ ਵੇਟ ਕਰ ਲਓ, ਔਰ ਉਹੀ ਗੱਲ ਹੋਈ। ਸ਼ਾਮ ਹੁੰਦਿਆਂ ਹੁੰਦਿਆਂ ਈਰਾਨ ਕਹਿੰਦਾ ਕਿ ਨਹੀਂ, ਸਾਡੇ ਤਾਂ ਕੋਈ ਗੱਲ ਨਹੀਂ, ਇੱਦਾਂ ਪਤਾ ਹੀ ਨਹੀਂ ਹੈਗਾ। ਮਤਲਬ ਤੁਸੀਂ ਕਿਸੇ ਬੰਦੇ ਨੂੰ ਕਹੋ ਕਿ ਅੱਜ ਅਸੀਂ ਫਲਾਣਿਆਂ ਦੇ ਘਰੇ ਜਾ ਰਹੇ ਹੈਗੇ ਹਾਂ ਅਤੇ ਪਾਰਟੀ ਕਰਨ ਲੱਗੇ ਹਾਂ, ਅਤੇ ਫਲਾਣਾ ਬੰਦਾ ਕਹੇ ਯਾਰ ਸਾਨੂੰ ਦੱਸ ਤਾਂ ਦਿਓ, ਸਾਡੇ ਨਾਲ ਤਾਂ ਕੋਈ ਗੱਲ ਨਹੀਂ ਹੋਈ, ਸਾਨੂੰ ਤਾਂ ਤੁਸੀਂ ਦੱਸਿਆ ਨਹੀਂ ਵੀ ਸਾਡੇ ਘਰੇ ਅੱਜ ਪਾਰਟੀ ਕਰਨੀ ਹੈ। ਆ ਰਹੇ ਹੋ, ਆਉਣ ਦੀ ਕੋਈ ਟਾਈਮ ਤੈਅ ਹੋਈ ਹੋਏਗੀ ਦੋ ਦੇਸ਼ਾਂ ਦੇ ਦਰਮਿਆਨ? ਆਰ ਯੂ ਸੀਰੀਅਸ? ਇੱਦਾਂ ਅਕੋਰਡ ਹੁੰਦੇ ਨੇ, ਇੱਦਾਂ ਅਗਰੀਮੈਂਟ ਹੁੰਦੇ ਨੇ, ਇੱਦਾਂ ਸਮਝੌਤੇ ਇੱਦਾਂ ਤੁਰਦੇ ਹੁੰਦੇ ਨੇ? ਮੈਨੂੰ ਬਹੁਤ ਜ਼ਿਆਦਾ ਸ਼ੱਕ ਹੋ ਰਿਹਾ ਹੈਗਾ ਕਿ ਇਸ ਪੂਰੇ ਟਾਸਕ ਦੇ ਪਿੱਛੇ ਮਾਸਟਰ ਮਾਈਂਡ ਹੈ ਕੌਣ। ਮਾਸਟਰ ਅਤੇ ਮਾਈਂਡ ਦੋਵੇਂ ਸ਼ਬਦ ਧੱਕਾ ਨੇ ਉਹਦੇ ਨਾਲ ਉਹ। ਖੈਰ, ਐਨੀਵੇਜ਼, ਹੁਣ ਇੱਥੇ ਸ਼ੁਰੂ ਤੋਂ ਸ਼ੁਰੂ ਕਰਦੇ ਹਾਂ। ਇੱਕ ਤਾਂ ਹੋਇਆ ਮਿਲਟਰੀ ਪ੍ਰੈਸ਼ਰ, ਦੂਸਰਾ ਹੋਇਆ ਡਿਪਲੋਮੈਟਿਕ ਪ੍ਰੈਸ਼ਰ। ਮਿਲਟਰੀ ਪ੍ਰੈਸ਼ਰ ਇੱਦਾਂ ਕਿ ਅਮੈਰੀਕਾ ਨੇ ਈਰਾਨ ਦੇ ਖਿਲਾਫ ਵੱਡੇ ਪੱਧਰ ਦੇ ਉੱਤੇ ਹਵਾਈ ਹਮਲੇ ਕਰਤੇ, ਜ਼ਮੀਨੀ ਤਾਂ ਕਹਿ ਨਹੀਂ ਸਕਦੇ, ਸਮੁੰਦਰੀ ਘੇਰਾਬੰਦੀ ਕੀਤੀ, ਈਰਾਨ ਨੇ ਜਵਾਬ ਦਿੱਤਾ। ਡਿਪਲੋਮੈਟਿਕ ਪ੍ਰੈਸ਼ਰ, ਦੋਹਾਂ ਦੇਸ਼ਾਂ ਦੇ ਵਿੱਚ ਇੰਟਰਮ ਡੀਲ ਜਿਹੜੀ ਉਹ ਲਗਭਗ ਸਿਰੇ ਹੋ ਗਈ ਸੀਗੀ, ਔਰ ਈਰਾਨ ਨੇ ਵੀ ਖਬਰਾਂ ਲਿਆਤੀਆਂ ਯੂਨਾਈਟਿਡ ਨੇਸ਼ਨ। ਦੇਖੋ, ਜੇ ਮੇਰੇ ਵਰਗਾ ਬੰਦਾ ਇੱਥੇ ਸਟੂਡੀਓ ਦੇ ਵਿੱਚ ਬੈਠ ਕੇ ਆ ਸਾਰੀ ਡਿਟੇਲ ਕੱਢ ਸਕਦਾ ਕਿ ਯੂਨਾਈਟਿਡ ਨੇਸ਼ਨ ਦੇ ਵਿੱਚ ਇਸ ਤਰੀਕ ਨੂੰ ਇੰਨੀਆਂ ਇਹ ਸਾਰੀਆਂ ਚੀਜ਼ਾਂ ਸਿਰੇ ਚੜ੍ਹ ਗਈਆਂ ਸੀ, ਤਾਂ ਦੁਨੀਆ ਦੇ ਮੀਡੀਆ ਦੇ ਵਿੱਚ ਥੋੜ੍ਹਾ ਜਿਹਾ ਫਰੋਲਣ ਦੀ ਕੋਸ਼ਿਸ਼ ਕਰਿਓ। ਬੜੀਆਂ ਖਬਰਾਂ ਪਈਆਂ ਨੇ, ਸਾਰਾ ਕੁਛ ਜੱਗ ਜ਼ਾਹਰ ਹੈ, ਪਤਾ ਹੈਗਾ ਕਿ ਹੋਇਆ, ਅਤੇ ਫਿਰ ਤੁਸੀਂ ਡਰਾਮਾ ਕਿਹਦੇ ਅੱਗੇ ਰਚ ਰਹੇ ਹੈਗੇ ਹੋ? ਇੱਕ ਖਬਰ ਜਾਂ ਇੱਕ ਜਿਹੜਾ ਪ੍ਰੋਗਰਾਮ ਪੂਰਾ ਕੀਤਾ ਸੀਗਾ ਹੋਰਮੁਜ਼ ਸਟ੍ਰੇਟ ਦੇ ਉੱਤੇ ਆਪਾਂ, ਜਦੋਂ ਇਹ ਜੰਗ ਹੋਈ ਹੋ ਸੀਗੀ, ਕਿ ਇਹ ਜਿਹੜਾ ਸਟ੍ਰੇਟ ਆਫ ਹੋਰਮੁਜ਼ ਹੈ, ਇਹ ਐਸਾ ਤੇਲ ਦਾ, ਗੈਸ ਦਾ ਇੱਕ ਐਸਾ ਮਹੱਤਵਪੂਰਨ ਚੈੱਕ ਪੁਆਇੰਟ ਹੈਗਾ ਕਿ ਜੇ ਇਹਨੂੰ ਬੰਦ ਕਰ ਦੋਗੇ ਤਾਂ ਵਰਲਡ ਇਕੋਨਮੀ ਇੱਕ ਤਰੀਕੇ ਦੇ ਨਾਲ ਜੇ ਖਤਮ ਨਹੀਂ ਹੋਊਗੀ, ਤਬਾਹ ਨਹੀਂ ਹੋਊਗੀ, ਤਾਂ ਐਟਲੀਸਟ ਲੜਖੜਾ ਜੂਗੀ। ਜੇ ਇਕੋਨਮੀ ਚਾਰ ਲੱਤਾਂ ਦਾ ਇੱਕ ਜਾਨਵਰ ਹੈਗਾ, ਤਾਂ ਉਹਦੀਆਂ ਦੋ ਲੱਤਾਂ ਤੁਸੀਂ ਕੰਡਮ ਕਰਤੀਆਂ ਨੇ, ਅਤੇ ਦੋ ਲੱਤਾਂ ਦੇ ਉੱਤੇ ਉਹ ਜਾਨਵਰ ਤੁਰ ਨਹੀਂ ਸਕਦਾ। ਇਕੋਨਮੀ ਇੱਕ ਐਸਾ, ਜੇ ਕੋਈ ਟੂਲ ਹੈਗਾ ਜਾਂ ਐਸਾ ਇੱਕ ਕੋਈ ਇਸ ਕਿਸਮ ਦਾ ਇੱਕ ਤੁਸੀਂ ਸਮਝ ਸਕਦੇ ਹੋ ਕਿ ਇਸ ਕਿਸਮ ਦੇ ਨਾਲ ਇਹ ਮਸ਼ੀਨਰੀ ਕੰਮ ਕਰਦੀ ਹੈ। ਕਿਉਂ? ਕਿਉਂਕਿ ਕਿਹਾ ਤਾਂ ਇਹ ਜਾਂਦਾ ਕਿ ਹੋਰਮੁਜ਼ ਸਟ੍ਰੇਟ ਵਰਲਡਵਾਈਡ 20% ਆਇਲ, LNG ਜਿਹੜੀ ਲਿਕੁਇਡ ਨੈਚੁਰਲ ਗੈਸ ਹੁੰਦੀ ਹੈ, ਅਤੇ ਹੋਰ ਇਸ ਕਿਸਮ ਦੇ ਜਿਹੜੇ ਕਰੂਡ ਆਇਲ ਵਗੈਰਾ ਵਗੈਰਾ ਦੀ ਸਪਲਾਈ ਦਾ ਇੱਕ ਇੰਪੋਰਟੈਂਟ ਰਾਹ ਹੈਗਾ। ਅਤੇ ਜਦੋਂ ਇਹ ਬਾਜ਼ਾਰ ਇਹ ਬੰਦ ਹੁੰਦਾ ਤਾਂ ਬਾਜ਼ਾਰ ਦੇ ਉੱਤੇ ਇਹਦਾ ਅਸਰ ਦਿਖਦਾ, ਤੇਲ ਦੀਆਂ ਕੀਮਤਾਂ ਆਸਮਾਨ ਛੂਹ ਜਾਂਦੀਆਂ ਨੇ, ਕਿਉਂਕਿ ਉਹ 20% ਜਿਹੜੀ ਹੈ ਉਹ ਦੁਨੀਆ ਦੀ 80% ਨੂੰ ਕੰਟਰੋਲ ਵੀ ਕਰ ਰਹੀ ਹੈ ਅਤੇ ਉਹਨੂੰ ਚੱਲਦਾ ਵੀ ਕਰ ਰਹੀ ਹੈ। ਉਹ ਕਿੱਦਾਂ? ਉਹਦਾ ਵੀ ਮੈਂ ਤੁਹਾਨੂੰ ਵਜ੍ਹਾ ਦੱਸਦਾ, ਯਾਦ ਰੱਖਿਓ, ਮੈਂ ਦੱਸਦਾ ਤੁਹਾਨੂੰ ਇਹ 20% ਕਿੱਦਾਂ ਕੰਟਰੋਲ ਕਰਦਾ। ਹੁਣ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਕਰੂਡ ਆਇਲ ਕਿੱਥੇ ਹੈ? ਤੁਸੀਂ ਕਹੋਗੇ ਖਾੜੀ ਮੁਲਕ, ਨਹੀਂ, ਵੈਨਜ਼ੂਏਲਾ, ਜਿੱਥੇ ਅਮਰੀਕਾ ਨੇ ਆਲਰੇਡੀ ਕੰਟਰੋਲ ਲਿਆ ਹੋਇਆ। ਹਾਂ, ਕਰੂਡ ਆਇਲ ਵੈਨਜ਼ੂਏਲਾ ਤੋਂ ਇਲਾਵਾ ਕੈਨੇਡਾ ਵੀ ਹੈ, ਬ੍ਰਾਜ਼ੀਲ ਵੀ ਹੈ, ਇਹਨਾਂ ਅਮੈਰੀਕਾ ਦੇ ਵਿੱਚ ਵੀ ਹੈਗਾ। ਅਮੈਰੀਕਾ ਦੀਆਂ ਆਪਣੀਆਂ ਲੋੜਾਂ ਤਾਂ ਪੂਰੀਆਂ ਹੋ ਹੀ ਰਹੀਆਂ ਨੇ ਉਹਨਾਂ ਦੇ ਤੇਲ ਤੋਂ, ਬਟ ਅਮੈਰੀਕਾ ਇਸ ਆਇਲ ਨੂੰ ਇੱਕ ਤਰੀਕੇ ਦੇ ਨਾਲ ਵਰਲਡ ਵਾਈਡ ਇੱਕ ਟੂਲ ਦੇ ਤੌਰ 'ਤੇ ਇਸਤੇਮਾਲ ਕਰਦਾ। ਕਿਵੇਂ? ਕਿਉਂਕਿ ਜਿੰਨੇ ਵੀ ਖਾੜੀ ਮੁਲਕ ਨੇ, ਸਾਊਦੀ ਅਰਬ, ਕਤਰ, ਜਾਂ ਜਿੰਨੇ ਵੀ ਦੇਸ਼ ਹੈਗੇ ਨੇ ਇਹ ਸਾਰੇ, ਓਮਾਨ, ਬਹਰੀਨ, ਇਹ ਸਾਰੇ ਜਿੰਨਾ ਵੀ ਕੱਚਾ ਤੇਲ ਦੁਨੀਆ ਦੇ ਜਿੰਨਿਆਂ ਵੀ ਦੂਜਿਆਂ ਦੇਸ਼ਾਂ ਨੂੰ ਵੇਚਦੇ ਨੇ, ਉਹਨੂੰ ਵੇਚਣ ਦੇ ਲਈ ਉਹ ਜਿਸ ਕਰੰਸੀ ਦਾ ਇਸਤੇਮਾਲ ਕਰਦੇ ਨੇ ਉਹ ਹੈਗੀ ਹੈ US ਕਰੰਸੀ। ਨੰਬਰ ਵਨ ਥਿੰਗ। ਨੰਬਰ ਦੋ, ਇਹ ਇੱਕ ਕਰੰਸੀ ਪਲੱਸ ਇਹ ਤੋਂ ਇਲਾਵਾ ਇਹ ਕਰੰਸੀ ਦੀ ਉਹ ਖੇਡ ਇੱਕ ਤਰ੍ਹਾਂ ਦੇ ਨਾਲ ਮੰਨ ਲਓ ਤੁਸੀਂ, ਇਹ ਕਰੰਸੀ ਜਿਹੜੀ ਹੈਗੀ ਇਹ ਆਸਟ੍ਰੇਲੀਆ ਦੀ ਕ੍ਰੈਡਿਟ ਮਾਰਕੀਟ ਨੂੰ, ਉੱਥੋਂ ਦੀ ਇਨਵੈਸਟਰ ਮਾਰਕੀਟ ਨੂੰ, ਉੱਥੋਂ ਦੇ ਬਾਜ਼ਾਰ ਨੂੰ ਔਰ ਦੁਨੀਆ ਭਰ ਦੀ ਇਕੋਨਮੀ ਨੂੰ ਚੱਲਦਾ ਰੱਖਣ ਦੇ ਲਈ ਇੱਕ ਟੂਲ ਹੈ। ਇਜ਼ ਇਟ ਪੋਸੀਬਲ ਕਿ ਇਹ ਕਰੰਸੀ ਦੇ ਬਰਾਬਰ ਇੱਕ ਹੋਰ ਕਰੰਸੀ ਵੀ ਹੋਵੇ, ਕਿ ਜੇ ਦੋ ਕਰੰਸੀ ਜਿਹੜੀਆਂ ਨੇ ਉਹ ਦੁਨੀਆ ਨੂੰ ਚੱਲਦਾ ਰੱਖਣ, ਤਾਂ ਕਿ ਜੇ ਇੱਕ ਕਰੰਸੀ ਕਦੇ ਨਾ ਕਦੇ ਖਤਮ ਹੁੰਦੀ ਹੈ ਤਾਂ ਦੁਨੀਆ 'ਚ ਐਸਾ ਸੰਕਟ ਕਦੇ ਦੁਬਾਰਾ ਨਾ ਆਵੇ। ਇਜ਼ ਇਟ ਪੋਸੀਬਲ? ਯੈਸ, ਇਟ ਇਜ਼ ਪੋਸੀਬਲ। ਵੁੱਡ ਇਟ ਵਰਕ? 100% ਵਰਕ। ਰਸ਼ੀਆ ਸ਼ੁਰੂ ਤੋਂ ਇਹੀ ਕਹਿੰਦਾ ਆਇਆ ਹੈਗਾ ਕਿ ਰੂਬਲ ਨੂੰ ਇੱਕ ਬੈਲੈਂਸ ਕਰੰਸੀ ਹੋਣਾ ਚਾਹੀਦਾ। ਇਸੇ ਕਰਕੇ ਤੁਸੀਂ ਰਸ਼ੀਆ ਦੇ ਉੱਤੇ ਸੈਂਕਸ਼ਨ ਲਗਾ ਦਿੰਦੇ ਹੋ, ਕਿ ਜੇ ਰਸ਼ੀਆ ਇੱਦਾਂ ਦੀ ਗੱਲ ਕਰਦਾ ਤਾਂ ਰਸ਼ੀਆ ਤੋਂ ਜੇ ਤੁਸੀਂ ਸਮਾਨ ਖਰੀਦੋ ਤਾਂ ਤੁਸੀਂ ਫਿਰ ਅਮੈਰੀਕਾ ਦੇ ਨਾਲ ਡੀਲ ਨਹੀਂ ਕਰ ਸਕਦੇ ਹੈਗੇ। ਅਮੈਰੀਕਾ ਦੇ ਨਾਲ ਤੁਹਾਡੇ ਕਾਟੇ, ਔਰ ਅਮੈਰੀਕਾ ਦਾ ਮਤਲਬ ਸਿਰਫ ਅਮੈਰੀਕਾ ਇਟਸੈਲਫ ਇਜ਼ US ਮਾਰਕੀਟ ਨਹੀਂ ਹੈਗੀ, ਬਲਕਿ ਹੁਣ ਤੱਕ ਤਾਂ ਉਹਦੇ ਕਹੇ ਦੇ ਉੱਤੇ ਚੱਲਣ ਵਾਲੀ ਪੂਰੀ ਦੀ ਪੂਰੀ ਯੂਰੋਪੀਅਨ ਮਾਰਕੀਟ, ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਲੈਟਿਨ ਕੰਟਰੀਜ਼ ਜਿਹੜੇ ਅਮੈਰੀਕਾ ਦੇ ਕਹੇ 'ਤੇ ਝੁੱਕ ਜਾਂਦੇ ਸੀ ਬ੍ਰੈਕਟਾਂ ਦੇ ਵਿੱਚ, ਵੈਨਜ਼ੂਏਲਾ ਜਾਂ ਕਿਊਬਾ ਨਹੀਂ ਰੱਖ ਸਕਦੇ ਆਪਾਂ, ਅਤੇ ਸਾਊਥ ਅਮੈਰੀਕਨ ਕੰਟਰੀਜ਼ ਔਰ ਕੁਛ ਅਫਰੀਕਨ ਕੰਟਰੀਜ਼ ਜੋ ਕਿ ਅਮੈਰੀਕਾ ਦੇ ਕਹੇ ਦੇ ਉੱਤੇ ਚੱਲਦੇ ਨੇ, ਜ਼ਿਆਦਾਤਰ ਅਫਰੀਕਨ ਕੰਟਰੀਜ਼ ਹੁਣ ਇਹ, ਔਰ ਏਸ਼ੀਆ ਦਾ ਬਹੁਤ ਵੱਡਾ ਹਿੱਸੇ ਦਾ ਬਾਜ਼ਾਰ ਇਨਕਲੂਡਿੰਗ ਮਿਡਲ ਈਸਟ, ਇਹ ਅਮੈਰੀਕਾ ਚੱਲਦਾ ਰੱਖ ਰਿਹਾ ਸੀਗਾ। ਇਸ ਕਰਕੇ ਕੋਈ ਚੁਣੌਤੀ ਨਹੀਂ ਮਿਲ ਪਾਈ। ਚੁਣੌਤੀ ਆਈ ਤਾਂ ਆਈ ਚੀਨ ਦੀ ਤਰਫ ਤੋਂ। ਚੀਨ ਨੇ ਵੈਨਜ਼ੂਏਲਾ ਦੇ ਨਾਲ ਵਪਾਰ ਕਰਨਾ ਸ਼ੁਰੂ ਕੀਤਾ ਔਰ ਚੀਨ ਕਹਿੰਦਾ ਕਿ ਤੁਸੀਂ ਸਾਡੀ ਕਰੰਸੀ ਦੇ ਵਿੱਚ ਸਾਨੂੰ ਤੇਲ ਦਿਓਗੇ? ਵੈਨਜ਼ੂਏਲਾ ਕਹਿੰਦਾ ਜੀ ਹਾਂਜੀ ਦੇਵਾਂਗੇ। ਵੈਨਜ਼ੂਏਲਾ ਯਾਨੀ ਕਿ ਨਿਕੋਲਸ ਮਾਦੁਰੋ, ਜਿਵੇਂ ਹੀ ਉਹਨਾਂ ਨੇ ਇਹ ਕਿਹਾ, ਅਮੈਰੀਕਾ ਨੇ ਨਿਕੋਲਸ ਮਾਦੁਰੋ ਨੂੰ ਉਹਦੇ ਹੀ ਮੁਲਕ ਦੇ ਵਿੱਚੋਂ ਚੱਕ ਲਿਆ। ਡੈਲਸੀ ਡੋਡਰਿਕਸ ਨੂੰ ਮਨਾਇਆ ਕਿ ਤੂੰ ਤਾਂ ਨਹੀਂ ਇੱਦਾਂ ਕਹਿੰਦੀ? ਉਹ ਕਹਿੰਦੀ ਜੀ ਨਹੀਂ ਨਹੀਂ ਮੈਂ ਇੱਦਾਂ ਨਹੀਂ ਕਹਿੰਦੀ। ਚਲੋ ਠੀਕ ਹੈ ਫਿਰ, ਤੁਸੀਂ ਹਾਲੇ ਬੈਠੋ, ਹਾਲੇ ਤੁਸੀਂ ਆਰਜ਼ੀ ਰਾਸ਼ਟਰਪਤੀ, ਅਤੇ ਦੇਖਦੇ ਹਾਂ ਜਿੱਦਾਂ ਤੁਸੀਂ ਕਿਹਾ ਅਤੇ ਤੁਹਾਨੂੰ ਵੀ ਚੱਕ ਲੈਣਾ। ਇਰਾਨ ਦੇ ਨਾਲ ਚਾਈਨਾ ਦੀ ਗੱਲ ਹੁੰਦੀ ਹੈ, ਇਹ ਜਿਹੜਾ 20% ਰਸਤਾ, ਹੁਣ ਉੱਥੇ ਗੱਲ ਆਉਂਦੇ ਹਾਂ। ਇਹ ਦੁਨੀਆ ਦਾ 20% ਤਾਂ ਹੈਗਾ, ਬਟ ਚਾਈਨਾ ਦੇ ਲਈ ਇਹ 70% ਰਾਹਦਾਰੀ ਹੈ, ਜਿੰਨਾ ਤੇਲ, ਕੱਚਾ ਤੇਲ, ਕਿਉਂਕਿ ਚਾਈਨਾ ਦੇ ਵਿੱਚ ਹੋਰ ਬਹੁਤ ਕੁਛ ਹੋ ਸਕਦਾ, ਬਟ ਬ੍ਰੈਂਟ ਕਰੂਡ ਆਇਲ ਜਿਹੜਾ ਹੈਗਾ ਉਹ ਚਾਈਨਾ 'ਚ ਇੰਨੀ ਮਿਕਦਾਰ 'ਚ ਨਹੀਂ ਹੈਗਾ ਕਿ ਚਾਈਨਾ ਆਪਣੀਆਂ ਲੋੜਾਂ ਨੂੰ ਪੂਰਾ ਕਰ ਸਕੇ ਔਰ ਫਿਊਚਰਿਸਟਿਕ ਲੋੜਾਂ ਦੇ ਉੱਤੇ ਨਿਰਭਰ ਰਹਿ ਸਕੇ। ਤੇਲ, ਗੈਸ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਕਿਸੇ ਇੰਡਸਟਰੀ ਨੂੰ, ਕਿਸੇ ਇਕੋਨਮੀ ਨੂੰ ਚਲਾਉਣ ਦੇ ਲਈ ਬਹੁਤ ਜ਼ਰੂਰੀ ਹੈਗੀਆਂ ਨੇ। ਚਾਈਨਾ ਜਿਹੜਾ ਹੈ ਔਨ ਦੀ ਅਦਰ ਹੈਂਡ ਹੋਰ ਬਹੁਤ ਸਾਰੀਆਂ ਚੀਜ਼ਾਂ ਕੰਟਰੋਲ ਕਰਦਾ, ਇਸ ਕਰਕੇ ਉਹਨਾਂ ਨੇ ਈਰਾਨ ਦੇ ਨਾਲ ਇਹ ਗੱਲ ਕੀਤੀ ਕਿ ਦੇਖੋ ਜੀ ਕਿ ਵਰਲਡ ਦੇ ਵਿੱਚ ਨਾ ਅਸੀਂ ਬੈਲੈਂਸ ਬਣਾ ਕੇ ਰੱਖਣਾ ਚਾਹੁੰਦੇ ਹਾਂ। ਜੇ US ਡਾਲਰ ਇੱਕ ਵਰਲਡ ਇਕੋਨਮੀ ਨੂੰ ਚੱਲਦਾ ਰੱਖਣ ਦਾ ਇੱਕ ਟੂਲ ਹੈ, ਤਾਂ ਉਹਦੇ ਇਕੁਅਲ ਇੱਕ ਚਾਈਨੀਜ਼ ਯੈਨ ਜਿਹੜਾ ਉਹ ਵੀ ਹੋਣਾ ਚਾਹੀਦਾ। ਈਰਾਨ ਮੰਨ ਗਿਆ। ਇੱਕ ਤਾਂ ਅਮੈਰੀਕਾ ਦੇ ਲਈ ਅਟੈਕ ਕਰਨ ਦਾ ਇਹ ਇੱਕ ਕਾਰਨ ਸੀ, ਦੂਜਾ ਅਮੈਰੀਕਾ ਦਾ ਦੋਸਤ ਇਸ ਖਿੱਤੇ ਦੇ ਵਿੱਚ ਇੱਕੋ ਇੱਕ ਕੰਟਰੀ ਹੈ ਜਿਹੜਾ ਇਸ ਪੂਰੇ ਰੀਜਨ ਦੇ ਵਿੱਚ ਤਬਾਹੀ ਮਚਾ ਸਕਦਾ, ਮਚਾਉਂਦਾ ਹੈਗਾ ਔਰ ਅੱਗੇ ਨੂੰ ਵੀ ਮਚਾਉਂਦਾ ਰਹੇਗਾ। ਇਫ ਯੂ ਫੀਲ ਕਿ ਈਰਾਨ ਅਤੇ ਅਮਰੀਕਾ 'ਚ ਸਮਝੌਤਾ ਹੋ ਗਿਆ, ਨਾ ਟੇਕ ਅਨਦਰ ਵਰਡਸ, ਇੱਥੇ ਵੀ ਮੈਂ ਤੁਹਾਨੂੰ ਗਰੰਟੀ ਦੇ ਕੇ ਚੱਲਦਾ, ਇਜ਼ਰਾਈਲ ਰਹਿੰਦੀ ਦੁਨੀਆ ਤੱਕ ਇਹਨਾਂ ਦੇਸ਼ਾਂ ਦੇ ਨਾਲ ਕੋਈ ਸਮਝੌਤਾ ਕਰਨ ਨਹੀਂ ਲੱਗਿਆ। ਬੇਸ਼ੱਕ ਇੱਕ ਵਾਰ ਇਜ਼ਰਾਈਲ ਅਤੇ ਸਾਊਦੀ ਅਰਬ ਦੀ ਵੀ ਲੜਾਈ ਹੋਈ ਸੀਗੀ ਅਤੇ ਸਾਊਦੀ ਅਰਬ ਨੇ ਹੋਰ ਮੁਲਕਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਸੀ, ਕੋਈ ਬਹੁਤੇ ਜ਼ਿਆਦਾ ਰਲੇ ਨਹੀਂ ਸੀਗੇ, ਸਾਊਦੀ ਅਰਬ ਹਾਰ ਗਿਆ ਸੀਗਾ ਅਤੇ ਇਜ਼ਰਾਈਲ ਉਸ ਅਰਬ ਇਜ਼ਰਾਈਲ ਵਾਰ ਦੇ ਵਿੱਚ ਜਿੱਤ ਗਿਆ ਸੀ। ਹੁਣ ਵੀ ਉਹੀ ਹਾਲਾਤ ਨੇ, ਹੁਣ ਵੀ ਈਰਾਨ ਕਹਿੰਦਾ ਰਹਿ ਗਿਆ ਕਿ ਇਕੱਠੇ ਹੋ ਜਾਓ ਨਹੀਂ ਤਾਂ ਇਜ਼ਰਾਈਲ ਨੇ ਢਾ ਲੈਣਾ, ਅਤੇ ਇਜ਼ਰਾਈਲ ਨੇ ਢਾ ਲਿਆ। ਫਰਕ ਸਿਰਫ ਉਹ ਧਰਮ ਦਾ ਰਹਿ ਜਾਂਦਾ ਕਿ ਇੱਕ ਸ਼ੀਆ ਧਰਮ ਜਿਹੜਾ ਉਹ ਜ਼ਿਆਦਾ ਮੰਨਦੇ ਨੇ, ਬਾਕੀ ਸੁੰਨੀ ਧਰਮ ਨੂੰ ਜ਼ਿਆਦਾ ਮੰਨਦੇ ਨੇ। ਖੈਰ ਇਹ ਤੋਂ ਇਲਾਵਾ ਇੱਕ ਦੂਜੀ ਚੀਜ਼ ਹੋਰ ਸੀ, ਉਹ ਇਹ ਸੀ ਕਿ ਜਿਹੜਾ ਚਾਈਨਾ ਨੇ ਇੱਕ ਕਿਸਮ ਦਾ ਕੰਟਰੋਲ ਲੈਣਾ ਸੀਗਾ। ਕੰਟਰੋਲ ਕੀ ਸੀਗਾ, ਬਹੁਤ ਪਹਿਲਾਂ ਇੱਕ ਐਪੀਸੋਡ ਆਪਾਂ ਤੁਹਾਡੇ ਨਾਲ ਕੀਤਾ ਸੀਗਾ ਰੇਅਰ ਅਰਥ ਮਿਨਰਲਸ ਦਾ, ਯਾਦ ਹੈ ਤੁਹਾਨੂੰ? ਰੇਅਰ ਅਰਥ ਮਿਨਰਲਸ ਯਾਨੀ ਕਿ ਦੁਰਲਭ ਖਣਿਜ ਤੱਤ ਜਿਹੜੇ ਜ਼ਮੀਨ ਦੇ ਥੱਲਿਓਂ ਨਿਕਲਦੇ ਨੇ, ਦੁਰਲਭ ਇਸ ਕਰਕੇ ਨਹੀਂ ਵੀ ਉਹ ਨਿਕਲਦੇ ਬਹੁਤ ਥੋੜ੍ਹੀ ਕੁਆਂਟਿਟੀ 'ਚ ਨੇ, ਦੁਰਲਭ ਨੇ, ਤੱਤ ਤਾਂ ਉਹ ਹੈਗੇ ਨੇ, ਮੌਜੂਦ ਨੇ, ਆਸਟ੍ਰੇਲੀਆ ਦੇ ਵਿੱਚ ਵੀ ਹੈਗੇ ਨੇ, ਗ੍ਰੀਨਲੈਂਡ ਦੇ ਵਿੱਚ ਵੀ ਹੈਗੇ ਨੇ, ਯੂਕਰੇਨ ਦੇ ਵਿੱਚ ਵੀ ਹੈਗੇ ਨੇ, ਇੰਡੀਆ 'ਚ ਵੀ ਟੂ ਸਮ ਐਕਸਟੈਂਟ, ਜੰਮੂ ਕਸ਼ਮੀਰ ਦੇ ਵਿੱਚ ਜਾਂ ਉਸ ਰੀਜਨ ਦੇ ਆਸ ਪਾਸ ਹੈਗੇ ਨੇ, ਲੈਟਿਨ ਕੰਟਰੀ ਦੇ ਵਿੱਚ, ਸਾਊਥ ਅਮੈਰੀਕਨ ਕੰਟਰੀ 'ਚ ਵੀ ਹੈਗੇ ਨੇ। ਇਸ ਕਰਕੇ ਸੋ ਇਹ ਤਾਂ ਫਿਰ ਰੇਅਰ ਰਹੇ ਨਹੀਂ, ਰੇਅਰ ਤਾਂ ਹੁੰਦੇ ਜੋ ਕਿਤੇ ਇੱਕ ਛੋਟੇ ਜਿਹੇ ਟਾਪੂ ਦੇ ਉੱਤੇ ਕਿਤੇ ਪਏ ਹੁੰਦੇ, ਬਟ ਉਹ ਰੇਅਰ ਇਸ ਕਰਕੇ ਨਹੀਂ ਵੀ ਉਹ ਘੱਟ ਮਾਤਰਾ 'ਚ ਨੇ ਜਾਂ ਘੱਟ ਮਿਕਤਾ 'ਚ ਨੇ, ਉਹ ਰੇਅਰ ਇਸ ਕਰਕੇ ਨੇ ਕਿਉਂਕਿ ਉਹਨਾਂ ਦੀ ਸੁਧਾਈ ਜਿਹੜੀ ਹੈ ਉਹ ਮੁਸ਼ਕਲ ਹੁੰਦੀ ਹੈ, ਉਹਨਾਂ ਦੀਆਂ ਮਸ਼ੀਨਰੀਆਂ, ਉਹਨਾਂ ਨੂੰ ਉਹ ਮਿਨਰਲਸ ਆਪਸ 'ਚ ਰਲੇ ਹੁੰਦੇ ਨੇ, ਉਹਨਾਂ ਨੂੰ ਇੱਕ ਦੂਜੇ ਤੋਂ ਅੱਡ ਕੱਢਣਾ, ਜਿਵੇਂ ਆਟਾ ਅਤੇ ਲੂਣ ਰਲਿਆ ਹੋਇਆ ਅਤੇ ਆਟੇ ਨੂੰ ਅੱਡ ਕੱਢਣਾ, ਲੂਣ ਨੂੰ ਅੱਡ ਕੱਢਣਾ, ਪੰਜਾਬੀ 'ਚ ਕਹਾਵਤ ਵੀ ਹੈ ਕਿ ਆਟੇ 'ਚੋਂ ਲੂਣ ਨਹੀਂ ਅੱਡ ਹੋ ਸਕਦਾ, ਉਸ ਕਿਸਮ ਦੇ ਨਾਲ ਇਹ ਰੇਅਰ ਅਰਥ ਮਿਨਰਲਸ ਜਿਹੜੇ ਨੇ ਉਹ ਰੇਅਰ ਹੋ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਅੱਡ ਕੱਢਣਾ ਹੁੰਦਾ, ਮਹਿੰਗਿਆਂ ਨੂੰ ਸਸਤਿਆਂ ਤੋਂ ਅੱਡ ਕੱਢਣਾ ਹੁੰਦਾ। ਐਨੀਵੇਜ਼, ਹੁਣ ਇੱਥੇ ਕਹਾਣੀ ਇਹ ਹੈਗੀ ਹੈ ਕਿ ਜਿਹੜਾ ਚਾਈਨਾ, ਉਹਨੇ ਇੱਕ ਲਾਅ ਲਿਆਂਦਾ ਸੀਗਾ, ਚਾਈਨਾ ਨੇ ਇਹ ਕਿਹਾ ਸੀਗਾ ਕਿ ਉਹਨਾਂ ਦੀਆਂ ਜਿਹੜੀਆਂ ਰੇਅਰ ਅਰਥ ਮਿਨਰਲਸ ਨੇ ਉਹਨਾਂ ਨੂੰ ਉਹ ਐਕਸਪੋਰਟ ਕਰਨ ਦੇ ਲਈ ਉੱਥੋਂ ਦੀ ਸਰਕਾਰ ਤੈਅ ਕਰੂਗੀ ਕਿ ਕਿਹਨੂੰ ਦੇਣਾ ਕਿਹਨੂੰ ਨਹੀਂ ਦੇਣਾ, ਸਮਝ ਰਹੇ ਹੋ ਤੁਸੀਂ? ਅਮੈਰੀਕਾ ਹੁਣ ਤੱਕ ਚਾਈਨਾ ਤੋਂ ਸਭ ਤੋਂ ਜ਼ਿਆਦਾ ਰੇਅਰ ਅਰਥ ਮਿਨਰਲਸ ਲੈ ਰਿਹਾ ਸੀ, ਜਦੋਂ ਉੱਥੋਂ ਦੀਆਂ ਕੰਪਨੀਆਂ ਚਾਈਨਾ ਦੀ ਸਰਕਾਰ ਤੋਂ ਇਹ ਪੁੱਛ ਕੇ ਤੈਅ ਕਰਨਗੀਆਂ ਕਿ ਦੇਖੋ ਜੀ ਆਹ ਅਮੈਰੀਕਾ ਦੀ ਕੰਪਨੀ ਹੈਗੀ ਹੈ ਅਤੇ ਇਹ ਕੰਪਨੀ ਜਿਹੜੀ ਹੈਗੀ ਹੈ ਇਹ ਥਾਰਡ ਸਿਸਟਮ ਤਿਆਰ ਕਰਦੀ ਹੈ, ਜਾਂ ਫਿਰ ਇਹ ਜਿਹੜਾ ਮਿਜ਼ਾਈਲਾਂ ਤਿਆਰ ਕਰਦੇ ਨੇ, ਜਾਂ ਫਿਰ ਸਿੱਧੀ ਸਿੱਧੀ ਜੀ ਗੱਲ ਕਰੀਏ ਕਿ ਉਹ ਕੰਪਨੀਆਂ ਜਿਹੜੀਆਂ ਨੇ ਜਦੋਂ ਉਹ ਡੀਲ ਕਰਦੀਆਂ ਸੀ ਚਾਈਨਾ ਦੇ ਨਾਲ, ਫੋਰ ਐਗਜ਼ਾਮਪਲ ਬਹੁਤ ਵੱਡੇ ਵੱਡੇ ਡਿਫੈਂਸ ਕੰਟਰੈਕਟਰ ਜਿਹੜੇ ਨੇ ਅਮੈਰੀਕਾ ਦੇ, ਕਿਹੜੇ ਕਿਹੜੇ? ਲੋਕਹੀਡ ਮਾਰਟਿਨ ਹੈ, ਉਹੀ ਨੇ ਸਭ ਤੋਂ ਵੱਡੇ ਅੱਜ ਦੀ ਡੇਟ ਦੇ ਵਿੱਚ, ਤਾਂ ਲੋਕਹੀਡ ਮਾਰਟਿਨ ਹੋ ਗਈ, ਬੇਈ ਸਿਸਟਮ ਹੋ ਗਿਆ, BAE ਜਿਹੜੇ ਹੈਗੇ ਤਾਂ ਵੈਸੇ ਤਾਂ ਬ੍ਰਿਟਿਸ਼ ਕੰਪਨੀ ਹੈ ਪਰ ਅਮੈਰੀਕਾ ਦੇ ਲਈ ਬਹੁਤ ਵੱਡੇ ਪੱਧਰ ਦੇ ਉੱਤੇ ਹਥਿਆਰ ਬਣਾਉਂਦੇ ਨੇ, ਨੌਰਥ ਰੌਪ ਗਰੂਮੈਨ ਹੋ ਗਈ, ਉਹ ਕੰਪਨੀ ਵਰਜੀਨੀਆ ਦੇ ਵਿੱਚ ਹੈਗੀ ਹੈ, ਅਤੇ ਬੋਇੰਗ ਹੋ ਗਈ, ਜਾਂ GE ਹੋ ਗਈ, ਜਨਰਲ ਡਾਇਨਾਮਿਕਸ, ਇਹ ਕੰਪਨੀਆਂ ਜਿਹੜੀਆਂ ਨੇ ਅਮੈਰੀਕਾ ਦੇ ਲਈ ਜਦੋਂ ਹਥਿਆਰ ਬਣਾਉਂਦੀਆਂ ਨੇ ਤਾਂ ਇਹਨਾਂ ਹਥਿਆਰਾਂ ਦੇ ਵਿੱਚ ਰੇਅਰ ਅਰਥ ਮਿਨਰਲਸ ਦਾ ਇਸਤੇਮਾਲ ਹੁੰਦਾ। ਇਹ ਰੇਅਰ ਅਰਥ ਮਿਨਰਲਸ ਦੇ ਲਈ ਅਮੈਰੀਕਾ ਨੂੰ ਚਾਈਨਾ ਦੇ ਉੱਤੇ ਨਿਰਭਰ ਹੋਣਾ ਪੈਂਦਾ। ਚਾਈਨਾ ਨੇ ਕਹਿਤਾ ਸੀਗਾ ਕਿ ਜੀ ਅਸੀਂ ਤੁਹਾਨੂੰ ਦੇਣੇ ਨਹੀਂ ਤਾਂ ਨਹੀਂ ਕਿਹਾ ਸੀ, ਪਰ ਅਸੀਂ ਜੇ ਤੁਹਾਨੂੰ ਦੇਣੇ ਆ ਤਾਂ ਅਸੀਂ ਦੇਖ ਕੇ ਆਪਣੀ ਮਰਜ਼ੀ ਦੇ ਨਾਲ ਦੇਵਾਂਗੇ। ਹੁਣ ਡੈਫੀਨੇਟਲੀ ਚਾਈਨਾ ਅਤੇ ਈਰਾਨ ਇੱਕ ਦੂਸਰੇ ਦੇ ਵਪਾਰਕ ਭਾਈਵਾਲ ਨੇ, ਈਰਾਨ ਦਾ ਸਭ ਤੋਂ ਵੱਧ ਤੇਲ ਜਿਹੜਾ ਉਹ ਚਾਈਨਾ ਖਰੀਦਦਾ, ਅਤੇ ਹੁਣ ਇਸ ਪੂਰੀ ਜਿਓ ਪੋਲੀਟੀਕਲ ਖੇਡ ਦੇ ਵਿੱਚ ਜਿਹੜਾ ਚਾਈਨਾ ਹੈ ਉਹ ਆਪਣੀ ਸਥਿਤੀ ਨੂੰ ਮਜ਼ਬੂਤ ਕਰ ਰਿਹਾ, ਚਾਹੇ ਉਹ ਬ੍ਰਿਕਸ ਹੋਵੇ, BRICS, ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ, ਸਾਊਥ ਅਫਰੀਕਾ, ਜਾਂ ਪਲੱਸ ਹੋਰ ਮਮਾਲਿਕ, ਹੋਰ ਦੇਸ਼ ਜਿਹੜੇ ਨੇ, ਈਰਾਨ ਵੀ ਉਹਨਾਂ ਦੇ ਵਿੱਚੋਂ ਇੱਕ ਹੈਗਾ, ਹੁਣ ਈਰਾਨ ਵੀ ਜੁੜ ਗਿਆ ਨਾ, ਅਰਜਨਟੀਨਾ ਈਰਾਨ ਵੀ ਜੁੜ ਗਏ ਨੇ, ਅਤੇ ਜਾਂ ਫਿਰ ਇਜਿਪਟ ਈਰਾਨ, ਅਤੇ ਜਾਂ ਫਿਰ ਇਹਦੇ ਜਿਹੜੇ ਦੁਰਗਾਮੀ ਨਤੀਜੇ ਤੁਸੀਂ ਦੇਖੋ ਪੂਰੇ ਵਰਲਡ ਦੀ ਸਪਲਾਈ ਚੇਨ ਦੇ ਉੱਤੇ, ਪੂਰੀ ਗਲੋਬਲਾਈਜੇਸ਼ਨ ਦੇ ਉੱਤੇ ਉਹ ਪ੍ਰਕਿਰਿਆ ਜਿਹੜੀ ਹੈ ਜਿਹੜੀ ਹੁਣ ਤੱਕ ਅਮੈਰੀਕਾ ਦੇ ਕੰਟਰੋਲ ਵਾਲੀ ਸੀਗੀ ਉਹ ਹੌਲੀ ਹੌਲੀ ਹੌਲੀ ਹੌਲੀ ਕਮਜ਼ੋਰ ਹੋ ਰਹੀ ਹੈ। ਫਿਰ ਇੰਡੀਆ ਵਰਗੀਆਂ ਕੰਟਰੀਜ਼ ਜਿਹੜੀਆਂ ਮੱਧ ਪੂਰਬ ਦੇ ਉੱਤੇ ਖਾੜੀ ਦੇਸ਼ਾਂ ਦੇ ਉੱਤੇ ਨਿਰਭਰ ਨੇ ਔਰ ਉਹ ਜਦੋਂ ਰਸ਼ੀਆ ਤੋਂ ਤੇਲ ਲਈ ਜਾਂਦੀਆਂ ਨੇ ਅਤੇ ਇਜ਼ਰਾਈਲ ਅਤੇ ਅਮੈਰੀਕਾ ਕਹੀ ਜਾਂਦੇ ਨੇ ਕਿ ਰਸ਼ੀਆ ਤੋਂ ਨਾਲ ਉਹ ਤਾਂ ਇੰਡੀਆ ਹਟਦਾ ਨਹੀਂ ਅਤੇ ਫਿਰ ਉਹਨਾਂ ਦੀ ਵੀ ਸਪਲਾਈ ਚੇਨ ਦੇ ਉੱਤੇ ਅਸਰ ਪਾਉਣਾ ਚਾਈਨਾ 'ਤੇ ਵੀ ਪਾਉਣਾ ਇੱਕ ਤੀਰ ਦੇ ਨਾਲ ਕਈ ਨਿਸ਼ਾਨੇ ਲੱਗ ਜਾਣਗੇ। ਬੇਸ਼ੱਕ ਇਜ਼ਰਾਈਲ ਨੂੰ ਇਹ ਗੱਲ ਗਵਾਰਾ ਨਹੀਂ ਹੈਗੀ ਕਿ ਈਰਾਨ ਦੇ ਵਿੱਚ ਨਿਊਕਲੀਅਰ ਐਨਰਿਚਮੈਂਟ ਪ੍ਰੋਗਰਾਮ ਜਿਹੜੇ ਨੇ ਉਹਦੇ ਲਈ ਸਮਝੌਤਾ ਅਮੈਰੀਕਾ ਕਰ ਰਿਹਾ ਕੋਈ ਚੱਕਰ ਨਹੀਂ, ਪਰ ਇਸ ਤੋਂ ਵਧੀਆ ਟਾਈਮ ਵੀ ਨਹੀਂ ਸੀ ਹੋ ਸਕਦਾ। ਪਹਿਲਾਂ ਜੂਨ ਦੇ ਵਿੱਚ ਵੀ ਹਮਲੇ ਵਧਾਉਣ ਦੀ ਕੋਸ਼ਿਸ਼ ਕੀਤੀ ਸੀਗੀ ਪਰ ਈਰਾਨ ਨੇ ਓਡੇ ਵੱਡੇ ਪੱਧਰ 'ਤੇ ਰਿਟੈਲੀਏਟ ਨਹੀਂ ਕੀਤਾ, ਸੋ ਉਸ ਵਕਤ ਇਹ ਗੱਲ ਦਬੀ ਰਹਿ ਗਈ। ਐਤਕੀ ਈਰਾਨ ਨੇ ਜਦੋਂ ਰਿਟੈਲੀਏਟ ਕੀਤਾ ਤਾਂ ਇਹ ਜੰਗ ਦਾ ਨਾਮ ਲੈ ਗਈ। ਸਿੱਟਾ ਇਹ ਨਿਕਲਿਆ ਕਿ ਇਸ ਪੂਰੇ ਅਮੈਰੀਕਾ ਈਰਾਨ ਜੰਗ ਦੇ ਵਿੱਚ, ਇਸ ਵਾਰ ਦੇ ਵਿੱਚ, ਇਸ ਕੌਨਫਲਿਕਟ ਦੇ ਵਿੱਚ ਰਸ਼ੀਆ ਚਾਈਨਾ ਜਿਹੜੇ ਦੁਨੀਆ ਦੀ ਤਾਕਤ ਦੇ ਉੱਤੇ ਆਪਣਾ ਹਿੱਸਾ ਜਾਂ ਆਪਣਾ ਜਿਹੜਾ ਦਬਦਬਾ ਉਹ ਬਣਾਉਣਾ ਚਾਹੁੰਦੇ ਨੇ ਉਹਨਾਂ ਦੇ ਲਈ ਇੱਕ ਕਿਸਮ ਦਾ ਰਾਹ ਖੁੱਲ੍ਹਿਆ ਹੈਗਾ। ਅਮੈਰੀਕਾ ਨੇ ਈਰਾਨ ਦੇ ਉੱਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਸੀ ਹੌਰਮੁਜ਼ ਸਟ੍ਰੇਟ ਨੂੰ ਵਰਤ ਕੇ, ਉਹੀ ਹੌਰਮੁਜ਼ ਸਟ੍ਰੇਟ ਅਮੈਰੀਕਾ ਦੇ ਗਲ ਦਾ ਫੰਦਾ ਬਣ ਗਿਆ ਕਿਉਂਕਿ ਅਮੈਰੀਕਾ ਨੂੰ ਲੱਗਿਆ ਸੀਗਾ ਕਿ ਵੈਨਜ਼ੂਏਲਾ 'ਚੋਂ ਰਾਸ਼ਟਰਪਤੀ ਚੱਕ ਲਓ ਅਤੇ ਵੈਨਜ਼ੂਏਲਾ ਦੇ ਵਿੱਚ ਕੱਚਾ ਤੇਲ ਸੋਧ ਕੇ ਅਸੀਂ ਦੁਨੀਆ ਨੂੰ ਵੇਚਾਂਗੇ ਅਤੇ ਅਮੈਰੀਕਨ ਡਾਲਰ ਆਪਣੀ ਜੇਬ 'ਚ ਪਾਵਾਂਗੇ। ਨਾ ਤਾਂ ਵੈਨਜ਼ੂਏਲਾ ਤੋਂ ਉਨਾ ਤੇਲ ਕੋਈ ਲੈਣ ਲੱਗਿਆ, ਕੌਣ ਲਊਗਾ? ਦੁਨੀਆ ਦੀਆਂ ਸਭ ਤੋਂ ਵੱਡੀਆਂ ਮੰਡੀਆਂ ਲੈਣਗੀਆਂ ਕਿਹੜੀਆਂ ਨੇ? ਦੁਨੀਆ ਦੀਆਂ ਸਭ ਤੋਂ ਵੱਡੀਆਂ ਮੰਡੀਆਂ ਜਾਪਾਨ ਹੈ, ਚਾਈਨਾ ਹੈ, ਭਾਰਤ ਹੈ, ਇਹਨਾਂ ਨੇ ਹੀ ਸਭ ਤੋਂ ਵੱਧ ਕੰਜ਼ਮਪਸ਼ਨ ਹੈ ਜਾਂ ਯੂਰਪ ਇਨ ਟੋਟਲ? ਯੂਰਪ ਇਨ ਟੋਟਲ ਜਿਹੜਾ ਹੈਗਾ, ਯੂਰਪ ਦੇ ਸਾਰੇ ਮੁਲਕ ਜਾਂ ਇਕੱਲੀਆਂ ਨੇਟੋ ਕੰਟਰੀਜ਼ ਹੀ ਲਗਾ ਲਓ, ਨੇਟੋ ਕੰਟਰੀਜ਼ ਹੀ ਨਹੀਂ ਵੈਨਜ਼ੂਏਲਾ ਤੋਂ ਤੇਲ ਲੈਣ ਲੱਗੀਆਂ। ਆਸਟ੍ਰੇਲੀਆ ਨਹੀਂ ਲੈ ਪਾ ਰਿਹਾ ਹੈਗਾ ਵੈਨਜ਼ੂਏਲਾ ਤੋਂ ਤੇਲ, ਜਾਪਾਨ, ਇੰਡੀਆ, ਚਾਈਨਾ ਤਾਂ ਛੱਡ ਹੀ ਦਿਓ। ਸੋ ਵੈਨਜ਼ੂਏਲਾ ਵਾਲਾ ਜਿਹੜਾ ਸੀਗਾ ਸਿੱਕਾ ਫਿੱਟ ਬੈਠਿਆ ਨਹੀਂ ਹੈਗਾ। ਹੁਣ ਰੇਅਰ ਮਿਨਰਲਸ ਵਾਲਾ ਵੀ ਸਿੱਕਾ ਜਿਹੜਾ ਉਹ ਚਾਈਨਾ ਨੇ ਚੱਲਤਾ। ਅਮੈਰੀਕਾ ਦੇ ਲਈ ਇਹ ਮਜਬੂਰੀ ਬਣ ਗਈ ਸੀਗੀ ਕਿ ਕਿਸੇ ਤਰੀਕੇ ਦੇ ਨਾਲ ਚਾਈਨਾ ਦੀ ਸੰਗੀ ਘੁੱਟੀ ਜਾਵੇ ਕਿਉਂਕਿ ਉਹ ਚਾਈਨਾ ਜਿਹੜਾ ਕਿ ਜੇ ਇਹ ਜਿਹੜੇ ਰੇਅਰ ਅਰਥ ਮਿਨਰਲਸ ਵੀ ਕਦੋਂ ਕੰਮ ਆਉਣਗੇ ਜੇ ਸਪਲਾਈ ਚੇਨ ਠੀਕ ਕੰਮ ਕਰ ਰਹੀ ਹੋਊਗੀ? ਸਪਲਾਈ ਚੇਨ ਕਦੋਂ ਠੀਕ ਕੰਮ ਕਰੂਗੀ? ਜਦੋਂ ਤੇਲ ਮਿਲਦਾ ਹੋਊਗਾ, ਅਤੇ ਜੇ ਤੇਲ ਹੀ ਨਾ ਦਈਏ ਅਸੀਂ ਚਾਈਨਾ ਨੂੰ ਤਾਂ ਫਿਰ ਚਾਈਨਾ ਸਾਡੇ ਨਾਲ ਕਿਸੇ ਨਾ ਕਿਸੇ ਕਿਸਮ ਦੀ ਡੀਲ ਕਰੂਗਾ ਕਿ ਨਹੀਂ ਕਰੂਗਾ? ਇਹ ਕਿਸੇ ਨੇ ਫੁਰਨਾ ਮਾਰਤਾ ਹੋਣਾ ਟਰੰਪ ਦੇ ਕੰਨ 'ਚ। ਟਰੰਪ ਕਹਿੰਦੇ ਹਾਂ ਯਾਰ ਇਹ ਤਾਂ ਵਧੀਆ ਟੈਕਨੀਕ ਹੈਗੀ ਹੈ, ਚਲੋ ਫਿਰ ਈਰਾਨ 'ਤੇ ਅਟੈਕ ਕਰ ਦਿਉ ਅਤੇ ਹੌਰਮੁਜ਼ ਸਟ੍ਰੇਟ, ਹਾਂਜੀ ਹਾਂ ਕਰ ਦਿਉ ਬਲੌਕ ਕਰੋ ਅਤੇ ਦੁਨੀਆ ਦੀ ਇਕੋਨਮੀ ਦੇ ਉੱਤੇ ਅਸਰ ਪਊਗਾ। ਕੋਈ ਨਹੀਂ, ਕੋਵਿਡ ਵੇਲੇ ਵੀ ਤਾਂ ਪਿਆ ਹੀ ਸੀਗਾ, ਫਿਰ ਪੈ ਜੂਗਾ, ਧੰਦੇ ਚੌਪਟ ਹੋ ਜਾਣਗੇ, ਕੋਈ ਨਹੀਂ। ਟਰੰਪ ਪਰਿਵਾਰ ਦਾ ਤਾਂ ਧੰਦਾ ਚੱਲ ਰਿਹਾ ਨਾ, ਉਹ 'ਚ ਤਾਂ ਕੋਈ ਕਮੀ ਨਹੀਂ ਆਈ? ਨਹੀਂ ਆਈ ਜੀ, ਚਲੀ ਜਾਣ ਦਿਉ। ਬੌਂਡ ਮਾਰਕੀਟ ਦੇ ਉੱਤੇ ਬਹੁਤ ਵੱਡਾ ਪ੍ਰੈਸ਼ਰ ਪੈ ਜਾਏਗਾ ਜੀ, ਜਿਹੜਾ ਸਿਰਫ ਅਮੈਰੀਕਾ ਹੀ ਨਹੀਂ ਵਰਲਡ ਵਾਈਡ ਚਲਾਉਂਦਾ। ਇੱਕ ਵਾਰ ਤਾਂ ਇਹਨਾਂ ਨੂੰ ਚੂਲੀ ਕਸਣੀ ਪੈਣੀ ਹੈ, ਕਰੋ। ਬੌਂਡ ਮਾਰਕੀਟ ਜਿਹੜੀ ਹੈ ਅਮੈਰੀਕਾ ਦੀ, ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਇੱਕ ਪੂਰੇ ਡਿਟੇਲਡ ਐਪੀਸੋਡ ਦੇ ਵਿੱਚ ਕਿ ਅਮੈਰੀਕਾ ਦੇ ਰਾਸ਼ਟਰਪਤੀ ਜੇ ਕਿਸੇ ਚੀਜ਼ ਤੋਂ ਡਰਦੇ ਨੇ ਤਾਂ ਬੌਂਡ ਮਾਰਕੀਟ ਤੋਂ ਡਰਦੇ ਨੇ, ਜਿੱਥੋਂ ਅਮੈਰੀਕਾ ਨੇ ਖੁਦ ਜਾਂ ਅਮੈਰੀਕਾ ਦੀ ਸਰਕਾਰ ਨੇ ਕਰਜ਼ਾ ਚੁੱਕ ਰੱਖਿਆ ਹੈਗਾ। ਚਾਈਨਾ ਤੋਂ ਤਾਂ ਚੁੱਕ ਹੀ ਰੱਖਿਆ। ਬੌਂਡ ਮਾਰਕੀਟ ਹੁੰਦੀ ਹੈ ਦੁਨੀਆ ਦੇ ਵੱਡੇ ਵੱਡੇ ਇਨਵੈਸਟਰਸ ਜਿਹੜੇ ਗੌਰਮੈਂਟ ਇਲੈਕਟ੍ਰੋਨਿਕ ਫੰਡਸ ਦੇ ਵਿੱਚ ਇਨਵੈਸਟ ਕਰਕੇ ਰੱਖਦੇ ਨੇ ਅਤੇ ਗੌਰਮੈਂਟ ਜਦੋਂ ਵੀ ਚਾਹੁੰਦੀ ਉਹ ਪੈਸੇ ਨੂੰ ਵਰਤ ਲੈਂਦੀ ਹੈ। ਅਤੇ ਇਹੀ ਨਹੀਂ ਬਲਕਿ ਉਹ ਦੁਨੀਆ ਦੇ ਬਹੁਤ ਵੱਡੇ ਕਾਰੋਬਾਰੀ ਹੁੰਦੇ ਨੇ। ਹੁਣ ਤੇਲ ਦੀਆਂ ਕੀਮਤਾਂ ਜਦੋਂ ਵਧਣਗੀਆਂ ਉਹਨਾਂ ਦੇ ਕਾਰੋਬਾਰਾਂ 'ਤੇ ਅਸਰ ਪੈਣਗੇ, ਉਹਨਾਂ ਦੇ ਕਾਰੋਬਾਰਾਂ 'ਤੇ ਅਸਰ ਪੈਣਗੇ ਤਾਂ ਉਹ ਬੌਂਡ ਮਾਰਕੀਟ ਦੇ ਵਿੱਚੋਂ ਮਨੀ ਪੁੱਲ ਆਊਟ ਕਰਨਗੇ ਅਤੇ ਜਦੋਂ ਇੱਦਾਂ ਕਰਨਗੇ ਤਾਂ ਜ਼ਾਹਰ ਜਿਹੀ ਗੱਲ ਹੈ ਕਿ ਇੰਟਰਨੈਸ਼ਨਲੀ ਇੱਕ ਪ੍ਰੈਸ਼ਰ ਬਣੇਗਾ ਔਰ ਉਹ ਪ੍ਰੈਸ਼ਰ ਰਸ਼ੀਆ ਨੂੰ ਵੀ ਇੰਪੈਕਟ ਕਰੇਗਾ, ਚਾਈਨਾ ਨੂੰ ਵੀ ਕਰੇਗਾ, ਇੰਡੀਆ ਨੂੰ ਵੀ ਕਰੇਗਾ। ਉਹ ਕਹਿੰਦੇ ਆ ਨਾ, ਅਮੈਰੀਕਾ ਕਹਿੰਦਾ ਹੈ ਕਿ ਹਮ ਤੋਂ ਡੂਬੇਂਗੇ ਸਨਮ ਤੁਮੇ ਵੀ ਲੇ ਡੂਬੇਂਗੇ, ਉਹ ਵਾਲੀ ਸਟਰੈਟੇਜੀ ਦੇ ਉੱਤੇ ਕੰਮ ਕਰਾਂਗੇ। ਰੇਅਰ ਅਰਥ ਮਿਨਰਲਸ ਦੇ ਉੱਤੇ ਚਾਈਨਾ ਦੇ ਨਾਲ ਗੱਲਬਾਤ ਹੁੰਦੀ ਹੈ, ਕਿਵੇਂ ਹੁੰਦੀ ਹੈ? ਹੁਣ ਇਸ ਦੇ ਸੀਨ ਦੇ ਵਿੱਚ ਐਂਟਰੀ ਹੁੰਦੀ ਹੈ ਪਾਕਿਸਤਾਨ ਦੀ। ਹੁਣ ਤੁਹਾਨੂੰ ਸਮਝ ਆਊਗਾ ਕਿ ਇਹ ਸਮਝੌਤਾ ਅਸਲ 'ਚ ਪਾਕਿਸਤਾਨ ਨੇ ਨਹੀਂ ਕਰਾਇਆ। ਪਾਕਿਸਤਾਨ ਇਜ਼ ਜਸਟ ਅ ਪ੍ਰੋਕਸੀ ਫੋਰ ਚਾਈਨਾ। ਪ੍ਰੋਕਸੀ ਸਮਝਦੇ ਹੋ ਨਾ, ਕਾਲਜ 'ਚ ਪੜ੍ਹੇ ਸੀਗੇ ਤੁਸੀਂ, ਕਲਾਸ 'ਚ ਨਹੀਂ ਹੋਣਾ, ਆਪਣੇ ਆੜੀ ਨੂੰ ਕਹਿ ਦਿੰਦੇ ਸੀਗੇ ਜਦੋਂ ਪ੍ਰੋਫੈਸਰ ਨੇ ਕਿਹਾ ਫਲਾਣਾ ਸਿੰਘ ਮੇਰਾ ਨਾਂ ਲਿਆ ਤੇ ਤੂੰ ਕਹਿ ਦੀ ਯੈਸ ਸਰ ਮੇਰੀ ਵੀ ਹਾਜ਼ਰੀ ਲੱਗ ਜੂਗੀ ਮੈਂ ਚੱਲਿਆ ਸਹੇਲੀ ਦੇ ਨਾਲ ਚਾਹ ਪੀਣ ਉਹ ਪ੍ਰੋਕਸੀ ਜਿਹੜੀ ਹੈ ਨਾ ਪਾਕਿਸਤਾਨ ਨੇ ਚਾਈਨਾ ਦੇ ਲਈ ਲਗਾਈ ਹੈ ਇਫ ਯੂ ਫੀਲ ਜੇ ਤੁਹਾਨੂੰ ਲੱਗ ਰਿਹਾ ਹੋਵੇ ਇਸ ਸਾਰੀ ਤਸਵੀਰ ਦੇ ਵਿੱਚ ਕਿ ਪਾਕਿਸਤਾਨ ਜਿਹੜਾ ਆਪ ਲੁੱਟਿਆ ਪੁੱਟਿਆ ਮੁਲਕ ਹੈਗਾ ਜੇ ਇੰਡੀਆ ਵੀ ਕਰਵਾ ਦਿੰਦਾ ਇਹ ਸਮਝੌਤਾ ਮੈਨੂੰ ਉਹਦੇ 'ਤੇ ਵੀ ਸ਼ੱਕ ਹੋਣਾ ਸੀ ਕਿਉਂਕਿ ਇਹ ਸਮਝੌਤਾ ਅਸਲ ਦੇ ਵਿੱਚ ਈਰਾਨ ਅਤੇ ਅਮੈਰੀਕਾ ਦੇ ਵਿੱਚ ਹੋ ਰਿਹਾ ਅਤੇ ਇਜ਼ਰਾਈਲ ਨੂੰ ਵਿੱਚ ਇਹਦੇ ਪਲੇਅਰ ਨਹੀਂ ਰੱਖਿਆ ਜਾ ਰਿਹਾ ਨਾ ਤਾਂ ਚਾਈਨਾ ਇਹ ਚਾਹੁੰਦਾ ਹੈ ਕਿ ਇਜ਼ਰਾਈਲ ਇਹਦੇ ਵਿੱਚ ਸਮਝੌਤੇ ਦੀ ਧਿਰ ਬਣੇ ਸੋ ਜੇ ਚਾਈਨਾ ਸਿੱਧੇ ਤੌਰ ਦੇ ਉੱਤੇ ਇਸ ਸਮਝੌਤੇ ਦੇ ਵਿੱਚ ਆਉਂਦਾ ਜੋ ਕਿ ਅਮੈਰੀਕਾ ਅਤੇ ਚਾਈਨਾ ਦੇ ਵਿੱਚ ਹੀ ਸਮਝੌਤਾ ਸੀ ਉਹਨਾਂ ਨੇ ਰੇਅਰ ਅਰਥ ਮਿਨਰਲਸ ਤੋਂ ਆਪਣੀ ਰੋਕ ਹਟਾਉਣੀ ਹੈ ਇਹਨਾਂ ਨੇ ਫਿਊਲ ਵਾਲੀ ਜਿਹੜੀ ਰੋਕ ਹਟਾਉਣੀ ਹੈ ਸੋ ਇਸ ਸਮਝੌਤੇ ਦੇ ਵਿੱਚ ਜੇ ਕਿਤੇ ਨਾ ਕਿਤੇ ਚਾਈਨਾ ਡਾਇਰੈਕਟ ਇਨਵੋਲਵ ਹੁੰਦਾ ਤਾਂ ਇਜ਼ਰਾਈਲ ਅੱਖਾਂ ਕੱਢਦਾ ਕਿ ਨਹੀਂ ਕੱਢਦਾ ਇਸ ਕਰਕੇ ਪਾਕਿਸਤਾਨ ਨੂੰ ਇੱਕ ਪ੍ਰੋਕਸੀ ਬਣਾਇਆ ਜਾਂਦਾ ਕਿਉਂਕਿ ਚਾਈਨਾ ਜਿਸ ਤਰੀਕੇ ਦੇ ਨਾਲ ਛੁੰਛਣਾ ਮਾਰਦਾ ਪਾਕਿਸਤਾਨ ਉਹ ਛੁੰਛਣੇ ਦੀ ਆਵਾਜ਼ ਨੂੰ ਪੂਰੀ ਸਮਝਦਾ ਅਤੇ ਉਹ ਆਵਾਜ਼ ਜਿਹੜੀ ਹੈ ਅਮਰੀਕਾ ਤੱਕ ਲੈ ਕੇ ਜਾਂਦਾ ਦੈਟਸ ਵਨ ਥਿੰਗ ਸੈਕਿੰਡ ਇਹ ਦਿਖਾਇਆ ਗਿਆ ਹਾਲਾਂਕਿ ਨਾ ਤਾਂ ਪਾਕਿਸਤਾਨ ਈਰਾਨ ਦੱਸ ਸਕੇ ਅਤੇ ਨਾ ਹੀ ਅਮਰੀਕਾ ਪਾਕਿਸਤਾਨ ਦੱਸ ਸਕੇ ਪਾਸਟ ਦੇ ਵਿੱਚ ਇਹ ਸਭ ਨੇ ਦੇਖ ਲਏ ਨੇ ਇੱਦਾਂ ਹੋ ਚੁੱਕਿਆ ਕਿ ਦੇ ਡੋਂਟ ਲਾਈਕ ਈਚ ਅਦਰ ਦੇ ਡੋਂਟ ਲਾਈਕ ਤਾਂ ਛੱਡੋ ਦੇ ਹੇਟ ਈਚ ਅਦਰ ਈਰਾਨ ਅਤੇ ਪਾਕਿਸਤਾਨ ਭਾਵੇਂ ਜਿਵੇਂ ਮਰਜ਼ੀ ਦੇ ਹੋਣ ਪਰ ਇਜ਼ਰਾਈਲ ਅਤੇ ਪਾਕਿਸਤਾਨ ਇੱਕ ਦੂਸਰੇ ਨੂੰ ਪਸੰਦ ਨਹੀਂ ਕਰਦੇ ਹੈਗੇ ਸੋ ਇਸ ਕਰਕੇ ਇਜ਼ਰਾਈਲ ਨੂੰ ਇਸ ਸਮਝੌਤੇ ਦੇ ਵਿੱਚੋਂ ਬਾਹਰ ਰੱਖਿਆ ਗਿਆ ਇਜ਼ਰਾਈਲ ਨੂੰ ਇੱਕ ਉਸ ਗਲੀ ਦੇ ਵਿੱਚ ਹੁੰਦਾ ਨਹੀਂ ਕਿ ਛੋਟਾ ਜਵਾਕ ਜਿਹੜਾ ਲੜ ਪੈਂਦਾ ਭਿੜ ਪੈਂਦਾ ਹਰ ਇੱਕ 'ਚ ਜਾ ਕੇ ਵੱਜਦਾ ਡਰਦੇ ਨੇ ਸਾਰੇ ਪਰ ਹੈਗਾ ਤਾਂ ਉਹ ਜਵਾਕ ਹੀ ਹੈ ਨਾ ਉਹਨੂੰ ਕੰਟਰੋਲ ਕਿਹਨੇ ਕਰਨਾ ਸੀ ਪਾਪਾ ਅਮੈਰੀਕਾ ਨੇ ਕਿਹਾ ਕਿ ਤੁਸੀਂ ਥੋੜ੍ਹੀ ਦੇਰ ਰੁਕੋ ਇਜ਼ਰਾਈਲ ਮੈਂ ਨਾ ਗੱਲ ਕਰਿਆ ਦੋ ਚਾਈਨਾ ਦੇ ਨਾਲ ਮੈਂ ਗੱਲ ਕਰਨੀ ਹੈ ਇਜ਼ਰਾਈਲ ਕਹਿੰਦਾ ਚਾਈਨਾ ਦੇ ਨਾਲ ਤੁਸੀਂ ਕਿਵੇਂ ਕੱਢ ਲਉਂਗੇ ਚਾਈਨਾ ਤਾਂ ਤੁਹਾਡੇ ਨਾਲ ਕੱਢ ਨਹੀਂ ਰਿਹਾ ਮੈਂ ਪਾਕਿਸਤਾਨ ਨੂੰ ਬੁਲਾ ਕੇ ਕਰਨੀ ਹੈ ਇਜ਼ਰਾਈਲ ਕਹਿੰਦਾ ਲੈ ਮੈਂ ਨਹੀਂ ਪਾਕਿਸਤਾਨ ਦੇ ਨਾਲ ਗੱਲ ਹੁੰਦੀ ਨਹੀਂ ਠੀਕ ਹੈ ਫਿਰ ਤੈਨੂੰ ਗੱਲਬਾਤ 'ਚ ਲੈ ਕੇ ਨਹੀਂ ਜਾਂਦੇ ਤੂੰ ਹੁਣ ਘਰੇ ਬੈਠ ਸੋ ਮੈਨੂੰ ਆਪਸ 'ਚ ਗੱਲ ਕਰ ਲੈਂਦੇ ਸੋ ਇਸ ਕਰਕੇ ਇਹ ਫਿਰ ਆਪਸ ਦੇ ਵਿੱਚ ਗੱਲ ਹੁੰਦੀ ਹੈਗੀ ਹੈ ਇਹ ਜਿਹੜਾ ਪ੍ਰੋਕਸੀ ਸੀ ਚਾਈਨਾ ਦਾ ਉਹ ਚਾਈਨਾ ਇੱਦਾਂ ਕਿਉਂ ਹੁੰਦਾ ਕਿ ਇਸ ਸਮਝੌਤੇ ਤੋਂ ਠੀਕ 24 ਘੰਟੇ ਪਹਿਲਾਂ ਜਿਹੜੇ ਆਸਿਮ ਮੁਨੀਰ ਨੇ ਜਾਂ ਚਾਈਨਾ ਦੇ ਇਸਹਾਕ ਡਾਰ ਵਿਦੇਸ਼ ਮੰਤਰੀ ਨੇ ਉਹ ਚਾਈਨਾ ਜਾਂਦੇ ਨੇ ਪਾਕਿਸਤਾਨ ਦੇ ਅਤੇ ਚਾਈਨਾ ਜਾ ਕੇ ਉਹ ਸਾਰੀ ਜੋ ਵੀ ਲਿਖਤ ਪੜ੍ਹਤ ਹੈਗੀ ਹੈ ਉਹ ਚਾਈਨਾ ਤੋਂ ਪੁੱਛ ਲੈਂਦੇ ਨੇ ਅਤੇ ਫਿਰ ਜਾ ਕੇ ਅਮੈਰੀਕਾ ਨੂੰ ਦੱਸਦੇ ਨੇ ਕਿ ਦੇਖੋ ਜੀ ਚੀਨ ਡੈਡੀ ਚੀਨ ਨੇ ਆਹ ਮੈਸੇਜ ਦਿੱਤਾ ਅਤੇ ਉੱਧਰੋਂ ਇਜ਼ਰਾਈਲ ਦਾ ਡੈਡੀ ਅਮੈਰੀਕਾ ਕਹਿੰਦਾ ਹੈ ਕਿ ਠੀਕ ਹੈ ਪਾਕਿਸਤਾਨ ਨੂੰ ਜਾਓ ਜਾ ਕੇ ਆਪਣੇ ਡੈਡੀ ਨੂੰ ਕਹਿ ਦਿਓ ਵੀ ਕਿ ਮੈਂ ਆਹ ਗੱਲਾਂ 'ਤੇ ਸਹਿਮਤ ਹੈ ਆਹ ਗੱਲਾਂ ਦੇ ਉੱਤੇ ਦੁਬਾਰਾ ਸੋਚੋ ਇਹਦਾ ਕੋਈ ਹੱਲ ਕੱਢੋ ਫਿਰ ਚਾਈਨਾ ਉਹ ਗੱਲਾਂ ਦੇ ਉੱਤੇ ਆਪਣੇ ਫਰੇਮਵਰਕ ਚੇਂਜ ਕਰਦਾ ਰਸ਼ੀਆ ਦੇ ਨਾਲ ਗੱਲਬਾਤ ਕਰਦਾ ਰਸ਼ੀਆ ਦੇ ਨਾਲ ਗੱਲਬਾਤ ਸਿਰੇ ਚੜ੍ਹਦੀ ਹੈ ਅਤੇ ਚਾਈਨਾ ਕਹਿੰਦਾ ਓਕੇ ਜੀ ਅਤੇ ਫਿਰ ਕਿਵੇਂ ਚੱਲ ਕੇ ਇਹ ਸਮਝੌਤਾ ਜਿਹੜਾ ਸਵਿਟਜ਼ਰਲੈਂਡ ਦੇ ਵਿੱਚ ਇੱਕ ਥਾਂ ਤੈਅ ਹੋ ਜਾਂਦੀ ਹੈ ਕਿ ਸਵਿਟਜ਼ਰਲੈਂਡ ਦੇ ਵਿੱਚ ਜਦੋਂ G7 ਸਮਿਟ ਦੇ ਉੱਤੇ ਆਪਾਂ ਮਿਲਾਂਗੇ ਉੱਦਣ ਇਹਦੇ 'ਤੇ ਆਪਾਂ ਸਹੀ ਪਾ ਦਾਂਗੇ ਉਦੋਂ ਤੱਕ ਜੇ ਹਾਲਾਤ ਠੀਕ ਰਹਿੰਦੇ ਨੇ ਤਾਂ ਲੜਾਈਆਂ ਤਾਂ ਚੱਲੀ ਜਾ ਰਹੀਆਂ ਸੀਗੀਆਂ ਪਰ ਆਖਰੀ 2 ਦਿਨ ਦੇ ਲਈ ਇਜ਼ਰਾਈਲ ਨੂੰ ਚੁੱਪ ਕਰਾਇਆ ਗਿਆ ਕਿ ਨਾ ਤਾਂ ਲੈਬਨਾਨ 'ਤੇ ਅਟੈਕ ਕਰੀ ਨਾ ਗਜ਼ਾ ਦੇ ਉੱਤੇ ਕਰੀ ਈਰਾਨ ਤਾਂ ਭੁੱਲੀ ਜਾ ਅਤੇ ਅਸੀਂ ਫਰੇਮਵਰਕ ਤਿਆਰ ਕਰ ਲਿਆ ਬਟ ਇਜ਼ਰਾਈਲ ਬੀਂਗ ਅ ਬਰੈਟ ਚਾਈਲਡ ਇਜ਼ਰਾਈਲ ਓ ਕਮ ਆਨ ਇਜ਼ਰਾਈਲ ਮੰਨਣਾ ਕਿੱਥੇ ਹੈ ਇਜ਼ਰਾਈਲ ਨੇ ਫਿਰ ਅਟੈਕ ਕਰਤਾ ਲੈਬਨਾਨ ਦੇ ਉੱਤੇ ਈਰਾਨ ਇੱਧਰੋਂ ਗੁੱਸੇ ਹੋਇਆ ਪਿਆ ਸੀ ਈਰਾਨ ਕਹਿੰਦਾ ਜੀ ਦੇਖੋ ਸਮਝੌਤਾ ਤਾਂ ਆਪਾਂ ਕਰਨਾ ਸੀ ਪਰ ਆਹ ਪਹਿਲਾਂ ਹੀ ਕਿਹਾ ਸੀਗਾ ਕਿ ਲੈਬਨਾਨ ਦੇ ਉੱਤੇ ਸਾਡੇ ਉੱਤੇ ਗਜ਼ਾ ਦੇ ਉੱਤੇ ਅਟੈਕ ਨਹੀਂ ਹੋਣੇ ਚਾਹੀਦੇ ਹੁਣ ਈਰਾਨ ਇੱਦਾਂ ਕਿਉਂ ਕਹਿ ਰਿਹਾ ਨਾ ਇਨ ਦਿਸ ਹੋਲ ਸਟੋਰੀ ਜੇ ਤੁਹਾਨੂੰ ਲੱਗਦਾ ਹੋਵੇ ਕਿ ਅਮੈਰੀਕਾ ਇਜ਼ ਅ ਵਿਲਨ ਇਜ਼ਰਾਈਲ ਇਜ਼ ਅ ਬਰੈਡ ਚਾਈਲਡ ਵਿਗੜਿਆ ਹੋਇਆ ਜਵਾਕ ਹੈਗਾ ਅਤੇ ਸਭ ਕੁਛ ਈਰਾਨ ਠੀਕ ਹੀ ਕਰ ਰਿਹਾ ਸੀਗਾ ਇਹ ਦੁੱਧ ਦੀ ਤਰ੍ਹਾਂ ਧੁਲਿਆ ਹੋਇਆ ਮੁਲਕ ਨਹੀਂ ਹੈਗਾ ਸਟੋਰੀ ਦੇ ਵਿੱਚ ਇੱਧਰ ਵੀ ਕਾਣ ਹੈਗੀ ਹੈ ਜੇ ਇਜ਼ਰਾਈਲ ਇਹ ਚਾਹੁੰਦਾ ਬਾਰ ਬਾਰ ਕਿ ਈਰਾਨ ਦੇ ਨਿਊਕਲੀਅਰ ਸਾਇੰਟਿਸਟ ਮਾਰ ਦਿੱਤੇ ਜਾਣ ਔਰ ਜੇ ਇਜ਼ਰਾਈਲ ਇਹ ਚਾਹੁੰਦਾ ਕਿ ਆਪਣੀ ਜਿਹੜੀ ਮੋਸਾਦ ਏਜੰਸੀ ਹੈ ਉਹਨਾਂ ਨੇ ਆਪਣੇ ਉਸ ਮੋਸਾਦ ਜਿਹੜੀ ਉਹਨਾਂ ਦੀ ਖੁਫੀਆ ਏਜੰਸੀ ਹੈ ਉਹਦੇ ਕਿਤੇ ਕਿਤੇ ਉਹਨਾਂ ਨੇ ਫਿੱਟ ਕਰ ਰੱਖੇ ਨੇ ਬੰਦੇ ਈਰਾਨ ਦੇ ਵਿੱਚ ਜਾਂ ਹੋਰ ਦੇਸ਼ਾਂ ਦੇ ਵਿੱਚ ਵੀ। ਤਾਂ ਫਿਰ ਈਰਾਨ ਨੇ ਵੀ ਕੱਚੀਆਂ ਗੋਲੀਆਂ ਨਹੀਂ ਖੇਡੀਆਂ, ਪਰ ਇਹ ਜਿਹੜੀਆਂ ਕੱਚੀਆਂ ਗੋਲੀਆਂ ਨੇ ਈਰਾਨ ਦੇ ਕਰੈਕਟਰ ਦੇ ਉੱਤੇ ਵੀ ਉਂਗਲੀ ਉਠਾਉਂਦੀਆਂ ਨੇ। ਫੋਰ ਐਗਜ਼ਾਮਪਲ, ਈਰਾਨ ਇਜ਼ ਦੀ ਓਨਲੀ ਕੰਟਰੀ ਜਿਹਦੇ ਕੋਲ ਪਰਮਾਣੂ ਹਥਿਆਰ ਹੋਵੇ ਨਾ ਹੋਵੇ, ਪਰ ਉਹ ਹਥਿਆਰ ਬਣਾ ਬਣਾ ਕੇ ਹਿਜਬੁੱਲਾ ਨੂੰ ਦੇ ਰਹੇ ਨੇ। ਹਿਜਬੁੱਲਾ ਲੈਬਨਾਨ ਦੇ ਸਾਊਥ ਦੇ ਵਿੱਚ ਬੈਠਾ, ਲੈਬਨਾਨ ਦਾ ਸਾਊਥ ਜਿਹੜਾ ਉਹ ਇਜ਼ਰਾਈਲ ਦੇ ਬਿਲਕੁਲ ਨਾਲ ਲੱਗਦਾ, ਕੰਧ ਦੇ ਨਾਲ ਕੰਧ ਜੁੜਦੀ ਹੈ। ਲੈਬਨਾਨ ਦੇ ਸਾਊਥ ਦੇ ਵਿੱਚ ਹਿਜਬੁੱਲਾ ਨੂੰ ਬਿਠਾ ਕੇ ਇਹ ਕਹਿ ਕੇ ਕਿ ਇਹ ਤਾਂ ਸਿਆਸੀ ਜਮਾਤ ਹੈ, ਪਰ ਤੁਸੀਂ ਗੋਲੀਆਂ ਬੰਦੂਕਾਂ ਉਹਨਾਂ ਦੇ ਹੱਥਾਂ 'ਚ ਫੜਾ ਦਿੰਦੇ ਹੋ ਅਤੇ ਬੰਬ ਗੋਲੇ ਹੱਥਾਂ 'ਚ ਫੜਾ ਕੇ ਅਤੇ ਉਹਨਾਂ ਨੂੰ ਕਹਿੰਦੇ ਹੋ ਕਿ ਉਹ ਆਪਣੇ ਦੱਖਣ ਵਾਲਾ ਪਾਸਾ ਦੇਖ ਰਿਹਾ, ਉਹਨੂੰ ਇਜ਼ਰਾਈਲ ਕਹਿੰਦੇ ਆ, ਉੱਧਰ ਭਗਾ ਭਗਾ ਕੇ ਮਾਰੋ। ਹਿਜਬੁੱਲਾ ਇੱਦਾਂ ਕਰਦਾ ਰਹਿੰਦਾ, ਇਜ਼ਰਾਈਲ ਨੂੰ ਇਹ ਚੰਗਾ ਨਹੀਂ ਲੱਗਦਾ। ਇਹ ਉਹੀ ਈਰਾਨ ਹੈ ਜਿਹੜਾ ਗਜ਼ਾ ਦੇ ਵਿੱਚ, ਹਾਲਾਂਕਿ ਉੱਥੇ ਕਿਸੇ ਕਿਸਮ ਦਾ ਕੋਈ ਸ਼ਾਸਨ ਨਹੀਂ ਹੈਗਾ, ਕੋਈ ਰਾਸ਼ਟਰਪਤੀ ਨਹੀਂ, ਕੋਈ ਪ੍ਰਧਾਨ ਮੰਤਰੀ ਨਹੀਂ, ਪਰ ਗਜ਼ਾ ਦੇ ਵਿੱਚ ਹਮਾਸ ਨਾਮ ਦੀ ਇੱਕ ਜਥੇਬੰਦੀ ਖੜੀ ਕੀਤੀ ਜਾਂਦੀ ਹੈ। ਹਮਾਸ ਨੂੰ ਇਜ਼ਰਾਈਲ ਤੋਂ ਨਫ਼ਰਤ ਹੈ, ਯਹੂਦੀ ਧਰਮ ਤੋਂ ਨਫ਼ਰਤ ਹੈ, ਹਮਾਸ ਨੂੰ ਹਥਿਆਰ ਦਿੱਤੇ ਜਾਂਦੇ ਨੇ, ਹਮਾਸ ਨੂੰ ਇੱਕ ਪੈਡਲਰ ਪਾਵਰ ਦੇ ਤੌਰ ਦੇ ਉੱਤੇ ਖੜਾ ਕਰਨ ਦੀ ਈਰਾਨ ਕੋਸ਼ਿਸ਼ ਕਰਦਾ। ਹੁਣ ਇਜ਼ਰਾਈਲ ਵੀ ਕਮਜ਼ੋਰ ਰਹੇ, ਇਸ ਕਰਕੇ ਈਰਾਨ ਨੇ ਆਪਣੀਆਂ ਪ੍ਰੋਕਸੀਆਂ ਜਿਹੜੀਆਂ ਨੇ ਉੱਥੇ ਖੜੀਆਂ ਕਰ ਰੱਖੀਆਂ ਨੇ। ਇਹਦਾ ਕਾਰਨ ਇੱਕ ਇਹ ਵੀ ਹੈਗਾ ਕਿ ਜਦੋਂ ਅਰਬ ਇਜ਼ਰਾਈਲ ਜੰਗ ਹੋਈ ਸੀ ਅਤੇ ਉਦੋਂ ਈਰਾਨ ਨੇ ਐਕਟਿਵਲੀ ਪਾਰਟੀਸਪੇਟ ਨਹੀਂ ਸੀ ਕੀਤਾ, ਬਟ ਜਦੋਂ ਤੁਸੀਂ ਇੱਕ ਜੰਗ ਜਿਹੜੇ ਤੁਹਾਡੇ ਬਿਲਕੁਲ ਗੁਆਂਢ 'ਚ ਹੋ ਰਹੀ ਹੋਵੇ, ਕੋਈ ਲੜਾਈ ਹੋ ਰਹੀ ਹੋਵੇ, ਅਤੇ ਤੁਸੀਂ ਉਸ ਜੰਗ ਨੂੰ ਰੋਕਦੇ ਨਹੀਂ ਹੋ, ਚਲੋ ਠੀਕ ਹੈ ਉਹਨੂੰ ਵਧਾਉਣਾ ਤਾਂ ਕੀ ਹੈ, ਨਹੀਂ ਚਾਹੀਦਾ ਹੈਗਾ, ਪਰ ਉਹਨੂੰ ਜਦੋਂ ਤੁਸੀਂ ਰੋਕ ਵੀ ਨਹੀਂ ਰਹੇ ਤਾਂ ਅਗਲੀ ਵਾਰ ਜਦੋਂ ਜੰਗ ਹੋਊਗੀ ਤਾਂ ਸੇਕ ਤੁਹਾਡੇ ਘਰ ਆਏਗਾ। ਸੋ ਇਹ ਜ਼ਰੂਰੀ ਹੈਗਾ ਕਿ ਤੁਹਾਡੇ ਗੁਆਂਢ ਦੇ ਵਿੱਚ ਜੇ ਕੋਈ ਪ੍ਰੋਬਲਮ ਹੈਗੀ ਹੈ ਆਂਢ ਗੁਆਂਢ 'ਚ, ਤਾਂ ਉਹਨੂੰ ਹੱਲ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਐਕਟਿਵ ਹੋਵੋ। ਇਹ ਜਿਹੜੀ ਗੱਲ ਸੀਗੀ ਇਹ ਇਜ਼ਰਾਈਲ ਨੇ ਮੰਨੀ ਨਹੀਂ, ਜਦੋਂ ਈਰਾਨ ਨੇ ਮੰਨੀ ਨਹੀਂ, ਜਦੋਂ ਈਰਾਨ ਨੇ ਇਹ ਗੱਲ ਮੰਨੀ ਨਹੀਂ ਤਾਂ ਫਿਰ ਇਹਦਾ ਨੁਕਸਾਨ ਜਿਹੜਾ ਇਹਦਾ ਖਾਮਿਆਜ਼ਾ ਸੀਗਾ ਉਹ ਈਰਾਨ ਨੂੰ ਭੁਗਤਣਾ ਪਿਆ। ਹੁਣ ਇਸ 13 June 2025 ਨੂੰ ਹੋਏ ਹਮਲਿਆਂ ਤੋਂ ਬਾਅਦ ਗੱਲ ਮੁੱਕਦੀ ਇਹ ਹੈਗੀ ਹੈ ਹੁਣ ਕਿ ਹੁਣ ਚੀਨ ਵੀ ਮੰਨ ਗਿਆ, ਹੁਣ ਅਮੈਰੀਕਾ ਵੀ ਮੰਨ ਗਿਆ, ਅਤੇ ਹੁਣ ਚੀਨ ਦੇ ਵਿੱਚ ਪਿਛਲੇ ਸਾਲ ਦੇ ਵਿੱਚ ਤੇਲ ਦੇ ਉੱਤੇ ਉਹਨਾਂ ਨੇ ਆਪਣੀ ਡਿਪੈਂਡੈਂਸੀ ਵੀ ਘਟਾਉਣ ਦੀ ਕੋਸ਼ਿਸ਼ ਕੀਤੀ ਹੈ, ਔਰ ਉਹ ਰਿਨਿਊਬਲ ਐਨਰਜੀ ਦੇ ਉੱਤੇ ਜਾ ਰਹੇ ਨੇ, ਤਾਂ ਕਿ ਜਿਹੜਾ ਅਮੈਰੀਕਾ ਬਾਰ ਬਾਰ ਤੇਲ ਨੂੰ ਇੱਕ ਹਥਿਆਰ ਦੇ ਤੌਰ 'ਤੇ ਯੂਜ਼ ਕਰ ਸਕਦਾ, ਫਿਊਚਰ 'ਚ ਵੀ ਕਰੂਗਾ, ਉਹ ਨਾ ਕਰੇ। ਔਰ ਅਮੈਰੀਕਾ ਦਾ ਜਿਹੜਾ ਫਾਈਨੈਂਸ਼ੀਅਲ ਜਿਹੜਾ ਕ੍ਰਾਈਸਿਸ ਉਹ ਹੋਰ ਜ਼ਿਆਦਾ ਵੱਧ ਗਿਆ। ਅਮੈਰੀਕਾ ਇਸ ਵਕਤ ਬਹੁਤ ਵੱਡੇ ਪੱਧਰ ਦੇ ਉੱਤੇ ਫਾਈਨੈਂਸ਼ੀਅਲ ਦਬਾਅ ਦੇ ਵਿੱਚੋਂ ਗੁਜ਼ਰ ਰਿਹਾ। ਅਮੈਰੀਕੀ ਬੌਂਡ ਮਾਰਕੀਟ ਜਿਹੜੀ ਆ ਹੋਰ ਜ਼ਿਆਦਾ ਕਮਜ਼ੋਰ ਹੋ ਗਈ ਹੈ, ਔਰ ਇੰਟਰਸਟ ਰੇਟ ਆਉਣ ਵਾਲੇ ਮਹੀਨਿਆਂ ਦੇ ਵਿੱਚ ਅਮੈਰੀਕਾ ਤੋਂ ਲੈ ਕੇ ਦੁਨੀਆ ਭਰ ਦੇ ਬਾਜ਼ਾਰਾਂ ਦੇ ਵਿੱਚ ਵਧਣਗੇ। ਦੈਟਸ ਜਸਟ ਅ ਜਨਰਲ ਪ੍ਰੈਡਿਕਸ਼ਨ ਜਿਹਦੇ ਤੋਂ ਤੁਹਾਨੂੰ ਪਤਾ ਲੱਗ ਜੂਗਾ ਕਿ ਹਾਲਾਤ ਹਾਲੇ ਖਰਾਬ ਜਿਹੜੇ ਨੇ ਉਹ ਹੋਣੇ ਨੇ, ਜਿਹਦੇ 'ਤੇ ਆਪਾਂ ਵਾਰ ਵਾਰ ਇਸ਼ਾਰਾ ਕਰ ਚੁੱਕੇ ਹਾਂ। ਪਰ ਇਸ ਸਾਰੇ ਕਾਸੇ ਦੇ ਲਈ ਸਵਾਲ ਉੱਥੇ ਫੇਰ ਆਉਂਦਾ, ਜ਼ਿੰਮੇਵਾਰ ਕੌਣ ਹੈ, ਹੂ ਇਜ਼ ਰਿਸਪੋਂਸੀਬਲ ਬਿਹਾਈਂਡ ਦੈਟ? ਤੁਹਾਨੂੰ ਕੀ ਲੱਗਦਾ ਹੈਗਾ, ਤੁਸੀਂ ਆਪਣੀ ਫੀਡਬੈਕ ਨਾਲ ਨਾਲ ਜ਼ਰੂਰ ਭੇਜਿਆ ਕਰੋ 04724614674, facebook.com/HanjiSydney ਦੇ ਉੱਤੇ। ਮੈਨੂੰ ਫਿਲਹਾਲ ਇਨਸਾਈਟ ਰਿਪੋਰਟ ਦੇ ਇਸ ਪ੍ਰੋਗਰਾਮ ਦੇ ਵਿੱਚੋਂ ਦਿਓ ਇਜਾਜ਼ਤਾਂ। ਧੰਨਵਾਦ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਟਵਿੱਟਰ ਉੱਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ

0: लग गया ना पता फिर केड़ा रेडियो बजदा।
1: हांजी हांजी हांजी हांजी हांजी हांजी
2: रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन।
3: हांजी रेडियो
4: अज दा विचार अज दी कहानी हर रोज तुसी सुनदे हो शो हांजी मेलबर्न विच तुहाडी डिमांड उत्ते। आओ एक बार फिर सुनदे हां इस हफ्ते दी एक बेहतरीन कहानी।
5: रेडियो हांजी 1674 आस करदे हां दिन तुहाडा सोहना जा रहा होएगा। समा हो चुका अज दी कहानी दा अज दे विचार दा। कहिंदे ने पुराने समय दी गल है, एक वारी एक व्यक्ति मिले गया तो उस समय किसी ने को बहुते शीशे वेखे नहीं, बहुते नूं पता ही नहीं शीशा हुंदा की है। मेले दे विच एक शीशे दे उत्ते नज़र पई ते इस व्यक्ति नूं जदों अपनी फोटो विच नज़र आई ते एकदम उन्हूं नमस्ते कीती, सत श्री अकाल जी नमस्ते। ते शीशे विच चले बंदे ने भी वापस उन्हूं नमस्ते कीती, खुशी दे नाल चेहरा खिड़ गया, शीशे वाल झात मारी ते उधरले पासे अगों भी उस बंदे ने बड़ा खुश हो के जवाब दिता। खुशी का कोई टिकाणा नहीं रहा, यार इन्ना वधिया बंदा, इन्ने सोहने तरीके दे नाल बुलाउंदा। ते वैसे भी कहिंदे ने कि जदों कोई तुहाडे वर्गा तुहानूं मिल जांदा ते फिर तुहानूं होर भी खुशी मिलदी है, तुहाडे नाल आदतां मिलदियां होण, कितें किसे दी शक्ल ही मिलदी होवे, पहरावा मिलता हो तो तुहानू लगता कि ये तो मेरा अपना अपना। दुकानदार नू पुछया भाई ये बंदा किन्ने दा, दुकानदार ने सोचा कि इन्हू जरूर दसना, अपना समान विक रहा इस करके जान दो। जिन्हें भी पैसे मेले दे लई लैके आया है वो सारे पैसे उत्थे रख के शीशा चुकया तो वापस घर नू आ गया। हुण चा बड़ा वा, जदों भी कदी मन करदा जाके फिर शीशे नूं वेंदा, शीशे दे सामने खलोंदा, शीशे नूं नमस्ते करदा, उहदे नाल गल्लां करदा, हसदा, उदास हुंदा, जिदां जो ये करदा उदां ही अगों शीशा करदा। बड़ा खुश हुंदा कि मैं तो बड़ी दुर्लभ चीज़ लैके आंदी है, दिन दे विच दो दो तीन तीन वारी चार चार वारी जाके परिवार दे विचों उठ के जाके वेख के आउंदा। एक दिन दो दिन आखिरकार वोटी नूं शक पै गया कि वार वार कमरे दे विच जाके वेंदा की है। एक दिन जदों बाहर खेतां नूं गया ते वोटी ने जाके चैक किया कित्थे किजे जांदा की करदा, वोटी ने वेख्या ते वोटी नूं अपनी फोटो नज़र आई शीशे दे विच वेख के। वोटी ने अपनी हाल दुहाई पा दित्ती, हाय हाय मैं मर जा, ये तो होर जनानी लै आया। मैं भी आखा वार वार क्यों अंदर जाता, किनू वेंदा, मेले तो गया सी उतों कोई यादू करा के लैके आया। एक किसी पराई जनानी नू इस मूरत दे विच कैद करा के लै आया, रौला रप्पा पिया, सस आई, सारी गल सस नूं सुनाई ते सस ने जाके शीशा वेख्या। हुण सस नूं अपनी फोटो नज़र आई ते सस ने आके नौं नूं झिड़का मारनियां शुरू कर दित्तियां, तैनूं शर्म नहीं आउंदी, एक बुढ़ी ठेरी औरत जे लै भी आया ते तेरा की विगड़दा, तैनूं की फर्क पैंदा, तैनूं की लगदा, तेरी सौंकण मेरा पुत लैके भी आऊगा ते उह मेरे वर्गी बुढ़ी ठेरी लैके आऊगा, वह जे लियाऊगा तो कोई जवान जहान लैके आऊगा। नौ बथेरा अगों रौला पाउंदी है कि वह जवान जहान ही आ, तेनू मैं विखावा। जो नौ वेखे तो वह जवान होवे, जो सस वेखे तो वह बुढ़ी होवे, इन्हां दोवां दा रौला सुन के बाहरों सहुरा भी भजाया। सहुरे नूं सारी गल सुनाई तो सहुरे ने जाके वेख्या, सहुरा उल्टा हुण इन्हां दोवां नूं लानतां पा रहा, ਤੁਹਾਡਾ ਦੋਵਾਂ ਦਾ ਦਿਮਾਗ ਖਰਾਬ ਹੋ ਗਿਆ। ਤੁਸੀਂ ਕਹਿ ਰਹੀਆਂ ਜੇ ਕੋਈ ਜਨਾਨੀ ਲੈ ਕੇ ਆਇਆ, ਕੋਈ ਕਹਿੰਦਾ ਜਵਾਨ ਆ, ਕੋਈ ਕਹਿੰਦਾ ਬੁੱਢੀ ਆ, ਆਪਣੀਆਂ ਅੱਖਾਂ ਦਾ ਇਲਾਜ ਕਰਾਓ। ਇਹ ਤਾਂ ਇੱਕ ਮੇਰੇ ਵਰਗਾ ਬਜ਼ੁਰਗ ਆ, ਮੇਰੇ ਪੁੱਤ ਨੂੰ ਲੱਗਾ ਹੋਊਗਾ ਕਿ ਮੇਰੇ ਪਿਓ ਵਰਗਾ ਕੋਈ, ਕੀ ਪਤਾ ਕਿਹੜੇ ਹਾਲਾਤਾਂ ਦੇ ਵਿੱਚ ਵਿਚਾਰਾ ਉੱਥੇ ਪਿਆ ਸੀ, ਮੇਰੇ ਪੁੱਤ ਨੇ ਤਰਸ ਕਰਕੇ ਉਹਨੂੰ ਘਰ ਲੈ ਆਉਂਦਾ, ਅਤੇ ਤੁਸੀਂ ਲੱਗੀਆਂ ਜੀ ਉਹਦੇ ਉੱਤੇ ਇਲਜ਼ਾਮ ਲਾਉਣ। ਸਾਰਾ ਦਿਨ ਘਰ ਦਾ ਕੰਮ ਕਰਦਾ ਰਹਿੰਦਾ, ਖੇਤਾਂ ਦੇ ਵਿੱਚ ਟੁੱਟਦਾ ਮਰਦਾ ਰਹਿੰਦਾ, ਘਰ ਦੇ ਵਿੱਚ ਤਾਂ ਉਹਨੂੰ ਤਸੱਲੀ ਨਾ ਬਹਿਣ ਦਿਆ ਕਰੋ। ਨਾ ਨੌਂ ਦੇ ਮੰਨਣ ਦੇ ਵਿੱਚ ਗੱਲ ਆਉਂਦੀ ਹੈ, ਨਾ ਸੱਸ ਦੇ ਅਤੇ ਨਾ ਸਹੁਰੇ ਦੇ। ਹੁਣ ਤੈਨੂੰ ਆਪੋ ਆਪਣੀ ਥਾਂ ਬਿਲਕੁਲ ਠੀਕ ਨੇ ਅਤੇ ਠੀਕ ਨਹੀਂ ਵੀ ਗੇ, ਹੁਣ ਫੈਸਲਾ ਕਿਹੜਾ ਕਰੇ। ਇਹਨੇ ਨੂੰ ਖੇਤਾਂ ਤੋਂ ਪੁੱਤ ਵੀ ਵਾਪਸ ਆ ਜਾਂਦਾ। ਹੁਣ ਚਾਰ ਜਣੇ ਆਪੋ ਆਪਣਾ ਤਰਕ ਦੇ ਰਹੇ ਨੇ। ਪੁੱਤ ਨੇ ਸ਼ੀਸ਼ਾ ਫੜ ਕੇ ਬਾਹਰ ਲੈ ਆਉਂਦਾ, ਉਹ ਆਪਣੇ ਵੱਲ ਨੂੰ ਕਵੇ ਕਰੇ ਅਤੇ ਕਵੇ, ਇਹ ਤਾਂ ਮੈਂ ਇੱਕ ਨੌਜਵਾਨ ਆਪਣਾ ਕੋਈ ਯਾਰ ਦੋਸਤ ਲੈ ਕੇ ਆਇਆ, ਮੈਂ ਆਪਣੇ ਲਈ ਸਾਥ ਲੈ ਕੇ ਆਇਆ। ਵਹੁਟੀ ਆਪਣੇ ਵੱਲ ਖਿੱਚੇ ਅਤੇ ਕਵੇ ਤੂੰ ਮੇਰੀ ਸੌਤ ਲੈ ਕੇ ਆਇਆ। ਮਾਂ ਆਪਣੇ ਵੱਲ ਖਿੱਚੇ ਅਤੇ ਉਹ ਕਵੇ ਕਿ ਮੈਂ ਮੇਰੇ ਵਰਗੀ ਕੋਈ ਲੈ ਕੇ ਆਇਆ ਬੁੱਢੀ ਔਰਤ। ਪਿਓ ਆਪਣੇ ਵੱਲ ਕਰੇ ਅਤੇ ਉਹ ਕਵੇ ਕਿ ਬਜ਼ੁਰਗ ਲੈ ਕੇ ਆਇਆ। ਇਸੇ ਖਿੱਚੋਤਾਨ ਦੇ ਵਿੱਚ ਸ਼ੀਸ਼ਾ ਹੱਥੋਂ ਟੁੱਟਦਾ ਅਤੇ ਤਿੜਕ ਜਾਂਦਾ, ਟੁੱਟ ਜਾਂਦਾ। ਚੂਰੋ ਚੂਰ ਸ਼ੀਸ਼ਾ, ਪਰ ਇਹਨਾਂ ਦੇ ਮਸਲੇ ਦਾ ਹੱਲ ਨਹੀਂ ਹੋਇਆ। ਇਹਨਾਂ ਦੇ ਮਨ ਦੀ ਦੁਵਿਧਾ ਉਸੇ ਤਰ੍ਹਾਂ ਬਰਕਰਾਰ ਹੈ ਅਤੇ ਕਹਾਣੀ ਇੱਥੇ ਖਤਮ ਹੋ ਜਾਂਦੀ। ਕਹਿੰਦੇ ਨੇ ਦੁਨੀਆਦਾਰੀ ਦੇ ਵਿੱਚ ਆਪਾਂ ਇਸੇ ਤਰ੍ਹਾਂ ਦੇ ਨਾਲ ਇੱਕ ਸ਼ੀਸ਼ੇ ਮੂਹਰੇ ਆਪਣੇ ਆਪ ਨੂੰ ਖੜਾ ਵੇਖਦੇ ਹਾਂ। ਚਾਹੇ ਕਹਾਣੀ ਸੁਣ ਕੇ ਸਾਨੂੰ ਲੱਗਦਾ ਹੋਵੇ ਕਿ ਉਸ ਵੇਲੇ ਦੇ ਲੋਕਾਂ ਨੂੰ ਸ਼ਾਇਦ ਸਮਝ ਨਹੀਂ, ਜੇ ਅੱਜ ਹੋਵੇ ਤਾਂ ਉਹ ਇੱਦਾਂ ਨਾ ਕਰਨ, ਪਰ ਕੀ ਵਾਕਈ ਤੁਹਾਨੂੰ ਲੱਗਦਾ ਕਿ ਅੱਜ ਆਪਾਂ ਇੱਦਾਂ ਨਹੀਂ ਕਰਦੇ? ਇਹ ਸ਼ੀਸ਼ੇ ਦੇ ਰਾਹੀਂ ਜਿਹੜੀ ਗੱਲਬਾਤ ਕਿਸੇ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਉਹ ਸਾਡਾ ਆਪਣਾ ਵਰਤਾਰਾ ਵਾ ਅਤੇ ਹਾਲੇ ਵੀ ਚੱਲਦਾ। ਚਾਹੇ ਅੱਜ ਸਾਨੂੰ ਸ਼ੀਸ਼ੇ ਦੀ ਹਕੀਕਤ ਪਤਾ, ਪਰ ਫਿਰ ਵੀ ਆਪਾਂ ਜਿੱਦਾਂ ਦੇ ਹੁੰਦੇ ਹਾਂ ਉੱਦਾਂ ਦੀ ਸਾਰੀ ਦੁਨੀਆਦਾਰੀ ਦੱਸਦੇ ਹਾਂ। ਜੇ ਕੋਈ ਜਵਾਨ ਆ ਤਾਂ ਉਹਨੂੰ ਸਾਰੇ ਜਵਾਨ ਜਵਾਨ ਹੀ ਲੱਗਦੇ ਨੇ। ਉਹਨੂੰ ਲੱਗਦਾ ਹੈ ਕਿ ਜੇਕਰ ਕੋਈ ਬਜ਼ੁਰਗ ਦੇ ਕੋਲੋਂ ਕੰਮ ਕਾਰ ਨਹੀਂ ਹੋ ਰਿਹਾ ਤਾਂ ਉਹ ਬਹਾਨੇ ਮਾਰਦਾ। ਇੰਨੀ ਕੁ ਤਾਂ ਸਰੀਰ ਦੇ ਵਿੱਚ ਤਾਕਤ ਹੁੰਦੀ ਹੈ ਬੰਦੇ ਦੇ, ਉਹ ਇੰਨਾ ਕੁ ਭਾਰ ਚੁੱਕ ਕੇ ਇੱਧਰ ਨੂੰ ਰੱਖ ਸਕੇ, ਇੰਨੀ ਤੇਜ਼ ਦੌੜ ਸਕੇ, ਇੰਨਾ ਕੰਮ ਕਾਰ ਕਰ ਸਕੇ। ਉਹ ਆਪਣੇ ਹਿਸਾਬ ਦੇ ਨਾਲ ਦੁਨੀਆ ਨੂੰ ਆਂਕਦਾ, ਇੱਕ ਬਜ਼ੁਰਗ ਹੈ ਅਤੇ ਉਹ ਆਪਣੇ ਹਿਸਾਬ ਦੇ ਨਾਲ ਉਹਦਾ ਵਿਸਤਾਰ ਕਰਦਾ। ਇਸੇ ਤਰ੍ਹਾਂ ਦੇ ਨਾਲ ਤੁਹਾਡਾ ਸੁਭਾਅ ਹੈ, ਜਿੱਦਾਂ ਦਾ ਕਹਿੰਦੇ ਨੇ ਤੁਹਾਡਾ ਸੁਭਾਅ ਹੁੰਦਾ ਉਸੇ ਤਰ੍ਹਾਂ ਦਾ ਤੁਸੀਂ ਦੁਨੀਆ ਨੂੰ ਵੇਖਦੇ ਹੋ। ਜਿੱਦਾਂ ਦੇ ਤੁਸੀਂ ਆਪ ਹੋ, ਜਿੱਦਾਂ ਦਾ ਤੁਹਾਡਾ ਵਰਤਾਰਾ ਵਾ, ਉੱਦਾਂ ਦਾ ਤੁਸੀਂ ਪਹਿਨਦੇ ਹੋ, ਉੱਦਾਂ ਦਾ ਤੁਸੀਂ ਖਾਂਦੇ ਹੋ, ਉੱਦਾਂ ਦਾ ਤੁਹਾਡਾ ਸੁਭਾਅ, ਚਾਹੇ ਉਹ ਗੁੱਸੇ ਵਾਲਾ ਵਾ, ਚਾਹੇ ਮਿਠਾਸ ਵਾਲਾ ਵਾ, ਚਾਹੇ ਕਾਲਾ ਪਾਨੇ ਆ ਤੁਹਾਡੇ 'ਚ, ਚਾਹੇ ਹਲੀਮੀ ਆ, ਮਿਠਾਸ ਆ, ਸ਼ਾਂਤ ਹੋ, ਜਿੱਦਾਂ ਦੇ ਤੁਸੀਂ ਖੁਦ ਹੋ, ਜਿੱਦਾਂ ਦੇ ਤੁਹਾਡੇ ਐਕਸਪੀਰੀਅੰਸ ਨੇ, ਜੋ ਤੁਹਾਡੇ ਅੰਦਰ ਹੈ, ਤੁਸੀਂ ਦੁਨੀਆ ਦਾ ਵਿਸਥਾਰ, ਦੁਨੀਆ ਦੀ ਵਿਆਖਿਆ ਉਸੇ ਤਰ੍ਹਾਂ ਦੇ ਨਾਲ ਕਰੋਗੇ। ਜੇ ਕਿਸੇ ਵਿਅਕਤੀ ਦੇ ਅੰਦਰ ਸ਼ਾਂਤੀ ਆ, ਉਹਦੇ ਪਰਿਵਾਰ ਦੇ ਵਿੱਚ ਪਿਆਰ ਆ, ਸਾਰੇ ਸੋਹਣੇ ਮਿੱਠੇ ਆਪਸ ਦੇ ਵਿੱਚ ਰਹਿੰਦੇ ਨੇ, ਆਸ ਪਾਸ ਉਹਨੂੰ ਸਾਰਾ ਕੁਛ ਚੰਗਾ ਚੰਗਾ ਹੀ ਲੱਗਦਾ। ਜੇ ਉਹ ਇਸ ਦੁਨੀਆ ਦੀ ਵਿਆਖਿਆ ਕਰੂਗਾ ਤੇ ਉਹ ਆਪਣੇ ਢੰਗ ਦੇ ਨਾਲ ਚੰਗੀ ਦੱਸੂਗਾ, ਪਰ ਉਹੀ ਜੇਕਰ ਇੱਕ ਸੜੀਅਲ ਜਿਹਾ ਬੰਦਾ ਕੋਈ ਵਿਆਖਿਆ ਕਰਨ ਬਹਿ ਜੇ, ਕੋਈ ਨਿੱਤ ਦਾ ਲੜਾਕੂ ਜਿਹਦੇ ਘਰ ਦੇ ਵਿੱਚ ਲੜਾਈ ਝਗੜਾ ਰਹਿੰਦਾ, ਬਾਹਰ ਹਰ ਇੱਕ ਨੂੰ ਖਾਣ ਪੈਂਦਾ, ਉਹ ਦੁਨੀਆ ਦੀ ਵਿਆਖਿਆ ਕਿਸੇ ਹੋਰ ਹਿਸਾਬ ਦੇ ਨਾਲ ਕਰੂਗਾ, ਕਿਉਂਕਿ ਉਹਦਾ ਐਕਸਪੀਰੀਅੰਸ ਉੱਦਾਂ ਦਾ, ਉਹਦਾ ਜੋ ਤਜਰਬਾ ਉਹ ਦੱਸ ਰਿਹਾ। ਜਿਹਦਾ ਚੰਗਾ ਤਜਰਬਾ ਉਹ ਚੰਗਾ ਦੱਸੂਗਾ, ਜਿਹਦਾ ਮਾੜਾ ਤਜਰਬਾ ਉਹ ਮਾੜਾ ਦੱਸੂਗਾ। ਕੁੱਲ ਮਿਲਾ ਕੇ ਤੁਸੀਂ ਜਿੱਦਾਂ ਦੇ ਹੋ ਉੱਦਾਂ ਦੀ ਤੁਹਾਨੂੰ ਦੁਨੀਆ ਲੱਗਦੀ ਹੈ। ਸੋ ਇਸ ਕਰਕੇ ਜੇ ਤੁਹਾਨੂੰ ਦੁਨੀਆ ਮਾੜੀ ਲੱਗ ਰਹੀ ਹੈ, ਜੇ ਤੁਹਾਨੂੰ ਲੱਗਦਾ ਹੈ ਕਿ ਮਰ ਗਏ, ਰੁੜ ਗਏ, ਚਾਰ ਸਫੇਰੇ ਕਰਪਸ਼ਨ, ਬੁਰੇ ਹਾਲ, ਇਹ ਦੁਨੀਆ ਜੀਣ ਲਾਇਕ ਹੀ ਨਹੀਂ ਰਹੀ, ਇੱਕ ਦੂਸਰੇ ਦੇ ਉੱਤੇ ਵਿਸ਼ਵਾਸ ਹੀ ਨਹੀਂ ਕੀਤਾ ਜਾ ਸਕਦਾ, ਇਹ ਤਾਂ ਮਤਲਬ ਕਿ ਤੁਸੀਂ ਉੱਦਾਂ ਦੇ ਹੋ ਚੁੱਕੇ ਹੋ, ਤੁਹਾਡਾ ਉੱਦਾਂ ਦੇ ਲੋਕਾਂ ਦੇ ਨਾਲ ਬਹਿਣ ਖਲੋਣ ਹੋ ਚੁੱਕਾ। ਆਪਣੇ ਆਪ ਦੇ ਵਿੱਚ ਬਦਲਾਅ ਲਿਆਉਣ ਦੀ ਲੋੜ ਹੈ। ਆਪਣੇ ਆਪ ਨੂੰ ਬਦਲਣ ਦੀ ਲੋੜ ਹੈ। ਜਿਨ੍ਹਾਂ ਲੋਕਾਂ ਦੇ ਵਿੱਚ ਬਹਿੰਦੇ ਖਲੋਂਦੇ ਹੋ ਉਹਨਾਂ ਦੇ ਵਿੱਚ ਬਦਲਾਅ ਲਿਆਉਣ ਦੀ ਲੋੜ ਹੈ। ਇਹ ਆ ਹਕੀਕਤ ਸ਼ੀਸ਼ੇ ਦੀ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਵਿਚਲਾ ਮਨੋਰਥ ਤੁਸੀਂ ਜ਼ਰੂਰ ਸਮਝੇ ਹੋਵੋਗੇ। ਧੰਨਵਾਦ
4: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
7: You don't want to settle, you move this, 'cause I beautiful. You don't want to settle, you move this.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਫੁਲਕਾਰੀ ਉੱਤੇ ਵੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

0: ਕੌੜੀ ਸੁਖਮਨੀ ਮਹੱਲਾ ਪੰਜਵਾਂ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਬਿਸਰਾਮ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ
1: ਆਦਿ ਗੁਰ ਏ ਨਮੈ ਜੁਗਾਦ ਗੁਰ ਏ ਨਮੈ ਸਤਿਗੁਰ ਏ ਨਮੈ ਸ੍ਰੀ ਗੁਰਦੇਵ ਏ ਨਮੈ
0: ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਵੋ
1: ਸਿਮਰੋ ਜਸ ਪਸੰਬਰ ਏਕੈ ਨਾਮ ਚਵਤ ਅਗਨਤ ਅਨੇਕੈ
0: ਵੇਦ ਪੁਰਾਣ ਸਿਮਰ ਸਦਾਖਰ ਕੀਨੇ ਰਾਮ ਨਾਮ ਇਕਾਖਰ
1: ਜਿਨਕੈ ਜੇ ਜੀਵ ਸਾਵੈ ਤਾ ਕੀ ਮਹਿਮਾ ਗਨੀ ਨ ਆਵੈ
0: ਕਾਂਖੀ ਏਕੈ ਦਰਸ ਤੁਹਾਰੋ ਨਾਨਕ ਕੁਨ ਸੰਗ ਮੋਹਿ ਉਧਾਰੋ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਓ
0: ਪ੍ਰਭ ਕੈ ਸਿਮਰਨ ਗਰਭ ਨਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ
1: ਪ੍ਰਭ ਕੈ ਸਿਮਰਨ ਕਾਲ ਪ੍ਰਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਘਨ ਲਾਗੈ ਪ੍ਰਭ ਕੈ ਸਿਮਰਨ ਆਂਦਨ ਜਾਗੈ
1: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕੈ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ
1: ਪ੍ਰਭ ਕੈ ਸਿਮਰਨ ਸਿੱਧ ਨਉ ਨਿਤ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਾਪਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ
1: ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ
1: ਸੇ ਸਿਮਰੈ ਜਿਨੇ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ
1: ਪ੍ਰਭ ਕੈ ਸਿਮਰਨ ਤਿਸਨਾ ਬੁਝੈ ਪ੍ਰਭ ਕੈ ਸਿਮਰਨ ਸਭ ਕੈ ਸੂਝੈ
0: ਪ੍ਰਭ ਕੈ ਸਿਮਰਨ ਆਹੀ ਜਮ ਤਰਸਾ ਪ੍ਰਭ ਕੈ ਸਿਮਰਨ ਪੂਰਨ ਆਸਾ
1: ਪ੍ਰਭ ਕੈ ਸਿਮਰਨ ਕੀ ਮਲ ਜਾਏ ਅੰਮ੍ਰਿਤ ਰਾਮ ਰਿਤ ਮਹਿ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ
1: ਪ੍ਰਭ ਕੋ ਸਿਮਰੈ ਸੀ ਧਨਵੰਤੇ ਪ੍ਰਭ ਕੋ ਸਿਮਰੈ ਸੀ ਪਤਵੰਤੇ
0: ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰੈ ਸੇ ਬੇਮੁਹਤਾਜੇ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਅਵਨਾਸੀ
1: ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ
0: ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ
1: ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੈ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ
0: ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ
1: ਪ੍ਰਭ ਕੋ ਸਿਮਰੈ ਤਿਨ ਅੰਧ ਘਨੇਰੇ ਪ੍ਰਭ ਕੋ ਸਿਮਰੈ ਬਸੇ ਹਰਨੇਰੇ
0: ਸੰਤ ਕਿਰਪਾ ਤੇ ਆਂਦਨ ਜਾਗ ਨਾਨਕ ਸਿਮਰਨ ਪੂਰੈ ਭਾਗ
1: ਪ੍ਰਭ ਕੈ ਸਿਮਰਨ ਕਾਰਜ ਪੂਰੈ ਪ੍ਰਭ ਕੈ ਸਿਮਰਨ ਕਬੂ ਨ ਜੂਰੈ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿ ਸਮਾਨੀ
1: ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਰ ਝੁਣਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ
1: ਸਿਮਰੈ ਸੇ ਜਨ ਜਿਨ ਕੁਰ ਪਵ ਮਾਇਆ ਨਾਨਕ ਤਿੰਜਨ ਸਰਣੀ ਪਿਆ
0: ਹਰ ਸਿਮਰਨ ਕਰ ਭਤ ਪ੍ਰਗਟਾਏ ਹਰ ਸਿਮਰਨ ਲੱਗ ਬੇਦ ਉਪਾਏ
1: ਹਰ ਸਿਮਰਨ ਪੈਸੇ ਜਤੀ ਦਾਤੇ ਹਰ ਸਿਮਰਨ ਨੀਚੋ ਕੁੰਜ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ
1: ਹਰ ਸਿਮਰਨ ਕਿਉ ਸਗਲ ਅਕਾਰਾ ਹਰ ਸਿਮਰਨ ਮੈਂ ਆਪਣੇ ਅੰਕਾਰਾ
0: ਕਰ ਕਿਰਪਾ ਜਿਸੇ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਇੱਕ ਸਲੋਕ
0: ਦੀਨ ਦਰ ਦੁਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਯਾ ਮਾਤ ਪਿਤਾ ਸਤਮੀਤ ਨਾ ਭਾਈ ਮਨ ਉਹਾ ਨਾਮ ਤੇਰਾ ਸੰਗ ਸਹਾਈ
0: ਜਹਿ ਮਹਾ ਭੈਣ ਦੂਤ ਜਮਦਾ ਲੈ ਤਹਿ ਕੇਵਲ ਨਾਮ ਸੰਗ ਤੇਰਾ ਚੱਲੈ
1: ਜਹਿ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨਮਾ ਹੈ ਉਧਾਰੀ
0: ਅਨਕ ਪੁਨਹ ਚਰਨ ਕਰਤ ਨੀਤਾ ਰਹਿ ਹਰ ਕੋ ਨਾਮ ਕੋਟ ਪਾਪਰ ਹਰੈ
1: ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਗਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ
1: ਲਾਖ ਕਰੋੜੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿਖਣਾ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ
1: ਜੇ ਮਾਰਗ ਹੋ ਜਾਤ ਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ
1: ਸੂਟਤ ਨਾਹੀ ਕੋ ਲਖਬਾਹੀ ਨਾਮ ਜਪੈ ਤੈ ਪਾਰ ਪਰਾਹੀ
0: ਅਨਕ ਬਗਨ ਜਹਿ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ
1: ਅਨਕ ਜੋਨ ਜਨ ਮੈਂ ਮਰ ਜਾਮ ਨਾਮ ਜੋਤ ਪਾਵੈ ਬਿਸਰਾਮ
0: ਹਉ ਮੈਲਾ ਮਲਕ ਬਹੋ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਹੋਵੈ
1: ਐਸਾ ਨਾ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ
0: ਜਿਹ ਮਾਰ ਕੇ ਗਨ ਜਾਹੇ ਨਪੂਸਾ ਹਰ ਕਾ ਨਾਮ ਉਹਾ ਸੰਗ ਤੋਸਾ
1: ਜੈ ਪੈਂਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਸ ਜਾਨੂ ਹਰ ਕਾ ਨਾਮ ਤਹਿ ਨਾਲ ਪਛਾਨੂ
1: ਜਾਂ ਮਹਾ ਬਿਆਨ ਤਪੋ ਗਾਮ ਤੇ ਹਰ ਕੇ ਨਾਮ ਕੀ ਤੂੰ ਉਪਰ ਛਾਮ
0: ਜਹਾਂ ਤਿਰਖਾ ਮਨ ਤੁਝਿਆ ਕਰਖੈ ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ
1: ਭਗ ਜਨਾ ਕੀ ਬਰਤਨ ਨਾਮ ਸੰਜਨਾ ਕੈ ਮਨ ਵਿਸਰਾਮ
0: ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਧਰੇ ਜਨ ਕੋਟ
1: ਹਰ ਜਸ ਕਰ ਸੰਤ ਦਿਨ ਰਾਤ ਹਰ ਹਰ ਔਖਤ ਸਾਧ ਕੁਮਾਰ
0: ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋਦਾਨ
1: ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਦ ਵਿਵੇਕੈ
0: ਹਰ ਕਾ ਨਾਮ ਜਨ ਕੋ ਮੁਕਤ ਜੋਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੋਗਤ
1: ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾ ਪਰੈ ਨ ਭੰਗ
0: ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸ਼ੋਭਾ ਪਾਈ
1: ਹਰ ਕਾ ਨਾਮ ਜਨ ਕੋ ਭਉ ਜੋ ਹਰ ਨਾਮ ਜਪਤ ਕਛ ਨਾ ਹੈ ਬਿਜੋ
0: ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ
1: ਹਰ ਹਰ ਜਨ ਕੇ ਮਾਲ ਖਜੀਨਾ ਹਰ ਦਨ ਜਨ ਕੋ ਆਪ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ
1: ਓਤ ਪੋ ਜਨ ਹਰ ਸਰਾਤੇ ਸੁਨ ਸਮਾਦ ਨਾਮ ਰਸਮਾਤੇ
0: ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਤ ਪ੍ਰਗਟਨੀ ਛਪੈ
1: ਕੀ ਭਗਤ ਮਤ ਪਉ ਕਰੈ ਨਾਨਕ ਜਨ ਸੰਕੇਤੇ ਤਰੈ
0: ਪਾਰ ਜਾਤ ਇਹੋ ਹਰ ਕੋ ਨਾਮ ਕਾਮ ਧਿਨ ਹਰ ਹਰ ਗੁਣ ਗਾਮ
1: ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਿਦਵਸ ਹੈ ਸੰਤ ਪ੍ਰਤਾਪ ਦੁਰ ਸਭ ਨਸੈ
1: ਸੰਤ ਕਾ ਸੰਗ ਉਡ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਦੇ ਆਈ ਹੈ
0: ਨਾਮ ਤੁਲ ਕਾ ਛਬਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਅੱਠ ਦੋ ਸਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਆਪ ਤਾਪ ਗਿਆਨ ਸਭ ਧਿਆਨ ਖਰ ਸ਼ਾਸਤਰ ਸਿਮਰਤ ਵਖਿਆਨ
0: ਯੋਗ ਅਭਿਆਸ ਕਰਮ ਧਰਮ ਕਰਿਆ ਸਗਲ ਤਿਆਗ ਮਨ ਮੱਧੇ ਫਿਰਿਆ ਅਨੇਕ
1: ਪ੍ਰਕਾਰ ਕੀ ਹੈ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ
0: ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ
1: ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਿਥਮੀ ਫਿਰੈ ਚਰ ਜੀਵੈ ਮਹਾ ਉਦਾਸ ਤਪੀਸਰ ਥੀਵੈ
1: ਅਗਨ ਮਾਏ ਹੋ ਪ੍ਰਾਣ ਕਨਕ ਅਸ ਹੈ ਬੋਰਦਾਨ
0: ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਯਮਤ ਸਾਧਨ
1: ਨਿਮਕ ਨਿਮ ਕਰ ਸਰੀਰ ਕਟਾਵੈ ਤੋ ਵੀ ਹੋ ਮੈਂ ਮੈਲ ਨਾ ਜਾਵੈ
0: ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
1: ਮਨ ਕਾਮਨਾ ਤੀਰਤ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸਾ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ
1: ਦੇਹੀ ਕੋ ਬੋ ਸਾਧਨਾ ਕਰੇ ਮਨ ਤੇ ਕਬੂ ਨ ਭਿਖਿਆ ਟਰੈ
0: ਜਲ ਤੋ ਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀ
1: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜੌਂਕਾ ਭਾਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ
1: ਏਕ ਅਨੇਕ ਗੰਨੀ ਬੂਝੈ ਕੋਟ ਪਾਵ ਦਰਗੈ ਨੀ ਸਿਜੈ
0: ਛੂਟ ਸੁਨਾਹੀ ਉਬ ਪਾਇਆਲ ਮੋਹ ਵਿਆਪੈ ਮਾਇਆ ਜਾਲ
1: ਅਵਰ ਕਰ ਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿੰਤਿਨ ਨੀ ਮਨ
0: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ
1: ਜੇ ਕੋ ਆਪਣੀ ਸੁਭਾ ਲੋਰੇ ਸਾਧ ਸਿੰਘ ਇਹ ਹੋ ਮੈਂ ਛੋਰੇ
0: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਨੀ ਪਾਰੈ
1: ਜਿਸਨ ਕੋ ਪਵ ਦਸ ਪਿਆਸਾ ਨਾਨਕ ਤਾ ਕੈ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਕੈ ਮਿਟੈ ਬਿਮਾਨ
1: ਆਪਸ ਕੋ ਜੋ ਜਾਣਾ ਨੀਚਾ ਸੋ ਉਗਨੀਏ ਸਭ ਤੇ ਉੱਚਾ
0: ਜਾਕਾ ਮਨ ਹੋਏ ਸਗਲ ਕੀਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
0: ਸੁਖ ਦੁਖ ਜਨ ਸਮਦ੍ਰਿਸ਼ਟੀ ਤਾ ਨਾਨਕ ਪਾਪੋ ਨਿਹਲੇ ਪਾ
1: ਨਿਰਧਨ ਕੋ ਧਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ
0: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇ ਬਹੁਦਾਨ
1: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
0: ਆਪਣੇ ਗਤ ਮਿਤ ਜਾਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
0: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਨੂੰ ਰਸਨ ਬਖਾਨੀ
0: ਸਗਲ ਥਾਂ ਤੇ ਉਹ ਉੱਤਮ ਥਾਂ ਨਾਨਕ ਜੀ ਘਟ ਬਸੈ ਹਰ ਨਾਮ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕੈ ਮਨ ਵਿਸਰਾਮ ਅੱਠ ਤਿੰਨ ਸਲੋਕ
0: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਰਾਮਈਆ ਕੀ ਗੁਣ ਚੇਤ ਪਰਾਨੀ ਕਮਨ ਮੂਲ ਤੇ ਕਮਨ ਦਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ
1: ਬਾਰ ਬਸਤਾ ਤੁਝੇ ਪਿਆਰੈ ਦੂਧ ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆ ਬੈਠ ਕਉ ਦੈਨ
1: ਇਹੋ ਨਿਰਗੁਣ ਗੁਣ ਕੁਛੂ ਨਾ ਬੁਝੈ ਬਖਸ਼ ਦੇਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਘਰਸ ਹੈ
1: ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
1: ਦੀਨੇ ਹਸਤ ਪਾਵ ਕਰ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗਰਚਨਾ
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇ ਹੋ ਪ੍ਰਭ ਆਪੇ
1: ਆਦ ਅੰਧ ਜੋ ਰਾਖਨ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ
0: ਜਾ ਕੀ ਸੇਵਾ ਨਮ ਨਿਧ ਪਾਵੇ ਤਾਂ ਸੋ ਮੂੜਾ ਮਨ ਹਿਲਾਵੇ
1: ਜੋ ਠਾਕਰ ਸਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
0: ਜਾ ਕੀ ਟਹਿਲ ਪਾਵੇ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਟ ਸੰਗ ਮਚੈ
1: ਜੋ ਛੜਨਾ ਸੋ ਅਸਤਰ ਕਰਮਾਨ ਹੈ ਜੋ ਹੋਵਨ ਸੋ ਦੂਰ ਪਰਾਨ ਹੈ
0: ਛੋੜ ਜਾਏ ਤਿਸ ਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
1: ਚੰਦਨ ਲੇਪ ਉਧਾਰੈ ਧੋਏ ਗਰ ਤੀਰ ਪ੍ਰਸਮ ਸੰਗ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲੇ ਹੋ ਪ੍ਰਭ ਦਇਆਲ
1: ਦੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸਨਾਹੇ ਕਛ ਕਰੈ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
0: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ
0: ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲਿਹੋ ਉੜਨ ਵਿਹਾਵੈ
1: ਕਹਾ ਬੁਜਾਤ ਬੁਜੈ ਡੋਰਾ ਨਿਸਕੀਏ ਤੋ ਸਮਝੇ ਭੋਰਾ
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਕੂਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਇ ਸੋ ਆਵੇ ਨਾ ਚੀਤ ਜੋ ਬਹਿ ਰਾਏ ਤਾ ਸੋ ਪ੍ਰੀਤ
0: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੈ ਚੀਤ
0: ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹ
1: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
0: ਠੂਠਾ ਕਰ ਤੋਂ ਪਹਿ ਅਰਦਾਸ ਜਿਓ ਪਿੰਡ ਸਭ ਤੇਰੀ ਰਾਸ
1: ਮਾਤ ਪਿਤਾ ਹਮ ਭਾਰਤ ਤੇਰੇ ਤੁਮਰੀ ਕਿਰਪਾ ਮੈਂ ਸੂ ਗਨੇਰੇ
0: ਕੋਈ ਨ ਜਾਣੈ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰਧਾਰੀ ਤੁਮ ਤੇ ਹੋਏ ਸੁਆਗਿਆਕਾਰੀ
0: ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕੈ ਮਨ ਵਿਸਰਾਮ ਅੱਠ ਚਾਰ ਸਲੋਕ
0: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨਾਵੈ ਪਤ ਜਾਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਦਸ ਵਸਤੂ ਲੈ ਪਾਛੇ ਪਾਵੈ ਇੱਕ ਬਸ ਕਾਰਨ ਵੀ ਖੋਟ ਗਵਾਵੈ
0: ਏਕ ਭੀਨਾ ਦੇ ਦਸ ਭੀਹਰ ਲੈ ਤਾਉ ਮੂੜਾ ਕਹੁ ਕਹਾਂ ਕਰੇ
1: ਜਿਸ ਠਾਕਰ ਸੋ ਨਾਹੀ ਚਾਰਾ ਤਾਕੋ ਕੀਜੈ ਸਦ ਨਮਸਕਾਰਾ
0: ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ
1: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾ ਕਰਾਇਆ
0: ਅਗਨਤ ਸਾਹੋ ਆਪਣੀ ਦੇ ਰਾਸ ਖਾਤ ਪੀਤ ਵਰਤੈ ਆਨੰਦ ਉਲਾਸ
1: ਆਪਣੀ ਅਮਾਨ ਕਛ ਬਹੁਰ ਸਾਲੇ ਅਗਿਆਨੀ ਮਨ ਰੁਸ ਕਰੇ
0: ਆਪਣੀ ਪ੍ਰਤੀ ਤਾਪੀ ਖੋਵੈ ਬਹੁਰ ਉਸਕਾ ਵਿਸ਼ਵਾਸ ਨ ਹੋਵੈ
1: ਜਿਸਕੀ ਬਸਤੀ ਸਾਗੇ ਰਾਖੈ ਪਪਕੀ ਆਗਿਆ ਮਾਨੇ ਮਾਥੈ
0: ਉਸਤੇ ਚੌਗਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਯਾਲ
1: ਅਨਕ ਪਾਤ ਮਾਇਆ ਕੇ ਹੇ ਸਰ ਪਰ ਹੋਵਤ ਜਾਨ ਅਨੇਕ
0: ਬਿਰਕੀ ਛਾਇਆ ਸੋ ਰੰਗ ਲਾਵੈ ਉਹ ਬਿਨ ਸਹਿ ਉਹ ਮਨ ਪਛਤਾਵੈ
1: ਜੋਤੀ ਸਹਿ ਸੋ ਚਾਲਣ ਹਾਰ ਲਪਟ ਰਹੋ ਤੈ ਅੰਧ ਅੰਧਾਰ
0: ਬਟਾਊ ਸਿਉ ਜੋ ਲਾਵੈ ਨੇਹ ਤਾਂ ਕੋ ਹਾਥ ਨਾ ਆਵੈ ਕੇਹੇ
1: ਮਨ ਹਰ ਕੇ ਨਾਮ ਕੀ ਪੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ
0: ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਹੋ ਮੈਂ ਮਮਤਾ ਮਾਇਆ
1: ਮਿਥਿਆ ਰਾਜੂ ਮੰਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ
0: ਮਿਥਿਆ ਰਥ ਹਸਤੀ ਅਸ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇ ਖਸਤਾ
1: ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ
0: ਅਸਤਰ ਭਗਤ ਸਾਧ ਕੀ ਸ਼ਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ
1: ਮਿਥਿਆ ਸਰਨ ਪਰ ਨਿੰਦਾ ਸੁਨੇ ਮਿਥਿਆ ਹਸ ਪਰ ਦਰੁ ਕੁਹਿਰੇ
0: ਮਿਥਿਆ ਨੇਤਰ ਪੇਖਤ ਪਰ ਤੇ ਰੂਪਾਦ ਮਿਥਿਆ ਰਸਨਾ ਭੋਜਨ ਅਨਸਵਾਦ
1: ਮਿਥਿਆ ਚਿੰਨ ਪਰ ਵਿਕਾਰ ਕੁਤਾਵੈ ਮਿਥਿਆ ਮਨ ਪਰ ਲੋਭ ਲੁਭਾਵੈ
0: ਮਿਥਿਆ ਤਨ ਹੀ ਪਰ ਉਪਕਾਰਾ ਮਿਥਿਆ ਬਾਸ ਲੇਤ ਵਿਕਾਰਾ
1: ਬਿਨ ਮੂਜੇ ਮਿਥਿਆ ਸਭ ਪੈ ਸਫਲ ਦੇ ਨਾਨਕ ਹਰ ਹਰ ਨਾਮ ਲੈ
0: ਬਿਰਥੀ ਸਾਖਤ ਕੀ ਆਰ ਜਾ ਸੱਚ ਬਿਨਾ ਕਹਿ ਹੋਵਤ ਸੂਚਾ
1: ਬਿਰਥਾ ਨਾਮ ਬਿਨਾ ਤਨ ਅੰਦ ਮੁਖਾਵਤਾ ਕਹਿ ਦੁਰਗੰਧ
0: ਬਿਨ ਸਿਮਰਨ ਦਿਨ ਰੈਨ ਬਿਰਥਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ
1: ਗੋਬਿੰਦ ਭਜਨ ਬਿਨ ਬਿਥੇ ਸਭ ਕਾਮ ਜੋ ਕਿਰਪੇ ਨਿਰਾਰ ਧਾਮ
0: ਧਨ ਧਨ ਤੇ ਜਨ ਜਿਹ ਘਟ ਬਸਿਓ ਹਰ ਨਾਉ ਨਾਨਕ ਤਾਂ ਕਹਿ ਬਲ ਬਲ ਜਾਓ
1: ਰਹਿਤ ਵਰ ਕਛ ਅਵਰ ਕਮਾਵਤ ਮਾਨੀ ਪੀਤ ਮਖੋ ਗੰਡਲਾਵਤ
0: ਜਾਨਨ ਹਾਰ ਪ੍ਰਭੂ ਪਰਵੀਨ ਬਾਹਰ ਭੇਖ ਨ ਕਾਹੂ ਭੀਨ
1: ਔਰ ਉਪਦੇਸ਼ੈ ਆਪਣਾ ਕਰੈ ਆਵਤ ਜਾਵਤ ਜਨ ਮੈਂ ਮਰੈ
0: ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ
1: ਜੋ ਤੁਮ ਭਾਨੈ ਤਿਨ ਪ੍ਰਭ ਜਾਤਾ ਨਾਨਕ ਉਂਜਨ ਚੰਨ ਪ੍ਰਾਤ
0: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀਆ ਆਪਹਿ ਮਾਨੈ
1: ਆਪੇ ਆਪ ਆਪ ਕਰਤ ਨਵੇਰਾ ਕਿਸੈ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ
0: ਉਪਾਵ ਸਿਆਣਪ ਸਗਲ ਤੇ ਰਹਿਤ ਸਭ ਕਛ ਜਾਣੈ ਆਤਮ ਕੀ ਰਹਿਤ
1: ਪਾਵੈ ਤਿਸ ਲੈ ਲੜ ਲਾਏ ਥਾਂ ਥਨੰਤਰ ਰਿਹਾ ਸਮਾਏ
0: ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗ ਜਨਾ ਕੈ ਮਨ ਵਿਸਰਾਮ ਅੱਠ ਪੰਜ ਸਲੋਕ
0: ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ
0: ਜੇ ਪ੍ਰਸਾਦ ਸੁਗੰਧ ਤਨ ਲਾਵੇ ਤਿਸ ਕੋ ਸਿਮਰਤ ਪਰਮਗਤ ਪਾਵੇ
1: ਜੇ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਤਿਆਜ ਸਦਾ ਮਨ ਅੰਦਰ
0: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ
1: ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ
0: ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇ ਤਿਸੈ ਤਿਆਕਾ ਤਵ ਲੁਭਾਵੇ
1: ਜੇ ਪ੍ਰਸਾਦ ਸੁਸੇ ਸੁਈ ਜੈ ਮਨ ਅੱਠ ਪਹਿਤਾ ਕਾ ਜਸ ਗਵੀ ਜੈ
0: ਜੇ ਪ੍ਰਸਾਦ ਤੁਧ ਸਭ ਕੋ ਮਾਨੈ ਮੁਖਤਾ ਕੋ ਜਸ ਰਸਨ ਬਖਾਨੈ
1: ਜੇ ਪ੍ਰਸਾਦ ਤੇ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
0: ਪ੍ਰਭ ਜੀ ਜਪਤ ਦਰ ਗੈ ਮਾਨ ਪਾਵੈ ਨਾਨਕ ਪਤ ਸੇਤੀ ਘਰ ਜਾਵੇ
1: ਜੇ ਪ੍ਰਸਾਦ ਔਰੋ ਕੰਚਨ ਦੇਹੀ ਲਿਵ ਲਾਓ ਤਿਸ ਨਾਮ ਸਨੇਹੀ
0: ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ
1: ਜੇ ਪ੍ਰਸਾਦ ਤੇ ਸਗਲ ਛਿਦਰ ਢਾਕੈ ਮਨ ਸਨੀ ਪ੍ਰਭ ਠਾਕਰ ਪ੍ਰਭ ਤਾਕੈ
0: ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ
1: ਜੇ ਪ੍ਰਸਾਦ ਪਾਈ ਦੁਰਲਭ ਦੇਹੇ ਨਾਨਕ ਤਾ ਕੀ ਭਗਤ ਕਰੇ
0: ਜੇ ਪ੍ਰਸਾਦ ਆਭੂਖਣ ਪਹਿਰੀ ਜੈ ਮਨ ਤਿਨ ਸਿਮਰਤ ਕਿਉਂ ਆਲਸ ਕੀਜੈ
1: ਜੇ ਪ੍ਰਸਾਦ ਅਸੁਹਸਤ ਅਸਵਾਰੀ ਮਨ ਤਿਸ ਕੋ ਕਬੂ ਨਾ ਵਿਸਾਰੀ
0: ਜੇ ਪ੍ਰਸਾਦ ਬਾਗ ਮਿਲਕ ਧਨਾ ਰਾਖ ਪੁਰੋਈ ਪ੍ਰਭ ਆਪਣੇ ਮਨਾ
1: ਜਿਨ ਤੇਰੀ ਮਨ ਬੰਤ ਬਨਾਈ ਉਠਤ ਬੈਠ ਸਤ ਸਹਿ ਧਿਆਈ
0: ਸਹਿ ਧਿਆ ਜੋ ਇੱਕ ਅਲਖ ਹੈ ਇਹਾਂ ਉਹਾਂ ਨਾਨਕ ਤੇਰੀ ਰੱਖੈ
1: ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ ਮਨ ਆਠ ਪਹਿਰ ਕਰ ਤਿਸ ਕਾ ਧਿਆਨ
0: ਜੇ ਪ੍ਰਸਾਦ ਤੂੰ ਆਚਾਰ ਬਿਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ
1: ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ
0: ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ
1: ਜੇ ਪ੍ਰਸਾਦ ਤੇਰੀ ਪਤਰ ਹੈ ਗੁਰ ਪ੍ਰਸਾਦ ਨਾਨਕ ਜਸ ਕਹਿ
0: ਜੇ ਪ੍ਰਸਾਦ ਸੁਣੈ ਕਰਨਾਦ ਜੇ ਪ੍ਰਸਾਦ ਪੇਖੈ ਬਿਸਮਾਦ
1: ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾਮ ਜੇ ਪ੍ਰਸਾਦ ਸੋ ਸਹਿਜੇ ਬਸਨਾ
0: ਜੇ ਪ੍ਰਸਾਦ ਹਸਤ ਕਰ ਚਲ ਹੈ ਜੇ ਪ੍ਰਸਾਦ ਸੰਪੂਰਨ ਫਲ ਹੈ
1: ਜੇ ਪ੍ਰਸਾਦ ਪਰਮਗਤ ਪਾਵੈ ਜੇ ਪ੍ਰਸਾਦ ਸੋ ਸਹਿ ਸਮਾਵੈ
0: ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ
1: ਜੇ ਪ੍ਰਸਾਦ ਤੂੰ ਪਟ ਸੰਸਾਰ ਤਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ
0: ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੁਤਾ ਕੋ ਜਾਪ
1: ਜੇ ਪ੍ਰਸਾਦ ਤੇਰੇ ਕਾਰਜ ਪੂਰੈ ਤਿਸੇ ਜਾਨ ਮਨ ਸਦਾ ਹਜੂਰ ਹੈ
0: ਜੇ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂੰ ਤਾਂ ਸੁਰਾਚ
1: ਜੇ ਪ੍ਰਸਾਦ ਸਭ ਕੀਰਤ ਹੋਏ ਨਾਨਕ ਜਾਪ ਜਪੈ ਜਪ ਸੋਏ
0: ਆਪ ਜਪਾਈ ਜਪੈ ਸੋ ਨਾਓ ਆਪ ਗਾਏ ਸੋ ਹਰ ਗੁਣ ਗਾਓ
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਵਿਗਾਸ
0: ਸਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ
1: ਕਰਮ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨਾ ਕਿਨਹੂ ਲਿਆ
0: ਜਿਤ ਜਿਤ ਲਾਵੋ ਤਿਤ ਲਗੈ ਹਰ ਨਾਥ ਨਾਨਕ ਕਹਿ ਕਛੂ ਨਾ ਹਾਥ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਅੱਠ ਛੇ ਸਲੋਕ
0: आगम अगाद पार ब्रह्म सोए जो जो कह सुमुक्ता होए सुन मीता नानक बिनवंता साध जना की अचार्य कथा सत नाम श्री वाहे गुरु अष्टपदी
1: साधक संग मखूजल होत सत्संग मल सगली को
0: साधक संग मिटै अभिमान साधक संग प्रगटै सो ज्ञान
1: साधक संग पूजे पवनेरा सत्संग सुबहुत नबेरा
0: साधक संग पाए नाम रतन साधक संगे कूपर जतन
1: साधक की महिमा बरने कौन पुरानी नानक साध की शोभा ब्रह्म है समानी
0: साधक संग अगोचर मिलै साधक संग सदा प्रफुल्ल
1: साधक संग आवे बस पंचा सत्संग अमृत रस पुंचा
0: साध संग होए सब की रेन साधक संग मनोहर बैन
1: साधक संग न कतहु धावै साध संग अस्तित्व मन पावै
0: साधक संग माया ते भिन्न साध संग नानक प्रभु सो प्रसन्न
1: साध संग दुश्मन सब मीत साधु के संग महापुनी
0: साध संग किसे नहीं बैर साधक संग न बिंगा पैर
1: साधक संग नहीं घुमंदा सत्संग जाने परमानंदा
0: साधक संग नहीं होताप साधक संग तजै सा बाप
1: आपे जाने साध वडाई नानक साध प्रभु बनियाई
0: साधक संग न कबहू तावै साधक संग सदा सुख पावै
1: साध संग बस अगोचर लह साधु के संग अजर सह
0: साधक संग बसै थान उचै साधु कै संग महल पहुचै
1: साधक संग दिड़े सब धर्म साधक संग केवल पार ब्रह्म
0: साधक संग पाए नाम निधान नानक साधु कै कुर्बान
1: साधक संग सब कुल उधारे सत्संग साजन मीठ कुटुंब निस्तारे
0: साधु कै संग सो धन पावै जिस धन ते सब को बरसावै
1: सत्संग धर्म राय करे सेवा साधक संग सुबह सुर देवा
0: साधु कै संग पाप पलायन साध संग मृत गुण गायन
1: साधक संग सर्व थान गम नानक साधक संग सफल जन्म
0: साधक संग नहीं कछ काल दर्शन भेट होत निहाल
1: साधक संग कुलूकत हरै साधक संग नर पर हरै
0: साधक संग इहां उहां सुहिला साध संग बिछड़त हर मेला
1: जो इच्छा सोई फल पावै साधक संग न बिथा जावै
0: पार ब्रह्म साध रिद वसै नानक उदरै साध सुन रसै
1: साधक संग सुनो हर नाउ साध संग हर के गुण गाओ
0: साधक संग न मन ते बिसरै साध संग सर पर निस्तरै
1: साधक संग लगे पर मीठा साधु कै संग गड़गड़ी ठा
0: साध संग पै आज्ञाकारी साध संगत पई हमारी
1: साधक संग मेटै सब रोग नानक साध भेटै संजोग
0: साध की महिमा भेद ना जानै जीता सुनै तीता बखियानै
1: साध की उपमा ते गुण ते दूर साध की उपमा रही भरपूर
0: साध की शोभा का नाही अंत साध की शोभा सदा बेअंत
1: साध की शोभा उई ते उची साध की शोभा मूज ते मूची
0: साध की शोभा साध बनाई नानक साध प्रा भेद न पाई
1: सुख मनि सुख अमृत पब नाम भगत जना कै मन विश्राम अठ सत श्लोक
0: मन साचा मुख साचा सोए अवर न पेखै एक बिन कोए नानक हे लक्षण ब्रह्म ज्ञानी होए सत नाम श्री वाहे गुरु अष्टपदी
1: दम ज्ञानी सदा निर्लेप जैसे जल में कमल अलेप
0: ब्रह्म ज्ञानी सदा निर्दोख जैसे सूर सर्व कौ सोख
1: ब्रह्म ज्ञानी कै दिस समान जैसे राज रंग को लागे तुल पवान
0: ब्रह्म ज्ञानी कै धीर जेक जो बसदा को खोदै को चंदन ले
1: ब्रह्म ज्ञानी का है गुनाव नानक जो पावक का सही स्वभाव
0: ब्रह्म ज्ञानी निर्मल ते निर्मला जैसे मैल न लागे जला
1: ब्रह्म ज्ञानी के मन होए प्रगास जैसे तार ऊपर आकाश
0: ब्रह्म ज्ञानी कै मित्र सत्र समान ब्रह्म ज्ञानी कै नाही बिमान
1: ब्रह्म ज्ञानी उचते उचा मन अपने है सब ते नीचा
0: ब्रह्म ज्ञानी से जन पए नानक जिन प्रभु आप करे
1: ब्रह्म ज्ञानी सगल किरीना आत्म रस ब्रह्म ज्ञानी चीना
0: ब्रह्म ज्ञानी की सब ऊपर माया ब्रह्म ज्ञानी ते कछ बुरा न पया
1: ब्रह्म ज्ञानी सदा संदर्शी ब्रह्म ज्ञानी की दिस अमृत बरसी
0: ब्रह्म ज्ञानी बंधन ते मुक्ता ब्रह्म ज्ञानी की निर्मल युगता
1: ब्रह्म ज्ञानी का भोजन ज्ञान नानक ब्रह्म ज्ञानी का ब्रह्म ध्यान
0: ब्रह्म ज्ञानी एक ऊपर आस ब्रह्म ज्ञानी का नहीं विनाश
1: ब्रह्म ज्ञानी कै गरीबी समाहा ब्रह्म ज्ञानी पर उपकार उमाहा
0: ब्रह्म ज्ञानी कै नाही धंधा ब्रह्म ज्ञानी ले तावत बंदा
1: ब्रह्म ज्ञानी कै होए सुफला ब्रह्म ज्ञानी सुफल फला
0: ब्रह्म ज्ञानी संग सगल उधार नानक ब्रह्म ज्ञानी जपै सगल संसार
1: ब्रह्म ज्ञानी कै कै रंग ब्रह्म ज्ञानी कै बसै प्रभ संग
0: ब्रह्म ज्ञानी कै नाम आधार ब्रह्म ज्ञानी कै नाम परवार
1: ब्रह्म ज्ञानी सदा सब जागत ब्रह्म ज्ञानी अहबो त्याग
0: ब्रह्म ज्ञानी कै मन परमानंद ब्रह्म ज्ञानी कै घर सदा आनंद
1: ब्रह्म ज्ञानी सुख सहज निवास नानक ब्रह्म ज्ञानी का नहीं विनाश
0: ब्रह्म ज्ञानी ब्रह्म कविता ब्रह्म ज्ञानी एक संहिता
1: ब्रह्म ज्ञानी का होए अचिंत ब्रह्म ज्ञानी का निर्मल मंत
0: ब्रह्म ज्ञानी जिस करै प्रभाव ब्रह्म ज्ञानी का बड़ प्रताप
1: ब्रह्म ज्ञानी का दस गुण भागी पाई ब्रह्म ज्ञानी को बल बल जाइए
0: ब्रह्म ज्ञानी को खोज महेश्वर नानक ब्रह्म ज्ञानी आप परमेश्वर
1: ब्रह्म ज्ञानी की कीमत ना है ब्रह्म ज्ञानी का सगल मन मा
0: ब्रह्म ज्ञानी का कौन जाने भेद ब्रह्म ज्ञानी को सदा आदेश
1: ब्रह्म ज्ञानी का कथिया न जाए अधाखर ब्रह्म ज्ञानी सर्व का ठाकुर
0: ब्रह्म ज्ञानी कीमत कौन खाने ब्रह्म ज्ञानी की गत ब्रह्म ज्ञानी जाने
1: ब्रह्म ज्ञानी का अंत न पार नानक ब्रह्म ज्ञानी को सदा नमस्कार
0: ब्रह्म ज्ञानी सब श्रेष्ठ का करता ब्रह्म ज्ञानी सब जीव है नहीं मरता
1: ब्रह्म ज्ञानी मुकुत जुगत जी का दाता ब्रह्म ज्ञानी पूर्ण पुरुष विधाता
0: ब्रह्म ज्ञानी अनाथ का नाथ ब्रह्म ज्ञानी का सब ऊपर हाथ
1: ब्रह्म ज्ञानी का सगल आकार ब्रह्म ज्ञानी आप निरंकार
0: ब्रह्म ज्ञानी की शोभा ब्रह्म ज्ञानी बनी नानक ब्रह्म ज्ञानी सर्व का धनी
1: सुख मनी सुख अमृत पव नाम भगत जना के मन विश्राम आठ आठ श्लोक
0: पुर तारे जो अंतर नाम सर्व मैं पेख है भगवान निमख निमख ठाकुर नमस्कार है नानक हो अपारस सगल निस्तार है सत नाम श्री वाहे गुरु अष्टपदी
1: मिथ्या नाही रसना परस मन में पीत निरंजन दर्स
0: पर तेरे रूप न पीख है नेत्र साध की टहल संत संग हेत
1: न सुने काहू की निंदा सब ते जाने आपस को मंदा
0: गुर प्रसाद बिख्या पर हर है मन की बासना मन ते टर है
1: इंद्री जित पाई दोख ते रहत नानक कोट मदे को ऐसा अपरस
0: वैष्णो सोजे सुपर सुपर सन विष्णु की माया ते हुए भिन्न
1: कर्म करत हुए ने कर्म तिस वैष्णो का निर्मल धर्म
0: काहू फल की इच्छा नहीं बाछा है केवल भात कीर्तन संग राचा
1: मन तन अंतर सिमरन गोपाल सब ऊपर होवत कृपाल
0: आप दृढ़ है अवरह नाम जपावे नानक हो वैष्णो परमगत पावे
1: भगवती भगवंत भक्त का रंग सगल त्याग है दुष्ट का संग
0: मन ते बिनसै सगला भरम कर पूजा सगल पार ब्रह्म
1: सात संग पापा मल खोवे तिस भगवती की मत उत्तम होवे
0: भगवंत की टहल करे नितनीत मन तन अर्पै विष्णु प्रीत
1: हर के चरण हृदय बसावे नानक ऐसा भगवती भगवंत को पावे
0: सुपंड जो मन पर बुद्ध है राम नाम आत्म में सुध है
1: राम नाम सारस पीवे उस पंडित के उपदेश जग जीवे
0: हर की कथा हृदय बसावे सुपंडित फिर जो न आवे
1: वेद प्राण सिमरत बुझे मूल सुख में जाने स्थूल
0: चौवर ना को दे उपदेश नानक उस पंडित को सदा आदेश
1: बीज मंत्र सर्व को ज्ञान चौवर ना में जपे को नाम
0: जो जो जपे तिसकी गत होए साध संग पावे जन कुए
1: कर कृपा अंतर उधारे पशु प्रेत मुक्त पाथर को तारे
0: सर्व रोग औखद नाम कल्याण रूप मंगल गुण गाम
1: काहू जुगत किते ना पाईए धर्म नानक तिस मिले जिस लिखिया तुर कर्म
0: जिसका मन पार ब्रह्म का निवास तिसका नाम सत रामदास
1: आत्म राम तिस नदरी आया दास संतर भाय तिन पाया
0: सदा नित नित हर जान सो दास दरगह प्रवान
1: अपने दास को आप कृपा करे तिस दास को सब सो जी परे
0: सगल संग आत्म उदास ऐसी जुगत नानक रामदास
1: की आ गया तुम हितावे जीवन मुक्त सो कहावे
0: ऐसा हरक तैसा सोग सदा अनंत है नहीं बियोग
1: ऐसा स्वन तैसी उसमाटी तैसा अमृत तैसी बिखाटी
0: तैसा मन तैसा अभिमान तैसा रंग तैसा राजान
1: जो वर्ताए साई जुगत नानक ओ परख कहिए जीवन मुक्त
0: पार ब्रह्म के सगले ठाओ जित जित का राख है तैसा तिनाओ
1: आपे कन करावन जोग प्रभावे सुई फन होग
0: पसरे आप हुए अंत रंग लखिन जाहे पार ब्रह्म के रंग
1: जैसी मत दी तैसा प्रगास पार ब्रह्म करता अवनाश
0: सदा सदा सदा दयाल सिमर सिमर नानक भय निहाल
1: सुख मनी सुख अमृत पव नाम भगत जना कै मन विश्राम अठ नौ श्लोक
0: उस्तत करे अनेक जन अंत न पारा वार नानक रचना प्रभ रची बहु विद अनक प्रकार सत नाम श्री वाहिगुरु अष्टपदी
1: कई कोट होए पुजारी कई कोट आचार व्यवहारी
0: कई कोट भय तीर्थ वासी कई कोट मन भरम है दासी
1: कई कोट वेद के स्रोते कई कोट तपीसर होते
0: कई कोट आत्म ध्यान धार है कई कोट कब का विचार है
1: कई कोट नवत नाम ते आवै नानक करते का अंत न पावै
0: कई कोट भय अभिमानी कई कोट अंध ज्ञानी
1: कई कोट कृपन कठोर कई कोट अभिग आत्म निकोर
0: कई कोट पर दर्ब को हिर है कई कोट पर दुख ना कर है
1: कई कोट माया सुरमा है कई कोट परदेश भरमा है
0: जित जित लाभो तित तित लगना नानक करते की जाने करता रचना
1: कई कोट से जती जोगी कई कोट राजे रस भोगी
0: कई कोट पंखी सर्प पाए कई कोट पात्र बिरखन पजाए
1: कई कोट पौन पानी बैसंतर कई कोट देश भूमंडल
0: कई कोट ससिर सूर नखत्र कई कोट देव दानविंद्र सिर छत्र
1: सुमदरी अपने सुतार है नानक जिस जिस पावे तिस तिस निस्तार है
0: कई कोट राजस्थान सातक कई कोट वेद पुराण सिमर तर शास्त्र
1: कई कोट किए रतन समुद कई कोट नाना प्रकार जंत
0: कई कोट किए चरजीवे कई कोट गिरी मेर स्वर्ण थी
1: कई कोट जाकिन प्रसाच कई कोट भूत प्रे सुकर मिर्गा
0: सब ते नेरा सब होते दूर नारक आप लिप्त रहा भरपूर
1: कई कोट पाताल के वासी कई कोट नर्क सुर्ग निवासी
0: कई कोट जन मै जीव मर है कई कोट बहु जूनी फिर है
1: कई कोट बैठती खाए कई कोट खा ले तक पाए
0: कई कोट किए धनवंत कई कोट ਕੋਟ ਮਾਇਆ ਮਹਿ ਚਿੰਤ
1: ਜਹ ਜੈ ਬਾਣਾ ਤੈ ਤੈ ਰਾਖੇ ਨਾਨਕ ਸਭ ਕਿਛ ਪ੍ਰਭ ਕੇ ਹਾਥੇ
0: ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗਤਿਨ ਲਿਵ ਲਾਗੀ
1: ਕਈ ਕੋਟ ਪ੍ਰਭ ਕੋ ਖੋਜਨ ਤੇ ਆ ਤੁਮ ਮੈਂ ਪਾਰ ਬ੍ਰਹਮ ਲਹਨ ਤੇ
0: ਕਈ ਕੋਟ ਦਰਸ਼ਨ ਪ੍ਰਾਪਿ ਆਸ ਤਿਨ ਕੋ ਮਿਲਿਓ ਪ੍ਰਭ ਬਿਨਾਸ਼
1: ਕਈ ਕੋਟ ਮਾ ਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ
0: ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ
1: ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ ਬ੍ਰਹਮੰਡ
0: ਕਈ ਕੋਟ ਹੋਏ ਅਵਤਾਰ ਕਈ ਜੋਤ ਕੀਨੋ ਵਿਸਥਾਰ
1: ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਏਕ ਏਕ ਅੰਕਾਰ
0: ਕਈ ਕੋਟ ਕੀਨੇ ਬਹੁ ਭਾਂਤ ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ
1: ਤਾਕਾ ਅੰਤ ਨ ਜਾਣੈ ਕੋਈ ਆਪੇ ਆਪ ਨਾਨਕ ਪ੍ਰਭ ਸੋਏ
0: ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ
1: ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਏਕੋ ਨੇਤਰੇ
0: ਕਈ ਕੋਟ ਨਾਮ ਰਸ ਪੀਵੈ ਅਮਰ ਭਏ ਸਦ ਸਦ ਹੀ ਜੀਵੈ
1: ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸਹਿ ਸਮਾਵੈ
0: ਆਪਣੇ ਜਨ ਕੋ ਸਾਸ ਸਾਸ ਸਮਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰੇ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਦਸ ਸਲੋਕ
0: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰ ਨੈ ਜਲ ਥਲ ਮਹੀਲ ਸੋਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਕਰਨ ਕਰਾਵਨ ਕਰਨੇ ਜੋਗ ਜੋ ਤਿਸ ਭਾਵੈ ਸੋਈ ਹੋਗ
0: ਕਿਨ ਮੈਂ ਥਾਪੋ ਥਾਪ ਨਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ
1: ਹੁਕਮੈ ਧਾਰ ਅਤਰ ਰਹਾਵੈ ਹੁਕਮੈ ਉਪਜੈ ਹੁਕਮ ਸਮਾਵੈ
0: ਹੁਕਮੈ ਊਚ ਨੀਚ ਵਿਵਹਾਰ ਹੁਕਮੈ ਅਨਕ ਰੰਗ ਪ੍ਰਕਾਰ
1: ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ
0: ਪ੍ਰਭਾਵੈ ਮਨ ਨਤ ਪਾਵੈ ਪ੍ਰਭਾਵੈ ਤਾਂ ਪਾਥਰ ਤਰਾਵੈ
1: ਪ੍ਰਭਾਵੈ ਬਿਨ ਸਾਸ ਤੇ ਰਾਖੈ ਪ੍ਰਭਾਵੈ ਤਾਂ ਹਰ ਗੁਣ ਪਾਖੈ
0: ਪ੍ਰਭਾਵੈ ਤਾਂ ਪਥ ਤੁਧਾਰੈ ਆਪ ਕਰੈ ਆਪਨ ਵਿਚਾਰੈ
1: ਦੁਹਸਰਿਆ ਕਾ ਸੁਆਮੀ ਖਿਲੈ ਵਿਖਸੈ ਅੰਤਰ ਜਾਮੀ
0: ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ
1: ਹੋ ਮਾਨਕ ਤੇ ਕਿਆ ਹੋਇਆਵੈ ਜੋ ਤਿਸ ਭਾਵੈ ਸੋਈ ਕਰਾਵੈ
0: ਇਸ ਕਾ ਹੱਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ
1: ਅਨਜਾਨਤ ਵਿਖਿਆ ਮੈਂ ਰਚੈ ਜੇ ਜਾਣਤ ਆਪਨ ਆਪ ਬਚੈ
0: ਭਰਮੇ ਭੂਲਾ ਦਹਿ ਦਿਸਤਾਵੈ ਨਿਮਖ ਮਾਹੇ ਚਾਰ ਕੁੰਟ ਫਿਰਾਵੈ
1: ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾ ਮਿਲੇ
0: ਖਿਨ ਮਹਿ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ
1: ਜਾ ਕਾ ਦਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਾ ਦਸ ਪਲਟਾਵੈ
0: ਜਾ ਕੋ ਆਪਣੀ ਕਰੈ ਬਖਸ਼ੀਸ਼ ਤਾ ਕਾ ਲੇਖਾ ਨਾ ਗਨੈ ਜਗਦੀਸ਼
1: ਜੀਓ ਪਿੰਡ ਸਭ ਤਿਸ ਕੀ ਰਾਸ ਘੜ ਘੜ ਪੂਰਨ ਬ੍ਰਹਮ ਪ੍ਰਗਾਸ
0: ਆਪਣੀ ਬਣਤ ਆਪ ਬਨਾਈ ਨਾਨਕ ਜੀਵੈ ਦੇਖ ਬਡਾਈ
1: ਇਸ ਕਾ ਬਲ ਨਾ ਇਸ ਹਾਥ ਕਰਮ ਕਰਮ ਸਰਵ ਕੁਨਾਥ
0: ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਫੁਨਥੀਓ
1: ਕਬਹੂ ਊਚ ਨੀਚ ਮੈਂ ਬਸੈ ਕਬੂ ਸੋਕ ਹਰ ਖਰੰਗ ਹਸੈ
0: ਕਬਹੂ ਨਿੰਦ ਚਿੰਦ ਵਿਵਹਾਰ ਕਬਹੂ ਉਬ ਆਕਾਸ਼ ਪਿਆਲ
1: ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ
0: ਕਬਹੂ ਨਿਤ ਕਰੈ ਬਹੁ ਭਾਂਤ ਕਬਹੂ ਸੋਏ ਰਹੇ ਦਿਨ ਰਾਤ
1: ਕਬਹੂ ਮਹਾਕ੍ਰੋਧ ਬਿਕਰਾਲ ਕਬਹੂ ਸਰਬ ਕਿਹੋ ਤਰਵਾਲ
0: ਕਬਹੂ ਹੋਏ ਬਹਿ ਬੜ ਰਾਜਾ ਕਬਹੂ ਭੇਖਾਰੀ ਨੀਚ ਕਾ ਸਾਜਾ
1: ਕਬਹੂ ਆਪ ਕੀਰਤ ਮੈਂ ਆਵੈ ਕਬਹੂ ਭਲਾ ਭਲਾ ਕਹਾਵੈ
0: ਜਿਉਂ ਪ੍ਰਭ ਰਾਖੈ ਤਿਵਹਿ ਰਹੇ ਗੁਰਪ੍ਰਸਾਦ ਨਾਨਕ ਸੱਚ ਕਹੈ
1: ਕਬਹੂ ਹੋਏ ਪੰਡਿਤ ਕਰੇ ਵਖਿਆਨ ਕਬਹੂ ਮੋਹਨ ਧਾਰੀ ਲਾਵੈ ਧਿਆਨ
0: ਕਬਹੂ ਤਟ ਤੀਰਥ ਇਸ਼ਨਾਨ ਕਬਹੂ ਸਿੱਧ ਸਾਧਕ ਮੁਖ ਗਿਆਨ
1: ਕਬਹੂ ਕੀਟ ਹਸ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਭਰਮੀਆ
0: ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜੋ ਪ੍ਰਭ ਭਾਵੈ ਤਿਵੈ ਨਚਾਵੈ
1: ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ
0: ਕਬਹੂ ਸਾਧ ਸੰਗਤ ਇਹ ਹੋ ਪਾਵੈ ਉਸ ਸਥਾਨ ਤੇ ਬਹੁਰ ਨ ਆਵੈ
1: ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਬਿਨਾਸ
0: ਮਨ ਤਨ ਨਾਮਰ ਤੇ ਕਰੰਗ ਸਦਾ ਵਿਸੈ ਪਾਰ ਬ੍ਰਹਮ ਕਹਿ ਸੰਗ
1: ਜੋ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਜੋਤ ਸਮਾਨਾ
0: ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕਹਿ ਸਦ ਕੁਰਬਾਨ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਅੱਠ ਗਿਆਰਾਂ ਸਲੋਕ
0: ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਿਰਪਾਤੀ ਹੋ ਸਵਾਨ
0: ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ
1: ਆਪਸ ਕੋ ਕਰਮੰਤ ਕਹਾਵੈ ਜਨਮ ਮਰੇ ਬੋ ਜੋਨ ਭਰਮਾਵੈ
0: ਧਨ ਭੂਮਗਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ
1: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕ ਈਹਾ ਮੁਕਤ ਆ ਗੈ ਸੁਖ ਪਾਵੈ
0: ਧਨਵੰਤਾ ਹੋਏ ਕਰ ਗੁਰਬਾਵੈ ਤ੍ਰਿਣ ਸਮਾਨ ਕੱਛ ਸੰਗ ਨ ਜਾਵੈ
1: ਬਹੁ ਲਸਕਰ ਮਾਨਕ ਉਪਰ ਕਰੇ ਆਸ ਪਲ ਪੀਤਰਤਾ ਕਾ ਹੋਏ ਬਿਨਾ
0: ਸਭ ਤੇ ਆਪ ਜਾਣੈ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਤ
1: ਕਿਸੇ ਨਾ ਬਦੇ ਆਪ ਹੰਕਾਰੀ ਤਰਮਰਾਏ ਤਿਸ ਕਰੇ ਖੁਆਰੀ
0: ਗੁਰਪ੍ਰਸਾਦ ਜਾ ਕਾ ਮਿਟੈ ਬਿਮਾਨ ਸੋ ਜਾਨ ਨਾਨਕ ਦਰ ਗੈ ਪਰਵਾਨ
1: ਕੋਟ ਕਰਮ ਕਰੇ ਹੋ ਤਾਰੈ ਸਰਮ ਪਾਵੈ ਸਗਲੇ ਬਿਰਥਾਰੈ
0: ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ
1: ਅਨਕ ਯਤਨ ਕਰਾ ਤੁਮ ਨੀਂਦਰਵੈ ਹਰ ਦਰ ਗੈ ਕੋ ਕੈਸੈ ਗਵੈ
0: ਆਪਸ ਕਹੋ ਜੋ ਭਲਾ ਕਹਾਵੈ ਤਿਸਹਿ ਭਲਾਈ ਨਿਕਟ ਨਾ ਆਵੈ
1: ਸਰਬ ਕਿਰਿਆ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ
0: ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ
1: ਜਾਵੇ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰ
0: ਜਬ ਤਾਰੈ ਕੋ ਬੈਰੀ ਮੀ ਤਬ ਲਗ ਨਿਹਚਲ ਨਾਹੀ ਚੀਤ
1: ਜਬ ਲਗ ਮੋਹਮਗਨ ਸੁਮਾਏ ਤਬ ਲਗ ਧਰਮ ਲੈ ਦੇਸ ਜਾਏ
0: ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰ ਪ੍ਰਸਾਦ ਨਾਨਕ ਹੋਂ ਛੂਟੈ
1: ਸੈਸ ਕਟੇਲਾ ਕੋਟ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ
0: ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ
1: ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਤ ਬਿਤੈ ਸਭ ਕਾਜੈ
0: ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ
1: ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾਵ
0: ਕਰਨ ਕਰਾਵ ਪਾਵਨ ਕਰ ਨੈ ਹਾਰ ਇਸ ਕੈ ਹਾਥ ਕਹਾ ਵਿਚਾਰ
1: ਜੈਸੀ ਦਿਸ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ
0: ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੂ ਕੈ ਸੰਗ
1: ਪੂਜੈ ਦੇਖੈ ਕਰੈ ਵਿਵੇਕ ਆਪੈ ਏਕ ਆਪੈ ਅਨੇਕ
0: ਮਰੈ ਨ ਬਿਨਸੈ ਆਵੈ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ
1: ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ
0: ਆਪ ਕੀਨੋ ਆਪਣ ਵਿਸਥਾਰ ਸਭ ਕਾ ਛੁਸਕਾ ਉਹ ਕਰ ਨੈ ਹਾਰ
1: ਤੇ ਬਿਨ ਕਹੋ ਕਿਛ ਹੋਏ ਥਾਂ ਤਨੰਤਰ ਏਕ ਐ ਸੋਏ
0: ਆਪਣੇ ਚਿਲੇ ਤਬ ਕਰ ਨੈ ਹਾਰ ਕੌਤਕ ਕਰੈ ਰੰਗ ਅਪਾਰ
1: ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨ ਜਾਏ
0: ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੈ ਵਿਖਿਆਨੀ
1: ਸੱਚ ਸੱਚ ਸੱਚ ਸਭ ਕੀ ਨਾ ਕੋਟ ਮਦੇ ਕਿਨੇ ਵਿਰਲੇ ਚੀਨਾ
0: ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਪਾਰ ਅਨੂਪ
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਵਰਨ ਵਖਾਣੀ
0: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ
1: ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਬਾਰਾਂ ਸਲੋਕ
0: ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸੰਤ ਕੇ ਦੁਖਨ ਆਰਜਾ ਕਟੈ ਸੰਤ ਕੇ ਦੁਖਨ ਜਮਤੇ ਨਹੀਂ ਛੁਟੈ
0: ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ
1: ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੁਭਾ ਤੇ ਹੀ
0: ਸੰਤ ਕੇ ਹਤੇ ਕੋ ਰਖੈ ਨ ਕੋਏ ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ
1: ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦ ਕਬੀਤਰੈ
0: ਸੰਤ ਕੇ ਦੁਖਨ ਤੇ ਮੁਖ ਭਾਵੈ ਸੰਤਨ ਕੈ ਦੁਖਨ ਕਾਗਜੋ ਲਵੈ
1: ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤ ਕੇ ਦੁਖਨ ਤ੍ਰਿਗਤ ਜੋਨ ਕਰਮਾਏ
0: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੇ ਦੁਖਨ ਸਭ ਕੋ ਛਲੈ
1: ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ ਨੀਚ ਨੀਚਾਏ
0: ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਉਹ ਭੀਗਤ ਪਾਹੇ
1: ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਖਿੰਟਿਕ ਨਾ ਪਾਈ
0: ਸੰਤ ਕਾ ਨਿੰਦਕ ਮਹਾ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
1: ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀ ਹਰ ਦੀਨ
0: ਸੰਤ ਕੀ ਨਿੰਦਕ ਕੋ ਸਰਬ ਰੋਗ ਸੰਤ ਕੀ ਨਿੰਦਕ ਕੋ ਸਦਾ ਬਿਜੋਗ
1: ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਖ
0: ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਿਮਿਤ
1: ਸੰਤ ਕਾ ਦੁਖੀ ਕੋ ਡਾਨ ਲਾ ਗਏ ਸੰਤ ਕੋ ਦੁਖੀ ਕੋ ਸਭ ਤਿਆਗ
0: ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ
1: ਸੰਤ ਕਾ ਦੁਖੀ ਜਨ ਮੈਂ ਮਰੈ ਸੰਤ ਕੇ ਦੁਖ ਨਾ ਸੁਖ ਤੇ ਟਰੈ
0: ਸੰਤ ਕੇ ਦੁਖੀ ਕੋ ਨਾ ਹੀ ਠਾਉ ਨਾਨਕ ਸੰਤ ਭਾਵੈ ਤਾਂ ਲੈ ਮਿਲਾਏ
1: ਸੰਤ ਕਾ ਦੁਖੀ ਅਜ ਬੀ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ
0: ਸੰਤ ਕੇ ਦੁਖੀ ਕੋ ਧਿਆਨ ਭਰਮਾਈਐ ਸੰਤ ਕਾ ਦੁਖੀ ਉੱਜੜ ਪਾਈਐ
1: ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮਿਰਤ ਕੀ ਲੋਥਾ
0: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀਜਾ ਪੇ ਹੀ ਖਾਹੇ
1: ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ ਨਾਨਕ ਸੰਤ ਭਾਵੇ ਤਾਂ ਲੈ ਉਬਾਰ
0: ਸੰਤ ਕਾ ਦੁਖੀ ਓ ਬਿਲ ਲਾਏ ਜੋ ਜਲ ਬਿਹੋਣ ਮਛਲੀ ਤੜਫੜਾਏ
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜੋ ਪਾਵਕ ਈਦਨ ਨਹੀਂ ਤਰਾਪੈ
0: ਸੰਤ ਕਾ ਦੁਖੀ ਛੁਟੈ ਕੀਲਾ ਜੋ ਬੁਆੜ ਤਿਲ ਖੇਤ ਮਾਹੀ ਬਹੀਲਾ
1: ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ
0: ਕਿਰਤ ਨਿੰਦ ਕਾ ਧੁਰ ਹੀ ਪਇਆ ਨਾਨਕ ਜੋ ਤਿਸ ਭਾਵੈ ਸੋਈ ਥਿਆ
1: ਸੰਤ ਕਾ ਦੁਖੀ ਬਿਗਰੂਪ ਹੋ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ
0: ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਮਾਂ ਨਾ ਮਰੈ ਨਾ ਜੀਵ ਆਈਐ
1: ਸੰਤ ਕੇ ਦੁਖੀ ਕੀ ਪੂਜੇ ਨਾ ਆਸਾ ਸੰਤ ਕਾ ਦੁਖੀ ਉਚਲੈ ਨਰਾਸਾ
0: ਸੰਤ ਕੇ ਦੁਖ ਨਾ ਤ੍ਰਿਸ਼ਨਾ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ
1: ਪਇਆ ਕਿਰਤਨ ਮੇਟੈ ਕੋਏ ਨਾਨਕ ਜਾਣੈ ਸੱਚਾ ਸੋਏ
0: ਸਭ ਘਟ ਤਿਸ ਕੇ ਉਹ ਕਰਨੈ ਹਾਰ ਸਦਾ ਸਦਾ ਤਿਸ ਕੋ ਨਮਸਕਾਰ
1: ਸਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਤੇ ਆਵੋ ਸਾਸ ਗਿਰਾਸ
0: ਸਭ ਕਛ ਵਰਤੈ ਤਿਸ ਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ
1: ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹਿ ਵਿਚਾਰ
0: ਜਿਸਨੋ ਕਿਰਪਾ ਕਰੈ ਤਿਸ ਆਪਣ ਨਾਮ ਦੇ ਬਡਭਾਗੀ ਨਾਨਕ ਜਨ ਸੇ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਤੇਰਾਂ ਸਲੋਕ
0: ਤਜੋ ਸਿਆਨਪ ਸੁਰਜਨ ਹੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਭਉ ਜਾਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਮਨ ਕੀ ਟੇਕ ਵਿਧੀ ਸਭ ਜਾਨ ਦੇਵਨ ਕੋ ਏਕ ਹੈ ਭਗਵਾਨ
0: ਜਿਸ ਕੈ ਦੀਐ ਰਹਿ ਅਗਾਏ ਬਹੁਰ ਨ ਤ੍ਰਿਸ਼ਨਾ ਲਾਗੈ ਆਏ
1: ਮਾਰੇ ਰਾਖੇ ਏਕੋ ਆਪ ਮਨ ਕੈ ਕਛ ਨਾਹੀ ਹਾਰ
0: ਤਿਸ ਕਾ ਹੁਕਮ ਬੂਢ ਸੁਖ ਹੋਏ ਤਿਸ ਕਾ ਨਾਮ ਰਹਿ ਕੰਠ ਪਰੋਏ
1: ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨ ਲਾਗੈ ਕੋਏ
0: ਉਸਤਤ ਮਨ ਮੈਂ ਕਰਨ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ
1: ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ
0: ਮੈਨੋ ਪਿਵ ਠਾਕੁਰ ਕਾਰੰਗ ਸਾਧ ਸੰਗ ਬਿਨ ਸਹਿ ਸਭ ਸੰਗ
1: ਚਰਨ ਚਲੋ ਮਾਰ ਗੋਬਿੰਦ ਮਿਟੇ ਭਾਵ ਜਪੀਏ ਹਰ ਬਿੰਦ
0: ਹਰ ਹਰ ਕਰਨ ਸਰਵਨ ਹਰ ਕਥਾ ਹਰ ਦਰਗਹਿ ਨਾਨਕ ਉਜਲ ਮਥਾ
1: ਵਡਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੀ ਗੁਣ ਗਾਹੇ
0: ਰਾਮ ਨਾਮ ਜੋ ਕਰ ਹੈ ਵਿਚਾਰ ਸੇ ਧਨਵੰਤ ਗਨੀ ਸੰਸਾਰ
1: ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ
0: ਏਕੋ ਏਕ ਏਕ ਪਛਾਣੈ ਇਹ ਤੁਤ ਕੀ ਹੋ ਸੋ ਜੀ ਜਾਣੈ
1: ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਨ ਜਾਣਿਆ
0: ਗੁਰ ਪ੍ਰਸਾਦ ਆਪਣ ਆਪ ਸੁਝੈ ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ
1: ਸਾ ਸੰਗ ਹਰ ਹਰ ਜਸ ਕਹਿ ਤੂ ਸਰਬ ਰੋਗ ਤਿਉ ਹਰ ਜਨ ਨਹਿ ਤੂ
0: ਆਂਦਰ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਬਾਨ
1: ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਏ ਜਮ ਕੀ ਫਾਸਾ
0: ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸ ਹੈ ਨਾ ਲਾਗਹਿ ਦੂਖ
1: ਜਿਸ ਕੋ ਹਰ ਪਰ ਮਨਚਿਤ ਆਵੈ ਸੋ ਸੰਤ ਸੁਹੇਲਾ ਨੇ ਡੁਲਾਵੈ
0: ਜਿਸ ਪਰ ਆਪਣਾ ਕਿਰਪਾ ਕਰੈ ਸੋ ਸੇਵ ਕਹੁ ਕਿਸ ਤੇ ਡਰੈ
1: ਜੈਸਾ ਸਤ ਤੈਸਾ ਦਿਸ਼ਟ ਆਇਆ ਆਪਣੇ ਕਾਰਜ ਮੈਂ ਆਪ ਸਮਾਇਆ
0: ਸੋਧਤ ਸੋਧਤ ਸੋਧਤ ਸੀਜਿਆ ਗੁਰ ਪ੍ਰਸਾਦ ਤਤ ਸਾ ਬੂਝਿਆ
1: ਜਬ ਦੇਖੋ ਤਾਂ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਅਸਥੂਲ
0: ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਣ ਚਲਿਤ ਆਪ ਹੀ ਕਰੈ
1: ਆਵਣ ਜਾਵਣ ਦਿਸ਼ਟ ਅੰਦਿਸ਼ਟ ਆਗਿਆਕਾਰੀ ਤਾਰੀ ਤਾਰੀ ਸਭ ਸਿਸ਼ਟ
0: ਆਪੇ ਆਪ ਸਗਲ ਮਹਿ ਆਪ ਅਨਕ ਜੁਗਤ ਰਚ ਥਾਪੋ ਥਾਪ
1: ਅਵਨਾਸੀ ਨਾਏ ਕਿਚ ਖੰਡ ਧਾਰਨ ਧਾਰ ਰਿਓ ਬ੍ਰਹਮੰਡ
0: ਅਲਖ ਅਪੇ ਪੁਰਖ ਪ੍ਰਤਾਪ ਆਪ ਜਪਾਏ ਤਾ ਨਾਨਕ ਜਾਪ
1: ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੇ ਤਨਮੰਤ
0: ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ
1: ਆਪੇ ਮੇਲ ਲਏ ਕਿਰਪਾਲ ਗੁਰ ਕਾ ਸੋਜੋ ਪੈ ਨਿਹਾਲ
0: ਹੁਣ ਕੀ ਸੇਵਾ ਸੋਈ ਲਾਗੈ ਜਿਸਨੋ ਕਿਰਪਾ ਕਰਹਿ ਬਡ ਭਾਗੈ
1: ਨਾਮ ਜਪਤ ਪਾਵੈ ਵਿਸਰਾਮ ਨਾਨਕ ਤਿਨ ਪੁਰਖ ਕੋ ਉਤਮ ਕਰਮਾਨ
0: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਬ ਸਹਿ ਹਰ ਸੰਗ
1: ਸਹਿ ਸੁਭਾ ਹੋਵੈ ਸੋ ਹੋਏ ਕਰਨੇ ਹਾਰ ਪਛਾਣੈ ਸੋਏ
0: ਪ੍ਰਭ ਕਾ ਕੀ ਆਜਨ ਮੀਠ ਲਗਾਨਾ ਜੈਸਾ ਸਾਤੈ ਸਾ ਦ੍ਰਿਸ਼ਟਾਨਾ
1: ਜਿਸ ਤੇ ਉਪਜੇ ਤਿਸ ਮਹਿ ਸੁਮਾਏ ਓਏ ਨਿਧਾਨ ਓਏ ਸੁਖ ਨਿਧਾਨ ਉਨਹੂ ਬਨਾਏ
0: ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗ ਜਨਾ ਕੈ ਮਨ ਬਿਸਰਾਮ ਅੱਠ ਚੌਦਾਂ ਸਲੋਕ
0: ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਟੁਟੀ ਗੰਡਨ ਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ
0: ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ
1: ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ
0: ਆਪਨ ਕੀ ਆਕਛੂ ਨਾ ਹੋਏ ਜੀ ਸੌ ਪ੍ਰਾਣੀ ਲੋਚੈ ਕੋਏ
1: ਤਿਸ ਬਿਨ ਨਾਹੀ ਤਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ
0: ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ
1: ਧਨਵੰਤਾ ਹੋਏ ਕਿਆ ਕੋ ਗਰਬ ਹੈ ਜਾਂ ਸਭ ਕੀ ਤਿਸਕਾ ਦੀ ਆਦਰ ਵੈ
0: ਪਤਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ
1: ਜੇ ਕੋ ਹੋਏ ਬਹਿ ਦਾਤਾਰ ਤਿਸ ਦਿਨ ਹਾਰ ਜਾਣੇਗਾ ਵਾਰ
0: ਜਿਸ ਗੁਰਪ੍ਰਸਾਦ ਟੂਟੈ ਹਾਂ ਰੋਗ ਨਾਨਕ ਸੋਜਨ ਸਦਾ ਅਰੋਗ
1: ਜਿਉ ਮੰਦਰ ਕੋਥਾ ਮੈਂ ਥਮਨ ਤਿਉ ਗੁਰ ਕਾ ਸ਼ਬਦ ਮਨੇ ਅਸਥਮਨ
0: ਜਿਉ ਪਾਖਾਣ ਨਾਵ ਚੜ੍ਹਤਾ ਰਹਿ ਪ੍ਰਾਣੀ ਗੁਰ ਚਰਨ ਲਗਤ ਨਿਸਤਾ ਰਹਿ
1: ਜਿਉ ਅੰਤ ਕਾ ਦੀਪ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ
0: ਜਿਉ ਮਹਾਉਦਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਜਿਨ ਸੰਤਨ ਕੀ ਬਾਛੋ ਤੂਰ ਨਾਨਕ ਕੀ ਹਰ ਲੋਚਾ ਪੂਰ
0: ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵ ਨਹਾਰ ਅਵਰ ਤਿਆਗ ਤੂਤ ਸਹਿ ਚਿਤਾਰ
0: ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰੈ ਅਜਾਨ
1: ਕੌਣ ਬਸਤਾਈ ਤੇਰੈ ਸੰਗ ਲਪਟ ਰਿਹੋ ਰਸ ਡੋਬੀ ਪਤੰਗ
0: ਰਾਮ ਨਾਮ ਜਾ ਫਿਰਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ
1: ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ
0: ਤਜਬ ਮਾਨ ਲਿਹੋ ਮਨ ਮੂਲ ਰਾਮ ਨਾਮ ਹਿਰਦੇ ਮਹਿਤੂਲ
1: ਲਾਦ ਖੇਪ ਸੰਤੈ ਸੰਚਾਲ ਅਵਰ ਤਿਆ ਵਿਖਿਆ ਜੰਜਾਲ
0: ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰਗੈ ਸੋਏ
1: ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕ ਤਾ ਕੈ ਸਦ ਬਲਿਹਾਰ ਹੈ
0: ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ
1: ਸਾਧ ਕੀ ਤੂਰ ਕਰੋ ਇਸ਼ਨਾਨ ਸਾਧ ਉਪਰ ਜਾਈਐ ਕੁਰਬਾਨ
0: ਸਾਧ ਸੇਵਾ ਵਡ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ
1: ਅਨਕ ਵਿਗਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
0: ਕੋਟ ਗਹੀ ਸੰਤ ਹੈ ਦਰ ਆਇਆ ਸਰਬ ਸੁਖ ਨਾਨਕ ਤਿਹ ਪਾਇਆ
1: ਮਿਰਤੁ ਕੋ ਜੀਵਾ ਲਨਹਾਰ ਭੁਖੇ ਕੋ ਦੇਵਤ ਆਧਾਰ
0: ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ
1: ਸਭ ਤਿਸ ਕਾ ਉਕਰਨੇ ਜੋਗ ਤਿਸ ਬਿੰਦੂ ਸਰ ਹੋਆ ਨਾ ਹੋਗ
0: ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਇਹ ਕਰਨੀ
1: ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ
0: ਜਾ ਕੈ ਮਨ ਗੁਰ ਕੀ ਪਰਤੀ ਤਿਸ ਜਨ ਆਵੈ ਹਰ ਪ੍ਰਵਚੀਤ
1: ਭਗਤ ਭਗਤ ਸੁਣੀਏ ਤਿਹ ਲੋਏ ਜਾ ਕੇ ਹਿਰਦੈ ਇੱਕ ਹੋਏ
0: ਸੱਚ ਕਰਨੀ ਸੱਚ ਤਾ ਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ
1: ਸਾਚੀ ਦਿਸ ਸੱਚ ਆਇਆ ਕਾਰ ਸੱਚ ਵਰਤੇ ਸਾਚਾ ਪਾਸਾਰ
0: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਪੰਦਰਾਂ ਸਲੋਕ
0: ਰੂਪ ਨਾ ਰੇਖ ਨਾ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਭਿੰਨ ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਅਵਨਾਸੀ ਪ੍ਰਭ ਮਨ ਮੈਂ ਰਾਖ ਮਨ ਕੀ ਤੂੰ ਪ੍ਰੀਤ ਤਿਆਗ
0: ਤਿਸ ਤੇ ਪਰੈ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ
1: ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀ ਸੁਜਾਨਾ
0: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ
1: ਸਾਤਰੇ ਕੀ ਚਰਨੀ ਪਾਓ ਨਾਨਕ ਕਹਿ ਮਨ ਇਹੋ ਅਨੁਰਾਓ
0: ਮਨਸਾ ਪੂਰਨ ਸ਼ਰਨਾ ਜੋਗ ਜੋ ਕਰ ਪਾਇਆ ਸੋਈ ਹੋਗ
1: ਹਰਨ ਪਰਨ ਜਾ ਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣੈ ਹੋਰ
0: ਆਨੰਦ ਰੂਪ ਮੰਗਲ ਸਭ ਜਾ ਕੈ ਸਰਬ ਥੋਕ ਸੁਣੀਐ ਘਰ ਤਾਕੈ
1: ਰਾਜ ਮੈਂ ਰਾਜ ਜੋਗ ਮੈਂ ਜੋਗੀ ਤਬ ਮੈਂ ਤਬੀ ਸਰਗਸਤ ਮੈਂ ਭੋਗੀ
0: ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ
1: ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਵਗਾਹੇ
0: ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ
1: ਸੁਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਤੇ ਆਵੈ ਸੇ
0: ਤਿਹ ਗੁਣ ਮੈਂ ਜਾ ਕੋ ਪਰਮਾਏ ਜਨਮ ਰਹਿ ਫਿਰ ਆਵੈ ਜਾਏ
1: ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ
0: ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੈ ਕਰੰਗ
1: ਨਾਨਾ ਬਿਕੀ ਨੂੰ ਵਿਸਤਾਰ ਪ੍ਰਭ ਬਨਾਸੀ ਏਕੰਕਾਰ
0: ਨਾਨਾ ਚਲਿਤ ਕਰੇ ਖਿਨ ਮਾਹੇ ਪੂਰ ਰਹੇ ਉਹ ਪੂਰਨ ਸਭ ਠਾਏ
1: ਨਾਨਾ ਵਿਦ ਕਰਵੰਤ ਬਨਾਈ ਆਪਣੀ ਕੀਮਤ ਆਪੇ ਪਾਈ
0: ਸਭ ਘਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਓ
1: ਨਾਮ ਕੇ ਧਾਰੈ ਸਗਲੈ ਜੰਤ ਨਾਮ ਕੇ ਧਾਰੈ ਖੰਡ ਬ੍ਰਹਮੰਡ
0: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ
0: ਨਾਮ ਕੇ ਧਾਰੇ ਪੁਰੀਆਂ ਸਾ ਭਵਨ ਨਾਮ ਕੈ ਸੰਗ ਉਧਰੇ ਸੁਣ ਸਰਵਨ
1: ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੈ ਪਦ ਮੈਂ ਸੋ ਜਨਗਤ ਪਾਏ
0: ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾ ਕੀ ਕੀ ਬਾਣੀ ਸਤਿਪੁਰਖ ਸੋ ਮੈ ਸੁਮਾਣੀ
0: ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸੋ ਭਲੀ
0: ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾ ਕੇ ਹਿਰਦੇ ਪ੍ਰਵੇਸ਼
0: ਸਤ ਨਿਰਤ ਬੂਝੈ ਜੇ ਕੋਏ ਨਾਮ ਜਪ ਤਾਂ ਕੀ ਗਤ ਹੋਏ
1: ਆਪ ਸਤ ਕੀ ਆਸਵ ਸਤ ਆਪੇ ਜਾਣੇ ਆਪਣੀ ਮਿਤ ਗਤ
0: ਜਿਸ ਕੀ ਸ੍ਰਿਸ਼ਟ ਸੋ ਕਰ ਨੈ ਹਾਰ ਅਵਰ ਨਾ ਬੂਝ ਕਰਤ ਵਿਚਾਰ
1: ਵਰਤੇ ਕੀ ਮੀਨਾ ਜਾਣੈ ਕੀਆ ਨਾਨਕ ਜੋ ਤਿਸ ਪਾਵੈ ਸੋ ਵਰਤੀਆ
0: ਬਿਸਮਨ ਬਿਸਮ ਭਏ ਬਿਸਮਾਦ ਜਿਨ ਬੂਝਾ ਤਿਸ ਆਇਆ ਸਵਾਦ
1: ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ
0: ਕੋਇ ਦਾਤੇ ਦੁੱਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ
1: ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕਲੇ ਗੁਲਾਗੀ
0: ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ 816 ਸਲੋਕ
0: ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋ ਸੀ ਭੇ ਸੱਚ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ
0: ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤਿਆਵਨਹਾਰ
1: ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਾ ਸੁਨਤਾ
1: ਪੂਜਨ ਹਾਰ ਕੋ ਸਸਬ ਹੋਏ ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ
1: ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ
0: ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਾ ਤਿਸ ਮਾਹਿ ਸਮਾਨਾ
1: ਬਸਤ ਮੈਂ ਲੇ ਬਸਤ ਗਡਾਈ ਤਾ ਕੋ ਭਿੰਨ ਨ ਕਹਿ ਨਾ ਜਾਈ
0: ਬੂਝੈ ਬੂਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ
1: ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ
0: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ
0: ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਹ ਸਾਹ ਸੁਮਾਰੈ
0: ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ
1: ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ
0: ਆਪਣੇ ਸੇਵਕ ਕੀ ਆਪਤ ਰਾਖੈ ਤਾਂ ਕੀ ਗਤਮਿਤ ਕੋਈ ਨ ਲਾਖੈ
1: ਪ੍ਰਭ ਕੈ ਸੇਵਕ ਕੋ ਨਾ ਪਹੁੰਚੈ ਪ੍ਰਭ ਕੈ ਸੇਵਕ ਉਚ ਤੇ ਉਚੈ
0: ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ
1: ਨੀਕੀ ਕੀਰੀ ਮੈਂ ਕਰ ਰਾਖੈ ਪਸਮ ਕਰੇ ਲਸਕਰ ਕੋਟ ਲਾਖੈ
0: ਜਿਸ ਕਾ ਸਾਸ ਨ ਕਾਢ ਤੇ ਆਪ ਤਾਂ ਕੋ ਰਾਖਤ ਦੇ ਕਰ ਹਾਥ
1: ਮਾਨਸ ਜਤਨ ਕਰਤ ਬੋ ਪਾਤ ਤਿਸ ਕੈ ਕਰਤ ਬਿਰਥੈ ਜਾਤ
0: ਮਾਰੈ ਨਾ ਰਾਖੈ ਅਵਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ
1: ਕਾਹੇ ਸੋਚ ਕਰੇ ਰੇ ਪਾਣੀ ਜਪ ਨਾਨਕ ਪ੍ਰਭ ਅਲਖ ਵਡਾਣੀ
0: ਬਾਰੰ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ
1: ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਹੀਂ ਦਿਸਟਾਇਆ
0: ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮ ਕਸੰਗ
1: ਨਾਮ ਰਸ ਜੋ ਜੰਤਪਤਾਨੇ ਮਨ ਤਾ ਨਾਮੈ ਨਾਮ ਸਮਾਨ
0: ਉਠਤ ਬੈਠ ਸੋਬਤ ਨਾਮ ਕਹੁ ਨਾਨਕ ਜਨ ਕੈ ਸਦਕਾਮ
1: ਲੋ ਜਾਚੇ ਵਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ
0: ਰਹਿ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਹੈ ਸਮਾਏ
1: ਜੋ ਹੋ ਆਹੋ ਵਸੋ ਜਾਣੈ ਪ੍ਰਭ ਨੇ ਕਾ ਹੁਕਮ ਪਛਾਣੈ
0: ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹੇ ਏਕ ਨ ਜਾਨੋ
1: ਹਾਠ ਪੈਰ ਪਵ ਸਹਿ ਹਜੂਰ ਹੈ ਕਹੋ ਨਾਨਕ ਸੇਈ ਜਨ ਪੂਰੈ
0: ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ
1: ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਵ ਥੋਕ ਕਾ ਦਾਤਾ
0: ਤਿਸ ਕੀ ਸ਼ਰਨ ਸਰਬ ਸੁਖ ਪਾਵੈ ਤਿਸ ਕੈ ਦਰਸਾ ਪਾਪ ਮਿਟਾਵੈ
1: ਅਵਰ ਸਿਆਨ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ
0: ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ 817 ਸਲੋਕ
0: ਸਤਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਓ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ
0: ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ
1: ਸਤਿਗੁਰ ਸਿੱਖੈ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ
0: ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ
1: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ
0: ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ
1: ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ
0: ਮਨ ਵੇਚੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ
1: ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ
0: ਆਪਣੀ ਕਿਰਪਾ ਜਿਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ
1: ਵਿਸ਼ ਵਿਸ਼ਵੇ ਗੁਰ ਕਾ ਮਨ ਮਾਨ ਸੋ ਸੇਵਕ ਪਰਮੇਸ਼ਰ ਕੀ ਗਤ ਜਾਨ
0: ਸੋ ਸਤਿਗੁਰ ਜਿਸ ਹਿਰਦੈ ਹਰ ਨਾਓ ਅਨਕ ਬਾਰ ਗੁਰ ਕੋ ਬਲ ਜਾਓ
1: ਸਰਵਨਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਦਾਤਾ
0: ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇੱਕ ਹੈ ਆਪ ਨਹੀਂ ਕਛ ਭਰਮ
1: ਸਹਿਰ ਸਿਆਨ ਪਲਿਆ ਨਾ ਜਾਈਐ ਨਾਨਕ ਐਸਾ ਗੁਰ ਵਡਭਾਗੀ ਪਾਈਐ
0: ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ
1: ਸੰਗਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰਗਹਿ ਗਵੈ
0: ਸੁਣ ਕਰ ਬਚਨ ਕਰਨ ਆਗਾਨੇ ਮਨ ਸੰਤੋਖਾ ਤੁਮ ਪਤੀਆਂ ਨੇ
1: ਪੂਰਾ ਗੁਰ ਆਖਿਓ ਜਾ ਕਾ ਮੰਤਰ ਅੰਮ੍ਰਿਤ ਦਿਸ਼ਟ ਪੇਖੈ ਹੋਏ ਸੰਤ
0: ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
1: ਜੇ ਬਾਏ ਕੁਸਤਤ ਅਨੇਕ ਸਤਪੁਰਖ ਪੂਰਨ ਬਬੇ
0: ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ
1: ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ
0: ਅਨਕ ਭਗਤ ਬੰਧਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਿਮਰੈ
1: ਸਤ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ प्रसाद ऐसा प्रभ जपने
0: हो हर रस पावे जन कोए अमृत पीवे अमर सो होए
1: प्रता नाहीं कदे विनाश जाके मन पटे गुणतास
0: आठ पहर हर का नाम ले सच उपदेश सेवक कौ दे
1: मोह माया के संग न लेप मन में रखे हर हर एक
0: अंधकार दीपक परगासे नानक पर मोह दुख तहते नासे
1: तब्त माहे ठांड वरताई आनंद पया दुख नाठे पाई
0: जन्म मरण के मिटे अंदेसे साधु के पूर्ण उपदेशे
1: पौ चुका निर्भय होए बसे सगल ब्याद मन ते खै नसे
0: जिसका सातन कृपा धारी साध संग जप नाम मुरारी
1: चित पाई चूके भउ गवन सुन नानक हर हाजा सरवन
0: निर्गुण आप सर गुण पी ओही कला धार जिन सगली मोही
1: अपने चित बाबा बनाए अपनी कीमते आपे पाए
0: हर बिन दूजा नाही कोए सर्ब निरंतर एको सोए
1: पोत पोत रव्या रूप रंग पै प्रगा साध कै संग
0: रच रचना अपनी कल धारी अनक बार नानक बलिहारी
1: सुख मनि सुख अमृत प्रभ नाम भगत जना कै मन विश्राम अठ अठारह श्लोक
0: साथ न चाले बिन भजन बिखिया सगली छार हर हर नाम कमाव ना नानक हो तन सार सत नाम श्री वाहिगुरु अष्टपदी
1: संजना मिल करो विचार एक सिमर नाम आधार
0: अवरो पासा मीत बिसार हो चरण कमल रिद में उरतार हो
1: करण कारण सुप्रभ समर्थ दृढ़ कर गहो नाम हर रथ
0: एहो तन संचो हो वो भगवंत संत जना का निर्मल मंत
1: एक आसरा को मन माहे सर्व रोग नानक मिट जाहे
0: जिस तन को चार कुंट उठता वै सो तन हर सेवा ते पाव है
1: जिस को नित बाछ मीत सो सुख साधु संग परीत
0: जे शोभा को करह भली करनी सा शोभा भज हर की शरणी
1: अनक उपावी रोग न जाए रोग मिटे हर अवख दलाए
0: सर्व निदान मह हर नाम निदान जप नानक दर गए परवान
1: मन पर बोध हर के नाए दर्द स्थावत आवे ठाए
0: ताको बिघन न लागे कोए जाके हृदय बसै हर सोए
1: कल ताती ठंडा हर नाओ सिमर सिमर सदा सुख पाओ
0: भाव बिन सह पूर्ण होए आस भगत पाए आत्म प्रगास
1: सित कर जाए बसे अबनासी कहो नानक काटी जमफासी
0: तत विचार कह जन साचा जन्म रैसो काचो काचा
1: आवागमन मिटे प्रभ सेव आप त्याग शरण गुरुदेव
0: यों रतन जन्म का होए उदार हर हर सिमर प्राण आधार
1: अनको पावन छूटन हारे सिमर शास्त्र वेद विचारे
0: हर की भगत करू मन लाए मन बंचत नानक फल पाए
1: संग न चालस तेरे धना तू क्या लपटावै मूर्ख मना
0: सुत मीत कुटांबर बनता इन ते कहो तुम कवन सनाथा
1: राज रंग माया विस्तार इन ते कहो कवन छुटकार
0: आस हस्ती रथ सवारी झूठा डंप झूठ पासारी
1: जिन दिए तस बुझे ना बिगाना नाम विसार नानक पछताना
0: गुर की मातू लेहे आने भगत बिना बहु डूबे स्याने
1: हर की पद करो मन मीत निर्मल होए तुम्हारो चीत
0: चरण कमल राखो मन माहे जन्म जन्म के किल विख जाहे
1: आप जप हो अवरै नाम जपावो सुनत कहत रहत गत पाओ
0: सार भूत सत हर को नाओ सहज सुभाए नानक गुण गाओ
1: गुण गावत त्रि उत्तर समैल बिन जाए हो मैं विख फैल
0: होए अचिंत बसै सुख नाल सांस ग्रासर नाम संभाल
1: छाड़ सियान सगली मना सात संग पावे सजताना
0: हर पूंजी सांच करो व्यवहार इहां सुख दर गै जयकार
1: सर्व निरंतर एको देख कहो नानक मस्त
0: एको जापे को साला है एक सिमर एको मन आहे
1: एक स्के गुण गाओ अनंत मंतन जाप एक भगवंत
0: एको एक एक हर आप पूर्ण पूरे प्राभ्याप
1: अनक विस्तार एक ते भय एक अराध पराचित गए
0: मंतन अंतर एक प्रभ राता गुर प्रसाद नानक एक जाता
1: सुख मनी सुख अमृत प्रभ नाम भगत जना कै मन विश्राम अठ उन्नीस श्लोक
0: फिरत फिरत प्रभ आया परया तो शरनाए नानक की प्रभ बेनती अपनी भगती लाए सत नाम श्री वाहिगुरु अष्टपदी
1: जाचक जन जाचै प्रभदान कर कृपा दिवो हर नाम
0: साध जना की मांगो तूर पार ब्रह्म मेरी शरदा पूर
1: सदा सदा प्रभु की गुण गाओ सास सास प्रभु तुम्हें ते आओ
0: चरण कमल सो लागे प्रीत भगत करो प्रभु की नित नीत
1: एक ओट एको आधार नानक मांगे ना प्रभ सार
0: प्रभु की दृष्ट महा सुख होए हर रस पावे बिरला कोए
1: जिन चख्या से जन तृप्ता ने पूर्ण पुरख नहीं डोला ने
0: सो भर भरे प्रेम रस रंग उपजै चाओ साध कै संग
1: करै शरण आन सब त्याग अंतर प्रगास अंध निर्लाग
0: बड़ पागी जपया प्रसोए नानक नामर ते सुख होए
1: सेवक की मनसा पूरी भई सतगुर ते निर्मल मत ले
0: जन को प्रभ होए ओ दयाल सेवक कीनो सदा निहाल
1: बंधन काट मुकुत जन भया जन्म मरण दुख परम गया
0: पिछ पुनी शरदा सा पूरी रब रहया सत्संग हजूरी
1: जिसका सा तिन लिया मिलाए नानक भक्ति नाम समाए
0: सो क्यों बिसरै जे काल न पानै सो क्यों बिसरै जे किया जानै
1: सो क्यों बिसरै जिन सब कुछ दिया सो क्यों बिसरै जे जीवन जिया
0: सो क्यों बिसरै जे अगन मह राखै गुर प्रसाद को बिरला लाखै
1: सो क्यों बिसरै जे बिकते गाड़ै जन्म जन्म का टूटा गाड़ै
0: गुरपूरै ताते है बुझाया प्रभ अपना नानक जन त्याया
1: साजन संत करो हो काम आंते आग जपो हर नाम
0: सिमर सिमर सिमर सुख पावो आप जपो अवरह नाम जपावो
1: भग पाए त्रिय संसार बिन भक्ति तन होसी चार
0: सर्व कल्याण सुख निध नाम बूट जात पाए विश्राम
1: सगल दुख का हो तनाश नानक नाम जपो गुण तास
0: उपजी प्रीत प्रेम राष्ट्राओ मन तन अंतर एही सुआओ
1: नेत्रो पे तरस सुख होए मन बिकसै साधु चरण तोए
0: भक्त जना कै मन तन रंग बिरला को पावे संग
1: एक बस्ती जे कर मया गुर प्रसाद नाम जप लया
0: ताकी उपमा कही न जाए नानक रहया सर्ब समाए
1: प्रभ क्षण दीन दयाल भगत वछल सदा कृपाल
0: अनाथ नाथ गोविंद गोपाल सर्व कटा करत प्रतपाल
1: आद पुरख कारण करतार भगत जना के प्राण आधार
0: जो जो जपै सो होए पुनीत भक्त पाए लावे मन ही
1: हम निर्गुण यार नीच अजान नानक तुमरी शरण पुरख भगवान
0: सर्व कुंठ मुक्त मोख पाए एक निमख हर के गुण गाए
1: अनक राज भोग वडे आई हर के नाम की कथा मन भाई
0: बहु भोजन कापर संगीत रसना जपती हर हर नीत
1: पलि सुकरनी शोभा धनवंत हृदय बसे पूर्ण गुरु मंत
0: साध संग प्राप्त हो निवास सर्व सुख नानक प्रगास
1: सुख मनी सुख अमृत प्रभ नाम भगत जना कै मन विश्राम अठवी श्लोक
0: सरगुण निर्गुण निरंकार सुन समाधि आप अपन किया नानका आपे ही फिर जाप सत नाम श्री वाहे गुरु अष्टपदी
1: जब अकार कुछ न दृष्टि ताप पुन तब कहते होता
0: जब तारी आपन सुन समाध तब बैर विरोध के संग कमात
1: जब इसका वरण चिहिना जापत तब हर सो को किसे व्याप्त
0: जब आपन आप अपार ब्रह्म तब हो कहां किस होवत परम
1: आपन खेलिया वर्ती जा नानक करने हार न दूजा
0: जब होवत प्राप्त केवल तानी तब बंद मुक्त कहो किसको गनी
1: जब एक हर गम अपार तब नरक सुरु को कौन अवतार
0: जब निर्गुण प्राप्त सहज सुभाए तब शिव शक्त कहो हो कित ठाए
1: जब आपे आप अपनी जोत धरे तब कौन निडर कौन कत डरे
0: आपन चले तब करने हार नानक ठाकुर अगम पार
1: अविनाशी सुख अपने आसन तै जन्म मरण को कहा विनाशन
0: जब पूर्ण करता प्रभ सोए तब जम की त्रास कहो किस होए
1: जब अवगत अगोचर प्रभ एका तब चित्र गुप्त किस पूछत लेखा
0: जब नाथ निरंजन अगोचर गादे तम कौन छुटे कौन बंधन बाधे
1: आपन आप ही अचर जा नानक आपन रूप आप ही उपर जा
0: जह निर्मल पुरख पुरख पत होता तह बिन मैल कहो क्या तोता
1: जह निरंजन निरंकार निर्वाण तह कौन को मान कौन अभिमान
0: जह स्वरूप केवल जगदीश तह छल छिद्र लागत कहो कीस
1: जह जो स्वरूपी ज्योत संग समावै तह किसै भू कौन तृप्तावै
0: कर्ण करावन करनै हार नानक करते का नाही सुमार
1: जा अपनी सुवा आपन संग बनाई तब कौन माए बा मित्र सुत भाई
0: जह सर्व कला आपह परवीन तह वेदक तेव कहां कोचीन
1: जब आपने आप उतारै तो सगन अपसगन कहां बिचारै
0: जह आपन ऊंच आपन आप नीरा तह कौन ठाकुर कौन कहिए चीरा
1: बिस्मन बिस्म रहे बिस्माद नानक अपनी गजानो आप
0: जह अछल अछेद अभेद समाया ऊहा किसह व्याप्त माया
1: आपस को आपे आदेश तेह गुण का नाही प्रवेश
0: जह एक है एक एक भगवंता तह कौन अचिंत किस लागे चिंता
1: जह आपन आपा पतियारा तह कौन कथे कौन सुन न हारा
0: बहु बेअंत ऊंच ते ऊंचा नानक आपस को आप है पहुंचा
1: जह आप रचियो पर पंच आकार तेह गुण में कीनो विस्तार
0: पाप पुन तह पई कहावत को नरक को स्वर्ग बंचावत
1: जाल जाल माया जंजाल हो मैं मोह परम पै पार
0: दुख सुख मान अपमान अनक प्रकार कियो बखिया
1: अपन खेल आप कर देखै खेल संकोचै तो नानक एक है
0: जह अवगत भक्त है आप जह पसरै पासार संत प्रताप
1: पाक का अपै धनी उनकी शोभा उन्हों बनी
0: आप है कौत करै आनंद चोज आप है रस भोगन निर्जोग
1: जिस भावै तुसी अपन नाय लावै जिस भावै तुस खेल खिलावै
0: बेशुमार अथा अगंत अतोलै ज्यों बुलावो त्यों नानक दास बोलै
1: सुख मनी सुख अमृत प्रभ नाम भगत जना कै मन विश्राम अठ इक्की श्लोक
0: जी जंत के ठाकुरा आपे वर्तन हार नानक एको पसरिया दूजा कह दृष्टार सत नाम श्री वाहेगुरु अष्टपदी
1: आप कथे आप सुनने हार आपे एक आप विस्तार
0: जा तिस भावे ता सृष्टो पाए अपने भाणे लए समाए
1: तुम ते पिन्ने किछ होए आपन सूत सब जगत परोए
0: जाको प्रभु जियो आप बुझाए सच नाम सोई जन पाए
1: सो समदर्शी तत् का बेता नानक सगल सिष्ट का जेता
0: जी जंत्र सब ताकै हाथ दीन दयाल अनाथ को नाथ
1: जिस राखै तिस कोए न मारे सो मुआ जिस मनो बिसारै
0: तिस्ता जबर कहां को जाए सब सिरे एक निरंजन राए
1: जी की जुग जाकै सुभात अंतर बाहर जानो साथ
0: गुण निदान बे अंत पार नानक दास दा बलिहार
1: पूरन पूर रह दयाल सब ऊपर होवत कृपाल
0: अपने करतब जानै आप अंतर जामी रहो बे आप
1: तत् पालै जीअन बो पात जो जो रचियो सुत सह त्यार
0: जिस पावै तिस लय मिलाए भगत करै हर के गुण गाए
1: मन अंतर विश्वास कर मानिया करन हार नानक इक जानिया
0: जन लागा हर एक नाए तिसकी आसन बिरथी जाए
1: सेवक को सेवा बने आए हुक्म बूझ परम पद पाए
0: इस ते ऊपर नहीं विचार जाकै मन बसिया निरंकार
1: बंधन तोर पै निर्वैर अंधिन पूजै गुर के पैर
0: यह लोक सुखी पर लोक सुहेले नानक हर प्रभ आपह मेले
1: साध संग मिल करो आनंद गुण गावो परमानंद
0: राम नाम तत् करो हो विचार दुर्लभ देह का करो उदार
1: अमृत बचन हर की गुण गावो प्राण तनन काए हे सुआओ
0: आठ पहर प्रापी खुह नीरा मिटै अज्ञान बिन सहंधीरा
1: सुन उपदेश हृदय बसावो मन इच्छा नानक फल पावो
0: हलत पलत दोइले हो सवार राम नाम अंतर उरतार
1: पूरे गुर की पूरी दिखिया जिस मन बसै ते साच परीखिया
0: मन ता नाम जपो लिव लाए दुख दर्द मन ते भौ जाए
1: सच व्यापार करो व्यापारी दरगह निभै खेप तुम्हारी
0: टीका टीक रखो मन माहे नानक बहुर न आवै जाहे
1: इसते दूर कहा को जाए उबरे राखन हार ते आए
0: निर्भौ जपै सगल भौ मिटै प्रभु कृपा ते प्राणी छुटै
1: जिस प्रभु राखै तिस नाहीं दुख नाम जपत मन होवत सुख
0: चिंता जाए मिटै अहंकार तिस जन को कोई न पहुंचन हार
1: सिर उपर ठाडा गुरसूरा नानक ता कह कारज पूरा
0: मत पूरी अमृत जाकी दृष्ट दर्शन पेखत उदरत श्रेष्ठ
1: चरण कमल जाके अनूप सफल दर्शन सुंदर हर रूप
0: धन सेवा सेवक परवान अंतर जामी पुरख प्रधान
1: जिस मन बसे सोत निहाल ताके निकट न आवत काल
0: अमर भय अमरा पद पाया साध संग नानक हर त्याया
1: सुख मनि सुख अमृत पव नाम भल जना कै मन विश्राम अठ बाई श्लोक
0: ज्ञान अंजन गुरदिया अज्ञान अंधेर विनाश हर कृपा ते संत भेटिया नानक मन परगास सत नाम श्री वाहिगुरु अष्टपदी
1: संत संग अंतर प्रभ डीठा नाम प्रभु का

0: ਪ੍ਰਤਪਾਲ
1: ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ
0: ਪੌਣ ਪਾਣੀ ਬੈਸੰਤਰ ਮਾਹੇ ਚਾਰ ਕੁੰਡ ਦੈ ਦਿਸੈ ਸਮਾਹੇ
1: ਜਿਸ ਤੇ ਭਿੰਨ ਨਹੀਂ ਕੋਠਾਉ ਗੁਰ ਪ੍ਰਸਾਦ ਨਾਨਕ ਸੁਖ ਪਾਉ
0: ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀਅਰ ਸੂਰ ਨਖਤਰ ਮੈਂ ਏਕ
1: ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੂਲ ਨਾ ਕਬਹੂ ਡੋਲੈ
0: ਸਰਬ ਕਰਾ ਕਰ ਖੇਲੈ ਖੇਲ ਮੂਲ ਨ ਪਾਈਐ ਗੁਣੇ ਅਮੋਲ
1: ਸਰਬ ਜੋਤ ਮਹਿ ਜਾਕੀ ਜੋ ਧਾਰ ਰਹੇ ਹੋ ਸਾਮੀ ਓਤ ਪੋਤ
0: ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸ਼ਵਾਸ
1: ਸੰਤ ਜਨਾ ਕਾ ਪੀਖਣ ਸਾ ਬ੍ਰਹਮ ਸੰਤ ਜਨਾ ਕਹਿ ਹਿਰਦੈ ਸਭ ਧਰਮ
0: ਸੰਤ ਜਨਾ ਸੁਨੇ ਸੋ ਬਚਨ ਸਰਬ ਵਿਆਪੀ ਰਾਮ ਸੰਗ ਰਚਨ
1: ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ
0: ਜੋ ਜੋ ਹੋਏ ਸੋ ਇਸ਼ਕ ਮਾਨੈ ਕਰਨ ਕਰਾਵਨ ਹਰ ਪ੍ਰਭ ਜਾਨੈ
1: ਅੰਤਰ ਬਸੇ ਬਾਹਰ ਭੀ ਉਹੀ ਨਾਨਕ ਦਰਸ਼ਨ ਦੇਖ ਸਾ ਮੋਹੀ
0: ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ
1: ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਏਕੰਕਾਰ
0: ਅਨਕ ਕਲਾ ਲਖੀ ਨੈ ਜਾਏ ਜਿਸ ਭਾਵੈ ਤਿਸ ਲੈ ਮਿਲਾਏ
1: ਕਵਨ ਲਿਖਤ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ
0: ਅੰਤਰ ਗਜ ਸਿਆਪ ਜਨਾਏ ਨਾਨਕ ਤਿਸ ਚੰਨ ਆਪ ਬੁਝਾਏ
1: ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪੇ ਖਨਹਾਰਾ
0: ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ
1: ਆਵਨ ਜਾਣੇ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ
0: ਸਭ ਕੇ ਮਦਲ ਪੱਤੋ ਰਹਿ ਜੋ ਕੁਛ ਕਹਿਣਾ ਸੋ ਆਪੇ ਕਹਿ
1: ਆਗਿਆ ਆਵੈ ਆਗਿਆ ਜਾਏ ਨਾਨਕ ਜਾਂ ਭਾਵੈ ਤਾਂ ਲਏ ਸਮਾਏ
0: ਇਸ ਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿਨੇ ਕਿਛ ਕਰਾ
1: ਆਪ ਭਲਾ ਕਰ ਤੂੰ ਤਤਨੀ ਕੀ ਆਪੇ ਜਾਣੈ ਆਪਣੇ ਜੀ ਕੀ
0: ਆਪ ਸਾਜ ਤਾਰੀ ਸਭ ਸਾਜ ਓਤ ਪੋਤ ਆਪਨ ਸੰਗਰਾਜ
1: ਤਾਂ ਕੀ ਗਤ ਮਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋਝੀ ਪਾਏ
0: ਇਸ ਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਣ
1: ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ
0: ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ
1: ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ
0: ਜਾ ਨਾਮਨ ਕਹੇ ਸੁਆਉ ਜਨ ਕਹਿ ਸੰਚਿਤ ਆਵੈ ਨਾ
1: ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਤੇਈ ਸਲੋਕ
1: ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇ
1: ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ
0: ਆਸ ਨਿਤਿਆ ਗੋ ਤਰੰਗ ਸੰਤ ਜਨਾ ਕੀ ਦੂਰ ਮਨ ਮੰਗ
1: ਆਪ ਛੋੜ ਬੇਨਤੀ ਕਰੋ ਸਾਧ ਸੰਗ ਆਗਨ ਸਾਗਰ ਤਰਹੋ
0: ਹਰ ਤਨ ਕੀ ਭਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ
1: ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ
0: ਨਰਕ ਨਿਵਾਰ ਉਰਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
1: ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ
0: ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾ
1: ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ
0: ਉੱਤਮ ਸਲੋਕ ਸਾਧ ਕੇ ਬਚਨ ਅਮੋਲੀਕ ਲਾਲ ਇਹ ਰਤਨ
1: ਸੰਤ ਕਮਾਵਤ ਹੋ ਤੋ ਉਧਾਰ ਆਪ ਤਰੈ ਲੋਕ ਕਹਿ ਨਿਸਤਾਰ
0: ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ
1: ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ
0: ਪ੍ਰਗਟੇ ਗੋਪਾਲ ਮਹਤ ਕੇ ਮਾਥੇ ਨਾਨਕ ਉਤਰਿਆ ਤਿਨ ਕਹਿ ਸਾਥੇ
1: ਸ਼ਰਨ ਯੋਗ ਸੁਣ ਸ਼ਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ
0: ਮਿਟ ਗਏ ਬੈਰ ਭਏ ਸਵਰੇਨ ਅੰਮ੍ਰਿਤ ਨਾਮ ਸਾਧ ਸੰਗਲੈਨ
1: ਸੋ ਪ੍ਰਸੰਨ ਭਏ ਗੁਰਦੇ ਪੂਰਨ ਹੋਈ ਸੇਵ ਕੀ ਸੇਵ
0: ਹਾਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਰਸ ਨਾ ਕਹਤੇ
1: ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ
0: ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ
1: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋ ਹੋਤ ਨਿਧਾਨ
0: ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
1: ਸਭ ਤੇ ਉੱਚ ਪਾਏ ਅਸਥਾਨ ਬਹੁਰ ਨ ਹੋਵੈ ਆਵਨ ਜਾਨ
0: ਹਰ ਤਨ ਖਾਟ ਚਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ
1: ਖੇਮ ਸ਼ਾਂਤ ਰਿਦ ਨਵ ਨਿਧ ਬੁੱਧ ਗਿਆਨ ਸਰਬ ਤਹਿ ਸਿੱਧ
0: ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ
1: ਚਾਰ ਪਦਾਰਥ ਕਮਲ ਪ੍ਰਗਾ ਸਭ ਕੈ ਮੱਧ ਸਗਲ ਤੇ ਉਦਾਸ
0: ਸੁੰਦਰ ਚਤੁਰ ਤਤ ਕਾ ਬੀਤਾ ਸਮਦਰਸੀ ਏਕ ਦ੍ਰਿਸ਼ਟੀ
1: ਇਹ ਫਲ ਤਿਸ ਜਨ ਕੈ ਮੁਖ ਭਾਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ
0: ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿਤਾ ਕੀ ਗਤ ਹੋਏ
1: ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ
0: ਸਗਲ ਮਤਾਂ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ
1: ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ
0: ਜਾ ਕੈ ਮਸਤਕ ਕਰਮ ਪ੍ਰਪਾਏ ਸਾਧ ਸਰਣ ਨਾਨਕ ਤੇ ਆਏ
1: ਜਿਸ ਮਨ ਬਸੈ ਸੁਨੈ ਲਾਏ ਪ੍ਰੀ ਤਿਸ ਜਨ ਆਵੈ ਹਰ ਪ੍ਰਾਚੀਤ
0: ਮਰਨਤਾ ਕਾ ਦੁਖ ਨਿਵਾਰੈ ਦੁਲਭ ਦੇ ਤਤਕਾਲ ਉਧਾਰੈ
1: ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ
0: ਦੁਖ ਰੋਗ ਬਿਨ ਸੇ ਪੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ
1: ਸਭ ਤੇ ਉੱਚ ਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਸਭ ਤੇ ਉੱਚ ਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਵਿਸਰਾਮ ਅੱਠ ਚੌਵੀ ਸਲੋਕ

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧੱਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

0406-660-960 या फिर विजिट करो bansalimmigration.com.au।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: सिडनी वाले तुसी सुन रहे हो अपना इंडियन रेडियो स्टेशन रेडियो हांजी 1674 AM।
1: मोटी नाल मोडा मिला के थोड़ी तरक्की दी रानू होर भी सौखा अते सुरक्षित बनाउन दा वादा करदा है वेरी बी टोयोटा
2: जिते है टोयोटा दी बेस्ट टेक्नोलॉजी बेस्ट कस्टमर सर्विस अते बेस्ट गूगल रिव्यूज तुहाडी जरूरत अनुसार प्रितपाल सिंह तुहानू हेल्प करनगे तुहाडी अपने टोयोटा चूज करन ले जो ने एक दहाके तो वेरी बी टोयोटा दे नाल
1: बेस्ट डील लई कॉल करो 0431-465-186 ते 212-216 ओल्ड जी लॉन्ग रोड हॉपर्स क्रॉसिंग वेरी बी टोयोटा द स्मार्ट चॉइस
3: रेडियो हाँ जी 1674 है।
1: सुनो जी गड्डी अक्षरा ज्वेलर्स वाल ले लो।
4: और जो हुकम मेरी सरकार।
1: ओ आ किधर हैरी स्पार्क वाल जाना तुसी आ किथे जा रहे हो?
4: अक्षरा ज्वेलर्स दी दूजी लोकेशन
1: यानी हुन 22 कैरेट गोल्ड हॉलमार्क ज्वेलरी डायमंड ज्वेलरी अते बर्थ स्टोन रिंग्स दे नवे डिजाइन सिल्वर आइटम्स पूजा आइटम्स सब कुछ हुन दो दो लोकेशन ते मिलनगे।
4: आहो जी आहो
1: अक्षरा ज्वेलर अपनी दूजी लोकेशन 56 गारफील्ड रोड ईस्ट रिवर्सटन विच वी तुहाडी सेवा विच।
5: रेडियो हाँ जी 1674 समा हो चुका लाफ्टर थैरेपी दा कल दे गुस्से अगले परेशानियां जो भी मन दे उत्ते बोझ सारा कुछ एक पासे रख के हसण दा हसाउण दा समा हो चुका चुटकले सुनाउण दा समा हो चुका ते तुसी वी खिच लो तैयारियां आपां वादा करदे हां कि जरूर जरूर जरूर हसांगे ते तुसी वी जरूर हसो मेरे नाल असंदली पहुंच चुके ने हरमीत तू
6: राम राम भाइयों ने उनकी लगाइया ने छोटिया के प्यार बड़े का आशीर्वाद लेके आज लोग जी लाफ्टर थेरेपी में छुट्टी वाली थेरेपी रे सारे बच्चे उठ गए मेरे हिसाब से
5: मैं ना बच्चे तो ताडे नालों भी पहला गाड़ी से नहा धो के तैयार हो गए बैठे भी लियाओ चुटकला आओ चुटकला पाओ बाजार तक
6: अज तो मौसम ही बड़ा गिला गिला
5: है
6: सिले सिले चुटकले होने अज
5: आह मेलबर्न च तो फिर इदा ही चलो आओ फिर अपना बच्चों के कोलों सुनते हैं भाई चुटकले थैंक यू सब तो पहला तो तुम छुट्टिया के भी ये नेम बरकरार रख्या तो हूँ तो वैसे भी नहीं कोई चक्कर भी पहला वाला बाद वाला तो हूँ आप जिहड़ा जिहड़ा जिदा आया ही उदा उदा ही आप लै लें तो सब तो पहला साढ़े नाल अरनव आ जाता जी सत श्रीकाल अरनव तुम आने रहो की हाल है
7: हेलो अंकल जी सत श्रीकाल मेरे सत
6: श्रीकाल सत श्रीकाल
5: सत श्रीकाल की हाल चाल है
7: भूर
5: जी पैंदी
6: आवाज चलन दी मी पैन दिया
5: ताडे भी पैंदी तुसी किथे रहिंदे हो टारनेट
7: नहीं हां विंदम वेल
5: पानी दा तुपका बर्फ
6: पानी ना नहीं भेज दी
5: है ओ आ गया चेता कैंडल
6: ये भी गल सही है अजी फिट कर ही लेनी है
5: मैं भैन जी कैंडल कहा तुम फायर ते चल गए जो साथ ही छड़ गए
6: नहीं कैंडल फायर तो लानी पैंदी है
5: हैं फायर है
6: फायर पुत्र
7: नहीं
5: फायर भी नहीं है ओ ओ ओ
6: नहीं पर कैंडल है की कैंडल पूछ ली है ना कि पता कैंडल होए
5: नहीं सच
7: कैंडल
5: ये पता किया इमोजी
6: इमोजी
7: नहीं
6: पानी नाल भी नहीं भेज दी
5: पानी नाल भी नहीं भेज दी केड़ी चीज है हो जी हां पानी नाल भी नहीं भेज दी ओके चल यार हार गए फिर अपन
6: दस सवेरे सवेरे यार बड़ा जोर
7: आना पेंदा
5: जिहड़ा मीह धुप्पे पई जांदा ओनू की कहिंदे आ
7: ਪਤਾ ਨੀ
5: ਓਹਨੂੰ ਕਹਿੰਦੇ ਕਾਣਾ ਮੀ
6: ਓਹਨੂੰ ਕਹਿੰਦੇ ਕਿੱਧਰ ਕਿੱਧਰ ਦਾ ਵਿਆਹ
5: ਕਾਣਾ ਕਾਣਾ
7: ਕਾਣਾ
5: ਕਾਣਾ ਮੀ
6: ਵਾਹ
5: ਹਾਂ ਥੈਂਕ ਯੂ ਵਰਨਾ
6: ਐਡਾ ਕਾਣਾ ਮੀ
7: ਥੈਂਕ ਯੂ
5: ਸੁਖਵਿੰਦਰ ਭੈਣ ਜੀ ਸਤਿ ਸ੍ਰੀ ਅਕਾਲ ਪੁੱਤ ਸੁਖਵਿੰਦਰ ਭੈਣ ਜੀ ਮੈਂ ਲਾ ਲਿਆ ਤੁਹਾਡਾ ਹਿਸਾਬ ਉਧਰੋਂ ਜਾਣਾ ਆਪ ਦੱਸ ਜਾਂਦਾ ਉਧਰੋਂ ਤੁਸੀਂ ਭੇਜ ਦਿੰਦੇ ਜੀ
6: ਬਸ ਕਵੀ ਜੀ ਮੈਂ ਐਂਟਰ ਕਰਨ ਲੱਗੀ ਸੀ ਵੈਰੀ ਗੁੱਡ
5: ਚਲੋ ਥੈਂਕ ਯੂ ਭਾਈ ਚਲੋ ਮੰਨ ਲੈਂਦੇ ਚਲੋ ਕੋਈ ਮੰਨਣਾ ਹੀ ਪੈਣਾ ਕੀ ਕਰ ਸਕਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਯੁਵਰਾਜ ਤੁਸੀਂ ਆਉਂਦੇ ਰਹੋ
6: ਯੁਵਰਾਜ ਸਿੰਘ ਜੀ
7: ਹਾਂਜੀ
5: ਉੱਥੇ ਹੋ ਤੁਸੀਂ
7: ਹਲੇ
5: ਇੰਨੀ ਸਨੋ ਨਹੀਂ ਪਈ ਮਤਲਬ
6: ਬਰਫ ਲੈ ਜੋ ਇੱਥੋਂ ਇੱਥੋਂ ਲੈ ਜੋ ਬਰਫ
5: ਬਰਫ ਵਾਲੇ ਭਾਈ ਸਾਹਿਬ ਹੈਗੇ ਆਪਣੇ
6: ਮੋੜੋ ਟਰੱਕ ਉਧਰ ਨੂੰ ਥੋੜਾ ਜਿਹਾ
5: ਕੀ ਸੁਣਾਓਗੇ
7: ਇੱਕ ਚੁਟਕਲਾ
6: ਜੀ
7: ਗਲਤੀ ਦਾ ਤੇਰੀ ਆ ਤੇ ਬਚਨ ਦਾ ਤੇਰਾ ਕੋਈ ਹੋਰ ਹੱਲ ਤਾਂ ਹੈ ਨੀ ਤੂੰ ਬਸ ਐਂ ਕਹਿ ਰਹੀ ਜਦੋਂ ਜੱਜ ਨੇ ਤੈਨੂੰ ਕੁਛ ਪੁੱਛਿਆ ਐ ਐ ਐ ਤੇ ਜਦੋਂ ਵੀ ਕੁਛ ਪੁੱਛੂਗੀ ਬਸ ਕੁਛ ਬੋਲੀ ਨਾ ਐ ਐਂ ਕਹਿ ਦੀ ਤੇ ਉਹ ਅਦਾਲਤ ਜਾਂਦੇ ਆ ਤੇ ਜੱਜ ਕੁਛ ਵੀ ਪੁੱਛਦਾ ਕਹਿੰਦਾ ਐ ਐ ਐ ਤੇ ਉਹ ਜੱਜ ਕਹਿੰਦੇ ਚ ਇਹ ਬੰਦਾ ਨਾ ਸਹੀ ਨੀ ਲੱਗਦਾ ਤੇ ਇਹਨੂੰ ਸਜ਼ਾ ਤਾਂ ਕੋਈ ਕਰ ਨੀ ਸਕਦੇ ਵੀ ਇਹਨੂੰ ਛੱਡ ਦੋ ਤੇ ਉਹਨੂੰ ਛੱਡਤਾ ਤੇ ਵਕੀਲ ਬਾਹਰ ਆ ਕੇ ਕਹਿੰਦਾ ਕਹਿੰਦਾ ਮੇਰੀ ਫੀਸ ਤਾਂ ਦੇ ਦੋ ਉਹ ਬੰਦਾ ਕਹਿੰਦਾ ਐ ਐ
6: ਐਡਾ ਤੁਸ਼ਾਰ ਕਪੂਰ ਬਣਿਆ
5: ਥੈਂਕ ਯੂ ਜਸ਼ਕਾ
7: ਥੈਂਕ ਯੂ ਯੂ ਵੀ ਵੀ ਸੁਣਾਓਗਾ
5: ਹਾਂਜੀ ਲਿਆਓ ਜੀ ਜੁਵੀ ਕੋ ਵੀ ਸੁਣ ਲੈਂਦੇ ਹਾਂ ਠੰਡ ਲੱਗਦੀ ਏਦਾਂ ਹੋਇਆ ਕਦੀ
6: ਤੁਹਾਨੂੰ
5: ਜਦੋਂ ਤੁਸੀਂ ਬਰਫ਼ ਤੇ ਜਾਂਦੇ ਹੋ ਉਦੋਂ ਏਦਾਂ ਹੋਇਆ ਕਦੀ
7: ਨਹੀਂ ਕਿਉਂਕਿ ਮੈਂ ਪਹਿਲਾਂ ਹੀ ਬਹੁਤ ਕੱਪੜੇ ਪਾ ਕੇ ਜਾਂਦਾ ਮੰਮਾ ਮੈਨੂੰ ਇੰਨੇ ਕੱਪੜੇ ਪੈਕ ਕਰਕੇ ਦੇ ਦਿੰਦੇ
5: ਓਏ ਹੋਏ ਅੱਛਾ ਅਲਮਾਰੀ ਵੇਲੀ ਕਰਕੇ ਜਾਂਦੇ ਜੇ ਫਿਰ ਤੁਸੀਂ
7: ਹਾਂਜੀ
5: ਕੀ ਸੁਣਾਓਗੇ ਫਿਰ
7: ਇੱਕ ਚੁਟਕਲਾ
5: ਹਾਂਜੀ
7: ਇੱਕ ਵਾਰੀ ਉਹ ਪੱਪੂ ਆਪਦੇ ਸਿਰ ਤੇ ਹੱਥ ਰੱਖ ਕੇ ਨਾ ਕਿਤਾਬ ਦੇ ਆਮ ਵੇਲੇ ਦੇਖ ਰਿਹਾ ਹੁੰਦਾ ਤੇ ਫਿਰ ਮੈਡਮ ਕਹਿੰਦੀ ਵੀ ਪੱਪੂ ਤੈਨੂੰ ਇਹ ਕੁਐਸਚਨ ਪਰੇਸ਼ਾਨ ਕਰ ਰਹੇ ਆ ਤੇ ਫਿਰ ਪੱਪੂ ਕਹਿੰਦਾ ਨਹੀਂ ਮੈਡਮ ਜੀ ਕੁਐਸਚਨ ਤਾਂ ਸਹੀ ਆ ਇਹਨਾਂ ਦੇ ਆਨਸਰ ਪਰੇਸ਼ਾਨ ਕਰ
5: ਮੰਨਤ ਕੀ ਹਾਲ ਚਾਲ ਆ ਫਤਿਹ ਸਤਿ ਸ੍ਰੀ ਅਕਾਲ ਮਟਰੀ ਜੀ ਨਾਲੇ ਸ਼ਕਰਪਾਰਾ ਜੀ ਉਹ ਸੋਰੀ
7: ਬਹੁਤ ਜ਼ਿਆਦਾ ਕਾਲੀ ਸੀ ਤੁਹਾਨੂੰ ਦੱਸਣ ਦੇ ਲਈ
8: ਕੀ
6: ਜਿਹੜੇ
5: ਬੰਦੇ ਕੋਲ ਟਾਈਮ ਨਾ ਹੋਏ ਕਹਿੰਦਾ ਹੁੰਦਾ ਬਰਫ ਤਾਂ ਥੋੜੀ ਮਤਲਬ ਹੈ ਆਊਟਿੰਗ ਦੇ ਨਾਲ ਜ਼ਰੂਰੀ ਥੋੜੀ ਉਹਨਾਂ ਨੇ ਬਰਫ਼ ਬਰਫ਼ ਕਰਕੇ ਜਾਣਾ ਬਰਫ਼ ਤਾਂ ਬੰਦਾ ਫਰਿੱਜ ਚ ਬਹਿ ਲੇ
6: ਉੱਥੇ
5: ਫਿਰ ਮੰਨਤ ਤੁਸੀਂ ਰਹੋਗੇ ਰਾਤ ਬਰਫ਼ ਤੇ
7: ਹਾਂਜੀ ਪਹਾੜ ਦੇ ਥੱਲੇ ਸੀ ਲਿਆ ਹੋਇਆ ਰੂਮ
6: ਤੁਸੀਂ ਲੈ ਕੇ ਆਯੋ ਬਰਫ਼ ਉਤੋਂ ਇੱਥੇ ਠੀਕ ਹੈ ਜਦੋਂ ਪੈ ਗਈ ਨਾ ਫਰੈਸ਼ ਬਰਫ਼ ਵੇਖਣੀ ਅਸੀਂ ਵੇਖੀ ਨੀ ਕਦੀ ਅਸੀਂ ਕਦੀ ਬਰਫ਼ ਨੀ ਵੇਖੀ
7: ਅਸੀਂ ਨਾਲੇ ਕੱਲ ਬਹੁਤ ਸਾਰੇ ਸਨੋ ਸ਼ਾਪਿੰਗ ਕੀਤੀ ਸਨੋ ਗੀਅਰ ਵਗੈਰਾ ਦੇ ਲਈ
5: ਅੱਛਾ ਫਿਰ
7: ਪੈਸੇ
5: ਨੀ ਦਿੱਤੇ ਕਿਤੇ
6: ਪੌਣੇ ਕਿੱਥੇ ਆ ਸਨੋ ਤਾਂ ਨੀ ਮੈਂ ਜੇ ਦੋ ਵਾਰੀ ਹੋਰ ਕਿਹਾ ਗੱਡੀ ਰਾਹ ਚ ਮੋੜ ਲੈ
5: ਪੈਣੀ ਪੈਣੀ ਇਹਨਾਂ ਦੇ ਜਾਂਦੇ ਨੂੰ
6: ਅਸੀਂ ਪਵਾ ਦੇਣੀ ਜਾਂਦੇ ਵੇਖੀ ਜਾਂਦੇ ਜਾਂਦੇ ਪਵਾ ਦੇਣੀ
5: ਹੋਰ ਕੀ ਸੁਣਾਓਗੇ ਮਨਦ
7: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ
5: ਹਾਂਜੀ
7: ਬਾਲਕ ਤੂੰ ਬਹੁਤ ਜ਼ਿਆਦਾ ਮੱਛਰ ਹੋ ਗਏ ਤੂੰ ਹੁਣ ਇਹਨਾਂ ਨੂੰ ਮਾਰ ਦੇ ਨੌਕਰ ਜਿਹੜਾ ਨੌਕਰ ਸੀਗਾ ਉਹ ਬਹੁਤ ਆਲਸੀ ਸੀ ਤੇ ਥੋੜੇ ਦੇਰ ਬਾਅਦ ਫੇਰ ਮੱਛਰ ਬੋਲਣ ਲੱਗ ਗਏ ਤੇ ਫੇਰ ਮਾਸਟਰ ਉਹਨੂੰ ਦੁਆਰ ਤੋਂ ਕਹਿੰਦਾ ਮਾਲਕ ਕਿ ਤੂੰ ਮੱਛਰ ਕਿਉਂ ਨੀ ਮਾਰੇ ਤੇ ਫਿਰ ਜਿਹੜਾ ਨੌਕਰ ਸੀਗਾ ਉਹ ਕਹਿੰਦਾ ਇਹ ਮੱਛਰ ਤਾਂ ਮੈਂ ਮਾਰਦੇ ਸੀਗੇ ਇਹ ਹੁਣ ਮੈਂ ਪਤਨੀਆਂ ਬੋਲਦੀਆਂ ਨੇ
6: ਪੀ ਪੀ ਕੌਣ ਕਰੇਗਾ
5: ਹਾਏ ਵੇ ਲੂਈ ਵੇ ਤੇਰੇ ਧੱਫੜ ਵੇ ਇੱਧਰ ਹੁੰਦੀ ਹੈ ਮੈਨੂੰ ਮੱਛਰ ਦਾਨੀਆਂ ਵੇ ਥੈਂਕ ਯੂ ਮਨ
6: ਇਹ ਦਿਲ ਚ ਲਾ ਗਏ
7: ਸਤਿ ਸ੍ਰੀ ਅਕਾਲ ਅੰਕਲ ਜੀ ਨਾਲੇ ਅੰਕਲ ਜੀ
5: ਸਤਿ ਸ੍ਰੀ ਅਕਾਲ ਬਤੇ ਸਾਡੀ ਤੇ ਭਰਾ ਸ਼ੋਪਿੰਗ
7: ਨਹੀਂ
5: ਆਪਾਂ ਏਦਾਂ ਕਰਾਂਗੇ ਨਾ ਇੱਕ ਮਿੰਟ ਆਪਾਂ ਏਦਾਂ ਕਰਾਂਗੇ
7: ਸਨੋ ਹੁੰਦੀ ਆ ਸਨੋ ਤਾਂ ਹੁੰਦੀ ਆ ਥੱਲੇ ਫਲੋਰ
5: ਉਹ ਮੇਰੀ ਗੱਲ ਸੁਣ
7: ਭਾਵੇਂ ਪੈਂਦੀ ਨਾ ਹੋਵੇ ਪਰ ਹੁੰਦੀ ਤਾਂ ਹੈ
5: ਪਾਪਾ ਮੇਰੀ ਗੱਲ ਸੁਣ ਆਪਾਂ ਏਦਾਂ ਕਰਾਂਗੇ ਤੂਰ ਸਾਹਿਬ ਆਪਾਂ ਏਦਾਂ ਕਰਾਂਗੇ ਵੀ ਇਹਨਾਂ ਨੇ ਤੇ ਹੋ ਕੇ ਆ ਜਾਣਾ ਤੇ ਇਹਨਾਂ ਨੇ ਮੁੜ ਕੇ ਕੱਪੜੇ ਇੱਥੇ ਥੋੜੀ ਸ਼ੋਪਿੰਗ ਸੈਂਟਰ ਥੋੜੀ ਪਾਈ ਫਿਰਨੇ ਆ ਆਪਾਂ ਇਹਨਾਂ ਦੇ ਕੱਪੜੇ ਲੈ ਕੇ ਤੇ ਜਦੋਂ ਜਾਣਾ ਹੋਗਾ ਚੱਲ ਜਾਵਾਂਗੇ
6: ਵੈਰੀ ਨਾਈਸ ਵਧੀਆ ਕੰਮ ਠੀਕ ਹੋਇਆ ਹੈ
7: ਨਾ ਪਰ ਤੁਹਾਡੇ ਲੈ ਜੋ ਮੈਨੂੰ ਤਾਂ ਕੁਛ ਨਹੀਂ ਬਸ ਮੇਰੇ ਕੱਪੜੇ ਨਾ ਲੈ ਕੇ ਆ ਕਿਉਂਕਿ ਤੁਹਾਡੇ ਆਉਣੇ ਨਹੀਂ ਗਏ
5: ਆਪਣੇ ਤੇਰੇ ਕੱਪੜੇ ਪਾਉਣਗੇ ਸਾਡੇ ਬੱਚੇ
6: ਹਾਂ
5: ਹੈ ਨਾ ਤੇ ਤੇਰੇ ਪਾਪੇ ਦੇ ਕੱਪੜੇ ਪਾਵਾਂਗੇ ਆਪਾਂ
6: ਅਸੀਂ ਪਾਵਾਂਗੇ
7: ਨਹੀਂ
5: ਹਾਂ
7: ਆਹੋ
5: ਤੇ ਉਹ ਤੇ ਅਸੀਂ ਵੇਖ ਲਾਂਗੇ ਨਾ, ਥੋੜੇ ਬਹੁਤੇ ਖੁੱਲੇ ਖੱਲੇ ਚ ਕਰ ਲਾਂਗੇ,
7: ਪਰ ਸਾਡਾ
5: ਯਾਰੀ ਥੋੜੀ ਹੋਈ ਫਿਰ ਬੰਦਾ ਨਾ ਬਹੁਤਾ ਇੱਕ
6: ਪਹਿਲਾਂ ਹੀ ਕਿਹਾ ਸੀ ਅੰਕਲ ਨੂੰ ਫਤਿਹ ਨੇ ਦੇਣੇ ਨੀ, ਇਹ ਫਾਈਨ ਦੇ ਸਕਦਾ ਕੱਪੜੇ ਲੈ
7: ਲੋ।
5: ਚਲ ਤੁਸੀਂ ਦੇ ਤੇ ਦਿਓ ਵੱਡੇ ਤੇ, ਹੋਰ ਵੇਖਾਂਗੇ ਆਪਾਂ।
6: ਹਾਂ ਬਾਅਦ ਚ ਵੇਖਾਂਗੇ ਕੀ ਕਰਨਾ ਅਸੀਂ।
7: ਸਾਡੀ
5: ਸੇਵਿੰਗ ਹੋ ਜਾਊਗੀ ਯਾਰ,
6: ਸ਼ਰਿੰਕ ਹੋ ਜਾਏ, ਬਰਫ਼ ਪੈਣੀ, ਠੰਡ ਪੈਣੀ, ਠੰਡ ਚ ਉਹ ਸ਼ਰਿੰਕ ਹੋ ਜਾਂਦਾ। ਆਪਾਂ ਪਾਣੇ ਉੱਥੇ ਜਾ ਕੇ
5: ਯੁਵਰਾਜ ਮੰਨ ਗਿਆ ਸੀ ਝਾਟੀ, ਫਤਿਹ ਯਾਰ ਮੰਨਦਾ ਹੀ ਨੀ ਆ।
7: ਨਹੀਂ ਉਹਨਾਂ ਤੂੰ ਕਿਹਾ ਹੀ ਨਹੀਂ, ਕਿਉਂਕਿ ਮੈਂ ਤਾਂ ਸੁਣ ਰਿਹਾ ਹੀ।
5: ਉਹਦਾ ਆਪੇ ਮੈਸੇਜ ਆਇਆ ਵਾ, ਅੰਕਲ ਜੀ ਪੈਸੇ ਨਾ ਖਰਚੋ, ਸਾਡੇ ਕੱਪੜੇ ਲੈ ਲਿਓ, ਆ ਮੈਸੇਜ ਆ ਗਿਆ ਉਹਦਾ।
6: ਪਤਾ ਜੇ ਕੱਪੜੇ ਖੁੱਲੇ ਹੋ ਗਏ ਨਾ, ਉਹ ਫਿਰ ਅਸੀਂ ਜਦੋਂ ਬਰਫ਼ ਪੈ ਗਈ ਉੱਥੇ ਪਾਵਾਂਗੇ ਨਾ, ਉਹ ਫਿਰ ਸ਼ਰਿੰਕ ਹੋ ਜਾਣਗੇ ਠੰਡ ਨਾਲ, ਫਿਰ ਪੂਰੇ ਆ ਜਾਣਗੇ। ਠੀਕ ਹੈ ਨਾ? ਓਕੇ
5: ਚਲੋ, ਕੀ ਸੁਣਾ ਕੀ ਸੁਣਾਓਗੇ? ਠੰਡਾ ਠੰਡਾ
7: ਮਾਂ ਨਹੀਂ ਗਏ।
5: ਹਾਂਜੀ ਹਾਂਜੀ,
6: ਬੜੀ ਸਾਇਲੈਂਸ ਬੁਝਾਰਤ ਹੈ ਭਰਾ।
5: ਸੌਂਗੇ ਹੋ?
7: ਨਾ ਕੁਝ ਖਾਂਦੀ ਨਾ ਕੁਝ ਪੀਵੇ, ਫਿਰ ਵੀ ਉਹ ਵੱਧਦੀ ਰਹਿੰਦੀ ਆ।
5: ਨਾ ਕੋਈ ਖਾਂਦੀ ਨਾ ਕੁਝ ਪੀਵੇ ਤੇ ਫਿਰ ਵੀ ਵੱਧਦੀ ਰਹਿੰਦੀ ਆ।
7: ਹਾਂਜੀ
5: ਜ਼ਬਾਨ।
7: ਨਹੀਂ
5: ਹਾਂ ਚਲੋ ਆਂਟੀ ਹੋ ਦੱਸੋ ਬਾਈ,
6: ਹੁਣ ਟੁੱਟ ਗਈ ਹੋਣੀ।
5: ਹਾਂ ਉਮਰ ਸੁਖਵਿੰਦਰ ਆਂਟੀ, ਮੈਂ ਨੀ ਹੈਲਪ ਲਈ, ਇਹਨਾਂ ਨੇ ਆਪੇ ਨਾ ਮੈਸੇਜ ਕਰਕੇ ਦੋਵਾਂ ਆਂਟੀਆਂ ਨੇ ਤੇ ਮੇਰੇ ਅੱਗੇ ਕਰਤਾ। ਗੁਰਜੀਤ ਆਂਟੀ ਨੂੰ ਤੇ ਸੁਖਵਿੰਦਰ ਆਂਟੀ ਨੂੰ ਇਹ ਧੱਕੇ ਨਾਲ, ਮੈਂ ਕਿਹਾ ਮੈਂ ਨੀ ਵੇਖਣਾ ਵੇਖਣਾ ਤੇ ਮੇਰੇ ਅੱਗੇ ਕਰ ਦਿੰਦੀਆਂ ਮੈਸੇਜ।
7: ਨਾਲੇ
5: ਤੁਹਾਨੂੰ ਕੀ, ਤੁਸੀਂ ਤਾਂ ਫਾਈਨ ਕਰ ਹੀ ਦਿੱਤਾ। ਚੱਲ ਕੋਈ ਨੀ, ਮਾਰਾਂਗੇ। ਥੈਂਕ ਯੂ,
6: ਬਾਏ ਬਾਏ ਬਾਏ,
5: ਕਰੋ ਥੈਂਕ ਯੂ, ਇੰਜੋਏ ਕਰੋ ਤੁਸੀਂ ਭਾਈ ਬਰਫਾਂ ਦੇ ਉੱਤੇ।
6: ਕੁੰਡਾ ਸੇਲਸਮੈਨ,
5: ਹਾਂ ਕਰੀ ਉਹ। ਵਾਹ ਆ ਕੀ ਲਗਾ ਵੀ, ਵਾਹ ਆ ਕਿਨੇ ਲਾਇਆ ਵੀ
6: ਸਾਨੂੰ ਉਲਟ ਦੇ ਬਾਗ,
5: ਵੈਰੀ ਨਾਈਸ, ਵਾਹ ਕਿਆ ਕਮਾਲ ਦੀ ਗੱਲ ਹੈ। ਆ ਭਾਈ ਆ ਜਿਹਨੇ ਲਾਇਆ ਵਾ ਇਹਦਾ ਕਰ ਲਓ ਇਲਾਜ, ਤੁਸੀਂ ਇਹ ਕੰਮ ਖਰਾਬ ਜੇ
6: ਇਹ ਸਾਨੂੰ ਉਲਟ ਦੇ ਬਾਗ।
5: ਇਹ ਮੈਂ ਤੁਹਾਨੂੰ ਸੁਣਾਉਣ ਦੇ ਲਈ ਆਨ ਕੀਤਾ ਵੀ ਜਿਹਦਾ ਵੀ ਹੈਗਾ ਵਾ ਇਹਨੂੰ ਬੰਦ ਕਰ ਲਓ। ਥੈਂਕ ਯੂ। ਸੋ ਇਹ ਭਾਈ ਛੇਤੀ ਤੋਂ ਛੇਤੀ ਤੁਸੀਂ ਬੰਦ ਕਰੋ ਤੇ ਆਪਾਂ ਗੱਡੀ ਅੱਗੇ ਤੋਰੀਏ, ਤੇ ਜੇ ਤੁਸੀਂ ਆਹ ਵਾਲਾ ਬੰਦ ਨਾ ਕੀਤਾ ਤੇ ਫਿਰ ਮੈਨੂੰ ਤੁਹਾਨੂੰ ਬੰਦ ਕਰਕੇ ਵੇਖਣਾ ਪੈਣਾ,
6: ਤਾਰ ਕੱਢਣੀ ਪੈਣੀ
5: ਜੀ। ਸੋ ਔਨ ਸੀਰੀਅਸ ਨੋਟ, ਆਹ ਜਿਹਦੀ ਪਿੱਛੇ ਲੱਗੀ ਆ ਆਹ ਵਾਲੀ ਟੋਨ, ਪਲੀਜ਼ ਬੰਦ ਕਰ ਲਿਓ, ਤੇ ਨਹੀਂ ਤੇ ਮੈਨੂੰ ਤੁਹਾਡਾ ਫੋਨ ਬੰਦ ਕਰਨਾ ਪੈਣਾ। ਇਹ ਉਹਨਾਂ ਅੱਗੇ ਬੇਨਤੀ ਆ ਜਿਹੜੇ ਇਸ ਟਾਈਮ ਉਹਦੇ ਤੇ ਨੇ, ਹੋਲਤੇ ਨੇ, ਠੀਕ ਆ ਜੀ। ਤੇ ਥੈਂਕ ਯੂ, ਤੁਹਾਡਾ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਤੇ ਚਲੋ ਫਿਰ ਤੁਸੀਂ ਹੁਣ ਉਦੋਂ ਮੈਂ ਤੁਹਾਡਾ ਪਿੱਕ ਕਰਦਾ ਵਾਂ ਜਦੋਂ ਤੁਸੀਂ ਇਹ ਬੰਦ ਕਰ ਲਓਗੇ। ਸ਼੍ਰੇਆ ਸਤਿ ਸ਼੍ਰੀ ਅਕਾਲ। हेलो
6: श्रेया,
5: श्रेया के वीर जी, हेलो श्रेया की गल।
6: ओहो
5: मैनू लगता उठते ही फड़ाता वो फोन। चल कोई नहीं, सह लो भाई तुम। कुलवीर जी कहते आप नहीं इन्ना दे सकते, तो बलजीत जी कहें भी अच्छा ये जो ओके ठीक है ठीक है। तो धन्यवाद जी कहते भाई कुछ बच्चे तुहानू अंकल कहते ने ते तूर साहब नू वीर जी, पर उन्हें की पता कि वीर जी अंकल जी नालों 3 साल वड्डे ने है, पर उम्र ते लगाउंदे ने ना।
6: ये कौन है? ये कौन है?
5: ये गुप्त दान
6: है, इन्हां नूं ट्रिलियन फाइन देने आपां।
5: ट्रिलियन फाइन, सत
6: श्री अकाल। बच्चे देखो रब दा रूप हुंदे ने, पछाण लैंदे भाई।
5: सत श्री अकाल। ते जसविंदर पाल जी कहिंदे ने कि अज दी कहानी बड़ी वधिया लगी। अमृत भैन जी कहिंदे ने कि गुड मॉर्निंग। हरचंद सिंह ढिल्लों जी कहिंदे कि सिक्ख्यादायक कहानी रही अज दी। गुरवीन परिवार वालों सत श्री अकाल आ गई है जी। तरपिंदर सिंह जी कहिंदे ने कि सत श्री अकाल, क्रिगबन तों अज दी कहानी बड़ी ਵਧੀਆ ਸੀ। ਅਤੇ ਗਾਬਾ ਸਾਹਿਬ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ। ਅਤੇ ਗੁਰਦੀਪ ਸਿੰਘ ਢਿੱਲੋਂ ਜੀ ਕਹਿੰਦੇ ਕਿ ਕੇਲਿਆਂ ਦੇ ਪਿੰਡ ਤੋਂ ਇਨਿਸਫੋਲ ਤੋਂ ਸਤਿ ਸ਼੍ਰੀ ਅਕਾਲ ਸਾਰਿਆਂ ਦੇ ਲਈ। ਧੰਨਵਾਦ ਜੀ ਤੁਹਾਡਾ। ਅਤੇ ਸਤਿ ਸ਼੍ਰੀ ਅਕਾਲ। ਅਤੇ ਕਹਿੰਦੇ ਕਿ ਡਰਾਈਵ ਸੇਫ ਕਰਿਓ, ਅੱਜ ਸੜਕਾਂ ਗਿੱਲੀਆਂ ਨੇ। ਹਾਂ ਬਿਲਕੁਲ ਜੀ, ਸਾਡੇ ਵੱਲੋਂ ਵੀ ਇਹ ਬੇਨਤੀ। ਧੰਨਵਾਦ ਤੁਹਾਡਾ ਮੰਨਾ ਗਿਲ ਜੀ, ਬਹੁਤ ਵਧੀਆ ਤੁਸੀਂ ਯਾਦ ਦਵਾਇਆ ਕਿ ਅੱਜ ਖਿਆਲ ਆਪਣਾ ਕੁਛ ਵਧੇਰੇ ਰੱਖਿਓ ਗੱਡੀ ਚਲਾਉਂਦਿਆਂ। ਪਰਮਜੋਸਨ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਅੱਜ ਦੀ ਕਹਾਣੀ ਬੜੀ ਵਧੀਆ ਸੀ, ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ। ਬਲਜੀਤ ਵਾਲੀਆ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਹੈਵ ਏ ਗ੍ਰੇਟ ਡੇ। ਅਤੇ ਸੁਖਵਿੰਦਰ ਭੈਣ ਜੀ ਤੁਹਾਡਾ ਧੰਨਵਾਦ, ਗੁਰਜੀਤ ਜੀ ਧੰਨਵਾਦ। ਇਕਬਾਲ ਸੈਣੀ ਜੀ ਕਹਿੰਦੇ ਨੇ ਕਿ ਆਪ ਸਭ ਨੂੰ, ਆਪ ਸਭ ਦਾ ਦਿਨ ਖੁਸ਼ੀਆਂ ਭਰਿਆ ਹੋਵੇ। ਅਤੇ ਧੰਨਵਾਦ ਜੀ ਤੁਹਾਡਾ, ਮਿਹਰਬਾਨੀ। ਅਤੇ ਆਓ ਆਪਾਂ ਵਾਪਸ ਆਉਂਦੇ ਹਾਂ ਬੱਚਿਆਂ ਵੱਲ ਨੂੰ। ਅਤੇ ਬੇਨਤੀ ਫਿਰ ਉਹੀ ਜਿਹੜੀ ਆਪਾਂ ਪਹਿਲਾਂ ਕਰਕੇ ਗਏ ਹਾਂ ਵੀ ਜੇ ਭਾਈ ਤੁਸੀਂ ਫਿਰ ਆ ਪਿੱਛੇ ਟੋਨਾ ਟਾਨਾ ਜੀਆਂ ਚਲਾਈਆਂ ਅਤੇ ਫਿਰ ਮੈਨੂੰ ਦੁਬਾਰਾ ਕੱਟਣਾ ਪੈਣਾ ਅਤੇ ਫਿਰ ਆਪਣਾ ਰੁਕਾਵਟ ਕੇ ਲਈ ਖੇਦ ਹੈ। ਸਤਿ ਸ਼੍ਰੀ ਅਕਾਲ ਤੇਗ, ਤੁਸੀਂ ਆਉਂਦੇ ਰਹੋ ਬੁੱਤੋ।
6: ਠੰਡਕ ਪੈ ਗਈ ਹੋਣੀ ਵੀਰ ਜੀ ਤੋਂ ਜੈਲਸੀ ਕਰ ਰਹੇ ਸੀ।
5: ਕੀ ਕਰਦੇ ਹੁੰਦੇ ਹੋ ਛੁੱਟੀਆਂ ਚ?
7: ਮੈਜਿਕ ਸ਼ੋ ਤੇ ਜਾਣਾ।
5: ਮੈਜਿਕ, ਤੁਹਾਨੂੰ ਪਤਾ ਮੈਨੂੰ ਵੀ ਮੈਜਿਕ ਸ਼ੋ ਆਉਂਦਾ ਵਾ।
7: ਨਹੀਂ
5: ਲੈ, ਤੁਸੀਂ ਜਦੋਂ ਆਓਗੇ ਤੁਹਾਨੂੰ ਮੈਂ ਵਿਖਾਊਂਗਾ ਮੈਜਿਕ ਸ਼ੋ। ਆਬਰਾ ਕਡਾਬਰਾ
6: ਆਂਟੀ ਗੁੱਸੇ ਚ ਹੁੰਦੇ ਨਾ, ਅੰਕਲ 2 ਮਿੰਟ ਚ ਕਰੋ ਗਾਇਬ ਹੋ ਜਾਂਦੇ।
5: ਆਬਰਾ ਕਡਾਬਰਾ, ਮੇਰੇ ਕੋਲ ਸ਼ੱਕ ਲੱਗਾ ਬੂਮ ਬੂਮ ਵਾਲੀ ਪੈਨਸਲ ਹੈਗੀ ਆ।
6: ਤੁਸੀਂ ਵੇਖੀ ਪੈਨਸਲ?
5: ਤੁਸੀਂ ਵੇਖੀ ਕਿ ਨਹੀਂ? ਲੱਡੂ ਕਰਾਰੇ? ਹਾਂ ਇਹੋ ਆ, ਇਕੱਠੇ ਰਹਿੰਦੇ ਤੇ ਖੱਟੇ ਪੈਂਦੇ
6: ਨੇ, ਇਕੱਠੇ ਰਹਿੰਦੇ ਇਕੱਠੇ ਪੈਂਦੇ।
5: ਹਾਂ ਤੇ ਲੱਡੂ ਕਰਾਰੇ ਹੁੰਦੇ ਆ
6: ਇਹ ਹੈਗੀਆਂ ਆਈਸ।
5: ਨਹੀਂ ਯਾਰ ਗਲਤ ਹੈ ਬਜ਼ਾਰ,
6: ਅੱਖਾਂ ਕੱਠੀਆਂ ਬੰਦ ਹੁੰਦੀਆਂ ਭਾਜੀ
5: ਹੈ।
6: ਉਹ ਤੁਸੀਂ ਨਾ ਅੱਖਾਂ ਜੋੜਨੀਆਂ ਨੇ?
5: ਮੈਂ ਬੜੇ ਬੰਦੇ ਵੇਖੇ ਜਿਨ੍ਹਾਂ ਦੀ ਨਹੀਂ ਹੁੰਦੀ ਕੱਟੀਆਂ ਬੰਦ।
6: ਉਹ ਅਲੱਡ ਜਗ੍ਹਾ ਵੇਖਦੇ ਨੇ ਨਾ, ਮੈਂ ਖੱਬੇ ਪਾਸੇ ਸੱਜੇ ਵੇਖਣਾ, ਸੱਜੇ ਪਾਸੇ ਖੱਬੇ ਵੇਖਣਾ।
5: थैंक यू पुत्र।
6: वाह ये तो
5: एम्बर एम्बर सुनाऊंगी
6: ये तो बोझ लिया सी।
8: हाँ जी
5: हाँ पानी पियो तुम बोझ लिया बा
6: ओहो
5: बधाई हो तुम बधाई हो बोझ लिया
8: सशिकाल अंकल जी सशिकाल राम राम थाउ
5: सशिकाल
6: राम राम राम राम
5: एम्बर ते बड़ी प्यारी सशिकाल कर दिया
6: इतनी क्यूट सी राम राम
8: थैंक यू
5: एम्बर ठीक है उन
8: हाँ जी
5: किदां ठीक हो एम्बर मेनु दसो तुसीं की कीता तुसीं तुसीं रेस्ट कीती के दवाई खादी
8: दवाई लागी
5: अच्छा दवाई खादी
6: दवाई तो बाद रेस्ट
5: दवाई खादी ते ना रेस्ट कीती
6: या
8: जी
5: ओके ओके ते इलाही ठीक है
8: नहीं
5: की होया उन
8: उस खादा
5: ओ
6: सिकरे सिकर याद नहीं जानती नहीं शायद सारे नु मिलके जाती
5: निके निके नहीं सिक होने चाहिए है ना अंबर
8: हां जी
5: है ना ਉਹਦੇ ਕਿਊਟੀ ਕਿਊਟੀ ਬੇਬੀ ਹੱਸਦੇ ਹੱਸਦੇ ਚੰਗੇ ਲੱਗਦੇ ਹੈ ਤੁਸੀਂ ਫਿਰ ਉਹਦੀ ਟੇਕ ਕੇਅਰ ਕਰਦੇ ਹੁੰਦੇ ਹੋ
8: ਹਾਂਜੀ
5: ਉਹ ਕੀ ਕਰਦੇ ਹੁੰਦੇ ਹੋ ਤੁਸੀਂ
8: ਆਪਾਂ ਪਲੇ ਕਰਦੇ ਆ
5: ਉਹ ਓਕੇ ਫਿਰ ਟੋਏ ਟੋਏ ਦੇ ਨਾਲ ਖੇਡਦੇ
8: ਸਪੀਡ ਕਰਦੇ ਆ
5: ਤੁਸੀਂ ਉਹਦਾ ਫੇਸ ਵਾਈਪ ਕਰ ਦਿੰਦੇ ਹੁੰਦੇ ਹੋ ਹਾਂਜੀ ਓਏ ਤੁਸੀਂ ਤੇ ਬੜੇ ਰਿਸਪੋਨਸੀਬਲ ਸਿਸਟਰ ਹੋ ਤੁਸੀਂ ਤੇ
6: ਹੈਲਪ ਕਰਦੇ ਪੂਰੀ ਮਮਾ
5: ਨਾਈਸ ਸਿਸਟਰ ਕੀ ਸੁਣਾਓਗੇ ਸਿਸਟਰ
8: ਰਾਈਮ
5: ਹਾਂ ਰਾਈਮ ਓਕੇ
8: ਰੋ ਰੋ ਰੋ ਯੂ ਬੋ ਅੰਡਰਨੀਥ ਦ ਸੀ ਹਾ ਹਾ ਫੋਲਡ ਐਂਡ ਸਬਮਰੀਨ
5: ਟੂ ਰਿੰਗ ਰਿੰਗ ਰੋਜ਼ ਹੀ ਸਾਨੂੰ ਤਿਆ ਆਉਂਦੀ ਬੋਟ ਦੀ ਕੋਈ ਕਿਸ਼ਤੀ ਕੁਸ਼ਤੀ ਦੀ ਗੱਲ ਆ ਕੋਈ ਓਕੇ ਇਹ ਬੜੀ ਔਖੀ ਆ ਤੇ ਤੁਸੀਂ ਕਿੱਦਾਂ ਯਾਦ ਕਰ ਲਈ ਆ ਉਹ ਤੇਗ ਦੀਦੀ ਨੇ ਕਰਵਾਈ ਆ ਓਏ ਵੇਖਿਆ ਤੁਸੀਂ ਜਦੋਂ ਜਿੱਦਾਂ ਤੇਗ ਦੀਦੀ ਤੁਹਾਨੂੰ ਯਾਦ ਕਰਵਾ ਦਿੰਦੇ ਆ ਤੇ ਫਿਰ ਤੁਸੀਂ ਇਲਾਹੀ ਨੂੰ ਯਾਦ ਕਰਵਾ ਦਿਆ ਕਰਨਾ ਹਾਂ ਇਲਾਹੀ ਨੇ ਵੇਖਿਆ ਤੁਹਾਨੂੰ ਬਿਗ ਦੀਦੀ ਬਣਾ ਦਿੱਤਾ ਤੁਹਾਨੂੰ ਹੈਨਾ ਤੁਸੀਂ ਓਦਾਂ ਤੁਸੀਂ ਛੋਟੇ ਦੀਦੀ ਹੋ ਨਾ ਘਰ ਚ ਤੇ ਇਲਾਹੀ ਨੇ ਤੁਹਾਨੂੰ ਬਿਗ ਦੀਦੀ ਬਣਾ ਦਿੱਤਾ ਥੈਂਕ ਯੂ ਇਲਾਹੀ ਇੱਥੇ ਨਹੀਂ ਆ ਬਹੁਤ ਖੁਸ਼ੀਆਂ ਦੇਵੇ ਪੁੱਤ ਥੈਂਕ ਯੂ ਤੁਸੀਂ ਬਹੁਤ ਸਾਰੇ ਜਣੇ ਸਵੇਰੇ ਸਵੇਰੇ ਸਾਰਿਆਂ ਨੂੰ ਖੁਸ਼ੀਆਂ ਦੇ ਕੇ ਜਾਂਦੇ ਹੋ ਥੈਂਕ ਯੂ ਤੇ ਨੈਕਸਟ ਨੈਕਸਟ ਕੌਣ ਹੈ ਸਾਡੇ ਨਾਲ ਨੈਕਸਟ ਸਾਡੇ ਨਾਲ ਫਿਰ ਹੋਊਗੀ ਤਵਨੀਤ ਸਤਿ ਸ਼੍ਰੀ ਅਕਾਲ ਤਵਨੀਤ ਤੁਸੀਂ ਆਉਂਦੇ ਰਹੋ ਸਾਰਾ ਬਾਜ਼ਾਰ ਘੁੰਮਿਆ ਕੱਲ
8: ਤੁਸੀਂ ਵਿਆਹ ਦੀ ਤਿਆਰੀ ਕਰ ਲਈ
5: ਤੇ ਹੋਰ ਸਾਰਾ ਬਾਜ਼ਾਰ ਘੁੰਮਿਆ ਨੂੰ ਇਹਨੂੰ ਨਾ ਆਪਣੇ ਮਰੂਦ ਜੇ ਨੂੰ ਸਿਹਰਾ ਨੀ ਪਸੰਦ ਆਇਆ ਮੈਨੂੰ ਠੀਕ ਲੱਗਾ ਅੱਜ ਕਰਕੇ ਵੇਨੇ ਓਹਦੇ ਤੇ
8: ਤਿਆਰੀ ਕਰਦੇ
6: ਮੈਂ ਹਾਂ ਮੈਂ ਆਪਣੀ ਧੋਤੀ ਬੰਨ ਲਈ
5: ਤੁਹਾਡੀ ਤਿਆਰੀ
6: ਹੋ ਗਈ ਬਿਊਟੀ ਪਾਰਲਰ ਜਾ ਕਦੋਂ ਜਾਣਾ ਉਹਨੇ ਬੁੱਕ ਕਰ ਲਿਆ ਉਹਨੇ ਨਹੀਂ ਕਰਿਆ
8: ਰੇਡੀਓ ਤੇ ਜਾਣਾ
6: ਸੁੱਖ ਆਂਟੀ ਨੂੰ ਭੇਜਦੇ ਨੇ
5: ਉਹ ਹੇਅਰ ਸਟਾਈਲ ਲਈ ਨਾ ਸੁੱਖ ਆਂਟੀ ਨੂੰ ਮੈਂ ਕਹਿਤਾ ਸੀ ਹੋਰ ਨਾ ਕਿਸੇ ਨੂੰ ਕਿਹੋ ਪਰ ਕਰਾਊਗੀ ਕੀ ਭਿੰਡੀ ਭਿੰਡੀ ਜੂੜਾ ਕਰੂਗੀ ਕਿ ਵਾਲ ਖੁੱਲੇ ਛੱਡੂਗੀ ਪਿੰਡੀ ਗੁੱਤ ਕਰੂਗੀ ਓਏ ਹੋਏ ਫਿਰ ਤੇ ਬੜੀ ਸੋਹਣੀ ਲੱਗੂਗੀ ਤੁਹਾਡੀ ਪਿੰਡੀ
8: ਹਾਂਜੀ
5: ਪਰ ਉਹਨੂੰ ਕਹਿ ਮੈਂ ਜਿਲਬ ਜੀ ਨਾ ਛੱਡੇ ਵਿਆਹ ਵਾਲੇ ਦਿਨ ਵਿਆਹ ਵਾਲੇ ਦਿਨ ਨਾ ਉਹਨੂੰ ਨਿੰਬੂ ਲਾ ਦਿਓ ਥੋੜਾ ਜਿਹਾ ਹਾਂ ਫਿਰ ਉਹ ਜਿਲਬ ਨੀ ਨਾ ਛੱਡੂਗੀ ਸਟਿੱਕੀ ਸਟਿੱਕੀ ਨੀ ਹੋਊਗੀ ਨਾ ਨਿੰਬੂ ਨਾਲ
6: ਉਹਨੇ ਜੁੱਤੀ ਪਾਉਣੀ ਕਿ ਹੀਲ ਪਾਉਣੀ ਹੈ ਪਿੰਡੀ ਦਾ ਮੂੰਹ ਨਿਕਲਾ
5: ਜਿੱਦਾਂ ਤੁਸੀਂ ਗਣਾਈ ਜਾਂਦੇ ਹੋ ਇੱਥੇ ਰਿਚਰਡ ਅੰਕਲ ਕਹਿੰਦੇ ਮੈਨੂੰ ਮੈਨੂੰ ਮੌਕਾ ਦਿਓ
6: ਸਾਡੀ ਕੋਈ ਗੱਲ ਨਹੀਂ ਕਰਦਾ ਤੁਸੀਂ ਮਹੀਨਾ ਕੁ ਰੇੜਕਾ ਪਾਇਆ
5: ਜਿੱਡੀ ਤੁਸੀਂ ਸੋਹਣੀ ਐਕਸਪਲੇਨੇਸ਼ਨ ਦੇ ਰਹੇ ਹੋ ਨਾ ਭਿੰਡੀ ਦੀ ਉਹ ਤੇ ਰਿਚਰਡ ਅੰਗਲ ਕਹਿੰਦੇ ਯਾਰ ਮੇਰੇ ਨਾਲ ਕਰਾ ਦੋ ਅਮਰੂਦ ਬਾਅਦ ਚ ਵਿਆਹ ਜਾਊਗੇ ਹੈ ਦਮਲੀ ਵੇਖ ਲਓ ਜੇ ਹਲੇ ਵੀ ਅਮਰੂਦ ਤੇ ਚਲੋ ਫਿਰ ਵੀ ਹਲੇ ਉਹਨੂੰ ਆਪਾਂ ਕਹਿ ਸਕਦੇ ਅਮਰੂਦ ਨੂੰ ਵੀ ਯਾਰ ਤੈਨੂੰ ਕਿਹੜਾ ਸਿਹਰਾ ਫਿੱਟ ਆਉਣ ਡਿਆ ਹਨਾ ਇੱਕ ਬੰਦਾ ਪਹਿਲਾਂ ਬੈਠਾ ਮੁੱਕਰਦੀ ਨੀ ਆ ਓਕੇ ਤੇ ਕੋਈ ਉਹਦੀ ਹੋਰ ਨੀ ਹੈਗੀ ਕੋਈ ਪੱਕੜ ਜੀ ਪਿੰਡੀ ਕਿ ਉਹਨਾਂ ਦੇ ਪਰਿਵਾਰ ਚ ਕੋਈ ਪੱਕੀ ਪਿੰਡੀ ਹੋਵੇ ਹੈ ਵੇਖ ਲਿਓ ਗੱਲ ਕਰਕੇ ਵੇਖ ਲਿਓ
6: ਕਿੱਦਾਂ ਕਹਿਣਗੇ ਨਾ ਗਵਾਵੇ ਨੂੰ ਨਾ ਗਵਾਵਾ ਵਾਵਾ
5: ਕੀ ਸੁਣਾਓਗੇ ਤਵਨੀਤ
8: ਰਲ
5: ਮਿਲ ਕੇ ਨਾ ਤੁਸੀਂ ਨਾ ਇੱਕ ਵੈਡਿੰਗ ਪਲੈਨਰ ਵਾਲੀ ਤੁਸੀਂ ਕੰਪਨੀ ਖੋਲ ਲੋ ਨਹੀਂ ਖੋਲਣੀ ਹਾਏ ਕਿਉਂ
6: ਫੋਟੋ ਬਣਾ ਕੇ ਭੇਜੀ
5: ਸਾਨੂੰ ਦੱਸੋ ਨਾਲ ਉਹਦੀ ਮੈਚਿੰਗ ਜੀ ਲੀੜੇ ਕੱਪੜਿਆਂ ਦੀ ਕਰ ਲਾਂਗੇ ਇੱਕ ਫੋਟੋ ਤੇ ਭੇਜੋ ਚੀਰਾ ਦੇ ਕੇ ਨਾ ਮਸਾਲਾ ਭਰ ਦਿਓ ਥੋੜਾ
6: ਜਿਹਾ ਛੇਤੀ ਕਰੋ ਇਸ ਤੋਂ ਪਹਿਲਾਂ ਸਾਡਾ ਮੂਦ ਪੀਲਾ ਹੋਏ
8: ਪਿੰਡੀ ਦਾ ਭਰਾ ਕਰੇਲਾ ਹੈਗਾ
5: ਅੱਛਾ
8: ਓਹਦਾ ਉਹਦੀ ਸ਼ਰਟ ਨੇ ਜਦੋਂ ਉਹਨੇ ਨੇ ਮਿਲ ਨਹੀਂ ਕਰਨੀ ਉਹਨੂੰ ਪਿਆਜ ਚਾਹੀਦੇ 5 ਕਿਲੋ
5: ਓ ਅੱਛਾ ਪਿਆਜ 5 ਕਿਲੋ
6: ਪਿੰਡੀ ਦਾ ਪਰਾਗ ਕਰੇਲਾ ਅਮਰੂਦ ਦਾ ਸਾਲਾ ਸਾਲੇ ਤਾਂ ਹੀ ਕੋੜੇ ਹੁੰਦੇ ਕਿੱਡਾ ਕੋੜਾ ਕਰੇਲਾ ਬਣਾਇਆ
8: ਨੈਟ ਵਾਲਾ ਸੂਟ ਚਾਹੀਦਾ ਉਹ ਵੀ ਚਿੱਟਾ
5: ਬੱਲੇ ਬੱਲੇ
6: ਇਹ ਡਿਮਾਂਡ ਸਾਡੇ ਪਾਸ ਹੋਣੀ ਚਾਹੀਦੀ
5: ਅਮਰੂਦ ਕਹਿੰਦਾ ਤਾਂ ਹੈਗਾ ਸੀ ਕਲੀਚੜੀਆਂ ਲੈ ਲਈਆਂ ਮੈਂ
6: ਇਹ ਹੁਣ ਸਾਡਾ ਅਮਰੂਦ ਮੋੜਾ ਮੋਟਾ ਦਾ ਫਾਇਦਾ ਤੁਸੀਂ ਚੁੱਕਣਾ ਨਾ ਤੁਸੀਂ ਹੁਣ ਕੁੜੀ ਦੇ ਕੇ ਆਸਾਨ ਕਰਨ ਡੇ
5: ਚਲ
8: ਪਿੰਡੀ ਦੀ ਪੂਆ ਹੈਗੀ ਮੇਥੀ ਉਹਦੀ ਸ਼ਰਟਾਂ ਨੇ ਜਦੋਂ ਉਹਨਾਂ ਨੇ ਮਿਲ ਨੀ ਕਰਨੀ ਉਹਨੂੰ ਆਲੂ ਚਾਹੀਦੇ 2 ਕਿਲੋ
5: ਅੱਛਾ ਆਲੂ ਦਾ ਤੇ ਚੇਤਾ ਹੀ ਨਹੀਂ ਸੱਚ ਤੇ ਸਾਡੇ ਆਲੇ ਪਾਸਿਓ ਹਲਵਾਈ ਆ ਕੇਟਰਿੰਗ ਆਲੂ ਦੀ ਆ ਤੁਹਾਡੇ ਦਿਮਾਗ 'ਚ ਕੋਈ ਆ ਗਿਆ ਬੰਦਾ? ਨਹੀਂ ਨਹੀਂ, ਕੋਈ ਮਕਸਦ ਨਹੀਂ ਸੀ ਇੱਦਾਂ ਦਾ। ਆਲੂ ਜਿਹੜਾ ਨਾ, ਉਹ ਆਲੂ ਕੇਟਰਿੰਗ ਕਰਦਾ ਵਾ ਤੇ ਪਿਆਜ ਤੇ ਉਹਦੇ ਨਾਲ ਹੀ ਹੁੰਦਾ ਵਾ, ਦੋਵੇਂ ਜਣੇ ਕੇਟਰਿੰਗ ਕਰਦੇ ਆ।
6: ਲਾਲ ਪਿਆਜ, ਲਾਲ ਪਿਆਜ ਨਾਲ ਹੁੰਦਾ?
5: ਹਾਂ, ਲਾਲ ਹੀ ਹੁੰਦਾ ਸੀ ਪਹਿਲਾਂ, ਹੁਣ ਉਹ ਚੁੱਲ੍ਹੇ ਤੇ ਕੰਮ ਕਰ ਕਰਕੇ ਉਹ ਹੋ ਗਿਆ ਚਿੱਟਾ ਜਿਹਾ, ਹੁਣ ਉਹ ਲਾਲ ਨੀ ਰਿਹਾ, ਲਾਲ ਨੀ ਰਿਹਾ ਹੁਣ,
6: ਲਾਲ ਨੀ ਰਿਹਾ।
8: ਪਿੰਡੀ ਦੀ ਮਾਸੀ ਹੈਗੀ ਪਾਲਕ, ਤੇ ਉਹਨੂੰ
5: ਟੋਕਰੀ ਚਾਹੀਦੀ ਮਿਲਣੀ ਜਦੋਂ ਕਰਨੀ? ਟੋਕਰੀ ਚਾਹੀਦੀ, ਅਸੀਂ ਤੇ ਰੱਸੀ
8: ਲਿਆਂਦੀ ਰੱਸੀ। ਨਹੀਂ ਨਹੀਂ,
6: ਸਾਡੇ ਵੱਲੋਂ ਇੱਧਰ ਫੁੱਫੜੂ ਦਾ ਸਰੋਂ ਦਾ ਸਾਗ, ਸਰੋਂ ਕਰਾਉਣੇ ਮਿਲਣੀ।
5: ਬਾਕੀ ਨੈਕਸਟ ਕੱਲ, ਬਾਕੀ ਕੱਲ ਕੱਲ ਕੱਲ ਫਿਰ
6: ਸਾਰੀਆਂ
5: ਸਾਰੀਆਂ ਚੀਜ਼ਾਂ ਅੱਜ ਹੀ ਹੋ ਜਾਣੀਆਂ।
6: ਪਰ ਮੈਂ ਇੱਕ
8: ਲਾਸਟ ਵਾਲੀ,
5: ਹਾਂਜੀ ਹਾਂਜੀ ਹਾਂਜੀ,
8: ਹਰਮੀਤ ਅੰਕ ਸਰਬਾਲਾ ਹੈ ਗਿਆ
6: ਅਮਰੂਦ। ਓ ਮੈਨੂੰ ਟਾਈਮ ਨਾ ਗਵਾ ਲੈ ਕਿਤੇ, ਮੈਂ ਲੜਾਈ ਨਾ ਕਾਜਾ।
5: ਸਰਬਾਲਾ ਕਿਤੇ ਲਾੜੇ ਨੂੰ ਦੰਦੀ ਨਾ ਵੜਦੇ। ਅਮਰੂਦ ਦੇ ਲਈ ਡਰੈਸ ਲਈ ਆ, ਨੈਟ ਵਾਲੀ ਜਿਹੜੀ ਹੁੰਦੀ ਨਾ, ਜਿਹੜਾ ਉਹ ਜਿਹੜੀ ਉਹ ਅੱਜ ਕੱਲ ਰੱਖੀ ਹੁੰਦੀ ਨੀ ਸ਼ੋਪਸ ਦੇ ਉੱਤੇ, ਉਹਨਾਂ ਨੇ ਚਿੱਟੇ ਰੰਗ ਦੀ ਵਾਈਟ ਵਾਈਟ ਨੈਟ ਵਾਲੀ, ਉਹ ਵਾਲੀ ਉਹ ਵਾਲੀ ਲਈ ਆ। ਉਹ ਰੇਡ ਵੀ ਗਿਆ ਨਾ, ਤਾਂ ਵੀ ਉਹਨੂੰ ਸੱਟ ਨੀ ਲੱਗਣੀ। ਕੁੜੀਏ, ਤੇਰੀ ਵੀ ਕੋਈ ਹਿੱਸੇਦਾਰੀ ਹੈਗੀ ਵਿਆਹ ਚ ਕਿ ਨਹੀਂ? ਕੀ ਤੁਸੀਂ ਕੀ ਕਰ ਰਹੇ ਹੋ ਵਿਆਹ ਚ?
8: ਰਾਮ ਰਾਮ ਅੰਕਲ ਸਰਬਾਲਾ
5: ਹੋਗੇ,
8: ਸੁਣਾਓਗੇ
5: ਪੋਇਮ? ਸੁਣਾਓਗੀ ਵਿਆਹ ਤੇ? ਅੱਛਾ, ਸਿੱਖਿਆ ਪੜੂਗੀ, ਸਿਹਰਾ ਪੜੂਗੀ, ਸਿੱਖਿਆ ਨਹੀਂ ਉਹਨਾਂ ਵੱਲੋਂ ਸਿੱਖਿਆ ਨਹੀਂ ਗੇ।
8: ਪਲੀਟ ਅੰਤੀ ਲੱਡੂ ਬਣਾਓਗੇ,
6: ਲੇਡੀਜ਼ ਲਵਾਈ ਚਾੜੀ
5: ਜੀ। ਹਾਂ ਓਕੇ।
8: ਵਿਸ਼ਾਲ ਅੰਕਲ ਸਿੰਗਰ ਪੰਗਲਾ ਪਾਓਗੇ।
5: ਹਾਂ ਓਕੇ। ਆਰਕੈਸਟਰਾ
8: ਪ੍ਰੀਟੈਂਡਰ ਅੰਕਲ ਗੱਲਾਂ ਕਰਨਗੇ।
5: ਅੱਛਾ ਅੱਛਾ, ਐਂਕਰਿੰਗ ਕਰਨਗੇ ਹੈ। ਹੋਰ
8: ਸੈਂਟਾ ਅੰਕਲ ਸਿੰਗਰ ਹੋਗੇ।
5: ਓ ਸਾਰੇ ਬੰਦੇ ਭਗਤਾ ਤੇ ਕੁੜੀ
6: ਸਾਰੀ ਤਿਆਰ ਕਰੀ ਬੈਠੀ।
5: ਵਾਹ, ਤੇ ਉਹ ਵੀਰ ਜੀ ਨੂੰ ਵੀ ਕੋਈ ਹਿੱਸੇਦਾਰੀ ਹੈਗੀ ਕਿ ਨਹੀਂ?
8: ਨਹੀਂ।
5: ਆਹ ਲਿਆਓ ਵੀਰ ਜੀ ਨਾਲ ਕਰਾਓ ਹਾਂ ਗੱਲ।
8: ਵੀਰ ਜੀ ਸੁੱਤਾ ਹੋਇਆ?
5: ਓ ਲੈ,
6: ਤਾਂ ਹੀ ਤੇ ਹਿੱਸੇਦਾਰੀ।
5: ਵੀਰ ਜੀ ਨੇ ਸੁੱਤੇ ਹੀ ਰਹਿ ਜਾਣਾ, ਵਿਆਹ ਹੋ ਜਾਣਾ ਇੱਧਰ। ਥੈਂਕ ਯੂ ਐਸ਼ਲਿਨ।
6: ਵਾਹ,
5: ਅੱਜ ਮੈਂ ਨਾ ਠੀਕ ਲਿਆ। ਥੈਂਕ ਯੂ ਥੈਂਕ ਯੂ। ਕੀ ਹਾਲ ਤੁਹਾਡਾ? ਹਾਂਜੀ ਅਸੀਂ ਠੀਕ ਆ ਪੁੱਤ, ਕੀ ਸੁਣਾਓਗੇ ਅੱਜ?
8: ਇੱਕ ਆ ਪਹਿਲਾਂ ਮੈਂ ਤੁਹਾਨੂੰ ਅੱਜ ਦਾ ਵਿਚਾਰ ਸੁਣਾਵਾਂਗੀ।
5: ਹਾਂਜੀ।
8: ਇੱਕ ਹੋਰ ਚੀਜ਼।
5: ਪਲੀਜ਼ ਪਲੀਜ਼ ਪਲੀਜ਼।
8: ਨਤੀਜਿਆਂ ਦਾ ਕੱਦ ਸਦਾ ਮਿਹਨਤ ਦੀ ਖੁਰਾਕ ਤੇ ਨਿਰਭਰ ਕਰਦਾ ਹੈ। ਇਸ ਦਾ ਮੀਨਿੰਗ ਹੈ ਕਿ ਇਨਸਾਨ ਨੂੰ ਪੂਰੀ ਇਮਾਨਦਾਰੀ ਨਾਲ ਮਿਹਨਤ ਕਰਨੀ ਚਾਹੀਦੀ ਹੈ। ਪਰਮਾਤਮਾ ਤੁਹਾਡੀ ਕੀਤੀ ਹੋਈ ਮਿਹਨਤ ਦਾ ਚੰਗਾ ਫਲ ਦਿੰਦਾ ਹੈ।
5: ਵਾਹ, ਵੈਰੀ ਨਾਈਸ, ਤੁਸੀਂ ਤੇ ਬਹੁਤ ਬੀਬੇ ਬੀਬੇ ਵਿਚਾਰ ਲੈ ਕੇ ਆਉਂਦੇ ਹੋ ਬੀਬੇ ਪੋਤਿਓ।
8: ਥੈਂਕ ਯੂ,
5: ਵੈਰੀ ਨਾਈਸ। ਤੇ ਹੁਣ ਕਿਹੜੀ ਗੱਲ? ओके
9: गाना टाइप।
5: हाँ जी।
8: हल्ला मेरा जीवे ढोला गोल गप्पे विच कांदीए ओ जुग जुग जीवे चैनल साडा रेडियो हां जी
5: वाह वेरी नाइस थैंक यू आ तो बहुत सोना बनाया तुही थैंक यू
8: आज से वेरी बिजी होने जा रहे
5: नहीं जा रहे मी पै रहा है ना दूध पीता की खादा नाल ਤੁਹਾਨੂੰ ਕਿਹੜੇ ਬਿਸਕਿਟ ਪਸੰਦ ਆ
8: ਓਰੀਓ ਤੇ ਚਾਕਲੇਟ ਵਾਲੇ ਗੁੱਡੇ
5: ਓਏ ਤੇ ਅੱਜ ਕਿਹੜੇ ਖਾਦੇ ਆ
8: ਚਾਕਲੇਟ
5: ਵਾਲੇ ਓਕੇ ਓਕੇ ਗੁੱਡ ਗੁੱਡ ਯਮ ਥੈਂਕ ਯੂ ਨਾਹਦ ਥੈਂਕ ਯੂ ਪੁੱਤੂ ਤੁਹਾਡਾ ਵੀ ਦਿਨ ਵਧੀਆ ਰਹੇ ਥੈਂਕ ਯੂ ਤੇ ਹੁਣ ਸਾਡੇ ਮਤਲਬ ਆ ਗਏ ਨੇ ਇੱਧਰ ਸੋਰੀ ਅਸੀਸ ਕੌਰ ਸਤਿ ਸ਼੍ਰੀ ਅਕਾਲ ਅਸੀਸ ਸਤਿ ਸ਼੍ਰੀ ਅਕਾਲ
9: ਅੱਜ ਤਾਂ ਭੁੱਲ ਗਏ ਸੀ ਅੰਕਲ ਤੈਨੂੰ
5: ਹੋਰ ਸੁੱਤੀ ਰਹਿ ਗਈ ਰਜਾਈ ਚ ਪਈ ਨਾ ਤੇ ਮੈਨੂੰ ਪਤਾ ਨੀ ਲੱਗਾ ਪੀ ਉੱਥੇ ਪਈ ਆ
9: ਕੀ ਨਹੀਂ ਇਹ ਤੈਨੂੰ ਅੰਕਲ ਭੁੱਲ ਗਿਆ ਸੀ
5: ਹੋਰ ਮੈਂ ਤੇ ਚਲ ਚਲੇ ਬੂਹਾ ਬੰਦ ਕਰਕੇ
8: ਤੁਸੀਂ ਕੀ ਮੈਂ ਹੋ
5: ਅਸੀਂ ਬਹੁਤ ਵਧੀਆ ਤੁਸੀਂ ਦੱਸੋ ਕਿਵੇਂ ਹੋ
8: ਮੈਂ ਠੀਕ ਹਾਂ
5: ਓਕੇ ਗੁੱਡ ਗੁੱਡ ਗੁੱਡ ਗੁੱਡ
9: ਤੂੰ ਕਿਹੜਾ ਸੂਟ ਪਾਉਣਾ
5: ਉਹਦੇ ਵਿਆਹ ਤੇ ਹਾਂ
9: ਸ਼ਰਾਰਾ ਲਈ
5: ਤੁਸੀਂ ਵਿਆਹ ਤੇ ਗਿੱਧਾ ਪਾ ਦੋਗੇ ਨਾ ਭਿੰਡੀ ਦੇ ਵਿਆਹ ਤੇ
8: ਹਾਂ
5: ਹੈ
8: ਠੀਕ
5: ਆ ਗਿੱਧਾ ਪਾ ਦੋਗੇ ਗਾਣਾ ਬੋਲ ਦੋਗੇ ਨਾ ਹੈ
9: ਬੋਲੀ ਜ਼ਿੰਮੇਵਾਰੀ ਤੇਰੇ ਕੋਲ
5: ਆਹੋ ਹਾਂ ਸੁਹਾਗ ਘੋੜੀਆਂ
9: ਤਵਨੀਤ ਨੇ ਕਿਹਾ ਸੀ
5: ਠੀਕ ਆ ਤਿਆਰੀ ਕਰ ਲਓ ਫਿਰ ਓਕੇ
9: ਵੈਰੀ ਗੁੱਡ
8: ਤੇਰਾ ਸੂਟ ਪਾਵਾਂ ਮੈਂ
5: ਹਾਏ ਤੁਹਾਡੇ ਕੋਲ ਤੇ ਕਿੰਨੇ ਸੂਟ ਆ ਜਿੱਦਾਂ ਕੋਈ ਕੋਈ ਗ੍ਰੀਨ ਟੱਚ ਵਾਲਾ ਪਾ ਲਿਓ ਕਿਉਂਕਿ ਜਿੱਦਾਂ ਸੋਰੀ ਲਾਲ ਲਾਲ ਸੂਟ ਪਾ ਲਿਓ ਕਿਉਂਕਿ ਭਿੰਡੀ ਨੇ ਲਾਲ ਪਾਉਣਾ ਨਾ
8: ਤੇ
5: ਹਾਂ ਹਾਂ ਸ਼ਰਾਰਾ ਲਾਲ ਹੋ ਜੂਗਾ ਹਾਂ ਥੋੜਾ ਜਿਹਾ ਟੱਚ ਚਾਹੀਦਾ ਬਸ ਲਾਲ
8: ਲਾਲ ਸ਼ਰਾਰਾ ਹੈਗਾ
5: ਹਾਂ ਬਸ ਠੀਕ ਆ ਉਹ ਤੇ ਜਿੰਨਾ ਕੋਲ ਨਹੀਂ ਨਾ ਹੋਊਗਾ ਲਾਲ ਉਹ ਹੱਥ ਚ ਮਿਰਚ ਫੜ ਲਿਆਉਣਗੇ
9: ਨਹੀਂ ਉਹ ਪਿੰਡੀ ਦੀ ਸ਼ੇਲੀ ਦੇ ਕੱਪੜੇ
5: ਹਾਂ ਜਾਂ ਫਿਰ ਉਹ ਲਾਲ ਜੀ ਦੀ ਉਂਗਲ ਫੜ ਕੇ ਤੁਰੇ ਫਿਰਨਗੇ
9: ਏਦਾਂ
5: ਠੀਕ ਆ
8: ਇੱਕ ਹੱਥ ਲਾਲ ਇੱਕ ਹੱਥ ਲਾਲ ਮਿਰਚ ਇੱਕ ਹੱਥ ਲਾਲ ਰੰਗੋਲੀ ਵਾਲਾ ਕਲਰ
5: ਹਾਂ ਆ ਵੀ ਠੀਕ ਆ
9: ਚਲੋ
5: ਇਹ ਨਾਈਸ ਆ
8: ਤੇ ਫਿਰ ਉਹ ਜਾਂ ਤਾਂ ਆਏ ਕਰਨਗੇ ਲਾਲ ਜੇ ਨਹੀਂ ਹੋ ਨਾ ਕੀ ਕਰਨਗੇ ਕੋਈ ਪਲੇਨ ਟੀ ਸ਼ਰਟ ਪਾ ਕੇ ਨਾ ਉਹ ਤੇ ਉਹ ਰੰਗੋਲੀ ਵਾਲਾ ਲਾਲ ਕਲਰ
5: ਗੁੱਡ ਆਈਡੀਆ ਉਹਨਾਂ ਨੂੰ ਆਪਾਂ ਧੁੱਪ ਵੱਲ ਨੂੰ ਮੂੰਹ ਕਰਕੇ ਥੋੜੀ ਦੇਰ ਖਿਲਾਰਾਂਗੇ ਆਪਾਂ ਆਹ ਠੀਕ ਹੈ ਵੈਰੀ ਨਾਈਸ।
9: ਮੀਂਹ ਪੈਂਦਾ ਹੋਇਆ ਫਿਰ ਕੀ ਕਰਾਂਗੇ?
5: ਮੀਂਹ ਪੈਂਦਾ ਹੋਊਗਾ ਫਿਰ ਹੀਟਰ।
8: ਮੈਨੂੰ ਆਈ ਡੋਨਟ ਨੀਡ ਦੋਸ ਥਿੰਗਸ ਕਿਉਂਕਿ ਮੈਂ ਤਾਂ ਸ਼ਰਾਰਾ ਪਾਉਂਗਾ।
5: ਹਾਂ
9: ਸ਼ਰਾਰੇ ਤੇ ਆ ਗਈ।
5: ਹੋਰ ਕੀ, ਕੋਈ ਜੋ ਮਰਜ਼ੀ ਕਰੇ ਉਹਦੇ ਕੋਲ ਤਾਂ ਹੈਗਾ ਵਾ। ਚਲੋ ਕੀ ਸੁਣਾਓਗੇ ਫਿਰ ਸ਼ਰਾਰਾ ਪਾ ਕੇ?
8: ਦੱਸੋ ਕੌਣ ਸੀ? ਉਹਨਾਂ ਨਾਂ ਕੀ ਸੀ?
5: ਰਾਜੇ ਦਾ
8: ਨਹੀਂ, ਬੱਚਿਆਂ ਦਾ,
5: ਗੋਰੇ ਜੇ ਸੀ ਤੇ ਮੁੰਡੇ ਦਾ ਜੂੜਾ ਸੀ ਕੇ ਮੁੰਡੇ ਦੀ ਕਟਿੰਗ ਸੀ? ਪ੍ਰਿੰਸ ਸੀ ਓਹਦਾ ਥੋੜੇ ਦਿਨ ਪਹਿਲਾਂ ਬਰਥਡੇ ਸੀ। ਉਹ ਜਿਹੜਾ ਜਿਹੜਾ ਮੁੰਡਾ ਸੀ ਗਾ ਓਹਦਾ ਥੋੜੇ ਦਿਨ ਪਹਿਲਾਂ ਬਰਥਡੇ ਵੀ ਸੀ।
8: ਮੁੰਡੇ
5: ਦਾ ਨਾਂ ਸੀ ਪ੍ਰਿੰਸ ਮੀਤ। ਦੀਪ ਪ੍ਰਿੰਸ ਥੈਂਕ ਯੂ। ਮੈਂ ਨਾ ਹੁਣ ਬਾਕੀ ਤੁਸੀਂ ਭਾਈ ਬ੍ਰੇਕ ਤੋਂ ਬਾਅਦ ਕਰ ਲਿਓ 10 ਵਜੇ ਤੋਂ, ਤੇ ਹੁਣ ਮਸਾਂ ਸਾਡੇ ਕੋਲੋਂ ਭੱਜ ਕੇ ਬੱਸ ਹੀ ਫੜੀ ਜਾਣੀ ਆ। ਹਾਂਜੀ ਲਾਲ ਜੀ ਕੀ ਹਾਲ ਨੇ? ਚਪੇੜਾ ਨਾ ਕਰਾਉਣਾ ਹੈ ਕੋਈ ਲਾਲ ਹੈਗਾ ਤੁਹਾਡੇ ਕੋਲ ਪਾਉਣ ਲਈ? ਹਾਂ ਲਾਲ ਥੀਮ ਰੱਖਿਆ। ਜੇ ਤੁਸੀਂ ਭਿੰਡੀ ਵੱਲੋਂ ਆਉਣਾ ਤੇ ਫਿਰ ਲਾਲ ਪਾਉਣਾ ਪੈਣਾ, ਤੇ ਜੇ ਇੱਧਰ ਮਰੂਦ ਵੱਲੋਂ ਜਾਣਾ ਫਿਰ ਗ੍ਰੀਨ ਪਾਉਣਾ ਪੈਣਾ।
10: ਜੀਬੋ
5: ਗਰੀਬ ਇਹਦੇ ਚ ਕੀ ਆ, ਤੁਸੀਂ ਸਹੀ ਕਰ ਲੋ ਹਲੇ ਕਿਹੜੇ ਬਣ ਗਏ ਕੱਪੜੇ ਹੈ? ਤੁਸੀਂ ਦੱਸ ਦੋ ਭਾ ਕੀ ਲਾਈਕ ਕਰਦੇ ਤੁਸੀਂ?
9: ਘੋੜੇ ਦੇ ਪਿੱਛੇ ਬੈਠੇ ਪਤਾ ਲੱਗਣਾ ਲਾੜਾ ਬੈਠਾ ਕਿਤੇ
5: ਤਲੀ ਤੇ ਧਰ ਕੇ ਲਿਆਉਣਾ ਯਾਰ ਲਾੜੇ ਨੂੰ।
10: ਜਦੋਂ ਜੱਸੇਵਾਲ ਗਏ ਸੀ ਨਾ ਵਿਆਹ ਚ, ਲੋਕੀ ਘੋੜੇ ਚੜ ਗਏ ਨਾ, ਘੋੜੀ
5: ਕਾਛੇ ਪਾਈ ਹੋਈ ਘੋੜੀ ਕੱਚੇ।

0: Uah, udah, wah, jadinya baju nih.
1: ਇਹਨਾਂ ਦੀ ਤੇ ਫਿਰ ਘੋੜੀ ਵੀ ਉਲਟ ਹੋਣੀ ਹੈ ਨਾ, ਇਹਨਾਂ ਦੀ ਹੋਣੀ ਲਾੜਾ ਤੇਰਾ ਨੀ ਘੋੜੀ ਸੋਹਣਾ, ਨੀ ਪਰ ਉਹ ਵਧੀਆ ਘੋੜੀ ਕੱਚ ਮਾਰ ਕੇ
0: ਨੀ, ਅੱਜ ਕੱਲ ਨਾਲ ਵੀ ਘੋੜ ਨੀ ਚੱਲਦਾ ਪਿਆ, ਕਹਿੰਦਾ ਜਦੋਂ ਜਦੋਂ
2: ਸਾਜੀ ਨੇ ਕਹਿਣਾ ਰੀਵਨ ਕੱਟਿਓ ਇਹਨਾਂ ਨੇ ਘੋੜੀ ਆਪਣੇ ਸੱਜੀ ਖੱਚ ਕਾਸ਼ੇ ਕੱਢ ਕੇ ਨਾ ਕਵੀ ਕਾਸ਼ੇ ਰੱਖ ਕੇ ਫਿਰ ਕਰੀਬ

0: Şarkı. Vah. Dilan.
1: Yine. Aprena. ਭਾਬੀ ਨਾ ਆਪਣਾ ਅੱਧੇ ਰਾਤੀ ਉੱਠ ਗਏ ਨਾ ਟੂਰ ਸਾਹਿਬ ਜੀ ਕਹਿੰਦੇ ਭਾਬੀ ਕਹਿੰਦੇ ਜੀ ਮੈਂ ਨਾ ਸੁਪਨੇ ਨਾ ਆਪਣਾ ਸ਼ਿਮਲੇ ਘੁੰਮਣ ਗਈ ਜੀ
0: ਮਨਾਲੀ ਵੀ ਜਾਣਾ ਪੈਂਦਾ ਤਾਂ ਖਬਰ ਪਹੁੰਚੀ ਤਾਂ ਹੈ ਪਰ ਪੂਰੀ ਨੀ ਪਹੁੰਚੀ ਨਾਲ ਜੀ ਗਿਆ ਆਪਣੇ ਸਹੁਰਿਆਂ ਦੇ ਨਾ ਗੰਦ ਜਾਂਦੇ ਸੱਸ ਨੇ ਲਾਮਾ ਦਿੱਤਾ ਸੀ ਅਨੀਤਾ ਭਾਬੀ ਨੂੰ ਵੀ ਤੈਨੂੰ ਦੀਦਾ ਨੀ ਸਾਡੀ ਬੇਇੱਜ਼ਤੀ ਕਰਾਤੀ ਲਾ ਲਈ ਤੋਲੀਏ ਚ ਹੀ ਆ ਗਿਆ ਕੱਪੜੇ ਪਾ ਕੇ ਆਵੇ ਚੱਜ ਦੇ ਕੱਪੜੇ ਪਾ ਕੇ ਤੋਲੀਏ ਬੰਨੀ ਫਿਰਦਾ ਲੱਕ ਦੇ ਨਾਲ ਤੇ ਕਹਿੰਦੇ ਲਾਲ ਜੀ ਸ਼ਰਮ ਕਰਿਆ ਕਰੋ ਵੀ ਸਾਡੀ ਬੇਇੱਜ਼ਤੀ ਕਰਾਤੀ ਲਾਲ ਜੀ ਕਹਿੰਦੇ ਕਾਹਦੀ ਬੇਇੱਜ਼ਤੀ ਜਿੰਨੀ ਵਾਰ ਤੁਹਾਡੀ ਕੁੜੀ ਤੁਸੀਂ ਉਹਨੂੰ ਸੂਟ ਦੇ ਨਾਲ ਮੇਰਾ ਤੋਲੀਆ ਲਾ ਦਿੰਦੇ ਜਿਹੜੀ ਦਿੱਤੀ ਮੈਂ ਉਹੀ ਪਾ ਕੇ ਆਉਣੀ ਜਿੰਨੀ ਵਾਰ ਤੁਹਾਡੀ ਕੁੜੀ ਆਈ ਹੈ
1: ਕੱਲ ਪਰਸੋਂ ਦੀ ਆਈ ਹੈ ਕੱਲ ਪਰਸੋਂ ਕਿਦਾਂ ਕਹਿੰਦਾ ਪਰਸੋਂ ਯਾਦ ਹੈ ਮੈਂ ਤੇਰੇ ਕੋਲ ਸਕੂਟ ਮੰਗਿਆ ਸੀ ਤੇ ਤੁਸੀਂ ਮਨਾ ਕਰਤਾ ਸੀ ਤੇ ਮੈਂ ਆਪਣੇ ਦਿਲ ਤੇ ਪੱਥਰ ਰੱਖ ਲਿਆ ਉਹ ਪੱਥਰ
2: ਰਜਿੰਦਰ ਪਾਵਾ ਜੀ ਕਹਿੰਦੇ ਨੇ ਧੰਨਵਾਦ ਬਹੁਤ ਮਿਹਰਬਾਨੀ ਜੀ ਖੁਸ਼ ਥਾਂ ਰਹੋ ਤੰਦਰੁਸਤ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਬਹੁਤ ਸ਼ੁਕਰੀਆ ਤੁਹਾਡਾ ਤੇ ਹੁਣ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ ਰਿਚਰਡ ਜੀ ਕਹਿੰਦੇ ਨੇ ਕਿ ਜਿੰਦਾਬਾਦ ਹੈ ਜਿੰਦਾਬਾਦ ਭਿੰਡੀ ਜਿੰਦਾਬਾਦ ਹੈ ਜਿੰਦਾਬਾਦ ਰਹੇਗੀ ਹਾਂ ਤਾਂ ਅਸੀਂ ਤਾਂ ਵੇਖ ਲਓ ਕਰਤੀ ਜਿੰਦਾਬਾਦ ਕਹਿੰਦੇ ਆਈ ਐਮ ਐਵਰ ਰੈਡੀ ਬਸ ਠੀਕ ਹੈ ਫਿਰ ਬਣ ਗਈ ਗੱਲ ਫਿਰ ਤੁਸੀਂ ਓਕੇ ਰਿਪੋਰਟ ਹੋ ਗਿਆ ਕੰਮ ਮਨ ਸਾਹਿਬ ਕਹਿੰਦੇ ਕਿ ਜੈਸਮੀਨ ਭੈਣ ਜੀ ਰੇਡੀਓ ਵਾਲਿਆਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣ ਥੈਂਕ ਯੂ
0: ਜੈਸਮੀਨ ਦਾ ਬਰਥਡੇ
2: ਹੈ ਅੱਛਾ ਪਤਾ ਨਹੀਂ
0: ਮੁਬਾਰਕ ਹੈ ਜੈਸਮੀਨ ਜੀ
2: ਨਹੀਂ ਪਤਾ ਕਰ ਲੈਂਦੇ ਹਾਂ ਧੰਨਵਾਦ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਅਤੇ ਦਿੱਲੀ ਜੂਲਰ ਵਾਲੇ ਕਹਿੰਦੇ ਨੇ ਵੀ ਅੱਜ $180 ਹੋ ਗਿਆ ਰੇਟ 22 ਕੈਰਟ ਦਾ ਧੰਨਵਾਦ ਜੀ ਤੁਹਾਡਾ ਨਾਮ ਪ੍ਰੀਤ ਬਹੁਤ ਸ਼ੁਕਰੀਆ ਅਤੇ ਸ਼ੇਰਗਲ ਸਾਹਿਬ ਗੁੱਡ ਮੋਰਨਿੰਗ ਭੇਜਦੇ ਨੇ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਵੈਰੀ ਗੁੱਡ ਮੋਰਨਿੰਗ ਜਗਜੀਤ ਗਿੱਲ ਜੀ ਸਿੰਗਾਪੁਰ ਤੋਂ ਭੇਜਦੇ ਨੇ ਮੈਸੇਜ ਵਾਜਵਾ ਧੰਨਵਾਦ ਜੀ ਤੁਹਾਡਾ ਬਹੁਤ ਮਿਹਰਬਾਨੀ ਅਤੇ ਹੱਸਦੇ ਖੇਡਦੇ ਰਹੋ ਅਤੇ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਅਤੇ ਰੇਡੀਓ ਹਾਂਜੀ ਅਤੇ
0: 1674
2: ਤੇ ਏ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: ਅੱਜ ਦਾ ਵਿਚਾਰ ਅੱਜ ਦੀ ਕਹਾਣੀ ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ ਰੇਡੀਓ।

0: जी 1674 आस करदे हां दिन तुहाडा वधिया जा रहा होएगा। समा हो चुका अज दी कहानी दा, अज दे विचार दा। कहिंदे ने इक वारी इक मेला लग्या है, भरे मेले दे विच इक फकीर बैठा, अखां बंद कीतियां, अपनी बिरती दे विच सिर्फ इको गल दोहरा रहा, मूंह मंगियां मुरादा पाओगे, जो कुछ मन दे विच सोचा वह तुहाडा पूरा होएगा, मूंह मंगियां मुरादा पाओगे, जो तुसी सोचा वह तुहाडा पूरा होगा, मूंह मंगियां मुरादा पाओगे। लोकी आउंदे ने बहुते फकीर नूं ये कह के लंघ जांदे ने कि शायद इहदे मंगण दा इक ढंग है, कि जो सरदा बंदा ही कोई तेली चवानी उहदे अगे रख के ते अगे चले जांदा। किसी ने भी यकीन ना किया, किसी ने भी ध्यान ना दिता कि फकीर कह की रहा। एक नौजवान है जिहड़ा अपनी पढ़ाई पूरी कर चुका है, घरों भी हुण ताने मेने वजन लग पे ही कि तू कुछ करदा नहीं है, तू वेला है, होर नहीं कुछ तो तेरा विआह ही कर दीए। ये उस अवस्था दे विच ही जिन्हें कुछ करना सी, फकीर दीआं गल्लां ध्यान दे नाल सुणियां ते कोल बह गया। बाबा एक गल तो दस, जो तू कह रहा है कि सिर्फ पैसे लैण लई कह रहा, कि ये तेरा तकिया कलाम है, तेनू वधिया लगता इदां कहना, तेनू लगता है कि इदां सोहणे पैसे बन जांदे ने, जा वाकई इहदा कोई मतलब हैगा। तू कहना मूंह मंगियां मुरादा पाओगे, जो तुसी बनना चाहुंदे हो वो तुसी बनोगे। कि वाकई इहदे विच कुछ सच्चाई हैगी? फकीर ने अखां खोलियां, उस नौजवान वाल वेख्या ते कहा, जे मेरे ते यकीन रखेगा तो मैं बिल्कुल सच बोल रहा, गल कर, है मेरे ते यकीन? लड़का व्यंगमई तरीके दे नाल बोलिया, फकीर जी पहला ये तो सुन लो, मैं चाहुंदा की हां, मैं बिल्कुल एक वेलड़ नौजवान हाँ, पल्ले मेरे ढेला नहीं, प्यो मैनू कुछ देना नहीं चाहुंदा, पर मैं ही रहिंदा वपारी बनना चाहुंदा, दसो कर सकते हो मदद? जो तुसीं कह रहे हो कि वाकई होगा मेरे नाल, ये कह के हसन लग पिया। फकीर ने ध्यान दे नाल गौह दे नाल उस नौजवान दे चेहरे वाल वेख्या ते कहा, हाँ तू बन सकदा, जे तू मेरे उत्ते विश्वास रखेगा, उस रब दे उत्ते विश्वास रखेगा, तो तू जरूर अमीर बन सकदा, तू जरूर हीरियां दा वड्डा वपारी बन सकदा। फकीर जी किदां, मैं तेनू एक हीरा दवांगा, उस हीरे तो तू अपना व्यापार शुरू कर, ते हौली हौली जे तू बड़ी सियाणफ दे नाल अगे तुरिया ते एक दिन जरूर वड्डा व्यापारी बन जाएगा। हुण नौजवान हैरान है कि फकीर दे कोल हीरा कित्थों आ गया, ढेली ढेली चवानी चवानी इत्थों कट्ठे करके इन्हें रोटी पानी खाना, सोचा चलो परख ही लैने। तो फकीर जी वह हीरा मैनू देन दे, तुसी लोगे की? मेरे को तो पैसा भी कोई नहीं, वह हीरा तेरे लिए बिल्कुल मुफ्त आ, कोई उहदा पैसा नहीं तेरे को लेना, हाथ अपना अगे कर। फकीर ने अपने झोले च हाथ पाया, रब रब किया, अपना हाथ नौजवान दे हाथ उत्ते धरिया ते कहा, ये एक वडमुला हीरा मैं तेनू दे रहा, इहदा नां आ वक्त, इहदा नां आ समा। फकीरां दे कोल इदां दे ही हीरे हुंदे ने काका, जे तू समय की कदर करेगा समा तेरी कदर करूगा, ते जे तू मेरे ते विश्वास करेगा ते ये किसे हीरे तो घट नहीं, सारे हीरे इहदे अगे फिक्के पै जांदे ने जे तेनू समय की कदर करनी आ गई। दूसरा हाथ अगे कर, दूसरे हाथ ते दूसरा हाथ फकीर ने धरिया, रब रब किया ते कहा, यह हीरा है विश्वास का, जे तू मेरे कहे दे उत्ते विश्वास रखेगा, यह जानेगा कि रब दे बोल फकीर ने मैनू अगे दिते सी, जे तू सांभ के रखेगा इस विश्वास नू, खर्चेगा तू उस समय नू, वरतेगा इस विश्वास नू, सांभ के रखेगा इस विश्वास नू, ਤੈਨੂੰ ਕੋਈ ਵੱਡਾ ਆਦਮੀ ਬਣ ਤੋਂ ਨਹੀਂ ਰੋਕ ਸਕਦਾ, ਕੋਈ ਤੈਨੂੰ ਹੀਰਿਆਂ ਦਾ ਵਪਾਰੀ ਬਣ ਤੋਂ ਨਹੀਂ ਰੋਕ ਸਕਦਾ। ਨੌਜਵਾਨ ਦਾ ਮਨ ਤੇ ਨਹੀਂ ਮੰਨ ਰਿਹਾ, ਪਰ ਹੋਰ ਕੋਈ ਚਾਰਾ ਵੀ ਨਹੀਂ ਹੈ, ਨਾ ਮੰਨ ਕੇ ਫਾਇਦਾ ਵੀ ਕੀ। ਫਕੀਰ ਦੇ ਚਿਹਰੇ ਦੇ ਉੱਤੇ ਐਸੀ ਇੱਕ ਰੂਹਾਨੀ ਨੂਰ ਵੇਖ ਕੇ ਆਇਆ ਸੀ ਨੌਜਵਾਨ, ਥੋੜ੍ਹਾ ਜਿਹਾ ਪ੍ਰਭਾਵ ਤਾਂ ਜ਼ਰੂਰ ਪੈ ਗਿਆ। ਅਗਲੇ ਦਿਨ ਉੱਠਿਆ ਤਾਂ ਉਹੀ ਫਕੀਰ ਦਾ ਚਿਹਰਾ ਫਿਰ ਅੱਖਾਂ ਅੱਗੇ ਘੁੰਮੀ ਜਾਵੇ। ਜੀ ਕਰੇ ਕਿ ਮੈਂ ਵਿਸ਼ਵਾਸ ਨਾ ਕਰਾਂ, ਪਰ ਹੋਰ ਚਾਰਾ ਵੀ ਕੀ ਸੀ। ਐਵੇਂ ਖਾਲੀ ਹੱਥ ਤੇ ਹੱਥ ਧਰ ਕੇ ਫਕੀਰ ਕਹਿੰਦਾ, ਇਹ ਆਹ ਸਮੇਂ ਦਾ ਹੀਰਾ ਲੈ ਜਾ। ਕਿ ਅਨਪੜ੍ਹ ਨੂੰ ਮੂਰਖ ਬਣਾ ਗੱਲ ਵੱਖਰੀ ਹੈ, ਪੜ੍ਹੇ ਲਿਖੇ ਨੂੰ। ਇੱਕ ਦੋ ਦਿਨ ਇਸੇ ਤਰ੍ਹਾਂ ਲੰਘੇ, ਫਕੀਰ ਦਾ ਚਿਹਰਾ ਉਸੇ ਤਰ੍ਹਾਂ ਅੱਖਾਂ ਅੱਗੇ ਘੁੰਮੀ ਜਾਵੇ। ਹੋਰ ਕੋਈ ਚਾਰਾ ਨਾ ਵੇਖਦਿਆਂ ਸੋਚਿਆ ਕਿ ਚਲੋ ਆਪਣੇ ਕੰਮ ਕਾਰ 'ਤੇ ਲੱਗੀਏ, ਐਵੇਂ ਇਸ ਚੱਕਰ ਦੇ ਵਿੱਚ ਸਮਾਂ ਬਰਬਾਦ ਕਰਨ ਡੇ ਹਾਂ। ਇੱਕ ਸੁਨਹਿਰੇ ਦੀ ਦੁਕਾਨ ਦੇ ਉੱਤੇ ਪਹੁੰਚ ਗਿਆ। ਉਹ ਸੁਨਹਿਰਾ ਜਿਹੜਾ ਸ਼ਹਿਰ ਦੇ ਵਿੱਚ ਸਭ ਤੋਂ ਵਧੀਆ ਹੀਰੇ ਵੇਚਦਾ ਸੀ। ਜਾ ਕੇ ਗੱਲ ਕੀਤੀ, ਜੀ ਮੈਂ ਇੱਥੇ ਨੌਕਰੀ ਕਰਨਾ ਚਾਹੁੰਦਾ। ਦੁਕਾਨ ਵਾਲੇ ਨੇ ਪੁੱਛਿਆ, ਦੱਸ ਕੀ ਗਰੰਟੀ ਤੇਰੀ। ਅਤੇ ਉਹੀ ਫਕੀਰ ਦੀਆਂ ਗੱਲਾਂ ਯਾਦ ਆ ਗਈਆਂ। ਗਰੰਟੀ ਇਹ ਹੈ ਜੀ, ਮੈਂ ਸਮੇਂ ਦੀ ਕਦਰ ਕਰੂੰਗਾ ਅਤੇ ਤੁਸੀਂ ਮੇਰੇ 'ਤੇ ਵਿਸ਼ਵਾਸ ਕਰ ਸਕਦੇ ਹੋ। ਸ਼ਾਇਦ ਸੁਨਹਿਰੇ ਨੂੰ ਉਹਦੀਆਂ ਗੱਲਾਂ ਚੱਜ ਗਈਆਂ ਅਤੇ ਉਹਨੂੰ ਰੱਖ ਲਿਆ। ਹਰ ਰੋਜ਼ ਜਦੋਂ ਹੁਣ ਕੰਮ ਦੇ ਉੱਤੇ ਜਾਂਦਾ ਜਾਂ ਕੰਮ ਕਰਦਾ, ਆਪਣੇ ਹੱਥ ਵੱਲ ਵੇਖਦਾ ਅਤੇ ਚੇਤਾ ਆਉਂਦਾ ਕਿ ਇਸ ਹੱਥ ਦੇ ਵਿੱਚ ਮੈਨੂੰ ਸਮੇਂ ਨਾਂ ਦਾ ਇੱਕ ਹੀਰਾ ਦਿੱਤਾ ਸੀ ਫਕੀਰ ਨੇ। ਮੈਂ ਕਦੀ ਸਮੇਂ ਤੋਂ ਲੇਟ ਨਹੀਂ ਹੋਣਾ, ਕਦੀ ਆਪਣੇ ਕੰਮ 'ਚ ਕੋਤਾਹੀ ਨਹੀਂ ਕਰਨੀ। ਜਿੰਨਾ ਸਮਾਂ ਕਿਹਾ ਮਾਲਕ ਨੇ, ਉਨਾ ਸਮਾਂ ਮੈਂ ਇਮਾਨਦਾਰੀ ਨਾਲ ਕੰਮ ਕਰਨਾ। ਕਦੀ ਕਿਤੇ ਮਨ ਡੋਲਿਆ ਵੀ, ਕਦੀ ਕਿਤੇ ਥੋੜ੍ਹੀ ਬਹੁਤੀ ਬੇਈਮਾਨੀ ਕਰਨ ਦਾ ਮੌਕਾ ਵੀ ਮਿਲਿਆ, ਪਰ ਦੂਸਰਾ ਹੱਥ ਨਾਲ ਦੀ ਨਾਲ ਹੀ ਚੇਤਾ ਆ ਜਾਂਦਾ ਕਿ ਨਹੀਂ, ਮੈਂ ਵਿਸ਼ਵਾਸ ਬਣਾ ਕੇ ਰੱਖਣਾ, ਮੈਂ ਆਪਣੀ ਵਫਾਦਾਰੀ ਬਣਾ ਕੇ ਰੱਖਣੀ। ਮੇਰੇ ਉੱਤੇ ਕਿਸੇ ਨੇ ਵਿਸ਼ਵਾਸ ਕੀਤਾ, ਇਹ ਮੈਂ ਨਹੀਂ ਡੋਲਣ ਦੇਣਾ। ਪਤਾ ਨਹੀਂ ਕਿਉਂ ਵਾਰ ਵਾਰ ਜਦੋਂ ਵੀ ਕਿਤੇ ਇੱਦਾਂ ਦਾ ਮੌਕਾ ਬਣਦਾ, ਮਨ ਡੋਲਣ ਲੱਗਦਾ ਅਤੇ ਉਹ ਦੋਵੇਂ ਹੀਰੇ ਵਾਰ ਵਾਰ ਯਾਦ ਆਉਂਦੇ ਰਹਿੰਦੇ। ਮਾਲਕ ਨੇ ਥੋੜ੍ਹਾ ਸਮਾਂ ਸਿੱਧੇ ਸਿੱਧੇ ਤਰੀਕੇ ਦੇ ਨਾਲ ਇਹਦੀ ਇਮਾਨਦਾਰੀ ਚੈੱਕ ਕੀਤੀ। ਇੰਨਾ ਪ੍ਰਭਾਵਿਤ ਹੋਇਆ ਕਿ ਹੌਲੀ ਹੌਲੀ ਤਨਖਾਹ ਵਧਾਉਂਦਾ ਗਿਆ। ਸਾਲ ਕੁ ਦੇ ਵਿੱਚ ਹੀ ਕਹਿੰਦੇ ਨੇ ਕਿ ਇਸ ਜੌਹਰੀ ਦਾ ਕੰਮ ਬਹੁਤ ਜ਼ਿਆਦਾ ਵੱਧ ਗਿਆ, ਮੁਨਾਫਾ ਬਹੁਤ ਜ਼ਿਆਦਾ ਆਉਣ ਲੱਗ ਪਿਆ ਅਤੇ ਉਸ ਪਿੱਛੇ ਇਸ ਨੌਜਵਾਨ ਦਾ ਹੱਥ ਸੀ। ਹੌਲੀ ਹੌਲੀ ਇੱਕ ਸਮਾਂ ਕਹਿੰਦੇ ਨੇ ਉਹ ਆਇਆ ਕਿ ਇਸ ਨੌਜਵਾਨ ਨੂੰ ਆਪਣੇ ਕਾਰੋਬਾਰ ਦੇ ਵਿੱਚ ਇੱਕ ਛੋਟਾ ਜਿਹਾ ਹਿੱਸਾ ਦੇ ਦਿੱਤਾ ਇਸ ਜੌਹਰੀ ਨੇ। ਅਤੇ ਹੌਲੀ ਹੌਲੀ ਵਾਧਾ ਵਾਧਾ ਇਹ ਇੱਕ ਕੰਮੇ ਤੋਂ ਉਸੇ ਕੰਮ ਦਾ ਮਾਲਕ ਬਣ ਗਿਆ, ਉਸੇ ਕੰਮ ਦਾ ਭਾਈਵਾਲ ਬਣ ਗਿਆ। ਅਤੇ ਫਿਰ ਉਹ ਵੀ ਸਮਾਂ ਦੂਰ ਨਹੀਂ ਸੀ ਜਦੋਂ ਹੌਲੀ ਹੌਲੀ ਕਰਦੇ ਕਰਾਉਂਦੇ ਉਸ ਸ਼ਹਿਰ ਦਾ ਸਭ ਤੋਂ ਵੱਡਾ ਜੌਹਰੀ ਬਣਨ ਉਭਰਿਆ। ਪਰ ਅੱਜ ਵੀ ਯਾਦ ਕਰਦਾ ਕਿ ਕਿਸੇ ਫਕੀਰ ਨੇ ਮੈਨੂੰ ਦੋ ਹੀਰੇ ਦਿੱਤੇ ਅਤੇ ਨਾਲ ਇਹ ਵੀ ਕਿਹਾ ਸੀ ਕਿ ਮੈਂ ਲੈਣਾ ਕੁਛ ਨਹੀਂ, ਇਹਨਾਂ ਹੀਰਿਆਂ ਦੀ ਕੋਈ ਕੀਮਤ ਨਹੀਂ, ਪਰ ਜਦੋਂ ਕਿਤੇ ਵੀ ਮੌਕਾ ਮਿਲੇ ਇਹ ਹੀਰੇ ਤੂੰ ਅੱਗੇ ਕਿਸੇ ਨੂੰ ਦੇ ਦੀ। ਵੈਸੇ ਵੇਖਿਆ ਜਾਵੇ ਤਾਂ ਇਹ ਹੀਰੇ ਤਾਂ ਸਾਨੂੰ ਸਾਡੇ ਵੱਡਿਆਂ ਨੇ, ਸਾਡੇ ਪੁਰਖਿਆਂ ਨੇ, ਸਾਡੇ ਬਾਬਿਆਂ ਨੇ, ਗੁਰੂਆਂ ਨੇ ਸਾਨੂੰ ਦਿੱਤੇ ਨੇ, ਜਿਨ੍ਹਾਂ ਦੇ ਵਿੱਚ ਆਪਾਂ ਵਿਸ਼ਵਾਸ ਕਰਦੇ ਹਾਂ, ਜਿਹੜੇ ਗ੍ਰੰਥਾਂ ਨੂੰ ਆਪਾਂ ਪੜ੍ਹਦੇ ਹਾਂ, ਇਹ ਸਾਡੇ ਧਰਮ ਨੇ ਵੀ ਸਾਨੂੰ ਦਿੱਤੇ ਨੇ। ਪਰ ਜਿੱਥੇ ਵੀ ਕਿਤੇ ਮੌਕਾ ਮਿਲਦਾ ਉੱਥੇ ਆਪਾਂ ਡੋਲਣ ਲੱਗੇ ਮਿੰਟ ਨਹੀਂ ਲਾਉਂਦੇ। ਸ਼ਾਇਦ ਹੀ ਕਦੀ ਕੋਈ ਯਾਦ ਰੱਖਦਾ ਹੋਵੇ ਬੇਈਮਾਨੀ ਕਰਨ ਲੱਗਿਆ ਕਿ ਮੇਰੇ ਗੁਰੂ ਨੇ ਮੈਨੂੰ ਕਿਸੇ ਦਾ ਵਿਸ਼ਵਾਸ ਨਾ ਤੋੜਨ ਦੇ ਲਈ ਵੀ ਉਪਦੇਸ਼ ਦਿੱਤੇ ਨੇ। ਸ਼ਾਇਦ ਹੀ ਕਿਸੇ ਨੂੰ ਯਾਦ ਆਉਂਦਾ ਹੋਵੇ ਕਿ ਮੇਰੇ ਗੁਰੂ ਦੇ ਵੀ ਉਪਦੇਸ਼ ਨੇ ਕਿ ਸਮੇਂ ਦੀ ਕਦਰ ਕਰ। ਸ਼ਾਇਦ ਹੀ ਕਿਸੇ ਨੂੰ ਯਾਦ ਕਰਨਾ, ਯਾਦ ਔਖਾ ਹੀ ਆਉਂਦਾ ਹੋਵੇ ਕਿਸੇ ਨੂੰ ਕਿ ਮੇਰੇ ਗੁਰੂ ਨੇ ਮੈਨੂੰ ਕਿਰਤ ਕਰਨ ਦੇ ਲਈ ਕਿਹਾ, ਹੱਕ ਹਲਾਲ ਦਾ ਖਾਣ ਦੇ ਲਈ ਕਿਹਾ। ਜ਼ਰੂਰੀ ਨਹੀਂ ਕਿ ਹਰ ਇੱਕ ਦੀ ਬੰਦੇ ਦੀ ਜ਼ਿੰਦਗੀ ਦੇ ਵਿੱਚ ਇੱਦਾਂ ਦੇ ਫਕੀਰ ਆਉਣ ਅਤੇ ਆ ਕੇ ਹੀਰੇ ਦੇਣ। ਇਹ ਹੀਰੇ ਸਾਨੂੰ ਦਿੱਤੇ ਗਏ ਨੇ ਉਹ ਵੱਖਰੀ ਗੱਲ ਹੈ ਕਿ ਸਾਨੂੰ ਕਦਰ ਨਹੀਂ, ਸਾਨੂੰ ਯਾਦ ਨਹੀਂ, ਜਾਂ ਫਿਰ ਇੱਦਾਂ ਕਹਿ ਲਓ ਕਿ ਸਾਨੂੰ ਵਿਸ਼ਵਾਸ ਨਹੀਂ। ਜਿੱਦਣ ਇਹ ਵਿਸ਼ਵਾਸ ਬਣ ਜੂਗਾ ਉਦਣ ਫਿਰ ਤਰੱਕੀ ਕੋਈ ਰੋਕ ਨਹੀਂ ਸਕਦਾ। ਜੋ ਤੁਸੀਂ ਚਾਹੋਗੇ ਉਹ ਤੁਸੀਂ ਵਾਕਈ ਬਣ ਜਾਓਗੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
1: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi, this is Salman Khan and you're listening to Radio Hanji. Hi, this is Salman Khan and you're listening to Radio Hanji.

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡਿਆਂ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡਿਆਂ ਰੇਡੀਓ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ।

ਕੀਤੀ ਗਈ। ਕਿਹਾ ਤਾਂ ਇਹ ਗਿਆ ਕਿ ਇਜ਼ਰਾਈਲ ਹੋਰ ਪਰਮਾਣੂ ਹਥਿਆਰ ਨਾ ਬਣਾ ਲਵੇ। ਬਟ ਇਜ਼ ਇਟ ਆਲ ਟਰੂ ਕਿ ਇਹ ਸਭ ਸੱਚ ਹੈਗਾ? ਅਸਲ ਦੇ ਵਿੱਚ ਇਸ ਤੋਂ ਪਹਿਲਾਂ ਅਮਰੀਕਾ ਅਤੇ ਇਰਾਨ ਦੇ ਦਰਮਿਆਨ ਪਰਮਾਣੂ ਜੰਗਬੰਦੀ ਨੂੰ ਲੈ ਕੇ ਜਾਂ ਫਿਰ ਇੰਝ ਕਹਿ ਲਈਏ ਕਿ ਯੂਰੇਨੀਅਮ ਐਨਰਿਚਮੈਂਟ ਨੂੰ ਲੈ ਕੇ ਇੱਕ ਸਮਝੌਤਾ ਹੋ ਰਿਹਾ ਸੀ, ਸਿਰੇ ਵੀ ਚੜ੍ਹ ਗਏ ਅਸੀਂ ਆਲਮੋਸਟ, ਉਹਦੀ ਵੀ ਟਾਈਮਲਾਈਨ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਪਰ ਇਸ ਸਭ ਦੇ ਦਰਮਿਆਨ ਫਿਰ ਅਚਾਨਕ ਕਿਉਂ ਐਸੀ ਲੋੜ ਪੈ ਗਈ? ਦੂਸਰਾ ਇਹ ਵੀ ਇਸ ਮਾਮਲੇ ਦੇ ਵਿੱਚ ਸਵਾਲ ਪੈਦਾ ਹੁੰਦਾ ਕਿ ਜਦੋਂ ਲੜਾਈ ਤਿੰਨ ਜਾਣਿਆਂ ਨੇ ਸ਼ੁਰੂ ਕੀਤੀ ਸੀ ਤਾਂ ਸਮਝੌਤਾ ਦੋ ਜਾਣਿਆਂ ਦੇ ਵਿੱਚ ਕਿਉਂ ਹੋਇਆ? ਯਾਨੀ ਕਿ ਇਜ਼ਰਾਈਲ ਨੇ ਸਭ ਤੋਂ ਪਹਿਲਾਂ ਹਮਲਾ ਕੀਤਾ ਸੀ, ਅਮਰੀਕਾ ਨੇ ਤਾਂ ਆ ਕੇ ਸਾਥ ਹੀ ਦਿੱਤਾ ਸੀ ਬਾਅਦ ਦੇ ਵਿੱਚ, ਅਤੇ ਫਿਰ ਇਹ ਅਮਰੀਕਾ ਬਨਾਮ ਇਰਾਨ ਲੜਾਈ ਕਿਵੇਂ ਬਣ ਕੇ ਰਹਿ ਗਈ? ਇਜ਼ਰਾਈਲ ਇਸ ਮਾਮਲੇ ਦੇ ਵਿੱਚ ਪ੍ਰਮੁੱਖ ਧਿਰ ਸੀਗਾ, ਬਾਹਰ ਕਿਵੇਂ ਹੋ ਗਿਆ ਸਮਝੌਤੇ ਤੋਂ? ਤੀਜਾ, ਇਹ ਜੰਗ ਜਦੋਂ ਵੀ ਅਕਸਰ ਕਿਤੇ ਜੰਗ ਲੜੀ ਜਾਂਦੀ ਹੈ ਤਾਂ ਉਹਦਾ ਇੱਕ ਪਿਛੋਕੜ ਹੁੰਦਾ, ਉਹਦੀ ਇੱਕ ਪਿੱਠ ਭੂਮੀ ਹੁੰਦੀ ਹੈ। ਇਸ ਜੰਗ ਦੀ ਬੈਕਗਰਾਊਂਡ ਕੀ ਸੀ? ਕਿ ਵਾਕਈ ਸਿਰਫ ਔਰ ਸਿਰਫ ਇੰਨੀ ਕੁ ਕਿ ਇਜ਼ਰਾਈਲ ਹਥਿਆਰ ਬਣਾਉਣ ਲੱਗਿਆ ਅਤੇ ਇਰਾਨ ਹਥਿਆਰ ਬਣਾਉਣ ਲੱਗਿਆ ਅਤੇ ਇਜ਼ਰਾਈਲ ਬਣਾਉਣ ਨਹੀਂ ਦੇਣਾ ਚਾਹੁੰਦਾ, ਇਸ ਕਰਕੇ ਅਟੈਕ ਕਰਤਾ? ਇਹਦੇ ਹੋਰ ਵੀ ਕਈ ਕਾਰਨ ਹੈਗੇ ਨੇ। ਅਤੇ ਫਿਰ ਇਹ ਵੀ ਇੱਕ ਵਜ੍ਹਾ, ਇਸ ਦੀ ਇੱਕ ਪ੍ਰੋਗਰਾਮ ਦਾ ਇੱਕ ਹਿੱਸਾ ਇਹ ਵੀ, ਇਹਦੇ 'ਤੇ ਵੀ ਗੱਲ ਕਰਾਂਗੇ ਕਿ ਜਦੋਂ ਇਹ ਜੰਗ ਐਡੀਆਂ ਵੱਡੀਆਂ ਦੋ ਤਾਕਤਾਂ ਦੇ ਵਿੱਚ ਸੀਗੀ, ਇੱਕ ਪਾਸੇ ਇਰਾਨ ਅਤੇ ਦੂਸਰੇ ਪਾਸੇ ਇਜ਼ਰਾਈਲ ਅਤੇ ਅਮਰੀਕਾ, ਅਤੇ ਇਜ਼ਰਾਈਲ ਤਾਂ ਕਦੇ ਵੀ ਪਾਕਿਸਤਾਨ ਦੀ ਵਿਚੋਲਗੀ ਮੰਨਦਾ ਨਾ, ਅਤੇ ਫਿਰ ਇਜ਼ਰਾਈਲ ਨੂੰ ਕਿਸੇ ਕਰਕੇ ਉਸ ਸਮਝੌਤੇ ਤੋਂ ਬਾਹਰ ਰੱਖਿਆ ਗਿਆ? ਪਾਕਿਸਤਾਨ ਨੇ ਸਮਝੌਤਾ ਦੀ ਵਿਚੋਲਗੀ ਕਿਵੇਂ ਕਰਵਾਈ? ਹੁਣ ਸਾਰੀਆਂ ਪਰਤਾਂ ਜਦੋਂ ਖੁੱਲ੍ਹ ਰਹੀਆਂ ਨੇ ਤਾਂ ਉਹਦੀ ਇਨਸਾਈਟ ਰਿਪੋਰਟ ਤੁਹਾਡੇ ਤੱਕ ਆਪਾਂ ਵੀ ਲੈ ਕੇ ਆਏ ਹੈਗੇ। ਕੋਸ਼ਿਸ਼ ਕਰਦੇ ਹਾਂ, ਉਮੀਦ ਕਰਦੇ ਹਾਂ ਕਿ ਸਾਰੀਆਂ ਜਾਣਕਾਰੀਆਂ ਤੁਹਾਡੇ ਤੱਕ ਉੱਦਾਂ ਹੀ ਦੇ ਸਕੀਏ ਜਿੱਦਾਂ ਜਿਸ ਟਾਈਮਲਾਈਨ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੋਈਆਂ ਹੈਗੀਆਂ ਨੇ। ਅੱਜ ਦੇ ਇਨਸਾਈਟ ਰਿਪੋਰਟ ਦੇ ਵਿੱਚ ਤੁਹਾਡੇ ਤੱਕ ਜਿਹੜਾ ਅਸਰ ਪਿਆ ਕਿ ਤੇਲ ਮਹਿੰਗਾ ਹੋਇਆ, ਸਮਾਨ ਮਹਿੰਗਾ ਹੋ ਗਿਆ, ਦੁਨੀਆਂ 'ਚ ਮਹਿੰਗਾਈ ਆ ਗਈ, ਇਸ ਦੇ ਪਿੱਛੇ ਜ਼ਿੰਮੇਦਾਰ ਕੌਣ ਹੈ? ਅਮਰੀਕਾ ਜਾਂ ਕੋਈ ਹੋਰ?

0: Good morning. Welcome to the press briefing of the UN in Geneva. Today is Friday, 13th of June. You have, as you have seen, a long list of briefers, but I would like to start with the statement that has been issued by the spokesperson for the Secretary General on Israeli strikes against the Islamic Republic of Iran, which I've been asked to read on camera. The statement, and I quote, says, "The Secretary General condemns any military escalation in the Middle East. He is particularly concerned by Israeli attacks on nuclear installations in Iran, while talks between Iran and the United States on the status of Iran's nuclear program are..."
1: ਇੰਨਾ ਕੁ ਸੁਣਨਾ ਤੁਹਾਡੇ ਲਈ ਕਾਫੀ ਹੈ। ਵੈਸੇ ਇਹ ਲਗਭਗ ਸਵਾ ਕੁ ਘੰਟੇ ਦੀ ਇਹ ਗੱਲਬਾਤ ਹੈ। ਇਹ 13 ਜੂਨ ਦੀ ਗੱਲਬਾਤ ਮੈਂ ਚੱਕ ਕੇ ਲਿਆ ਯੂਨਾਈਟਿਡ ਨੇਸ਼ਨਸ ਦੀ ਵੈਬਸਾਈਟ ਤੋਂ। ਅਲੈਗਜ਼ੈਂਡਰਾ ਵੈਲੂਚੀ, ਜਿਹੜੇ ਕਿ ਯੂਨਾਈਟਿਡ ਨੇਸ਼ਨ ਦੇ ਇਨਫੋਰਮੇਸ਼ਨ ਸਰਵਿਸਿਸ ਦੇ ਬੁਲਾਰੇ ਨੇ, ਉਹਨਾਂ ਨੇ ਦੱਸਿਆ ਕਿ ਸੰਯੁਕਤ ਰਾਸ਼ਟਰ ਨੇ 13 June 2025, ਤੁਸੀਂ ਸੁਣਿਆ ਵੀ ਉਹਨਾਂ ਸ਼ੁਰੂਆਤ 'ਚ ਉਹਨਾਂ ਨੇ ਕਿਹਾ ਕਿ ਗੁੱਡ ਮਾਰਨਿੰਗ, ਦਿਸ ਇਜ਼ ਟੂਡੇ ਇਜ਼ 13th June 2025 ਦੀ ਇਹ ਪ੍ਰੈਸ ਕਾਨਫਰੰਸ ਹੈ। ਹੋਇਆ ਕੀ ਸੀ ਕਿ ਉਸ ਦਿਨ ਇਜ਼ਰਾਈਲ ਨੇ ਇਰਾਨ ਦੇ ਉੱਤੇ ਅਟੈਕ ਬੋਲਤਾ ਸੀ, ਅਟੈਕ ਬੋਲਿਆ ਅਤੇ 9 ਸਾਇੰਟਿਸਟ ਜਿਹੜੇ ਨੇ ਇਰਾਨ ਦੇ, ਉਹਨਾਂ ਨੂੰ ਮਾਰਿਆ ਉਹਨਾਂ ਦੇ ਘਰਾਂ ਦੇ ਵਿੱਚ। ਔਰ ਇਸ ਅਟੈਕ ਦੇ ਵਿੱਚ ਇਜ਼ਰਾਈਲ ਨੇ ਇਰਾਨ ਦੇ ਅੰਦਰ ਬਹੁਤ ਵੱਡੇ ਪੱਧਰ ਦੇ ਉੱਤੇ ਤਬਾਹੀ ਮਚਾਈ ਸੀ। ਔਰ ਇਹ ਤਬਾਹੀ ਸਿਰਫ ਇੱਥੇ ਤੱਕ ਨਾ ਲੱਗੇ ਕਿ ਇਹ ਸਿਰਫ 9 ਸਾਇੰਟਿਸਟ ਮਾਰੇ ਨੇ, ਇਸ ਕਰਕੇ ਨਾਲ ਦੀ ਨਾਲ ਅਮਰੀਕਾ ਵੀ ਉਸ ਅਟੈਕ 'ਚ ਸ਼ਾਮਲ ਹੋ ਜਾਂਦਾ। ਅਤੇ ਅਮਰੀਕਾ ਕਹਿੰਦਾ ਹੈ ਕਿ ਫਰਦੌਸ ਅਤੇ ਹੋਰ ਦੂਸਰੇ ਜਿਹੜੇ ਟਿਕਾਣੇ ਹੈਗੇ ਨੇ ਜਿੱਥੇ ਜਿੱਥੇ ਇਰਾਨ ਦੇ ਯੂਰੇਨੀਅਮ ਐਨਰਿਚਮੈਂਟ ਪਲਾਂਟ ਚੱਲ ਰਹੇ ਨੇ, ਉੱਥੇ ਉੱਥੇ ਅਸੀਂ ਇਹ ਹਮਲੇ ਕੀਤੇ ਨੇ, ਕਿਉਂਕਿ ਸਾਨੂੰ ਇਹ ਸੂਹ ਮਿਲੀ ਹੈ ਕਿ ਇਰਾਨ ਜਿਹੜਾ ਉਹ ਪਰਮਾਣੂ ਹਥਿਆਰ ਬਣਾ ਰਹੇ। ਹੁਣ ਇਹ ਹਮਲੇ ਉਸ ਦਿਨ ਹੁੰਦੇ ਨੇ, ਮਾਇੰਡ ਇਟ, ਜਿਵੇਂ ਯੂਨਾਈਟਿਡ ਨੇਸ਼ਨ ਦੀ ਜਿਹੜੀ ਬੁਲਾਰਾ ਨੇ ਅਲੈਗਜ਼ੈਂਡਰਾ, ਉਹ ਵੀ ਦੱਸ ਰਹੇ ਨੇ ਕਿ ਇੱਕ ਪਾਸੇ ਤਾਂ ਇਰਾਨ ਅਤੇ ਅਮਰੀਕਾ ਦੀ ਗੱਲਬਾਤ ਚੱਲ ਰਹੀ ਸੀ ਉਸੇ ਸ਼ਹਿਰ ਜਨੇਵਾ ਦੇ ਵਿੱਚ ਜਿੱਥੋਂ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਜਨੇਵਾ ਇੱਕ ਨਿਊਟਰਲ ਵੈਨਿਊ ਹੈ। ਪਿਛਲੇ ਸਾਲ ਅਮਰੀਕਾ ਅਤੇ ਇਰਾਨ ਦੇ ਦਰਮਿਆਨ ਲਗਭਗ ਗੱਲ ਸਿਰੇ ਚੜ੍ਹੀ ਚੁੱਕੀ ਸੀਗੀ। ਅਸਲ ਦੇ ਵਿੱਚ ਇਹ ਸਮਝੌਤਾ ਹੋਣਾ ਸੀ ਇਰਾਨ ਅਤੇ ਅਮਰੀਕਾ ਦੇ ਦਰਮਿਆਨ, ਔਰ ਸਮਝੌਤੇ ਦੀ ਟਾਈਮਲਾਈਨ ਪਹਿਲਾਂ ਇੱਦਾਂ ਰਹੀ ਸੀ ਕਿ ਇਹ ਸਮਝੌਤਾ ਜਿਹੜਾ ਇਸ ਤੋਂ ਪਹਿਲਾਂ ਵੀ ਹੋ ਗਿਆ ਸੀਗਾ ਕਿ ਇਰਾਨ ਕੋਈ ਪਰਮਾਣੂ ਹਥਿਆਰ ਨਹੀਂ ਬਣਾਏਗਾ, ਪਰ ਯੂਰੇਨੀਅਮ ਦੀ ਐਨਰਿਚਮੈਂਟ ਜਿਹੜੀ ਆ ਉਹ ਜਾਰੀ ਰੱਖੇਗਾ। ਐਸ ਫਾਰ ਐਜ਼ ਇਹ ਉਹਨਾਂ ਦੀ ਸਿਰਫ ਜਿਹੜੀ ਲੋਕਲ ਰਿਕੁਆਇਰਮੈਂਟ ਹੈ ਉਹਦੇ ਤੱਕ ਇਹ ਸੀਮਤ ਹੈਗੀ ਹੈ। 2015 ਦੇ ਵਿੱਚ ਇਹ ਸਮਝੌਤਾ ਸਿਰੇ ਚੜ੍ਹਦਾ, ਉਦੋਂ ਬਰਾਕ ਓਬਾਮਾ ਸੀਗੇ ਅਮੈਰੀਕਾ ਦੇ ਵਿੱਚ ਰਾਸ਼ਟਰਪਤੀ। ਹੁਣ ਜਦੋਂ ਡੋਨਲਡ ਟਰੰਪ ਰਾਸ਼ਟਰਪਤੀ ਬਣਦੇ ਨੇ ਪਹਿਲੀ ਟਰਮ ਦੇ ਵਿੱਚ, 2018 ਦੇ ਵਿੱਚ ਉਹ ਇਹ ਸਮਝੌਤਾ ਤੋੜ ਦਿੰਦੇ ਨੇ, ਕਿਉਂਕਿ ਇਰਾਨ ਅਤੇ ਅਮਰੀਕਾ ਦੇ ਵਿੱਚ ਇਹ ਸਹਿਮਤੀ ਬਣੀ ਹੋਈ ਸੀ ਕਿ ਅਮਰੀਕਾ ਕਦੇ ਵੀ ਅਟੈਕ ਨਹੀਂ ਕਰੇਗਾ ਅਤੇ ਜਿਹੜਾ ਜਾਂ ਕੁਛ ਵੀ ਐਸਾ ਨਹੀਂ ਕਰੇਗਾ ਅਤੇ ਇਰਾਨ ਦੇ ਉੱਤੇ ਪਾਬੰਦੀਆਂ ਜਿਹੜੀਆਂ ਆਪਣੀਆਂ ਹਟਾ ਲਏਗਾ, ਬਸ਼ਰਤੇ ਤੁਸੀਂ ਇੱਥੇ ਕੋਈ ਐਸਾ ਹਥਿਆਰ ਨਹੀਂ ਬਣਾਉਣਾ ਹੈਗਾ। ਮੰਨ ਗਿਆ ਇਰਾਨ, ਗੱਲ ਮੰਨ ਗਿਆ, ਇਹ ਫਰੇਮਵਰਕ ਸਿਰੇ ਚੜ੍ਹ ਗਿਆ ਸੀ। ਇਹ ਫਰੇਮਵਰਕ ਇੱਕ ਤੈਅਸ਼ੁਦਾ ਸਮੇਂ ਦੇ ਲਈ ਸੀ, ਉਹ June 2025 ਦੇ ਵਿੱਚ ਉਹ ਸਮਾਂ ਪੂਰਾ ਹੋਣਾ ਸੀ। ਮਾਇੰਡ ਇਟ, June 2025 ਦੇ ਵਿੱਚ ਉਹ ਸਮਝੌਤਾ ਪੂਰਾ ਹੋਣਾ ਸੀ, ਪਰ ਉਸੇ June 2025 ਜਦੋਂ ਇਜ਼ਰਾਈਲ ਨੇ ਇਹ ਅਟੈਕ ਕੀਤਾ ਸੀ, ਔਰ ਉਹੀ June 2025 ਜਦੋਂ ਅਮਰੀਕਾ ਦੇ ਨਾਲ ਗੱਲਬਾਤ ਜਨੇਵਾ ਦੇ ਵਿੱਚ ਚੱਲ ਰਹੀ ਸੀ। ਪਰ ਕੀ ਸਿਰਫ ਇਸ ਸਮਝੌਤੇ ਨੂੰ ਅੱਗੇ ਪਾਉਣ ਦੇ ਲਈ ਗੱਲਬਾਤ ਚੱਲ ਰਹੀ ਸੀ? ਨਹੀਂ, ਅਸਲ 'ਚ ਉਹ ਸਮਝੌਤਾ ਜਦੋਂ ਡੋਨਲਡ ਟਰੰਪ ਦੀ ਪਹਿਲੀ ਸਰਕਾਰ ਬਣੀ ਸੀ, ਜਦੋਂ 2017-21 ਦੇ ਵਿੱਚ ਉਹ ਬਣਦੇ ਨੇ ਤਾਂ 2018 ਦੇ ਵਿੱਚ ਉਹ ਇਸ ਸਮਝੌਤੇ ਤੋਂ ਪੈਰ ਪਿਛਾਂ ਖਿੱਚ ਲੈਂਦੇ ਨੇ ਕਿ ਨਹੀਂ ਇਹ ਤਾਂ ਬਰਾਕ ਓਬਾਮਾ ਨੇ ਕੀਤਾ ਸੀ, ਮੇਰਾ ਸਮਝੌਤਾ ਨਹੀਂ। ਡੋਨਲਡ ਟਰੰਪ ਦੀ ਪਹਿਲੀ ਟਰਮ ਵੀ ਕਿਸੇ ਤਬਾਹੀ ਤੋਂ ਘੱਟ ਨਹੀਂ ਸੀਗੀ। ਤੁਹਾਡੇ ਯਾਦ ਹੋਣਾ ਹੈ ਕਿ ਆਉਂਦੇ ਹੀ ਉਹਨਾਂ ਨੇ ਇੱਕ ਐਗਜੈਕਟਿਵ ਆਰਡਰ 'ਤੇ ਸਾਈਨ ਕਰਤੇ ਕਿ ਜਿਹੜੇ ਮੁਸਲਿਮ ਦੇਸ਼ ਹੈਗੇ ਨੇ ਉਹਨਾਂ ਦੇ ਲੋਕ ਜਿਹੜੇ ਨੇ ਅਮੈਰੀਕਾ ਦੇ ਵਿੱਚ ਟਰੈਵਲ ਨਹੀਂ ਕਰ ਸਕਣਗੇ। ਹੋਰ ਬਹੁਤ ਸਾਰੇ ਐਸੇ ਫੈਸਲੇ ਲਏ ਸੀਗੇ, ਔਰ ਉਹੀ ਟਾਈਮ ਸੀਗਾ ਡੋਨਲਡ ਟਰੰਪ ਦੀ ਪਹਿਲੀ ਟਰਮ ਦਾ ਜਦੋਂ ਦੁਨੀਆ 'ਤੇ ਸਭ ਤੋਂ ਵੱਡੀ ਤਬਾਹੀ ਆਈ ਸੀਗੀ, COVID-19। ਸੋ ਟਰੰਪ ਜਦੋਂ ਜਦੋਂ ਆਏ ਨੇ ਦੁਨੀਆ 'ਤੇ ਤਬਾਹੀਆਂ ਆਈਆਂ ਨੇ, ਹੁਣ ਦੂਜੀ ਤਬਾਹੀ ਉਹ ਇਰਾਨ ਜੰਗ ਲੈ ਕੇ ਆਏ ਨੇ। ਖੈਰ ਉਹਦੇ 'ਤੇ ਹੀ ਆਪਾਂ ਗੱਲ ਕਰਨ ਲੱਗੇ, ਹੁਣ COVID-19 'ਤੇ ਬਹੁਤ ਸਾਰੀਆਂ ਗੱਲਾਂ ਹੋ ਗਈਆਂ। ਸੋ ਪਹਿਲੀ ਟਰਮ ਦੇ ਵਿੱਚ ਉਹਨਾਂ ਨੇ ਜਿਹੜਾ ਅਮੈਰੀਕਾ ਦਾ ਓਬਾਮਾ ਦੇ ਟਾਈਮ ਦੇ ਉੱਤੇ ਬੜਾ ਵਧੀਆ ਸਮਝੌਤਾ ਹੋ ਗਿਆ ਸੀ, ਕੋਈ ਦੁਨੀਆਂ 'ਚ ਲੜਾਈ ਨਹੀਂ ਸੀ ਹੋਣੀ, ਕੋਈ ਤੇਲ ਦੀਆਂ ਕੀਮਤਾਂ ਨਹੀਂ ਸੀ ਵਧਣੀਆਂ, ਸਭ ਕੁਝ ਠੀਕ ਠਾਕ ਰਹਿਣਾ ਸੀਗਾ, ਔਰ ਇਸ ਖਿੱਤੇ ਦੇ ਵਿੱਚ ਵੀ ਸ਼ਾਂਤੀ ਰਹਿਣੀ ਸੀ। ਇਜ਼ਰਾਈਲ ਨੂੰ ਪਸੰਦ ਨਹੀਂ ਸੀ। ਇਜ਼ਰਾਈਲ ਯੂਸੀ ਇਸ ਪੂਰੇ ਸਮੀਕਰਨ ਦੇ ਵਿੱਚ ਇਜ਼ਰਾਈਲ ਇੱਕ ਐਸਾ ਪਲੇਅਰ ਹੈਗਾ ਜਿਹੜਾ ਕਿ ਕਦੇ ਕਦੇ ਅਮਰੀਕਾ ਦੀ ਵੀ ਨਹੀਂ ਸੁਣਦਾ। ਇਜ਼ਰਾਈਲ ਨੇ ਕਤਰ ਤੱਕ ਅਟੈਕ ਕਰਤਾ, ਉਹ ਕਤਰ ਜਿੱਥੇ ਅਮਰੀਕਾ ਦੇ ਫੌਜੀ ਅੱਡੇ ਨੇ। ਇਜ਼ਰਾਈਲ ਨਹੀਂ ਚਾਹੁੰਦਾ ਕਿ ਜਿਹੜਾ ਇਰਾਨ ਹੈ ਉਹ ਨਿਊਕਲੀਅਰ ਵੈਪਨਸ ਡੈਵਲਪ ਕਰੇ। ਇਸ ਤੋਂ ਪਹਿਲਾਂ ਵੀ ਇਜ਼ਰਾਈਲ ਨੇ ਬੜੀ ਵਾਰ ਐਸੇ ਹਮਲੇ ਕੀਤੇ ਹੈਗੇ ਨੇ। ਇਰਾਨ ਦੇ ਵਿੱਚ ਜਿਹੜਾ ਵੀ ਬੰਦਾ ਕਮਾਨ ਸੰਭਾਲਦਾ ਹੈ ਨਿਊਕਲੀਅਰ ਐਨਰਿਚਮੈਂਟ ਪ੍ਰੋਗਰਾਮ ਦੀ, ਉਹ ਬੰਦਾ ਆਪਣੀ ਜਾਨ ਤੋਂ ਹੱਥ ਧੋ ਬੈਠਦਾ। ਇਹ ਹਿਸਟਰੀ ਰਹੀ ਹੈ ਇਰਾਨ ਦੀ, ਚਾਹੇ ਗੋਲੀਆਂ ਮਾਰ ਕੇ ਉਹਨਾਂ ਨੂੰ ਘਰਾਂ 'ਚ ਮਾਰ ਦਿੱਤਾ, ਚਾਹੇ ਡਰੋਨ ਹਮਲੇ ਕਰਨੇ ਪੈਂਦੇ ਹੋਣ, ਚਾਹੇ ਪੂਰੀ ਦੀ ਪੂਰੀ ਜੰਗ ਕਿਉਂ ਨਾ ਛੇੜ ਦੇਣੀ ਪਵੇ। 9 ਸਾਇੰਟਿਸਟ ਮਾਰਦੇ ਨੇ। ਇਰਾਨ ਨੇ ਤਾਂ ਆਪਣੀ ਇੱਕ ਪੂਰੀ ਟੀਮ ਖੜੀ ਕਰ ਲਈ ਸੀਗੀ ਯੂਰੇਨੀਅਮ ਐਨਰਿਚਮੈਂਟ ਦੇ ਲਈ, ਜਿਹੜੀ ਖਤਮ ਕਰਤੀ। ਅਸਲ 'ਚ ਅਮੈਰੀਕਾ ਨੇ ਕਹਿ ਕੇ ਇਸ ਜੰਗ ਦੇ ਦਰਮਿਆਨ ਕਿ ਇਰਾਨ ਦੀ ਮਿਲਟਰੀ ਤੱਕ ਅਸੀਂ ਖਤਮ ਕਰਤੀ ਹੈ, ਮਿਲਟਰੀ ਮੁਲਟਰੀ ਕੋਈ ਨਹੀਂ ਸੀ ਖਤਮ ਹੋਈ। ਇਨਫੈਕਟ ਅਮੈਰੀਕਾ ਨੇ ਜਿਹੜੇ ਇਰਾਨ ਦੇ ਉੱਤੇ ਅਟੈਕ ਦੇ ਵਿੱਚ ਵਾਰਹੈਡਸ ਦਾ ਇਸਤੇਮਾਲ ਕੀਤਾ ਸੀਗਾ, ਥਾਡ, ਜਿਹਨੂੰ ਅਮੈਰੀਕਨ ਹਥਿਆਰਾਂ ਦਾ ਇੱਕ ਪਿਓ ਮੰਨਿਆ ਜਾਂਦਾ, ਟਰਮੀਨਲ ਹਾਈ ਐਲਟੀਟਿਊਡ ਏਰੀਆ ਡਿਫੈਂਸ, ਥਾਡ ਸਿਸਟਮ ਸੁਣਿਆ ਹੀ ਹੋਣਾ ਤੁਸੀਂ। ਇਹ ਥਾਡ ਜਿਹੜਾ ਇਹ ਬੜੀ ਖਤਰਨਾਕ ਚੀਜ਼ ਹੈ। ਅਮੈਰੀਕਾ ਨੇ 2013-14 ਤੋਂ ਲੈ ਕੇ 2013 ਦੇ ਦਰਮਿਆਨ ਇਹਨੂੰ ਡੈਵਲਪ ਕੀਤਾ ਸੀਗਾ। ਬੜੀਆਂ ਖਤਰਨਾਕ ਐਂਟੀ ਬਲੈਸਟਿਕ ਮਿਜ਼ਾਈਲ ਡਿਫੈਂਸ ਸਿਸਟਮ ਹੈਗਾ ਇਹ। ਅਤੇ ਉੱਧਰੋਂ ਇਰਾਨ ਨੇ ਜਿਹੜੀਆਂ ਆਪਣੀਆਂ ਛੋਟੀਆਂ ਛੋਟੀਆਂ ਮਿਜ਼ਾਈਲਾਂ ਜਾਂ ਛੋਟੇ ਛੋਟੇ ਡਰੋਨ ਦਾਗੇ ਸੀਗੇ, ਉਹਨਾਂ ਨੂੰ ਰੋਕਣ ਦੇ ਲਈ ਅਮਰੀਕਾ ਨੇ ਥਾਡ ਤੈਨਾਤ ਕਰਤੇ ਸੀਗੇ। ਔਰ ਥਾਡ ਜਿਹੜੇ ਨੇ ਅਮਰੀਕਾ ਦੇ ਕੋਲ, ਮੋਟਾ ਮੋਟਾ ਜਿਹਾ ਇਹ ਮੰਨਿਆ ਜਾਂਦਾ ਕਿ ਐਕਟਿਵ ਜਿਹੜੇ ਥਾਡ ਹੈਗੇ ਨੇ ਜਾਂ ਇਹ ਸਿਸਟਮ ਹੈਗਾ ਮਿਜ਼ਾਈਲ ਡਿਫੈਂਸ ਸਿਸਟਮ, ਇਹ 500 ਤੋਂ 550 ਦੇ ਆਸ ਪਾਸ ਟੋਟਲ ਗਿਣਤੀ ਦੇ ਵਿੱਚ ਹੈਗਾ। ਹੁਣ ਆਏ ਨਹੀਂ ਕਿ ਹਜ਼ਾਰਾਂ ਦੀ ਗਿਣਤੀ 'ਚ ਹੋਊਗਾ ਉਹਨਾਂ ਦੇ ਕੋਲ, ਇੰਨੇ ਦੀ ਤਾਂ ਲੋੜ ਵੀ ਨਹੀਂ ਪੈਂਦੀ। ਪਰ ਇਰਾਨ ਨੇ ਇਹੀ ਕੁਛ ਕੀਤਾ ਇਸ ਜੰਗ ਦੇ ਵਿੱਚ, ਜਿਹੜਾ ਅਮੈਰੀਕਾ ਇਹ ਕਹਿ ਰਿਹਾ ਸੀਗਾ ਕਿ ਇਰਾਨ ਦੀ ਅੱਧੀ ਮਿਲਟਰੀ ਖਤਮ ਕਰਤੀ। ਇਰਾਨ ਨੇ ਆਪਣੇ ਛੋਟੇ ਛੋਟੇ ਘਟੀਆ ਘਟੀਆ ਜਿਹੀਆਂ ਮਿਜ਼ਾਈਲਾਂ ਅਤੇ ਡਰੋਨਾਂ ਦੇ ਨਾਲ ਅਮੈਰੀਕਾ ਦੇ ਥਾਡ ਸਿਸਟਮ ਨੂੰ ਲਗਭਗ ਅੱਧੇ ਤੋਂ ਵੀ ਵੱਧ ਖਤਮ ਕਰਕੇ ਰੱਖਤਾ। ਅਮੈਰੀਕਾ ਨੂੰ ਉਹ ਡਿਫੈਂਸ ਸਿਸਟਮ ਵਰਤਣੇ ਪਏ ਔਰ ਉਹਦੇ 'ਚ ਉਹਨਾਂ ਦੇ ਕੋਲ ਹੁਣ ਮੰਨਿਆ ਜਾ ਰਿਹਾ ਕਿ 100 ਤੋਂ 150 ਦੇ ਕਰੀਬ ਹੀ ਥਾਡ ਬਚੇ ਨੇ। ਨਾ ਅਮੈਰੀਕਾ ਵਾਂਟਸ ਟੂ ਡੈਵਲਪ ਨਿਊ ਥਾਡ ਸਿਸਟਮ, ਨਵੀਆਂ ਮਿਜ਼ਾਈਲਾਂ ਬਣਾਉਣਾ ਚਾਹੁੰਦਾ, ਨਵੇਂ ਏਅਰ ਡਿਫੈਂਸ ਸਿਸਟਮ ਤਿਆਰ ਕਰਨਾ ਚਾਹੁੰਦਾ, ਨਵੇਂ ਡਰੋਨਸ ਤਿਆਰ ਕਰਨਾ ਚਾਹੁੰਦਾ। ਕੋਈ ਸ਼ੱਕ ਨਹੀਂ ਕਰੂਗਾ, ਅਮੈਰੀਕਾ ਕਰੇਗਾ। ਅਸਲ 'ਚ ਸਾਰੀ ਕਹਾਣੀ ਦੀ ਇੱਕ ਜਿਹੜੀ ਵਜ੍ਹਾ ਸੀਗੀ ਜਾਂ ਇਸ ਪ੍ਰੋਗਰਾਮ ਨੂੰ ਕਰਨ ਦਾ ਜਿਹੜਾ ਇੱਕ ਜਿਹੜਾ ਕਾਰਨ ਸੀ, ਉਹ ਮੇਰੇ ਉਦੋਂ ਦਿਮਾਗ 'ਚ ਆਇਆ ਕਿ ਜਦੋਂ ਇੱਕ ਦਿਨ ਖਬਰ ਪੜ ਰਹੇ ਸੀਗੇ ਕਿ ਔਕਸ ਸਮਝੌਤਾ ਹੋਇਆ ਅਮੈਰੀਕਾ ਆਸਟ੍ਰੇਲੀਆ ਅਤੇ UK ਦੇ ਵਿੱਚ। ਤੁਹਾਨੂੰ ਸਾਰਿਆਂ ਨੂੰ ਹੀ ਪਤਾ, ਪਿੱਛੇ ਜੇ ਇੱਕ ਖਬਰ ਆਈ ਸੀਗੀ ਕਿ ਅਮੈਰੀਕਾ ਕਹਿੰਦਾ ਆਸਟ੍ਰੇਲੀਆ ਨੂੰ ਕਿ ਨਵੀਆਂ ਜਿਹੜੀਆਂ ਨਿਊਕਲੀਅਰ ਪਾਵਰਡ ਸਬਮਰੀਨਸ ਨੇ ਉਹ ਅਸੀਂ ਜਦੋਂ ਤੁਹਾਨੂੰ ਦੇਵਾਂਗੇ ਉਦੋਂ ਦੇਵਾਂਗੇ, ਹਾਲ ਫਿਲਹਾਲ ਸਾਡੇ ਕੋਲੋਂ ਵਰਤੀਆਂ ਹੋਈਆਂ ਸਬਮਰੀਨਸ ਲੈ ਲਓ। ਬਈ ਇਹ ਦੁਨੀਆ ਦੇ ਕਿਹੜੇ ਹਿੱਸੇ ਦੇ ਵਿੱਚ ਐਸਾ ਸਮਝੌਤਾ ਹੋਇਆ ਹੈ ਕਿ ਵਰਤਿਆ ਹੋਇਆ ਸਮਾਨ ਇੱਕ ਦੇਸ਼ ਦੂਸਰੇ ਦੇਸ਼ ਨੂੰ ਦੇ ਰਿਹਾ ਹੋਵੇ? ਔਕਸ ਸਮਝੌਤੇ ਦਾ ਦਬਾਅ ਜ਼ਰੂਰ ਹੈਗਾ, UK ਔਰ ਆਸਟ੍ਰੇਲੀਆ ਅਮੈਰੀਕਾ ਦੇ ਉੱਤੇ ਪ੍ਰੈਸ਼ਰ ਪਾ ਰਹੇ ਨੇ, ਬਟ ਅਮੈਰੀਕਾ ਇਸ ਵਕਤ ਨਿਊਕਲੀਅਰ ਪਾਵਰਡ ਸਬਮਰੀਨ ਆਸਟ੍ਰੇਲੀਆ ਨੂੰ ਦੇ ਨਹੀਂ ਪਾ ਰਿਹਾ। ਕਿਉਂ? ਇੱਦਾਂ ਨਹੀਂ ਕਿ ਉਹਨਾਂ ਕੋਲ ਟੈਕਨੋਲੋਜੀ ਨਹੀਂ ਹੈਗੀ, ਇੱਦਾਂ ਕਿ ਉਹਨਾਂ ਦੇ ਕੋਲ ਹਲੇ ਹੋਰ ਹਥਿਆਰ ਬਣਾਉਣੇ ਨੇ, ਉਹਨਾਂ ਦੇ ਉੱਤੇ ਪ੍ਰੈਸ਼ਰ ਹੀ ਇੰਨਾ। ਸੋ ਇੱਕ ਸਮਝੌਤੇ ਨੂੰ ਟਾਲਣ ਦੇ ਲਈ ਉਹ ਦੂਸਰੇ ਸਮਝੌਤੇ ਦੇ ਵਿੱਚ ਇਸ ਕਿਸਮ ਦੀ ਕੰਪਰੋਮਾਈਜ਼ ਕਰ ਰਹੇ ਨੇ। ਫਿਰ ਦਿਮਾਗ ਦੇ ਵਿੱਚ ਇਹ ਗੱਲ ਆਈ ਕਿ ਐਡੀ ਕਿਹੜੀ ਗੱਲ ਹੋ ਗਈ ਕਿ ਅਮੈਰੀਕਾ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਹਥਿਆਰ ਬਣਾਉਣ ਵਾਲੀ ਤਾਕਤ ਹੈ, ਇਜ਼ਰਾਈਲ ਰਸ਼ੀਆ ਹੈਗੇ ਨੇ, ਬਟ ਅਮੈਰੀਕਾ ਤੋਂ ਉੱਪਰ ਕਿਹੜਾ ਹੋਜੂਗਾ, ਉਹ ਤਾਂ ਰਾਤੋ ਰਾਤ ਦੇ ਵਿੱਚ ਹਥਿਆਰ ਬਣਾ ਦਿੰਦੇ ਨੇ। ਉਹਨਾਂ ਦੇ ਕੋਲ ਇੰਨੀ ਮਾਰਾਮਾਰੀ ਪਈ ਹੋਈ ਹੈ ਵੀ ਹਥਿਆਰ ਨਹੀਂ ਬਣਾ ਪਾ ਰਹੇ ਹੈਗੇ ਉਹ, ਅਤੇ ਸਬਮਰੀਨਸ ਨਹੀਂ ਦੇ ਪਾ ਰਹੇ ਹੈਗੇ ਆਸਟ੍ਰੇਲੀਆ ਨੂੰ, ਅਤੇ ਕਹਿੰਦੇ ਨੇ ਕਿ ਤੁਸੀਂ ਵਰਤੀਆਂ ਹੋਈਆਂ ਹੀ ਲੈ ਲਓ ਫਿਲਹਾਲ ਯਾਰ, ਆਹ ਸਾਡੇ ਵਿਹੜੇ 'ਚ ਪਈਆਂ ਨੇ ਜਾਂ ਪਿਛਲੇ ਬੰਨੇ ਪਈਆਂ ਨੇ, ਆਹ ਚੱਕ ਕੇ ਲੈ ਜਾਓ, ਲੈ ਦੱਸ। ਇਹ ਕਾਰਨ ਨਹੀਂ ਹੈਗਾ। ਔਰ ਇਹ ਵੀ ਕਾਰਨ ਨਹੀਂ ਹੈਗਾ ਕਿ ਉਹ ਇਰਾਨ ਜਿਹੜਾ ਆਲਮੋਸਟ ਕੀ ਬਲਕਿ ਪੂਰੀ ਤਰ੍ਹਾਂ ਦੇ ਨਾਲ ਮੰਨੇ ਹੀ ਪਏ ਸੀਗੇ ਕਿ ਆਹ ਲਓ ਚੱਕੋ ਸਮਝੌਤਾ, ਜਦੋਂ ਉਹ ਪਰਮਾਣੂ ਹਥਿਆਰ ਨਾ ਡਿਵੈਲਪ ਕਰਨ ਵਾਲਾ ਸਮਝੌਤਾ ਕਰਨ ਲਈ ਬੈਠੇ ਨੇ, ਤੇ ਤੁਸੀਂ 13 ਜੂਨ ਨੂੰ ਉਧਰ ਇਜ਼ਰਾਈਲ ਤੋਂ ਮਿਜ਼ਾਈਲਾਂ ਚਲਵਾ ਦਿੰਦੇ ਹੋ, ਜੇ ਇਜ਼ਰਾਈਲ ਤੋਂ ਤੁਸੀਂ ਨਹੀਂ ਚਲਵਾਈਆਂ ਤਾਂ ਇਜ਼ਰਾਈਲ ਨੇ ਜੇ ਆਪ ਹੀ ਚਲਾਤੀਆਂ ਨੇ, ਆਪ ਹੀ ਅਟੈਕ ਕਰਦੇ ਨੇ, ਇਹਦਾ ਮਤਲਬ ਇਜ਼ਰਾਈਲ ਵੀ ਤੁਹਾਡੇ ਕੰਟਰੋਲ 'ਚ ਨਹੀਂ, ਅਤੇ ਜੇ ਕੰਟਰੋਲ 'ਚ ਨਹੀਂ ਤਾਂ ਫਿਰ ਉਹਦਾ ਸਾਥ ਕਿਉਂ ਦਿੱਤਾ ਉਦੋਂ 28 ਫਰਵਰੀ 2026 ਨੂੰ, ਜਦੋਂ ਇਜ਼ਰਾਈਲ ਨੇ ਇਜ਼ਰਾਈਲ ਨੇ ਈਰਾਨ ਦੇ ਉੱਤੇ ਪਹਿਲਾਂ ਅਟੈਕ ਕੀਤਾ ਸੀ, ਤਾਂ ਅਮੈਰੀਕਾ ਨੂੰ ਸਾਥ ਦੇਣ ਦੀ ਕੀ ਲੋੜ ਪਈ ਸੀ? ਨੰਬਰ ਇੱਕ ਸਵਾਲ। ਨੰਬਰ ਦੋ ਸਵਾਲ, ਸਮਝੌਤੇ ਦੀ ਫਿਰ ਕੀ ਜਿਹੜੀ ਐਗਰੀਮੈਂਟ ਦੋ ਦੇਸ਼ਾਂ ਦੇ ਵਿੱਚ ਜਦੋਂ ਹੁੰਦਾ ਹੈ, ਜਦੋਂ ਸਮਝੌਤੇ ਹੁੰਦੇ ਨੇ, ਸਮਝੌਤੇ ਦਾ ਕੀ ਵਜੂਦ ਰਹਿ ਗਿਆ? ਅਮੈਰੀਕਾ ਆਸਟ੍ਰੇਲੀਆ UK ਦੇ ਵਿੱਚ ਸਮਝੌਤਾ ਹੋਇਆ ਹੋਇਆ ਔਕਸ ਦਾ, ਕੀ ਵਜੂਦ ਰਹਿ ਜਾਂਦਾ ਕਿ ਤੁਸੀਂ ਕਹਿੰਦੇ ਹੋ ਕਿ ਅਸੀਂ ਤੁਹਾਨੂੰ ਨਵੀਆਂ ਸਬਮਰੀਨਸ ਦੇਵਾਂਗੇ ਅਤੇ ਫਿਰ ਉਹ ਤੋਂ ਬਾਅਦ ਟੈਕਨੋਲੋਜੀ ਟ੍ਰਾਂਸਫਰ ਕਰਾਂਗੇ? ਹੁਣ ਤੁਸੀਂ ਕਹਿ ਰਹੇ ਹੋ ਕਿ ਹਾਲੇ ਪੁਰਾਣੀਆਂ ਲੈ ਲਓ, ਹਾਲੇ ਉਹ ਥੋੜ੍ਹਾ ਜਿਹਾ ਡਿਲੇ ਹੋਏਗਾ। ਕਮਾਲ ਹੈ, ਇੱਕ ਪਾਸੇ ਤੁਸੀਂ ਈਰਾਨ ਦੇ ਨਾਲ ਸਮਝੌਤਾ ਕਰ ਰਹੇ ਹੋ ਕਿ ਠੀਕ ਹੈ ਸਾਡੀ ਗੱਲ ਮੰਨ ਗਏ ਹੋ, ਠੀਕ ਹੈ ਅਸੀਂ ਵੀ ਅਟੈਕ ਨਹੀਂ ਕਰਦੇ, ਦੂਜੇ ਪਾਸਿਓਂ ਇਜ਼ਰਾਈਲ ਅਟੈਕ ਕਰਦਾ ਤਾਂ ਤੁਸੀਂ ਨਾਲ ਹੀ ਸਾਥ ਦੇ ਦਿੰਦੇ ਹੋ, ਕੀ ਵਜੂਦ ਰਹਿ ਗਿਆ ਤੁਹਾਡੇ ਸ਼ਬਦਾਂ ਦਾ? ਅੰਗਰੇਜ਼ੀ 'ਚ ਕਹਾਵਤ ਹੁੰਦੀ ਹੈ ਕਿ ਅ ਮੈਨ ਇਜ਼ ਨੋਨ ਬਾਏ ਹਿਜ਼ ਵਰਡ, ਇੱਕ ਆਦਮੀ ਜਿਹੜਾ ਉਹਦੀ ਜ਼ੁਬਾਨ ਤੋਂ ਜਾਣਿਆ ਜਾਂਦਾ, ਉਹਦੇ ਉਹ ਕਿਸ ਕਿੰਨਾ ਕੁ ਭਰੋਸਾ ਦਿੰਦਾ, ਉਹ ਕਿੰਨੇ ਕੁ ਆਪਣੇ ਸ਼ਬਦਾਂ ਦੇ ਉੱਤੇ ਟਿਕਿਆ ਰਹਿੰਦਾ। ਆਦਮੀ ਨਹੀਂ ਹੈਗੇ ਤੁਸੀਂ ਟਰੰਪ ਸਾਹਿਬ ਫਿਰ ਤਾਂ ਇਸ ਹਿਸਾਬ ਦੇ ਨਾਲ। ਖੈਰ, ਇਸ ਪੂਰੇ ਜੀਓਪੋਲੀਟੀਕਲ ਸੀਨ ਦੇ ਵਿੱਚ, ਇਸ ਸਿਨਾਰੀਓ 'ਚ, ਇਹ ਜਿਵੇਂ ਜਿਸ ਕਿਸਮ ਦੇ ਨਾਲ ਇਹ ਲੜਾਈ ਹੋਈ, ਫਿਰ ਸਮਝੌਤਾ ਹੋਇਆ, ਬਹੁਤ ਜ਼ਿਆਦਾ ਨਾਟਕੀ ਸੀ ਯਾਰ। ਤੁਸੀਂ ਹਜ਼ਮ ਨਹੀਂ ਕਰ ਸਕਦੇ ਇਸ ਕਿਸਮ ਦੀਆਂ ਚੀਜ਼ਾਂ ਨੂੰ ਜੇ ਤੁਸੀਂ ਜੀਓਪੋਲੀਟਿਕਸ ਨੂੰ ਸਮਝਦੇ ਹੋ। ਕਈ ਵਾਰ ਤਾਂ ਹਾਸਾ ਹੀ ਆਇਆ ਵੀ ਹੋ ਕੀ ਰਿਹਾ, ਇੱਦਾਂ ਕਿਉਂ ਹੋ ਰਿਹਾ। ਫੋਰ ਐਗਜ਼ਾਮਪਲ, ਅੱਜ ਦੇ ਹੀ ਦਿਨ ਖ਼ਬਰ ਇੱਕ ਪੜ੍ਹੀ, ਅਮੈਰੀਕਾ ਨੇ ਕਾਲੀ ਕਾਲੀ 'ਚ ਕਹਿਤਾ ਕਿ ਸਾਡਾ ਦੋਹਾ ਦੇ ਵਿੱਚ ਗੱਲਬਾਤ ਹੋਣ ਜਾ ਰਹੀ ਹੈ ਈਰਾਨ ਦੇ ਨਾਲ। ਅਸੀਂ ਸਵੇਰੇ ਹੀ ਅੰਦਾਜ਼ਾ ਲਗਾ ਲਿਆ ਸੀਗਾ ਖ਼ਬਰਾਂ ਦੇ ਵਿੱਚ ਕਿ ਈਰਾਨ ਦੀ ਪਹਿਲਾਂ ਵੇਟ ਕਰ ਲਓ, ਔਰ ਉਹੀ ਗੱਲ ਹੋਈ। ਸ਼ਾਮ ਹੁੰਦਿਆਂ ਹੁੰਦਿਆਂ ਈਰਾਨ ਕਹਿੰਦਾ ਕਿ ਨਹੀਂ, ਸਾਡੇ ਤਾਂ ਕੋਈ ਗੱਲ ਨਹੀਂ, ਇੱਦ ਪਤਾ ਹੀ ਨਹੀਂ ਹੈਗਾ। ਮਤਲਬ ਤੁਸੀਂ ਕਿਸੇ ਬੰਦੇ ਨੂੰ ਕਹੋ ਕਿ ਅੱਜ ਅਸੀਂ ਫਲਾਣਿਆਂ ਦੇ ਘਰੇ ਜਾ ਰਹੇ ਹੈਗੇ ਹਾਂ ਅਤੇ ਪਾਰਟੀ ਕਰਨ ਲੱਗੇ ਹਾਂ, ਅਤੇ ਫਲਾਣਾ ਬੰਦਾ ਕਹੇ ਯਾਰ ਸਾਨੂੰ ਦੱਸ ਤਾਂ ਦਿਓ, ਸਾਡੇ ਨਾਲ ਤਾਂ ਕੋਈ ਗੱਲ ਨਹੀਂ ਹੋਈ, ਸਾਨੂੰ ਤਾਂ ਤੁਸੀਂ ਦੱਸਿਆ ਹੀ ਨਹੀਂ ਵੀ ਸਾਡੇ ਘਰੇ ਅੱਜ ਪਾਰਟੀ ਕਰਨੀ ਹੈ, ਆ ਰਹੇ ਹੋ, ਆਉਣ ਦੀ ਕੋਈ ਟਾਈਮ ਤੈਅ ਹੋਈ ਹੋਏਗੀ ਦੋ ਦੇਸ਼ਾਂ ਦੇ ਦਰਮਿਆਨ, ਆਰ ਯੂ ਸੀਰੀਅਸ? ਇੱਦਾਂ ਅਕੋਰਡ ਹੁੰਦੇ ਨੇ, ਇੱਦਾਂ ਅਗਰੀਮੈਂਟ ਹੁੰਦੇ ਨੇ, ਇੱਦਾਂ ਸਮਝੌਤੇ ਇੱਦਾਂ ਤੁਰ 'ਤੇ ਹੁੰਦੇ ਨੇ? ਮੈਨੂੰ ਬਹੁਤ ਜ਼ਿਆਦਾ ਸ਼ੱਕ ਹੋ ਰਿਹਾ ਹੈਗਾ ਕਿ ਇਸ ਪੂਰੇ ਟਾਸਕ ਦੇ ਪਿੱਛੇ ਮਾਸਟਰ ਮਾਈਂਡ ਹੈ ਕੌਣ। ਮਾਸਟਰ ਅਤੇ ਮਾਈਂਡ ਦੋਵੇਂ ਸ਼ਬਦ ਧੱਕਾ ਨੇ ਉਹਦੇ ਨਾਲ ਉਹ। ਖੈਰ, ਐਨੀਵੇਜ਼, ਹੁਣ ਇੱਥੇ ਸ਼ੁਰੂ ਤੋਂ ਸ਼ੁਰੂ ਕਰਦੇ ਹਾਂ। ਇੱਕ ਤਾਂ ਹੋਇਆ ਮਿਲਟਰੀ ਪ੍ਰੈਸ਼ਰ, ਦੂਸਰਾ ਹੋਇਆ ਡਿਪਲੋਮੈਟਿਕ ਪ੍ਰੈਸ਼ਰ। ਮਿਲਟਰੀ ਪ੍ਰੈਸ਼ਰ ਇੱਦਾਂ ਕਿ ਅਮੈਰੀਕਾ ਨੇ ਈਰਾਨ ਦੇ ਖਿਲਾਫ ਵੱਡੇ ਪੱਧਰ ਦੇ ਉੱਤੇ ਹਵਾਈ ਹਮਲੇ ਕਰਤੇ, ਜ਼ਮੀਨੀ ਤਾਂ ਕਹਿ ਨਹੀਂ ਸਕਦੇ, ਸਮੁੰਦਰੀ ਘੇਰਾਬੰਦੀ ਕੀਤੀ, ਈਰਾਨ ਨੇ ਜਵਾਬ ਦਿੱਤਾ। ਡਿਪਲੋਮੈਟਿਕ ਪ੍ਰੈਸ਼ਰ, ਦੋਹਾਂ ਦੇਸ਼ਾਂ ਦੇ ਵਿੱਚ ਇੰਟਰਮ ਡੀਲ ਜਿਹੜੀ ਉਹ ਲਗਭਗ ਸਿਰੇ ਹੋ ਗਈ ਸੀਗੀ, ਔਰ ਈਰਾਨ ਨੇ ਵੀ ਖਬਰਾਂ ਲਿਆਤੀਆਂ ਯੂਨਾਈਟਿਡ ਨੇਸ਼ਨ। ਦੇਖੋ, ਜੇ ਮੇਰੇ ਵਰਗਾ ਬੰਦਾ ਇੱਥੇ ਸਟੂਡੀਓ ਦੇ ਵਿੱਚ ਬੈਠ ਕੇ ਆ ਸਾਰੀ ਡਿਟੇਲ ਕੱਢ ਸਕਦਾ ਕਿ ਯੂਨਾਈਟਿਡ ਨੇਸ਼ਨ ਦੇ ਵਿੱਚ ਇਸ ਤਰੀਕ ਨੂੰ ਇੰਨੀਆਂ ਇਹ ਸਾਰੀਆਂ ਚੀਜ਼ਾਂ ਸਿਰੇ ਚੜ੍ਹ ਗਈਆਂ ਸੀ, ਤਾਂ ਦੁਨੀਆ ਦੇ ਮੀਡੀਆ ਦੇ ਵਿੱਚ ਥੋੜ੍ਹਾ ਜਿਹਾ ਫਰੋਲਣ ਦੀ ਕੋਸ਼ਿਸ਼ ਕਰਿਓ। ਬੜੀਆਂ ਖਬਰਾਂ ਪਈਆਂ ਨੇ, ਸਾਰਾ ਕੁਛ ਜੱਗ ਜ਼ਾਹਰ ਹੈ, ਪਤਾ ਹੈਗਾ ਕਿ ਕੀ ਹੋਇਆ, ਅਤੇ ਫਿਰ ਤੁਸੀਂ ਡਰਾਮਾ ਕਿਹਦੇ ਅੱਗੇ ਰਚ ਰਹੇ ਹੈਗੇ ਹੋ। ਇੱਕ ਖਬਰ ਜਾਂ ਇੱਕ ਜਿਹੜਾ ਪ੍ਰੋਗਰਾਮ ਪੂਰਾ ਕੀਤਾ ਸੀਗਾ ਹੋਰਮੂ ਸਟ੍ਰੇਟ ਦੇ ਉੱਤੇ ਆਪਾਂ, ਜਦੋਂ ਇਹ ਜੰਗ ਹੋਈ ਹੋ ਸੀਗੀ, ਕਿ ਇਹ ਜਿਹੜਾ ਸਟ੍ਰੇਟ ਆਫ ਹੋਰਮੂਜ਼ ਹੈ, ਇਹ ਐਸਾ ਤੇਲ ਦਾ, ਗੈਸ ਦਾ ਇੱਕ ਐਸਾ ਮਹੱਤਵਪੂਰਨ ਚੈੱਕ ਪੁਆਇੰਟ ਹੈਗਾ ਕਿ ਜੇ ਇਹਨੂੰ ਬੰਦ ਕਰ ਦੋਗੇ ਤਾਂ ਵਰਲਡ ਇਕੋਨਮੀ ਇੱਕ ਤਰੀਕੇ ਦੇ ਨਾਲ ਜੇ ਖਤਮ ਨਹੀਂ ਹੋਊਗੀ, ਤਬਾਹ ਨਹੀਂ ਹੋਊਗੀ, ਤਾਂ ਐਟਲੀਸਟ ਲੜਖੜਾ ਜੂਗੀ। ਜੇ ਇਕੋਨਮੀ ਚਾਰ ਲੱਤਾਂ ਦਾ ਇੱਕ ਜਾਨਵਰ ਹੈਗਾ, ਤਾਂ ਉਹਦੀਆਂ ਦੋ ਲੱਤਾਂ ਤੁਸੀਂ ਕੰਡਮ ਕਰਤੀਆਂ ਨੇ, ਅਤੇ ਦੋ ਲੱਤਾਂ ਦੇ ਉੱਤੇ ਉਹ ਜਾਨਵਰ ਤੁਰ ਨਹੀਂ ਸਕਦਾ। ਇਕੋਨਮੀ ਇੱਕ ਐਸਾ, ਜੇ ਕੋਈ ਟੂਲ ਹੈਗਾ ਜਾਂ ਐਸਾ ਇੱਕ ਕੋਈ ਇਸ ਕਿਸਮ ਦਾ ਇੱਕ ਤੁਸੀਂ ਸਮਝ ਸਕਦੇ ਹੋ ਕਿ ਇਸ ਕਿਸਮ ਦੇ ਨਾਲ ਇਹ ਮਸ਼ੀਨਰੀ ਕੰਮ ਕਰਦੀ ਹੈ। ਕਿਉਂ? ਕਿਉਂਕਿ ਕਿਹਾ ਤਾਂ ਇਹ ਜਾਂਦਾ ਕਿ ਹੋਰਮੂਜ਼ ਸਟ੍ਰੇਟ ਵਰਲਡ ਵਾਈਡ 20% ਓਇਲ, LNG ਜਿਹੜੀ ਲਿਕੁਇਡ ਨੈਚੁਰਲ ਗੈਸ ਹੁੰਦੀ ਹੈ, ਅਤੇ ਹੋਰ ਇਸ ਕਿਸਮ ਦੇ ਜਿਹੜੇ ਕਰੂਡ ਓਇਲ ਵਗੈਰਾ ਵਗੈਰਾ ਦੀ ਸਪਲਾਈ ਦਾ ਇੱਕ ਇੰਪੋਰਟੈਂਟ ਰਾਹ ਹੈਗਾ। ਅਤੇ ਜਦੋਂ ਇਹ ਬਾਜ਼ਾਰ ਇਹ ਬੰਦ ਹੁੰਦਾ ਤਾਂ ਬਾਜ਼ਾਰ ਦੇ ਉੱਤੇ ਇਹਦਾ ਅਸਰ ਦਿਖਦਾ, ਤੇਲ ਦੀਆਂ ਕੀਮਤਾਂ ਆਸਮਾਨ ਛੂਹ ਜਾਂਦੀਆਂ ਨੇ, ਕਿਉਂਕਿ ਉਹ 20% ਜਿਹੜੀ ਹੈ ਉਹ ਦੁਨੀਆ ਦੀ 80% ਨੂੰ ਕੰਟਰੋਲ ਵੀ ਕਰ ਰਹੀ ਹੈ ਅਤੇ ਉਹਨੂੰ ਚੱਲਦਾ ਵੀ ਕਰ ਰਹੀ ਹੈ। ਉਹ ਕਿੱਦਾਂ? ਉਹਦਾ ਵੀ ਮੈਂ ਤੁਹਾਨੂੰ ਵਜ੍ਹਾ ਦੱਸਦਾ, ਯਾਦ ਰੱਖਿਓ, ਮੈਂ ਦੱਸਦਾ ਤੁਹਾਨੂੰ ਇਹ 20% ਕਿੱਦਾਂ ਕੰਟਰੋਲ ਕਰਦਾ। ਹੁਣ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਕਰੂਡ ਆਇਲ ਕਿੱਥੇ ਹੈ? ਤੁਸੀਂ ਕਹੋਗੇ ਖਾੜੀ ਮੁਲਕ, ਨਹੀਂ, ਵੈਨਜ਼ੂਏਲਾ, ਜਿੱਥੇ ਅਮਰੀਕਾ ਨੇ ਆਲਰੇਡੀ ਕੰਟਰੋਲ ਲਿਆ ਹੋਇਆ। ਹਾਂ, ਕਰੂਡ ਆਇਲ ਵੈਨਜ਼ੂਏਲਾ ਤੋਂ ਇਲਾਵਾ ਕੈਨੇਡਾ ਵੀ ਹੈ, ਬ੍ਰਾਜ਼ੀਲ ਵੀ ਹੈ, ਇਹਨਾਂ ਅਮਰੀਕਾ ਦੇ ਵਿੱਚ ਵੀ ਹੈਗਾ। ਅਮਰੀਕਾ ਦੀਆਂ ਆਪਣੀਆਂ ਲੋੜਾਂ ਤਾਂ ਪੂਰੀਆਂ ਹੋ ਹੀ ਰਹੀਆਂ ਨੇ ਉਹਨਾਂ ਦੇ ਤੇਲ ਤੋਂ, ਬਟ ਅਮਰੀਕਾ ਇਸ ਆਇਲ ਨੂੰ ਇੱਕ ਤਰੀਕੇ ਦੇ ਨਾਲ ਵਰਲਡ ਵਾਈਡ ਇੱਕ ਟੂਲ ਦੇ ਤੌਰ 'ਤੇ ਇਸਤੇਮਾਲ ਕਰਦਾ। ਕਿਵੇਂ? ਕਿਉਂਕਿ ਜਿੰਨੇ ਵੀ ਖਾੜੀ ਮੁਲਕ ਨੇ, ਸਾਊਦੀ ਅਰਬ, ਕਤਰ ਜਾਂ ਜਿੰਨੇ ਵੀ ਦੇਸ਼ ਹੈਗੇ ਨੇ, ਇਹ ਸਾਰੇ ਓਮਾਨ, ਬਹਰੀਨ, ਇਹ ਸਾਰੇ ਜਿੰਨਾ ਵੀ ਕੱਚਾ ਤੇਲ ਦੁਨੀਆ ਦੇ ਜਿੰਨਿਆਂ ਵੀ ਦੂਜਿਆਂ ਦੇਸ਼ਾਂ ਨੂੰ ਵੇਚਦੇ ਨੇ, ਉਹਨੂੰ ਵੇਚਣ ਦੇ ਲਈ ਉਹ ਜਿਸ ਕਰੰਸੀ ਦਾ ਇਸਤੇਮਾਲ ਕਰਦੇ ਨੇ ਉਹ ਹੈਗੀ ਹੈ US ਕਰੰਸੀ। ਨੰਬਰ 1 ਥਿੰਗ। ਨੰਬਰ 2, ਇਹ ਇੱਕ ਕਰੰਸੀ ਪਲੱਸ ਇਹ ਤੋਂ ਇਲਾਵਾ ਇਹ ਕਰੰਸੀ ਦੀ ਉਹ ਖੇਡ ਇੱਕ ਤਰ੍ਹਾਂ ਦੇ ਨਾਲ ਮੰਨ ਲਓ ਤੁਸੀਂ, ਇਹ ਕਰੰਸੀ ਜਿਹੜੀ ਹੈਗੀ ਇਹ ਆਸਟ੍ਰੇਲੀਆ ਦੀ ਕ੍ਰੈਡਿਟ ਮਾਰਕੀਟ ਨੂੰ, ਉੱਥੋਂ ਦੀ ਇਨਵੈਸਟਰ ਮਾਰਕੀਟ ਨੂੰ, ਉੱਥੋਂ ਦੇ ਬਾਜ਼ਾਰ ਨੂੰ ਔਰ ਦੁਨੀਆ ਭਰ ਦੀ ਇਕੋਨਮੀ ਨੂੰ ਚੱਲਦਾ ਰੱਖਣ ਦੇ ਲਈ ਇੱਕ ਟੂਲ ਹੈ। ਇਜ਼ ਇਟ ਪੋਸੀਬਲ ਕਿ ਇਹ ਕਰੰਸੀ ਦੇ ਬਰਾਬਰ ਇੱਕ ਹੋਰ ਕਰੰਸੀ ਵੀ ਹੋਵੇ, ਕਿ ਜੇ ਦੋ ਕਰੰਸੀਜ਼ ਜਿਹੜੀਆਂ ਨੇ ਉਹ ਦੁਨੀਆ ਨੂੰ ਚੱਲਦਾ ਰੱਖਣ, ਤਾਂ ਕਿ ਜੇ ਇੱਕ ਕਰੰਸੀ ਕਦੇ ਨਾ ਕਦੇ ਖਤਮ ਹੁੰਦੀ ਹੈ ਤਾਂ ਦੁਨੀਆ 'ਚ ਐਸਾ ਸੰਕਟ ਕਦੇ ਦੁਬਾਰਾ ਨਾ ਆਵੇ। ਇਜ਼ ਇਟ ਪੋਸੀਬਲ? ਯੈਸ, ਇਟ ਇਜ਼ ਪੋਸੀਬਲ। ਵੁੱਡ ਇਟ ਵਰਕ? 100% ਵਰਕ। ਰਸ਼ੀਆ ਸ਼ੁਰੂ ਤੋਂ ਇਹੀ ਕਹਿੰਦਾ ਆਇਆ ਹੈਗਾ ਕਿ ਰੂਬਲ ਨੂੰ ਇੱਕ ਬੈਲੈਂਸਡ ਕਰੰਸੀ ਹੋਣਾ ਚਾਹੀਦਾ। ਇਸੇ ਕਰਕੇ ਤੁਸੀਂ ਰਸ਼ੀਆ ਦੇ ਉੱਤੇ ਸੈਂਕਸ਼ਨ ਲਗਾ ਦਿੰਦੇ ਹੋ ਕਿ ਜੇ ਰਸ਼ੀਆ ਇੱਦਾਂ ਦੀ ਗੱਲ ਕਰਦਾ ਤਾਂ ਰਸ਼ੀਆ ਤੋਂ ਜੇ ਤੁਸੀਂ ਸਮਾਨ ਖਰੀਦਦੇ ਹੋ ਤਾਂ ਤੁਸੀਂ ਫਿਰ ਅਮਰੀਕਾ ਦੇ ਨਾਲ ਡੀਲ ਨਹੀਂ ਕਰ ਸਕਦੇ ਹੈਗੇ, ਅਮਰੀਕਾ ਦੇ ਨਾਲ ਤੁਹਾਡੇ ਕਾਟੇ। ਔਰ ਅਮਰੀਕਾ ਦਾ ਮਤਲਬ ਸਿਰਫ ਅਮਰੀਕਾ ਇਟਸੈਲਫ ਇਜ਼ US ਮਾਰਕੀਟ ਨਹੀਂ ਹੈਗੀ, ਬਲਕਿ ਹੁਣ ਤੱਕ ਤਾਂ ਉਹਦੇ ਕਹੇ ਦੇ ਉੱਤੇ ਚੱਲਣ ਵਾਲੀ ਪੂਰੀ ਦੀ ਪੂਰੀ ਯੂਰੋਪੀਅਨ ਮਾਰਕੀਟ, ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਲੈਟਿਨ ਕੰਟਰੀਜ਼ ਜਿਹੜੇ ਅਮਰੀਕਾ ਦੇ ਕਹੇ 'ਤੇ ਝੁੱਕ ਜਾਂਦੇ ਸੀ ਬ੍ਰੈਕਟਾਂ ਦੇ ਵਿੱਚ, ਵੈਨਜ਼ੂਏਲਾ ਜਾਂ ਕਿਊਬਾ ਨਹੀਂ ਰੱਖ ਸਕਦੇ ਆਪਾਂ, ਅਤੇ ਸਾਊਥ ਅਮਰੀਕਨ ਕੰਟਰੀਜ਼ ਔਰ ਕੁਛ ਅਫਰੀਕਨ ਕੰਟਰੀਜ਼ ਜੋ ਕਿ ਅਮਰੀਕਾ ਦੇ ਕਹੇ ਦੇ ਉੱਤੇ ਚੱਲਦੇ ਨੇ, ਜ਼ਿਆਦਾਤਰ ਅਮਰੀਕਨ ਅਫਰੀਕਨ ਕੰਟਰੀਜ਼ ਹੁਣ ਇਹ, ਔਰ ਏਸ਼ੀਆ ਦਾ ਬਹੁਤ ਵੱਡਾ ਹਿੱਸੇ ਦਾ ਬਾਜ਼ਾਰ ਇਨਕਲੂਡਿੰਗ ਮਿਡਲ ਈਸਟ, ਇਹ ਅਮਰੀਕਾ ਚੱਲਦਾ ਰੱਖ ਰਿਹਾ ਸੀਗਾ, ਇਸ ਕਰਕੇ ਕੋਈ ਚੁਣੌਤੀ ਨਹੀਂ ਮਿਲ ਪਾਈ। ਚੁਣੌਤੀ ਆਈ ਤਾਂ ਆਈ ਚੀਨ ਦੀ ਤਰਫ ਤੋਂ। ਚੀਨ ਨੇ ਵੈਨਜ਼ੂਏਲਾ ਦੇ ਨਾਲ ਵਪਾਰ ਕਰਨਾ ਸ਼ੁਰੂ ਕੀਤਾ ਔਰ ਚੀਨ ਕਹਿੰਦਾ ਕਿ ਤੁਸੀਂ ਸਾਡੀ ਕਰੰਸੀ ਦੇ ਵਿੱਚ ਸਾਨੂੰ ਤੇਲ ਦਿਓਗੇ? ਵੈਨਜ਼ੂਏਲਾ ਕਹਿੰਦਾ ਜੀ ਹਾਂਜੀ ਦੇਵਾਂਗੇ। ਵੈਨਜ਼ੂਏਲਾ ਯਾਨੀ ਕਿ ਨਿਕੋਲਸ ਮਾਦੁਰੋ, ਜਿਵੇਂ ਹੀ ਉਹਨਾਂ ਨੇ ਇਹ ਕਿਹਾ, ਅਮਰੀਕਾ ਨੇ ਨਿਕੋਲਸ ਮਾਦੁਰੋ ਨੂੰ ਉਹਦੇ ਹੀ ਮੁਲਕ ਦੇ ਵਿੱਚੋਂ ਚੱਕ ਲਿਆ। ਡੈਲਸੀ ਡੋਡਰਿਕਸ ਨੂੰ ਮਨਾਇਆ ਕਿ ਤੂੰ ਤਾਂ ਨਹੀਂ ਇੱਦਾਂ ਕਹਿੰਦੀ, ਉਹ ਕਹਿੰਦੀ ਜੀ ਨਹੀਂ ਨਹੀਂ ਮੈਂ ਇੱਦਾਂ ਨਹੀਂ ਕਹਿੰਦੀ। ਚਲੋ ਠੀਕ ਹੈ ਫਿਰ, ਤੁਸੀਂ ਹਾਲੇ ਬੈਠੋ, ਹਾਲੇ ਤੁਸੀਂ ਆਰਜ਼ੀ ਰਾਸ਼ਟਰਪਤੀ ਅਤੇ ਦੇਖਦੇ ਹਾਂ ਜਿੱਦਾਂ ਤੁਸੀਂ ਕਿਹਾ ਅਤੇ ਤੁਹਾਨੂੰ ਵੀ ਚੱਕ ਲੈਣਾ। ਇਰਾਨ ਦੇ ਨਾਲ ਚਾਈਨਾ ਦੀ ਗੱਲ ਹੁੰਦੀ ਹੈ, ਇਹ ਜਿਹੜਾ 20% ਰਸਤਾ ਹੁਣ ਉੱਥੇ ਗੱਲ ਆਉਂਦੇ ਹਾਂ। ਇਹ ਦੁਨੀਆ ਦਾ 20% ਤਾਂ ਹੈਗਾ, ਬਟ ਚਾਈਨਾ ਦੇ ਲਈ ਇਹ 70% ਰਾਹਦਾਰੀ ਹੈ, ਜਿੰਨਾ ਤੇਲ, ਕੱਚਾ ਤੇਲ, ਕਿਉਂਕਿ ਚਾਈਨਾ ਦੇ ਵਿੱਚ ਹੋਰ ਬਹੁਤ ਕੁਛ ਹੋ ਸਕਦਾ, ਬਟ ਬ੍ਰੈਂਟ ਕਰੂਡ ਆਇਲ ਜਿਹੜਾ ਹੈਗਾ ਉਹ ਚਾਈਨਾ 'ਚ ਇੰਨੀ ਮਿਕਦਾਰ 'ਚ ਨਹੀਂ ਹੈਗਾ ਕਿ ਚਾਈਨਾ ਆਪਣੀਆਂ ਲੋੜਾਂ ਨੂੰ ਪੂਰਾ ਕਰ ਸਕੇ ਔਰ ਫਿਊਚਰਿਸਟਿਕ ਲੋੜਾਂ ਦੇ ਉੱਤੇ ਨਿਰਭਰ ਰਹਿ ਸਕੇ। ਤੇਲ, ਗੈਸ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਕਿਸੇ ਇੰਡਸਟਰੀ ਨੂੰ, ਕਿਸੇ ਇਕਾਨਮੀ ਨੂੰ ਚਲਾਉਣ ਦੇ ਲਈ ਬਹੁਤ ਜ਼ਰੂਰੀ ਹੈਗੀਆਂ ਨੇ। ਚਾਈਨਾ ਜਿਹੜਾ ਔਨ ਦੀ ਅਦਰ ਹੈਂਡ ਹੋਰ ਬਹੁਤ ਸਾਰੀਆਂ ਚੀਜ਼ਾਂ ਕੰਟਰੋਲ ਕਰਦਾ, ਇਸ ਕਰਕੇ ਉਹਨਾਂ ਨੇ ਈਰਾਨ ਦੇ ਨਾਲ ਇਹ ਗੱਲ ਕੀਤੀ ਕਿ ਦੇਖੋ ਜੀ ਕਿ ਵਰਲਡ ਦੇ ਵਿੱਚ ਨਾ ਅਸੀਂ ਬੈਲੈਂਸ ਬਣਾ ਕੇ ਰੱਖਣਾ ਚਾਹੁੰਦੇ ਹਾਂ। ਜੇ US ਦਾ ਡਾਲਰ ਇੱਕ ਵਰਲਡ ਇਕਾਨਮੀ ਨੂੰ ਚੱਲਦਾ ਰੱਖਣ ਦਾ ਇੱਕ ਟੂਲ ਹੈ ਤਾਂ ਉਹਦੇ ਇਕੁਅਲ ਇੱਕ ਚਾਈਨੀਜ਼ ਯੈਨ ਜਿਹੜਾ ਉਹ ਵੀ ਹੋਣਾ ਚਾਹੀਦਾ। ਈਰਾਨ ਮੰਨ ਗਿਆ। ਇੱਕ ਤਾਂ ਅਮਰੀਕਾ ਦੇ ਲਈ ਅਟੈਕ ਕਰਨ ਦਾ ਇਹ ਇੱਕ ਕਾਰਨ ਸੀ, ਦੂਜਾ ਅਮਰੀਕਾ ਦਾ ਦੋਸਤ ਇਸ ਖਿੱਤੇ ਦੇ ਵਿੱਚ ਇੱਕੋ ਇੱਕ ਕੰਟਰੀ ਹੈ ਜਿਹੜਾ ਇਸ ਪੂਰੇ ਰੀਜਨ ਦੇ ਵਿੱਚ ਤਬਾਹੀ ਮਚਾ ਸਕਦਾ, ਮਚਾਉਂਦਾ ਹੈਗਾ ਔਰ ਅੱਗੇ ਨੂੰ ਵੀ ਮਚਾਉਂਦਾ ਰਹੇਗਾ। ਇਫ ਯੂ ਫੀਲ ਕਿ ਈਰਾਨ ਅਤੇ ਅਮਰੀਕਾ 'ਚ ਸਮਝੌਤਾ ਹੋ ਗਿਆ, ਨਾ ਟੇਕ ਅਨ ਅਦਰ ਵਰਡਸ, ਇੱਥੇ ਵੀ ਮੈਂ ਤੁਹਾਨੂੰ ਗਰੰਟੀ ਦੇ ਕੇ ਚੱਲਦਾ, ਇਜ਼ਰਾਈਲ ਰਹਿੰਦੀ ਦੁਨੀਆ ਤੱਕ ਇਹਨਾਂ ਦੇਸ਼ਾਂ ਦੇ ਨਾਲ ਕੋਈ ਸਮਝੌਤਾ ਕਰਨ ਨਹੀਂ ਲੱਗਿਆ। ਬੇਸ਼ੱਕ ਇੱਕ ਵਾਰ ਇਜ਼ਰਾਈਲ ਅਤੇ ਸਾਊਦੀ ਅਰਬ ਦੀ ਵੀ ਲੜਾਈ ਹੋਈ ਸੀਗੀ ਅਤੇ ਸਾਊਦੀ ਅਰਬ ਨੇ ਹੋਰ ਮੁਲਕਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਸੀ, ਕੋਈ ਬਹੁਤੇ ਜ਼ਿਆਦਾ ਰਲੇ ਨਹੀਂ ਸੀਗੇ, ਸਾਊਦੀ ਅਰਬ ਹਾਰ ਗਿਆ ਸੀਗਾ ਅਤੇ ਇਜ਼ਰਾਈਲ ਉਸ ਅਰਬ ਇਜ਼ਰਾਈਲ ਵਾਰ ਦੇ ਵਿੱਚ ਜਿੱਤ ਗਿਆ ਸੀ। ਹੁਣ ਵੀ ਉਹੀ ਹਾਲਾਤ ਨੇ, ਹੁਣ ਵੀ ਈਰਾਨ ਕਹਿੰਦਾ ਰਹਿ ਗਿਆ ਕਿ ਇਕੱਠੇ ਹੋ ਜਾਓ ਨਹੀਂ ਤਾਂ ਇਜ਼ਰਾਈਲ ਨੇ ਢਾ ਲੈਣਾ, ਅਤੇ ਇਜ਼ਰਾਈਲ ਨੇ ਢਾ ਲਿਆ। ਫਰਕ ਸਿਰਫ ਉਹ ਧਰਮ ਦਾ ਰਹਿ ਜਾਂਦਾ ਕਿ ਇੱਕ ਸ਼ੀਆ ਧਰਮ ਜਿਹੜਾ ਉਹ ਜ਼ਿਆਦਾ ਮੰਨਦੇ ਨੇ, ਬਾਕੀ ਸੁੰਨੀ ਧਰਮ ਨੂੰ ਜ਼ਿਆਦਾ ਮੰਨਦੇ ਨੇ। ਖੈਰ ਇਹ ਤੋਂ ਇਲਾਵਾ ਇੱਕ ਦੂਜੀ ਚੀਜ਼ ਹੋਰ ਸੀ, ਉਹ ਇਹ ਸੀ ਕਿ ਜਿਹੜਾ ਚਾਈਨਾ ਨੇ ਇੱਕ ਕਿਸਮ ਦਾ ਕੰਟਰੋਲ ਲੈਣਾ ਸੀਗਾ। ਕੰਟਰੋਲ ਕੀ ਸੀਗਾ, ਬਹੁਤ ਪਹਿਲਾਂ ਇੱਕ ਐਪੀਸੋਡ ਆਪਾਂ ਤੁਹਾਡੇ ਨਾਲ ਕੀਤਾ ਸੀਗਾ ਰੇਅਰ ਅਰਥ ਮਿਨਰਲਸ ਦਾ, ਯਾਦ ਹੈ ਤੁਹਾਨੂੰ? ਰੇਅਰ ਅਰਥ ਮਿਨਰਲਸ ਯਾਨੀ ਕਿ ਦੁਰਲੱਭ ਖਣਿਜ ਤੱਤ ਜਿਹੜੇ ਜ਼ਮੀਨ ਦੇ ਥੱਲਿਓਂ ਨਿਕਲਦੇ ਨੇ। ਦੁਰਲੱਭ ਇਸ ਕਰਕੇ ਨਹੀਂ ਵੀ ਉਹ ਨਿਕਲਦੇ ਬਹੁਤ ਥੋੜ੍ਹੀ ਕੁਆਂਟਿਟੀ 'ਚ ਨੇ, ਦੁਰਲੱਭ ਨੇ, ਤੱਤ ਤਾਂ ਉਹ ਹੈਗੇ ਨੇ, ਮੌਜੂਦ ਨੇ, ਆਸਟ੍ਰੇਲੀਆ ਦੇ ਵਿੱਚ ਵੀ ਹੈਗੇ ਨੇ, ਗ੍ਰੀਨਲੈਂਡ ਦੇ ਵਿੱਚ ਵੀ ਹੈਗੇ ਨੇ, ਯੂਕਰੇਨ ਦੇ ਵਿੱਚ ਵੀ ਹੈਗੇ ਨੇ, ਇੰਡੀਆ 'ਚ ਵੀ ਟੂ ਸਮ ਐਕਸਟੈਂਡ, ਜੰਮੂ ਕਸ਼ਮੀਰ ਦੇ ਵਿੱਚ ਜਾਂ ਉਸ ਰੀਜਨ ਦੇ ਆਸ ਪਾਸ ਹੈਗੇ ਨੇ, ਲੈਟਿਨ ਕੰਟਰੀ ਦੇ ਵਿੱਚ, ਸਾਊਥ ਅਮੈਰੀਕਨ ਕੰਟਰੀ 'ਚ ਵੀ ਹੈਗੇ ਨੇ। ਇਸ ਕਰਕੇ ਸੋ ਇਹ ਤਾਂ ਫਿਰ ਰੇਅਰ ਰਹੇ ਨਹੀਂ, ਰੇਅਰ ਤਾਂ ਹੁੰਦੇ ਵੀ ਜੋ ਕਿਤੇ ਇੱਕ ਛੋਟੇ ਜਿਹੇ ਟਾਪੂ ਦੇ ਉੱਤੇ ਕਿਤੇ ਪਏ ਹੁੰਦੇ, ਬਟ ਉਹ ਰੇਅਰ ਇਸ ਕਰਕੇ ਨਹੀਂ ਵੀ ਉਹ ਘੱਟ ਮਾਤਰਾ 'ਚ ਨੇ ਜਾਂ ਘੱਟ ਮਿਕਦਾਰ 'ਚ ਨੇ, ਉਹ ਰੇਅਰ ਇਸ ਕਰਕੇ ਨੇ ਕਿਉਂਕਿ ਉਹਨਾਂ ਦੀ ਸੁਧਾਈ ਜਿਹੜੀ ਹੈ ਉਹ ਮੁਸ਼ਕਲ ਹੁੰਦੀ ਹੈ। ਉਹਨਾਂ ਦੀਆਂ ਮਸ਼ੀਨਰੀਆਂ, ਉਹਨਾਂ ਨੂੰ ਉਹ ਮਿਨਰਲਸ ਆਪਸ 'ਚ ਰਲੇ ਹੁੰਦੇ ਨੇ, ਉਹਨਾਂ ਨੂੰ ਇੱਕ ਦੂਜੇ ਤੋਂ ਅੱਡ ਕੱਢਣਾ, ਜਿਵੇਂ ਆਟਾ ਅਤੇ ਲੂਣ ਰਲਿਆ ਹੋਇਆ ਅਤੇ ਆਟੇ ਨੂੰ ਅੱਡ ਕੱਢਣਾ, ਲੂਣ ਨੂੰ ਅੱਡ ਕੱਢਣਾ, ਪੰਜਾਬੀ 'ਚ ਕਹਾਵਤ ਵੀ ਹੈ ਕਿ ਆਟੇ 'ਚੋਂ ਲੂਣ ਨਹੀਂ ਅੱਡ ਹੋ ਸਕਦਾ, ਉਸ ਕਿਸਮ ਦੇ ਨਾਲ ਇਹ ਰੇਅਰ ਅਰਥ ਮਿਨਰਲਸ ਜਿਹੜੇ ਨੇ ਉਹ ਰੇਅਰ ਹੋ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਅੱਡ ਕੱਢਣਾ ਹੁੰਦਾ, ਮਹਿੰਗਿਆਂ ਨੂੰ ਸਸਤਿਆਂ ਤੋਂ ਅੱਡ ਕੱਢਣਾ ਹੁੰਦਾ। ਐਨੀਵੇਜ਼, ਹੁਣ ਇੱਥੇ ਕਹਾਣੀ ਇਹ ਹੈਗੀ ਹੈ ਕਿ ਜਿਹੜਾ ਚਾਈਨਾ, ਉਹਨੇ ਇੱਕ ਲਾਅ ਲਿਆਂਦਾ ਸੀਗਾ, ਚਾਈਨਾ ਨੇ ਇਹ ਕਿਹਾ ਸੀਗਾ ਕਿ ਉਹਨਾਂ ਦੀਆਂ ਜਿਹੜੀਆਂ ਰੇਅਰ ਅਰਥ ਮਿਨਰਲਸ ਨੇ ਉਹਨਾਂ ਨੂੰ ਉਹ ਐਕਸਪੋਰਟ ਕਰਨ ਦੇ ਲਈ ਉੱਥੋਂ ਦੀ ਸਰਕਾਰ ਤੈਅ ਕਰੂਗੀ ਕਿ ਕਿਹਨੂੰ ਦੇਣਾ ਕਿਹਨੂੰ ਨਹੀਂ ਦੇਣਾ। ਸਮਝ ਰਹੇ ਤੁਸੀਂ, ਅਮੈਰੀਕਾ ਹੁਣ ਤੱਕ ਚਾਈਨਾ ਤੋਂ ਸਭ ਤੋਂ ਜ਼ਿਆਦਾ ਰੇਅਰ ਅਰਥ ਮਿਨਰਲਸ ਲੈ ਰਿਹਾ ਸੀ। ਜਦੋਂ ਉੱਥੋਂ ਦੀਆਂ ਕੰਪਨੀਆਂ ਚਾਈਨਾ ਦੀ ਸਰਕਾਰ ਤੋਂ ਇਹ ਪੁੱਛ ਕੇ ਤੈਅ ਕਰਨਗੀਆਂ ਕਿ ਦੇਖੋ ਜੀ ਆਹ ਅਮੈਰੀਕਾ ਦੀ ਕੰਪਨੀ ਹੈਗੀ ਹੈ ਅਤੇ ਇਹ ਕੰਪਨੀ ਜਿਹੜੀ ਹੈਗੀ ਹੈ ਇਹ ਥਾਰਡ ਸਿਸਟਮ ਤਿਆਰ ਕਰਦੀ ਹੈ, ਜਾਂ ਫਿਰ ਇਹ ਜਿਹੜਾ ਮਿਜ਼ਾਈਲਾਂ ਤਿਆਰ ਕਰਦੇ ਨੇ, ਜਾਂ ਫਿਰ ਸਿੱਧੀ ਸਿੱਧੀ ਜੀ ਗੱਲ ਕਰੀਏ ਕਿ ਉਹ ਕੰਪਨੀਆਂ ਜਿਹੜੀਆਂ ਨੇ ਜਦੋਂ ਉਹ ਡੀਲ ਕਰਦੀਆਂ ਸੀ ਚਾਈਨਾ ਦੇ ਨਾਲ, ਫੋਰ ਐਗਜ਼ਾਮਪਲ ਬਹੁਤ ਵੱਡੇ ਵੱਡੇ ਡਿਫੈਂਸ ਕੰਟਰੈਕਟਰ ਜਿਹੜੇ ਨੇ ਅਮੈਰੀਕਾ ਦੇ, ਕਿਹੜੇ ਕਿਹੜੇ, ਲੋਕਹੀਡ ਮਾਰਟਿਨ ਹੈ ਉਹੀ ਨੇ ਸਭ ਤੋਂ ਵੱਡੇ ਅੱਜ ਦੀ ਡੇਟ ਦੇ ਵਿੱਚ, ਤਾਂ ਲੋਕਹੀਡ ਮਾਰਟਿਨ ਹੋ ਗਈ, ਬੇਈ ਸਿਸਟਮ ਹੋ ਗਿਆ, BAE ਜਿਹੜੇ ਹੈਗੇ ਤਾਂ ਵੈਸੇ ਤਾਂ ਬ੍ਰਿਟਿਸ਼ ਕੰਪਨੀ ਹੈ ਪਰ ਅਮੈਰੀਕਾ ਦੇ ਲਈ ਬਹੁਤ ਵੱਡੇ ਪੱਧਰ ਦੇ ਉੱਤੇ ਹਥਿਆਰ ਬਣਾਉਂਦੇ ਨੇ, ਨੌਰਥ ਰੌਪ ਗਰੂਮੈਨ ਹੋ ਗਈ ਉਹ ਕੰਪਨੀ ਵਰਜੀਨੀਆ ਦੇ ਵਿੱਚ ਹੈਗੀ ਹੈ, ਅਤੇ ਬੋਇੰਗ ਹੋ ਗਈ ਜਾਂ GE ਹੋ ਗਈ, ਜਨਰਲ ਡਾਇਨਾਮਿਕਸ, ਇਹ ਕੰਪਨੀਆਂ ਜਿਹੜੀਆਂ ਨੇ ਅਮੈਰੀਕਾ ਦੇ ਲਈ ਜਦੋਂ ਹਥਿਆਰ ਬਣਾਉਂਦੀਆਂ ਨੇ ਤਾਂ ਇਹਨਾਂ ਹਥਿਆਰਾਂ ਦੇ ਵਿੱਚ ਰੇਅਰ ਅਰਥ ਮਿਨਰਲਸ ਦਾ ਇਸਤੇਮਾਲ ਹੁੰਦਾ। ਇਹ ਰੇਅਰ ਅਰਥ ਮਿਨਰਲਸ ਦੇ ਲਈ ਅਮੈਰੀਕਾ ਨੂੰ ਚਾਈਨਾ ਦੇ ਉੱਤੇ ਨਿਰਭਰ ਹੋਣਾ ਪੈਂਦਾ। ਚਾਈਨਾ ਨੇ ਕਹਿਤਾ ਸੀਗਾ ਕਿ ਜੀ ਅਸੀਂ ਤੁਹਾਨੂੰ ਦੇਣੇ ਨਹੀਂ ਤਾਂ ਨਹੀਂ ਕਿਹਾ ਸੀ, ਪਰ ਅਸੀਂ ਜਦੋਂ ਜੇ ਤੁਹਾਨੂੰ ਦੇਣੇ ਆ ਤਾਂ ਅਸੀਂ ਦੇਖ ਕੇ ਆਪਣੀ ਮਰਜ਼ੀ ਦੇ ਨਾਲ ਦੇਵਾਂਗੇ। ਹੁਣ ਡੈਫੀਨੇਟਲੀ ਚਾਈਨਾ ਅਤੇ ਈਰਾਨ ਇੱਕ ਦੂਸਰੇ ਦੇ ਵਪਾਰਕ ਭਾਈਵਾਲ ਨੇ, ਈਰਾਨ ਦਾ ਸਭ ਤੋਂ ਵੱਧ ਤੇਲ ਜਿਹੜਾ ਉਹ ਚਾਈਨਾ ਖਰੀਦਦਾ, ਅਤੇ ਹੁਣ ਇਸ ਪੂਰੀ ਦੀ ਪੂਰੀ ਜਿਓਪੋਲੀਟੀਕਲ ਖੇਡ ਦੇ ਵਿੱਚ ਜਿਹੜਾ ਚਾਈਨਾ ਹੈ ਉਹ ਆਪਣੀ ਸਥਿਤੀ ਨੂੰ ਮਜ਼ਬੂਤ ਕਰ ਰਿਹਾ, ਚਾਹੇ ਉਹ ਬ੍ਰਿਕਸ ਹੋਵੇ, BRICS, ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ, ਸਾਊਥ ਅਫਰੀਕਾ, ਜਾਂ ਪਲੱਸ ਹੋਰ ਮਮਾਲਿਕ, ਹੋਰ ਦੇਸ਼ ਜਿਹੜੇ ਨੇ, ਈਰਾਨ ਵੀ ਉਹਨਾਂ ਦੇ ਵਿੱਚੋਂ ਇੱਕ ਹੈਗਾ, ਹੁਣ ਈਰਾਨ ਵੀ ਜੁੜ ਗਿਆ ਨਾ, ਅਰਜਨਟੀਨਾ ਈਰਾਨ ਵੀ ਜੁੜ ਗਏ ਨੇ, ਅਤੇ ਜਾਂ ਫਿਰ ਇਜਿਪਟ ਈਰਾਨ, ਅਤੇ ਜਾਂ ਫਿਰ ਇਹਦੇ ਜਿਹੜੇ ਦੁਰਗਾਮੀ ਨਤੀਜੇ ਤੁਸੀਂ ਦੇਖੋ ਪੂਰੇ ਵਰਲਡ ਦੀ ਸਪਲਾਈ ਚੇਨ ਦੇ ਉੱਤੇ, ਪੂਰੀ ਗਲੋਬਲਾਈਜੇਸ਼ਨ ਦੇ ਉੱਤੇ, ਉਹ ਪ੍ਰਕਿਰਿਆ ਜਿਹੜੀ ਹੈ ਜਿਹੜੀ ਹੁਣ ਤੱਕ ਅਮੈਰੀਕਾ ਦੇ ਕੰਟਰੋਲ ਵਾਲੀ ਸੀਗੀ ਉਹ ਹੌਲੀ ਹੌਲੀ ਹੌਲੀ ਹੌਲੀ ਕਮਜ਼ੋਰ ਹੋ ਰਹੀ ਹੈ। ਫਿਰ ਇੰਡੀਆ ਵਰਗੀਆਂ ਕੰਟਰੀਜ਼ ਜਿਹੜੀਆਂ ਮੱਧ ਪੂਰਬ ਦੇ ਉੱਤੇ ਖਾੜੀ ਦੇਸ਼ਾਂ ਦੇ ਉੱਤੇ ਨਿਰਭਰ ਨੇ, ਔਰ ਉਹ ਜਦੋਂ ਰਸ਼ੀਆ ਤੋਂ ਤੇਲ ਲਈ ਜਾਂਦੀਆਂ ਨੇ ਅਤੇ ਇਜ਼ਰਾਈਲ ਅਤੇ ਅਮਰੀਕਾ ਕਹੀ ਜਾਂਦੇ ਨੇ ਕਿ ਰਸ਼ੀਆ ਤੋਂ ਨਾਲ ਉਹ ਤਾਂ ਇੰਡੀਆ ਹਟਦਾ ਨਹੀਂ, ਅਤੇ ਫਿਰ ਉਹਨਾਂ ਦੀ ਵੀ ਸਪਲਾਈ ਚੇਨ ਦੇ ਉੱਤੇ ਅਸਰ ਪਾਉਣਾ, ਚਾਈਨਾ 'ਤੇ ਵੀ ਪਾਉਣਾ, ਇੱਕ ਤੀਰ ਦੇ ਨਾਲ ਕਈ ਨਿਸ਼ਾਨੇ ਲੱਗ ਜਾਣਗੇ। ਬੇਸ਼ੱਕ ਇਜ਼ਰਾਈਲ ਨੂੰ ਇਹ ਗੱਲ ਗਵਾਰਾ ਨਹੀਂ ਹੈਗੀ ਕਿ ਇਰਾਨ ਦੇ ਵਿੱਚ ਨਿਊਕਲੀਅਰ ਐਨਰਿਚਮੈਂਟ ਪ੍ਰੋਗਰਾਮ ਜਿਹੜੇ ਨੇ ਉਹਦੇ ਲਈ ਸਮਝੌਤਾ ਅਮੈਰੀਕਾ ਕਰ ਰਿਹਾ ਕੋਈ ਚੱਕਰ ਨਹੀਂ, ਪਰ ਇਸ ਤੋਂ ਵਧੀਆ ਟਾਈਮ ਵੀ ਨਹੀਂ ਸੀ ਹੋ ਸਕਦਾ। ਪਹਿਲਾਂ ਜੂਨ ਦੇ ਵਿੱਚ ਵੀ ਹਮਲੇ ਵਧਾਉਣ ਦੀ ਕੋਸ਼ਿਸ਼ ਕੀਤੀ ਸੀਗੀ, ਪਰ ਇਰਾਨ ਨੇ ਓਡੇ ਵੱਡੇ ਪੱਧਰ 'ਤੇ ਰਿਟੈਲੀਏਟ ਨਹੀਂ ਕੀਤਾ, ਸੋ ਉਸ ਵਕਤ ਇਹ ਗੱਲ ਦਬੀ ਰਹਿ ਗਈ। ਐਤਕੀ ਇਰਾਨ ਨੇ ਜਦੋਂ ਰਿਟੈਲੀਏਟ ਕੀਤਾ ਤਾਂ ਇਹ ਜੰਗ ਦਾ ਨਾਮ ਲੈ ਗਈ। ਸਿੱਟਾ ਇਹ ਨਿਕਲਿਆ ਕਿ ਇਸ ਪੂਰੇ ਅਮੈਰੀਕਾ ਇਰਾਨ ਜੰਗ ਦੇ ਵਿੱਚ, ਇਸ ਵਾਰ ਦੇ ਵਿੱਚ, ਇਸ ਕੌਨਫਲਿਕਟ ਦੇ ਵਿੱਚ ਰਸ਼ੀਆ ਚਾਈਨਾ ਜਿਹੜੇ ਦੁਨੀਆ ਦੀ ਤਾਕਤ ਦੇ ਉੱਤੇ ਆਪਣਾ ਹਿੱਸਾ ਜਾਂ ਆਪਣਾ ਜਿਹੜਾ ਦਬਦਬਾ ਉਹ ਬਣਾਉਣਾ ਚਾਹੁੰਦੇ ਨੇ, ਉਹਨਾਂ ਦੇ ਲਈ ਇੱਕ ਕਿਸਮ ਦਾ ਰਾਹ ਖੁੱਲ੍ਹਿਆ ਹੈਗਾ। ਅਮੈਰੀਕਾ ਨੇ ਇਰਾਨ ਦੇ ਉੱਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਸੀ ਹੋਰਮੁਜ਼ ਸਟ੍ਰੇਟ ਨੂੰ ਵਰਤ ਕੇ, ਉਹੀ ਹੋਰਮੁਜ਼ ਸਟ੍ਰੇਟ ਅਮੈਰੀਕਾ ਦੇ ਗਲ ਦਾ ਫੰਦਾ ਬਣ ਗਿਆ, ਕਿਉਂਕਿ ਅਮੈਰੀਕਾ ਨੂੰ ਲੱਗਿਆ ਸੀਗਾ ਕਿ ਵੈਨਜ਼ੂਏਲਾ 'ਚੋਂ ਰਾਸ਼ਟਰਪਤੀ ਚੱਕ ਲਓ ਅਤੇ ਵੈਨਜ਼ੂਏਲਾ ਦੇ ਵਿੱਚ ਕੱਚਾ ਤੇਲ ਸੋਧ ਕੇ ਅਸੀਂ ਦੁਨੀਆ ਨੂੰ ਵੇਚਾਂਗੇ ਅਤੇ ਅਮੈਰੀਕਨ ਡਾਲਰ ਆਪਣੀ ਜੇਬ 'ਚ ਪਾਵਾਂਗੇ। ਨਾ ਤਾਂ ਵੈਨਜ਼ੂਏਲਾ ਤੋਂ ਉਨਾ ਤੇਲ ਕੋਈ ਲੈਣ ਲੱਗਿਆ, ਕੌਣ ਲਊਗਾ? ਦੁਨੀਆ ਦੀਆਂ ਸਭ ਤੋਂ ਵੱਡੀਆਂ ਮੰਡੀਆਂ ਲੈਣਗੀਆਂ ਕਿਹੜੀਆਂ ਨੇ? ਦੁਨੀਆ ਦੀਆਂ ਸਭ ਤੋਂ ਵੱਡੀਆਂ ਮੰਡੀਆਂ ਜਾਪਾਨ ਹੈ, ਚਾਈਨਾ ਹੈ, ਭਾਰਤ ਹੈ, ਇਹਨਾਂ ਨੇ ਸਭ ਤੋਂ ਵੱਧ ਕੰਜ਼ਮਪਸ਼ਨ ਹੈ, ਜਾਂ ਯੂਰਪ ਇਨ ਟੋਟਲ? ਯੂਰਪ ਇਨ ਟੋਟਲ ਜਿਹੜਾ ਹੈਗਾ, ਯੂਰਪ ਦੇ ਸਾਰੇ ਮੁਲਕ ਜਾਂ ਇਕੱਲੀਆਂ ਨੈਟੋ ਕੰਟਰੀਜ਼ ਹੀ ਲਗਾ ਲਓ, ਨੈਟੋ ਕੰਟਰੀਜ਼ ਹੀ ਨਹੀਂ ਵੈਨਜ਼ੂਏਲਾ ਤੋਂ ਤੇਲ ਲੈਣ ਲੱਗੀਆਂ। ਆਸਟ੍ਰੇਲੀਆ ਨਹੀਂ ਲੈ ਪਾ ਰਿਹਾ ਹੈਗਾ ਵੈਨਜ਼ੂਏਲਾ ਤੋਂ ਤੇਲ, ਜਾਪਾਨ, ਇੰਡੀਆ, ਚਾਈਨਾ ਤਾਂ ਛੱਡ ਹੀ ਦਿਉ। ਸੋ ਵੈਨਜ਼ੂਏਲਾ ਵਾਲਾ ਜਿਹੜਾ ਸੀਗਾ ਸਿੱਕਾ ਫਿੱਟ ਬੈਠਿਆ ਨਹੀਂ ਹੈਗਾ। ਹੁਣ ਰੇਅਰ ਮਿਨਰਲਸ ਵਾਲਾ ਵੀ ਸਿੱਕਾ ਜਿਹੜਾ ਉਹ ਚਾਈਨਾ ਨੇ ਚੱਲਤਾ। ਅਮੈਰੀਕਾ ਦੇ ਲਈ ਇਹ ਮਜਬੂਰੀ ਬਣ ਗਈ ਸੀਗੀ ਕਿ ਕਿਸੇ ਤਰੀਕੇ ਦੇ ਨਾਲ ਚਾਈਨਾ ਦੀ ਸੰਗੀ ਘੁੱਟੀ ਜਾਵੇ, ਕਿਉਂਕਿ ਉਹ ਚਾਈਨਾ ਜਿਹੜਾ ਕਿ ਜੇ ਇਹ ਜਿਹੜੇ ਰੇਅਰ ਅਰਥ ਮਿਨਰਲਸ ਵੀ ਕਦੋਂ ਕੰਮ ਆਉਣਗੇ? ਜੇ ਸਪਲਾਈ ਚੇਨ ਠੀਕ ਕੰਮ ਕਰ ਰਹੀ ਹੋਊਗੀ, ਸਪਲਾਈ ਚੇਨ ਕਦੋਂ ਠੀਕ ਕੰਮ ਕਰੂਗੀ? ਜਦੋਂ ਤੇਲ ਮਿਲਦਾ ਹੋਊਗਾ, ਅਤੇ ਜੇ ਤੇਲ ਹੀ ਨਾ ਦਈਏ ਅਸੀਂ ਚਾਈਨਾ ਨੂੰ, ਤਾਂ ਫਿਰ ਚਾਈਨਾ ਸਾਡੇ ਨਾਲ ਕਿਸੇ ਨਾ ਕਿਸੇ ਕਿਸਮ ਦੀ ਡੀਲ ਕਰੂਗਾ ਕਿ ਨਹੀਂ ਕਰੂਗਾ? ਇਹ ਕਿਸੇ ਨੇ ਫੁਰਨਾ ਮਾਰਤਾ ਹੋਣਾ ਟਰੰਪ ਦੇ ਕੰਨ 'ਚ। ਟਰੰਪ ਕਹਿੰਦੇ ਹਾਂ ਯਾਰ ਇਹ ਤਾਂ ਵਧੀਆ ਟੈਕਨੀਕ ਹੈਗੀ ਹੈ, ਚਲੋ ਫਿਰ ਇਰਾਨ 'ਤੇ ਅਟੈਕ ਕਰ ਦਿਉ ਅਤੇ ਹੋਰਮੁਜ਼ ਸਟ੍ਰੇਟ, ਹਾਂਜੀ ਹਾਂ ਕਰ ਦਿਉ ਬਲੌਕ ਕਰੋ, ਅਤੇ ਦੁਨੀਆ ਦੀ ਇਕੋਨਮੀ ਦੇ ਉੱਤੇ ਅਸਰ ਪਊਗਾ? ਕੋਈ ਨਹੀਂ, ਕੋਵਿਡ ਵੇਲੇ ਵੀ ਤਾਂ ਪਿਆ ਹੀ ਸੀਗਾ, ਫਿਰ ਪੈ ਜੂਗਾ, ਧੰਦੇ ਚੌਪਟ ਹੋ ਜਾਣਗੇ, ਕੋਈ ਨਹੀਂ। ਟਰੰਪ ਪਰਿਵਾਰ ਦਾ ਤਾਂ ਧੰਦਾ ਚੱਲ ਰਿਹਾ ਨਾ, ਉਹ 'ਚ ਤਾਂ ਕੋਈ ਕਮੀ ਨਹੀਂ ਆਈ? ਨਹੀਂ ਆਈ ਜੀ, ਚਲੀ ਜਾਣ ਦਿਉ। ਬੌਂਡ ਮਾਰਕੀਟ ਦੇ ਉੱਤੇ ਬਹੁਤ ਵੱਡਾ ਪ੍ਰੈਸ਼ਰ ਪੈ ਜਾਏਗਾ ਜੀ, ਜਿਹੜਾ ਸਿਰਫ ਅਮੈਰੀਕਾ ਹੀ ਨਹੀਂ ਵਰਲਡ ਵਾਈਡ ਚਲਾਉਂਦਾ। ਇੱਕ ਵਾਰ ਤਾਂ ਇਹਨਾਂ ਨੂੰ ਚੂਲੀ ਕਸਣੀ ਪੈਣੀ ਹੈ, ਕਰੋ। ਬੌਂਡ ਮਾਰਕੀਟ ਜਿਹੜੀ ਆ ਅਮੈਰੀਕਾ ਦੀ, ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਇੱਕ ਪੂਰੇ ਡਿਟੇਲਡ ਐਪੀਸੋਡ ਦੇ ਵਿੱਚ, ਕਿ ਅਮੈਰੀਕਾ ਦੇ ਰਾਸ਼ਟਰਪਤੀ ਜੇ ਕਿਸੇ ਚੀਜ਼ ਤੋਂ ਡਰਦੇ ਨੇ ਤਾਂ ਬੌਂਡ ਮਾਰਕੀਟ ਤੋਂ ਡਰਦੇ ਨੇ, ਜਿੱਥੋਂ ਅਮੈਰੀਕਾ ਨੇ ਖੁਦ ਜਾਂ ਅਮੈਰੀਕਾ ਦੀ ਸਰਕਾਰ ਨੇ ਕਰਜ਼ਾ ਚੁੱਕ ਰੱਖਿਆ ਹੈਗਾ। ਚਾਈਨਾ ਤੋਂ ਤਾਂ ਚੁੱਕ ਹੀ ਰੱਖਿਆ। ਬੌਂਡ ਮਾਰਕੀਟ ਹੁੰਦੀ ਹੈ ਦੁਨੀਆ ਦੇ ਵੱਡੇ ਵੱਡੇ ਇਨਵੈਸਟਰਸ ਜਿਹੜੇ ਗੌਰਮੈਂਟ ਇਲੈਕਟ੍ਰੋਨਿਕ ਫੰਡਸ ਦੇ ਵਿੱਚ ਇਨਵੈਸਟ ਕਰਕੇ ਰੱਖਦੇ ਨੇ, ਅਤੇ ਗੌਰਮੈਂਟ ਜਦੋਂ ਵੀ ਚਾਹੁੰਦੀ ਉਹ ਪੈਸੇ ਨੂੰ ਵਰਤ ਲੈਂਦੀ ਹੈ, ਅਤੇ ਇਹੀ ਨਹੀਂ ਬਲਕਿ ਉਹ ਦੁਨੀਆ ਦੇ ਬਹੁਤ ਵੱਡੇ ਕਾਰੋਬਾਰੀ ਹੁੰਦੇ ਨੇ। ਹੁਣ ਤੇਲ ਦੀਆਂ ਕੀਮਤਾਂ ਜਦੋਂ ਵਧਣਗੀਆਂ ਉਹਨਾਂ ਦੇ ਕਾਰੋਬਾਰਾਂ 'ਤੇ ਅਸਰ ਪੈਣਗੇ, ਉਹਨਾਂ ਦੇ ਕਾਰੋਬਾਰਾਂ 'ਤੇ ਅਸਰ ਪੈਣਗੇ, ਤਾਂ ਉਹ ਬੌਂਡ ਮਾਰਕੀਟ ਦੇ ਵਿੱਚੋਂ ਮਨੀ ਪੁੱਲ ਆਊਟ ਕਰਨਗੇ, ਅਤੇ ਜਦੋਂ ਇੱਦਾਂ ਕਰਨਗੇ ਤਾਂ ਜ਼ਾਹਰ ਜਿਹੀ ਗੱਲ ਹੈ ਕਿ ਇੰਟਰਨੈਸ਼ਨਲੀ ਇੱਕ ਪ੍ਰੈਸ਼ਰ ਬਣੇਗਾ, ਔਰ ਉਹ ਪ੍ਰੈਸ਼ਰ ਰਸ਼ੀਆ ਨੂੰ ਵੀ ਇੰਪੈਕਟ ਕਰੇਗਾ, ਚਾਈਨਾ ਨੂੰ ਵੀ ਕਰੇਗਾ, ਇੰਡੀਆ ਨੂੰ ਵੀ ਕਰੇਗਾ। ਉਹ ਕਹਿੰਦੇ ਆ ਨਾ, ਅਮੈਰੀਕਾ ਕਹਿੰਦਾ ਹੈ ਕਿ ਹਮ ਤੋ ਡੂਬੇਂਗੇ ਸਨਮ, ਤੁਮੇ ਵੀ ਲੇ ਡੂਬੇਂਗੇ, ਉਹ ਵਾਲੀ ਸਟ੍ਰੈਟੇਜੀ ਦੇ ਉੱਤੇ ਕੰਮ ਕਰਾਂਗੇ। ਰੇਅਰ ਅਰਥ ਮਿਨਰਲਸ ਦੇ ਉੱਤੇ ਚਾਈਨਾ ਦੇ ਨਾਲ ਗੱਲਬਾਤ ਹੁੰਦੀ ਹੈ, ਕਿਵੇਂ ਹੁੰਦੀ ਹੈ? ਹੁਣ ਇਸ ਦੇ ਸੀਨ ਦੇ ਵਿੱਚ ਐਂਟਰੀ ਹੁੰਦੀ ਹੈ ਪਾਕਿਸਤਾਨ ਦੀ। ਹੁਣ ਤੁਹਾਨੂੰ ਸਮਝ ਆਊਗਾ ਕਿ ਇਹ ਸਮਝੌਤਾ ਅਸਲ 'ਚ ਪਾਕਿਸਤਾਨ ਨੇ ਨਹੀਂ ਕਰਾਇਆ, ਪਾਕਿਸਤਾਨ ਇਜ਼ ਜਸਟ ਅ ਪ੍ਰੋਕਸੀ ਫੋਰ ਚਾਈਨਾ। ਪ੍ਰੋਕਸੀ ਸਮਝਦੇ ਹੋ ਨਾ, ਕਾਲਜ 'ਚ ਪੜ੍ਹੇ ਸੀਗੇ ਤੁਸੀਂ, ਕਲਾਸ 'ਚ ਨਹੀਂ ਹੋਣਾ, ਆਪਣੇ ਆੜੀ ਨੂੰ ਕਹਿ ਦਿੰਦੇ ਸੀਗੇ ਜਦੋਂ ਪ੍ਰੋਫੈਸਰ ਨੇ ਕਿਹਾ ਫਲਾਣਾ ਸਿੰਘ ਮੇਰਾ ਨਾਂ ਲਿਆ, ਅਤੇ ਤੂੰ ਕਹਿ ਦੀ ਯੈਸ ਸਰ, ਮੇਰੀ ਵੀ ਹਾਜ਼ਰੀ ਲੱਗ ਜੂਗੀ, ਮੈਂ ਚੱਲਿਆ ਸਹੇਲੀ ਦੇ ਨਾਲ ਚਾਹ ਪੀਣ। ਉਹ ਪ੍ਰੋਕਸੀ ਜਿਹੜੀ ਹੈ ਨਾ ਪਾਕਿਸਤਾਨ ਨੇ ਚਾਈਨਾ ਦੇ ਲਈ ਲਗਾਈ ਹੈ। ਇਫ ਯੂ ਫੀਲ, ਜੇ ਤੁਹਾਨੂੰ ਲੱਗ ਰਿਹਾ ਹੋਵੇ ਇਸ ਸਾਰੀ ਤਸਵੀਰ ਦੇ ਵਿੱਚ ਕਿ ਪਾਕਿਸਤਾਨ ਜਿਹੜਾ ਆਪ ਲੁੱਟਿਆ ਪੁੱਟਿਆ ਮੁਲਕ ਹੈਗਾ, ਜੇ ਇੰਡੀਆ ਵੀ ਕਰਵਾ ਦਿੰਦਾ ਇਹ ਸਮਝੌਤਾ, ਮੈਨੂੰ ਉਹਦੇ 'ਤੇ ਵੀ ਸ਼ੱਕ ਹੋਣਾ ਸੀ। ਕਿਉਂਕਿ ਇਹ ਸਮਝੌਤਾ ਅਸਲ ਦੇ ਵਿੱਚ ਈਰਾਨ ਅਤੇ ਅਮੈਰੀਕਾ ਦੇ ਵਿੱਚ ਹੋ ਰਿਹਾ ਅਤੇ ਇਜ਼ਰਾਈਲ ਨੂੰ ਵਿੱਚ ਇਹਦੇ ਪਲੇਅਰ ਨਹੀਂ ਰੱਖਿਆ ਜਾ ਰਿਹਾ। ਨਾ ਤਾਂ ਚਾਈਨਾ ਇਹ ਚਾਹੁੰਦਾ ਹੈ ਕਿ ਇਜ਼ਰਾਈਲ ਇਹਦੇ ਵਿੱਚ ਸਮਝੌਤੇ ਦੀ ਧਿਰ ਬਣੇ। ਸੋ ਜੇ ਚਾਈਨਾ ਸਿੱਧੇ ਤੌਰ ਦੇ ਉੱਤੇ ਇਸ ਸਮਝੌਤੇ ਦੇ ਵਿੱਚ ਆਉਂਦਾ, ਜੋ ਕਿ ਅਮੈਰੀਕਾ ਅਤੇ ਚਾਈਨਾ ਦੇ ਵਿੱਚ ਹੀ ਸਮਝੌਤਾ ਸੀ, ਉਹਨਾਂ ਨੇ ਰੇਅਰ ਅਰਥ ਮਿਨਰਲਸ ਤੋਂ ਆਪਣੀ ਰੋਕ ਹਟਾਉਣੀ ਹੈ, ਇਹਨਾਂ ਨੇ ਫਿਊਲ ਵਾਲੀ ਜਿਹੜੀ ਰੋਕ ਹਟਾਉਣੀ ਹੈ। ਸੋ ਇਸ ਸਮਝੌਤੇ ਦੇ ਵਿੱਚ ਜੇ ਕਿਤੇ ਨਾ ਕਿਤੇ ਚਾਈਨਾ ਡਾਇਰੈਕਟ ਇਨਵੋਲਵ ਹੁੰਦਾ ਤਾਂ ਇਜ਼ਰਾਈਲ ਅੱਖਾਂ ਕੱਢਦਾ ਕਿ ਨਹੀਂ ਕੱਢਦਾ। ਇਸ ਕਰਕੇ ਪਾਕਿਸਤਾਨ ਨੂੰ ਇੱਕ ਪ੍ਰੋਕਸੀ ਬਣਾਇਆ ਜਾਂਦਾ, ਕਿਉਂਕਿ ਚਾਈਨਾ ਜਿਸ ਤਰੀਕੇ ਦੇ ਨਾਲ ਛੁੰਛਣਾ ਮਾਰਦਾ, ਪਾਕਿਸਤਾਨ ਉਹ ਛੁੰਛਣੇ ਦੀ ਆਵਾਜ਼ ਨੂੰ ਪੂਰੀ ਸਮਝਦਾ ਅਤੇ ਉਹ ਆਵਾਜ਼ ਜਿਹੜੀ ਹੈ ਅਮਰੀਕਾ ਤੱਕ ਲੈ ਕੇ ਜਾਂਦਾ। ਦੈਟਸ ਵਨ ਥਿੰਗ। ਸੈਕਿੰਡ, ਇਹ ਦਿਖਾਇਆ ਗਿਆ ਹਾਲਾਂਕਿ ਨਾ ਤਾਂ ਪਾਕਿਸਤਾਨ ਈਰਾਨ ਦਾ ਸਕਾ ਅਤੇ ਨਾ ਹੀ ਅਮਰੀਕਾ ਪਾਕਿਸਤਾਨ ਦਾ ਸਕਾ। ਪਾਸਟ ਦੇ ਵਿੱਚ ਇਹ ਸਭ ਨੇ ਦੇਖ ਲਏ ਨੇ, ਇੱਦਾਂ ਹੋ ਚੁੱਕਿਆ ਕਿ ਦੇ ਡੋਂਟ ਲਾਈਕ ਈਚ ਅਦਰ, ਦੇ ਡੋਂਟ ਲਾਈਕ ਤਾਂ ਛੱਡੋ, ਦੇ ਹੇਟ ਈਚ ਅਦਰ। ਈਰਾਨ ਅਤੇ ਪਾਕਿਸਤਾਨ ਭਾਵੇਂ ਜਿਵੇਂ ਮਰਜ਼ੀ ਦੇ ਹੋਣ, ਪਰ ਇਜ਼ਰਾਈਲ ਅਤੇ ਪਾਕਿਸਤਾਨ ਇੱਕ ਦੂਸਰੇ ਨੂੰ ਪਸੰਦ ਨਹੀਂ ਕਰਦੇ ਹੈਗੇ। ਸੋ ਇਸ ਕਰਕੇ ਇਜ਼ਰਾਈਲ ਨੂੰ ਇਸ ਸਮਝੌਤੇ ਦੇ ਵਿੱਚੋਂ ਬਾਹਰ ਰੱਖਿਆ ਗਿਆ। ਇਜ਼ਰਾਈਲ ਨੂੰ ਇੱਕ ਉਸ ਗਲੀ ਦੇ ਵਿੱਚ ਹੁੰਦਾ ਨਹੀਂ ਕਿ ਛੋਟਾ ਜਵਾਕ ਜਿਹੜਾ ਲੜ ਪੈਂਦਾ, ਭਿੜ ਪੈਂਦਾ, ਹਰ ਇੱਕ 'ਚ ਜਾ ਕੇ ਵੱਜਦਾ, ਡਰਦੇ ਨੇ ਸਾਰੇ, ਪਰ ਹੈਗਾ ਤਾਂ ਉਹ ਜਵਾਕ ਹੀ ਹੈ ਨਾ, ਉਹਨੂੰ ਕੰਟਰੋਲ ਕਿਹਨੇ ਕਰਨਾ ਸੀ? ਪਾਪਾ ਅਮੈਰੀਕਾ ਨੇ। ਪਾਪਾ ਅਮੈਰੀਕਾ ਨੇ ਕਿਹਾ ਕਿ ਤੁਸੀਂ ਥੋੜ੍ਹੀ ਦੇਰ ਰੁਕੋ ਇਜ਼ਰਾਈਲ, ਮੈਂ ਨਾ ਗੱਲ ਕਰਿਆ ਦੋ, ਚਾਈਨਾ ਦੇ ਨਾਲ ਮੈਂ ਗੱਲ ਕਰਨੀ ਹੈ। ਇਜ਼ਰਾਈਲ ਕਹਿੰਦਾ ਚਾਈਨਾ ਦੇ ਨਾਲ ਤੁਸੀਂ ਕਿਵੇਂ ਕੱਢ ਲਓਗੇ, ਚਾਈਨਾ ਤਾਂ ਤੁਹਾਡੇ ਨਾਲ ਕੱਢ ਨਹੀਂ ਰਿਹਾ, ਮੈਂ ਪਾਕਿਸਤਾਨ ਨੂੰ ਬੁਲਾ ਕੇ ਕਰਨੀ ਹੈ। ਇਜ਼ਰਾਈਲ ਕਹਿੰਦਾ ਲੈ, ਮੈਂ ਨਹੀਂ ਪਾਕਿਸਤਾਨ ਦੇ ਨਾਲ ਗੱਲ ਹੁੰਦੀ ਨਹੀਂ। ਠੀਕ ਹੈ, ਫਿਰ ਤੈਨੂੰ ਗੱਲਬਾਤ 'ਚ ਲੈ ਕੇ ਹੀ ਨਹੀਂ ਜਾਂਦੇ, ਤੂੰ ਹੁਣ ਘਰੇ ਬੈਠ। ਸੋ ਮੈਨੂੰ ਆਪਸ 'ਚ ਗੱਲ ਕਰ ਲੈਂਦੇ। ਸੋ ਇਸ ਕਰਕੇ ਇਹ ਫਿਰ ਆਪਸ ਦੇ ਵਿੱਚ ਗੱਲ ਹੁੰਦੀ ਹੈਗੀ ਹੈ। ਇਹ ਜਿਹੜਾ ਪ੍ਰੋਕਸੀ ਸੀ ਚਾਈਨਾ ਦਾ, ਉਹ ਚਾਈਨਾ ਇੱਦਾਂ ਕਿਉਂ ਹੁੰਦਾ ਕਿ ਇਸ ਸਮਝੌਤੇ ਤੋਂ ਠੀਕ 24 ਘੰਟੇ ਪਹਿਲਾਂ ਜਿਹੜੇ ਆਸਿਮ ਮੁਨੀਰ ਨੇ ਜਾਂ ਚਾਈਨਾ ਦੇ ਇਸਹਾਕ ਡਾਰ ਵਿਦੇਸ਼ ਮੰਤਰੀ ਨੇ, ਉਹ ਚਾਈਨਾ ਜਾਂਦੇ ਨੇ ਪਾਕਿਸਤਾਨ ਦੇ, ਅਤੇ ਚਾਈਨਾ ਜਾ ਕੇ ਉਹ ਸਾਰੀ ਜੋ ਵੀ ਲਿਖਤ ਪੜ੍ਹਤ ਹੈਗੀ ਹੈ ਉਹ ਚਾਈਨਾ ਤੋਂ ਪੁੱਛ ਲੈਂਦੇ ਨੇ, ਅਤੇ ਫਿਰ ਜਾ ਕੇ ਅਮੈਰੀਕਾ ਨੂੰ ਦੱਸਦੇ ਨੇ ਕਿ ਦੇਖੋ ਜੀ ਚੀਨ, ਡੈਡੀ ਚੀਨ ਨੇ ਆਹ ਮੈਸੇਜ ਦਿੱਤਾ। ਅਤੇ ਉੱਧਰੋਂ ਇਜ਼ਰਾਈਲ ਦਾ ਡੈਡੀ ਅਮੈਰੀਕਾ ਕਹਿੰਦਾ ਹੈ ਕਿ ਠੀਕ ਹੈ, ਪਾਕਿਸਤਾਨ ਨੂੰ ਜਾਓ, ਜਾ ਕੇ ਆਪਣੇ ਡੈਡੀ ਨੂੰ ਕਹਿ ਦਿਓ ਵੀ ਕਿ ਮੈਂ ਆਹ ਗੱਲਾਂ 'ਤੇ ਸਹਿਮਤ ਹੈ, ਆਹ ਗੱਲਾਂ ਦੇ ਉੱਤੇ ਦੁਬਾਰਾ ਸੋਚੋ, ਇਹਦਾ ਕੋਈ ਹੱਲ ਕੱਢੋ। ਫਿਰ ਚਾਈਨਾ ਉਹ ਗੱਲਾਂ ਦੇ ਉੱਤੇ ਆਪਣੇ ਫਰੇਮਵਰਕ ਚੇਂਜ ਕਰਦਾ, ਰਸ਼ੀਆ ਦੇ ਨਾਲ ਗੱਲਬਾਤ ਕਰਦਾ, ਰਸ਼ੀਆ ਦੇ ਨਾਲ ਗੱਲਬਾਤ ਸਿਰੇ ਚੜ੍ਹਦੀ ਹੈ, ਅਤੇ ਚਾਈਨਾ ਕਹਿੰਦਾ ਓਕੇ ਜੀ। ਅਤੇ ਫਿਰ ਕਿਵੇਂ ਚੱਲ ਕੇ ਇਹ ਸਮਝੌਤਾ ਜਿਹੜਾ ਸਵਿਟਜ਼ਰਲੈਂਡ ਦੇ ਵਿੱਚ ਇੱਕ ਥਾਂ ਤੈਅ ਹੋ ਜਾਂਦੀ ਹੈ ਕਿ ਸਵਿਟਜ਼ਰਲੈਂਡ ਦੇ ਵਿੱਚ ਜਦੋਂ G7 ਸਮਿਟ ਦੇ ਉੱਤੇ ਆਪਾਂ ਮਿਲਾਂਗੇ, ਉੱਦਣ ਇਹਦੇ 'ਤੇ ਆਪਾਂ ਸਹੀ ਪਾ ਦਾਂਗੇ, ਉਦੋਂ ਤੱਕ ਜੇ ਹਾਲਾਤ ਠੀਕ ਰਹਿੰਦੇ ਨੇ ਤਾਂ। ਲੜਾਈਆਂ ਤਾਂ ਚੱਲੀ ਜਾ ਰਹੀਆਂ ਸੀਗੀਆਂ, ਪਰ ਆਖਰੀ 2 ਦਿਨ ਦੇ ਲਈ ਇਜ਼ਰਾਈਲ ਨੂੰ ਚੁੱਪ ਕਰਾਇਆ ਗਿਆ ਕਿ ਨਾ ਤਾਂ ਲਬਨਾਨ 'ਤੇ ਅਟੈਕ ਕਰੀ, ਨਾ ਗਜ਼ਾ ਦੇ ਉੱਤੇ ਕਰੀ, ਈਰਾਨ ਤਾਂ ਭੁੱਲ ਹੀ ਜਾ, ਅਤੇ ਅਸੀਂ ਫਰੇਮਵਰਕ ਤਿਆਰ ਕਰ ਲਿਆ। ਬਟ ਇਜ਼ਰਾਈਲ ਬੀਂਗ ਅ ਬਰੈਟ ਚਾਈਲਡ ਇਜ਼ਰਾਈਲ, ਓ ਕਮ ਆਨ ਇਜ਼ਰਾਈਲ, ਮੰਨਣਾ ਕਿੱਥੇ ਹੈ? ਇਜ਼ਰਾਈਲ ਨੇ ਫੇਰ ਅਟੈਕ ਕਰਤਾ ਲੈਬਨਾਨ ਦੇ ਉੱਤੇ। ਈਰਾਨ ਇੱਧਰੋਂ ਗੁੱਸੇ ਹੋਇਆ ਪਿਆ ਸੀ। ਈਰਾਨ ਕਹਿੰਦਾ ਜੀ ਦੇਖੋ, ਸਮਝੌਤਾ ਤਾਂ ਆਪਾਂ ਕਰਨਾ ਸੀ, ਪਰ ਆਹ ਪਹਿਲਾਂ ਹੀ ਕਿਹਾ ਸੀਗਾ ਕਿ ਲੈਬਨਾਨ ਦੇ ਉੱਤੇ, ਸਾਡੇ ਉੱਤੇ, ਗਜ਼ਾ ਦੇ ਉੱਤੇ ਅਟੈਕ ਨਹੀਂ ਹੋਣੇ ਚਾਹੀਦੇ। ਹੁਣ ਈਰਾਨ ਇੱਦਾਂ ਕਿਉਂ ਕਹਿ ਰਿਹਾ? ਨਾਓ ਇਨ ਦਿਸ ਹੋਲ ਸਟੋਰੀ, ਜੇ ਤੁਹਾਨੂੰ ਲੱਗਦਾ ਹੋਵੇ ਕਿ ਅਮੈਰੀਕਾ ਇਜ਼ ਅ ਵਿਲਨ, ਇਜ਼ਰਾਈਲ ਇਜ਼ ਅ ਬਰੈਡ ਚਾਈਲਡ, ਵਿਗੜਿਆ ਹੋਇਆ ਜਵਾਕ ਹੈਗਾ, ਅਤੇ ਸਭ ਕੁਝ ਈਰਾਨ ਠੀਕ ਹੀ ਕਰ ਰਿਹਾ ਸੀਗਾ, ਇਹ ਦੁੱਧ ਦੀ ਤਰ੍ਹਾਂ ਧੁਲਿਆ ਹੋਇਆ ਮੁਲਕ ਨਹੀਂ ਹੈਗਾ, ਸਟੋਰੀ ਦੇ ਵਿੱਚ ਇੱਧਰ ਵੀ ਕਾਣ ਹੈਗੀ ਹੈ। ਜੇ ਇਜ਼ਰਾਈਲ ਇਹ ਚਾਹੁੰਦਾ ਬਾਰ ਬਾਰ ਕਿ ਈਰਾਨ ਦੇ ਨਿਊਕਲੀਅਰ ਸਾਇੰਟਿਸਟ ਮਾਰ ਦਿੱਤੇ ਜਾਣ, ਔਰ ਜੇ ਇਜ਼ਰਾਈਲ ਇਹ ਚਾਹੁੰਦਾ ਹੈ ਕਿ ਆਪਣੀ ਜਿਹੜੀ ਮੋਸਾਦ ਏਜੰਸੀ ਹੈ, ਉਹਨਾਂ ਨੇ ਆਪਣੇ ਉਸ ਮੋਸਾਦ ਜਿਹੜੀ ਉਹਨਾਂ ਦੀ ਖੁਫੀਆ ਏਜੰਸੀ ਹੈ, ਉਹਦੇ ਕਿਤੇ ਕਿਤੇ ਉਹਨਾਂ ਨੇ ਫਿੱਟ ਕਰ ਰੱਖੇ ਨੇ ਬੰਦੇ ਈਰਾਨ ਦੇ ਵਿੱਚ ਜਾਂ ਹੋਰ ਦੇਸ਼ਾਂ ਦੇ ਵਿੱਚ ਵੀ, ਤਾਂ ਫਿਰ ਈਰਾਨ ਨੇ ਵੀ ਕੱਚੀਆਂ ਗੋਲੀਆਂ ਨਹੀਂ ਖੇਡੀਆਂ, ਪਰ ਇਹ ਜਿਹੜੀਆਂ ਕੱਚੀਆਂ ਗੋਲੀਆਂ ਨੇ ਈਰਾਨ ਦੇ ਕਰੈਕਟਰ ਦੇ ਉੱਤੇ ਵੀ ਉਂਗਲੀ ਉਠਾਉਂਦੀਆਂ ਨੇ। ਫੋਰ ਐਗਜ਼ਾਮਪਲ, ਈਰਾਨ ਇਜ਼ ਦੀ ਓਨਲੀ ਕੰਟਰੀ ਜਿਹਦੇ ਕੋਲ ਪਰਮਾਣੂ ਹਥਿਆਰ ਹੋਵੇ ਨਾ ਹੋਵੇ, ਪਰ ਉਹ ਹਥਿਆਰ ਬਣਾ ਬਣਾ ਕੇ ਹਿਜਬੁੱਲਾ ਨੂੰ ਦੇ ਰਹੇ ਨੇ। ਹਿਜਬੁੱਲਾ ਲੈਬਨਾਨ ਦੇ ਸਾਊਥ ਦੇ ਵਿੱਚ ਬੈਠਾ, ਲੈਬਨਾਨ ਦਾ ਸਾਊਥ ਜਿਹੜਾ ਉਹ ਇਜ਼ਰਾਈਲ ਦੇ ਬਿਲਕੁਲ ਨਾਲ ਲੱਗਦਾ, ਕੰਧ ਦੇ ਨਾਲ ਕੰਧ ਜੁੜਦੀ ਹੈ। ਲੈਬਨਾਨ ਦੇ ਸਾਊਥ ਦੇ ਵਿੱਚ ਹਿਜਬੁੱਲਾ ਨੂੰ ਬਿਠਾ ਕੇ ਇਹ ਕਹਿ ਕੇ ਕਿ ਇਹ ਤਾਂ ਸਿਆਸੀ ਜਮਾਤ ਹੈ, ਪਰ ਤੁਸੀਂ ਗੋਲੀਆਂ ਬੰਦੂਕਾਂ ਉਹਨਾਂ ਦੇ ਹੱਥਾਂ 'ਚ ਫੜਾ ਦਿੰਦੇ ਹੋ ਅਤੇ ਬੰਬ ਗੋਲੇ ਹੱਥਾਂ 'ਚ ਫੜਾ ਕੇ ਅਤੇ ਉਹਨਾਂ ਨੂੰ ਕਹਿੰਦੇ ਹੋ ਕਿ ਉਹ ਆਪਣੇ ਦੱਖਣ ਵਾਲਾ ਪਾਸਾ ਦੇਖ ਰਿਹਾ, ਉਹਨੂੰ ਇਜ਼ਰਾਈਲ ਕਹਿੰਦੇ ਆ, ਉੱਧਰ ਭਗਾ ਭਗਾ ਕੇ ਮਾਰੋ। ਹਿਜਬੁੱਲਾ ਇੱਦਾਂ ਕਰਦਾ ਰਹਿੰਦਾ, ਇਜ਼ਰਾਈਲ ਨੂੰ ਇਹ ਚੰਗਾ ਨਹੀਂ ਲੱਗਦਾ। ਇਹ ਉਹੀ ਈਰਾਨ ਹੈ ਜਿਹੜਾ ਗਜ਼ਾ ਦੇ ਵਿੱਚ, ਹਾਲਾਂਕਿ ਉੱਥੇ ਕਿਸੇ ਕਿਸਮ ਦਾ ਕੋਈ ਸ਼ਾਸਨ ਨਹੀਂ ਹੈਗਾ, ਕੋਈ ਰਾਸ਼ਟਰਪਤੀ ਨਹੀਂ, ਕੋਈ ਪ੍ਰਧਾਨ ਮੰਤਰੀ ਨਹੀਂ, ਪਰ ਗਜ਼ਾ ਦੇ ਵਿੱਚ ਹਮਾਸ ਨਾਮ ਦੀ ਇੱਕ ਜਥੇਬੰਦੀ ਖੜੀ ਕੀਤੀ ਜਾਂਦੀ ਹੈ। ਹਮਾਸ ਨੂੰ ਇਜ਼ਰਾਈਲ ਤੋਂ ਨਫ਼ਰਤ ਹੈ, ਯਹੂਦੀ ਧਰਮ ਤੋਂ ਨਫ਼ਰਤ ਹੈ, ਹਮਾਸ ਨੂੰ ਹਥਿਆਰ ਦਿੱਤੇ ਜਾਂਦੇ ਨੇ, ਹਮਾਸ ਨੂੰ ਇੱਕ ਪੈਡਲਰ ਪਾਵਰ ਦੇ ਤੌਰ ਦੇ ਉੱਤੇ ਖੜਾ ਕਰਨ ਦੀ ਈਰਾਨ ਕੋਸ਼ਿਸ਼ ਕਰਦਾ। ਹੁਣ ਇਜ਼ਰਾਈਲ ਵੀ ਕਮਜ਼ੋਰ ਰਹੇ, ਇਸ ਕਰਕੇ ਈਰਾਨ ਨੇ ਆਪਣੀਆਂ ਪ੍ਰੋਕਸੀਆਂ ਜਿਹੜੀਆਂ ਨੇ ਉੱਥੇ ਖੜੀਆਂ ਕਰ ਰੱਖੀਆਂ ਨੇ। ਇਹਦਾ ਕਾਰਨ ਇੱਕ ਇਹ ਵੀ ਹੈਗਾ ਕਿ ਜਦੋਂ ਅਰਬ ਇਜ਼ਰਾਈਲ ਜੰਗ ਹੋਈ ਸੀ ਅਤੇ ਉਦੋਂ ਈਰਾਨ ਨੇ ਐਕਟਿਵਲੀ ਪਾਰਟੀਸਪੇਟ ਨਹੀਂ ਸੀ ਕੀਤਾ, ਬਟ ਜਦੋਂ ਤੁਸੀਂ ਇੱਕ ਜੰਗ ਜਿਹੜੇ ਤੁਹਾਡੇ ਬਿਲਕੁਲ ਗੁਆਂਢ 'ਚ ਹੋ ਰਹੀ ਹੋਵੇ, ਕੋਈ ਲੜਾਈ ਹੋ ਰਹੀ ਹੋਵੇ, ਅਤੇ ਤੁਸੀਂ ਉਸ ਜੰਗ ਨੂੰ ਰੋਕਦੇ ਨਹੀਂ ਹੋ, ਚਲੋ ਠੀਕ ਹੈ ਉਹਨੂੰ ਵਧਾਉਣਾ ਤਾਂ ਕੀ ਹੈ, ਨਹੀਂ ਚਾਹੀਦਾ ਹੈਗਾ, ਪਰ ਉਹਨੂੰ ਜਦੋਂ ਤੁਸੀਂ ਰੋਕ ਵੀ ਨਹੀਂ ਰਹੇ ਤਾਂ ਅਗਲੀ ਵਾਰ ਜਦੋਂ ਜੰਗ ਹੋਊਗੀ ਤਾਂ ਸੇਕ ਤੁਹਾਡੇ ਘਰ ਆਏਗਾ। ਸੋ ਇਹ ਜ਼ਰੂਰੀ ਹੈਗਾ ਕਿ ਤੁਹਾਡੇ ਗੁਆਂਢ ਦੇ ਵਿੱਚ ਜੇ ਕੋਈ ਪ੍ਰੋਬਲਮ ਹੈਗੀ ਹੈ ਆਂਢ ਗੁਆਂਢ 'ਚ, ਤਾਂ ਉਹਨੂੰ ਹੱਲ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਐਕਟਿਵ ਹੋਵੋ। ਇਹ ਜਿਹੜੀ ਗੱਲ ਸੀਗੀ ਇਹ ਇਜ਼ਰਾਈਲ ਨੇ ਮੰਨੀ ਨਹੀਂ, ਜਦੋਂ ਈਰਾਨ ਨੇ ਮੰਨੀ ਨਹੀਂ, ਜਦੋਂ ਈਰਾਨ ਨੇ ਇਹ ਗੱਲ ਮੰਨੀ ਨਹੀਂ ਤਾਂ ਫਿਰ ਇਹਦਾ ਨੁਕਸਾਨ ਜਿਹੜਾ ਇਹਦਾ ਖਾਮਿਆਜ਼ਾ ਸੀਗਾ ਉਹ ਈਰਾਨ ਨੂੰ ਭੁਗਤਣਾ ਪਿਆ। ਹੁਣ ਇਸ 13 June 2025 ਨੂੰ ਹੋਏ ਹਮਲਿਆਂ ਤੋਂ ਬਾਅਦ ਗੱਲ ਮੁੱਕਦੀ ਇਹ ਹੈਗੀ ਹੈ ਹੁਣ ਕਿ ਹੁਣ ਚੀਨ ਵੀ ਮੰਨ ਗਿਆ, ਹੁਣ ਅਮੈਰੀਕਾ ਵੀ ਮੰਨ ਗਿਆ, ਅਤੇ ਹੁਣ ਚੀਨ ਦੇ ਵਿੱਚ ਪਿਛਲੇ ਸਾਲ ਦੇ ਵਿੱਚ ਤੇਲ ਦੇ ਉੱਤੇ ਉਹਨਾਂ ਨੇ ਆਪਣੀ ਡਿਪੈਂਡੈਂਸੀ ਵੀ ਘਟਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਉਹ ਰਿਨਿਊਬਲ ਐਨਰਜੀ ਦੇ ਉੱਤੇ ਜਾ ਰਹੇ ਨੇ, ਤਾਂ ਕਿ ਜਿਹੜਾ ਅਮੈਰੀਕਾ ਬਾਰ ਬਾਰ ਤੇਲ ਨੂੰ ਇੱਕ ਹਥਿਆਰ ਦੇ ਤੌਰ 'ਤੇ ਯੂਜ਼ ਕਰ ਸਕਦਾ, ਫਿਊਚਰ 'ਚ ਵੀ ਕਰੂਗਾ, ਉਹ ਨਾ ਕਰੇ। ਔਰ ਅਮੈਰੀਕਾ ਦਾ ਜਿਹੜਾ ਫਾਈਨੈਂਸ਼ੀਅਲ ਜਿਹੜਾ ਕ੍ਰਾਈਸਿਸ ਉਹ ਹੋਰ ਜ਼ਿਆਦਾ ਵੱਧ ਗਿਆ। ਅਮੈਰੀਕਾ ਇਸ ਵਕਤ ਬਹੁਤ ਵੱਡੇ ਪੱਧਰ ਦੇ ਉੱਤੇ ਫਾਈਨੈਂਸ਼ੀਅਲ ਦਬਾਅ ਦੇ ਵਿੱਚੋਂ ਗੁਜ਼ਰ ਰਹੇ ਹੈ। ਅਮੈਰੀਕੀ ਬੌਂਡ ਮਾਰਕੀਟ ਜਿਹੜੀ ਆ ਹੋਰ ਜ਼ਿਆਦਾ ਕਮਜ਼ੋਰ ਹੋ ਗਈ ਹੈ ਔਰ ਇੰਟਰਸਟ ਰੇਟ ਆਉਣ ਵਾਲੇ ਮਹੀਨਿਆਂ ਦੇ ਵਿੱਚ ਅਮੈਰੀਕਾ ਤੋਂ ਲੈ ਕੇ ਦੁਨੀਆ ਭਰ ਦੇ ਬਾਜ਼ਾਰਾਂ ਦੇ ਵਿੱਚ ਵਧਣਗੇ। ਦੈਟਸ ਜਸਟ ਅ ਜਨਰਲ ਪ੍ਰੈਡਿਕਸ਼ਨ ਜਿਹਦੇ ਤੋਂ ਤੁਹਾਨੂੰ ਪਤਾ ਲੱਗ ਜੂਗਾ ਕਿ ਹਾਲਾਤ ਹਾਲੇ ਖਰਾਬ ਜਿਹੜੇ ਨੇ ਉਹ ਹੋਣੇ ਨੇ, ਜਿਹਦੇ 'ਤੇ ਆਪਾਂ ਵਾਰ ਵਾਰ ਇਸ਼ਾਰਾ ਕਰ ਚੁੱਕੇ ਹਾਂ। ਪਰ ਇਸ ਸਾਰੇ ਕਾਸੇ ਦੇ ਲਈ ਸਵਾਲ ਉੱਥੇ ਫੇਰ ਆਉਂਦਾ, ਜ਼ਿੰਮੇਵਾਰ ਕੌਣ ਹੈ, ਹੂ ਇਜ਼ ਰਿਸਪੋਂਸੀਬਲ ਬਿਹਾਇੰਡ ਦੈਟ? ਤੁਹਾਨੂੰ ਕੀ ਲੱਗਦਾ ਹੈਗਾ? ਤੁਸੀਂ ਆਪਣੀ ਫੀਡਬੈਕ ਨਾਲ ਨਾਲ ਜ਼ਰੂਰ ਭੇਜਿਆ ਕਰੋ 04724616174 facebook.com/ ਹਾਂਜੀ ਸਿਡਨੀ ਦੇ ਉੱਤੇ। ਮੈਨੂੰ ਫਿਲਹਾਲ ਇਨਸਾਈਟ ਰਿਪੋਰਟ ਦੇ ਇਸ ਪ੍ਰੋਗਰਾਮ ਦੇ ਵਿੱਚੋਂ ਦਿਓ ਇਜਾਜ਼ਤਾਂ। ਧੰਨਵਾਦ।

0: This station is now the ultimate power in the universe.
1: Radio Haji 1674.
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-2